0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca.
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
7: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
8: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
9: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
7: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕਸ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕਸ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਲਹਿਰਾਂ ਬਹਿਰਾਂ, ਇੰਜੋਇਮੈਂਟ, ਐਕਸਾਈਟਮੈਂਟ, ਬੱਲੇ ਬੱਲੇ ਰੌਣਕ ਮੇਲਾ, ਫੁੱਲ ਐਨਰਜੀ ਦੇ ਨਾਲ ਫਿਰ ਅਸੀਂ ਜੁੜ ਚੁੱਕੇ ਹਾਂ ਤੁਹਾਡੇ ਨਾਲ। ਹੈਪੀ ਫਰਾਈਡੇ।

ਤੇ ਫਰਾਈਡੇ ਦੀ ਸ਼ਾਮ, ਧੁੱਪ ਨਿਕਲੀ ਹੋਈ ਹੈ ਤੇ ਵਧੀਆ ਖੂਬਸੂਰਤ, ਦੇਖੋ ਖੂਬਸੂਰਤ ਦਿਨ ਹੈ ਤਾਂ ਖੂਬਸੂਰਤ, ਯਾਨੀ ਕਿ ਮੌਸਮ ਹੈ ਤਾਂ ਖੂਬਸੂਰਤ ਦਿਨ ਹੈ, ਤੇ ਬਾਕੀ ਸਾਰੀ ਗੱਲ ਟਿੱਕੀ ਹੋਈ ਆਪਣੀ ਸੋਚ ਤੇ। ਸੋਚ ਵਧੀਆ ਰੱਖੋਗੇ, ਸੋਚ ਪੋਜ਼ਿਟਿਵ ਰੱਖੋਗੇ, ਸੋਚ ਬੜੀ ਆਪਟੀਮਿਸਟਿਕ ਰੱਖੋਗੇ, ਫਿਰ ਤਾਂ ਬੱਲੇ ਬੱਲੇ ਆ ਯਾਰ। ਉਹਨਾਂ ਲੋਕਾਂ ਨੂੰ ਦੇਖੋ ਜਿਹੜੇ ਲੋਕ ਬਸ 24 ਘੰਟੇ ਠੰਡ 'ਚ ਹੀ ਰਹਿੰਦੇ ਆ, 24 ਘੰਟੇ ਸਨੋਹ 'ਚ ਹੀ ਰਹਿੰਦੇ ਆ, ਕਈ ਤਾਂ ਉਹ ਨਹੀਂ ਕੰਪਲੇਨ ਕਰਦੇ ਜਿੰਨੀ ਆਪਾਂ ਕਰਦੇ ਹਾਂ। ਸੋ ਹਰ ਇੱਕ ਮੋਮੈਂਟ, ਇੱਕ ਇੱਕ ਪਲ ਤੁਸੀਂ ਇੰਜੋਏ ਕਰਿਆ ਕਰੋ, ਨਹੀਂ ਤਾਂ ਹੁਣ ਨੂੰ ਤਾਂ ਬੜਾ ਕੁਛ ਹੋਈ ਜਾਂਦਾ। ਰੈੱਡ ਲਾਈਟ ਆਪਾਂ ਨੂੰ ਇੱਕ ਮਿਲ ਗਈ ਤਾਂ ਗਾਲਾਂ ਕੱਢੀ ਜਾਂਦੇ ਹਾਂ, ਮਾੜੀ ਜਿਹੀ ਟ੍ਰੈਫਿਕ ਹੋ ਗਈ ਤਾਂ ਗਾਲਾਂ ਕੱਢੀ ਜਾਂਦੇ ਹਾਂ, ਮਾੜੇ ਆ ਕਿਸੇ ਨੇ ਆਪਾਂ ਨੂੰ ਕੁਛ ਮੰਦਾ ਚੰਗਾ ਬੋਲਤਾ ਤਾਂ ਗਾਲਾਂ ਕੱਢੀ ਜਾਂਦੇ। ਕੋਈ ਗੱਲ ਨਹੀਂ, ਜਿਹੜੇ ਗਾਲਾਂ ਗੁਲਾਂ ਵੀ ਕੱਢਦੇ ਉਹ ਵੀ ਵਿਚਾਰੇ ਆਪਣੇ ਨੇ, ਤੇ ਉਹ ਵੀ ਐਵੇਂ ਬਿਨਾਂ ਕਿਸੇ ਗੱਲੋਂ ਟੈਨਸ਼ਨ 'ਚ ਨੇ। ਸੋ ਖੁਸ਼ ਰਹੋ, ਇੰਜੋਏ ਕਰਦੇ ਰਹੋ, ਨਾਲ ਦੀ ਨਾਲ ਇੰਜੋਏ ਕਰਵਾਉਂਦੇ ਵੀ ਰਹੋ। ਸੋ ਖਾਓ ਪੀਓ, ਐਸ਼ ਕਰੋ ਮਿੱਤਰੋ, ਦਿਲ ਭਰ ਕੇ ਇੱਜ਼ਤ ਦਿਖਾਇਓ ਨਾ, ਤੇ ਦਾਰੂ ਪੀ ਕੇ ਗੱਡੀ ਚਲਾਇਓ ਨਾ। ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਤੇ

0: ਗੱਲਾਂ-ਬਾਤਾਂ ਕਰਦੇ ਹਾਂ ਤੁਹਾਡੇ ਨਾਲ। ਅੱਜ ਰੌਣਕ ਮੇਲਾ ਪੂਰੇ ਦਾ ਪੂਰਾ ਲੱਗ ਰਿਹਾ ਤੇ ਅੱਜ ਅਸੀਂ ਲਾਈਵ ਪ੍ਰੋਗਰਾਮ ਵੀ ਕਰ ਰਹੇ ਹਾਂ ਤੇ ਲਾਈਵ ਪ੍ਰੋਗਰਾਮ ਸਾਡਾ ਅੱਜ ਹੋ ਰਿਹਾ ਤੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਉਹਦੇ ਲਈ ਤਿਆਰ ਰਹੋ। ਬਟ ਅੱਜ ਬਣੀ ਆ ਦੇਖੋ ਇੱਕ ਇੰਟਰਟੇਨਿੰਗ ਸ਼ਾਮ ਹੈ, ਅੱਜ ਇੱਕ ਯਾਦਗਾਰ ਸ਼ਾਮ ਬਣ ਸਕਦੀ ਹੈ ਹੁਣ ਤੁਹਾਡੇ ਤੇ ਆ। ਪਹਿਲੀ ਗੱਲ ਤਾਂ ਜੇ ਵਿਹਲੇ ਹੋ, ਜੇ ਬਸ ਘਰੇ ਜਾ ਕੇ ਸੋਫੇ ਤੇ ਹੀ ਬਹਿਣਾ ਤਾਂ ਮੈਂ ਤੁਹਾਨੂੰ ਕੰਮ ਦੱਸਦਾ, ਤੁਸੀਂ ਸੋਫੇ ਤੇ ਨਾ ਬੈਠੋ, ਵਿਹਲੇ ਨਾ ਬੈਠੋ, ਤੁਸੀਂ ਮਾਸਟਰ ਸਲੀਮ ਸਾਹਿਬ ਨੂੰ ਦੇਖਣ ਜਾਓ। ਸ਼ੋਅ ਸ਼ੁਰੂ ਹੋ ਜਾਣਾ, ਡੋਰ ਖੁੱਲਣਗੇ 7 ਵਜੇ, ਬਟ ਸਲੀਮ ਸਾਹਿਬ ਆਉਣਗੇ 8:30 ਵਜੇ। ਸੋ ਤੁਹਾਡੇ ਕੋਲ ਬੜਾ ਟਾਈਮ ਹੈ, 2 ਘੰਟੇ ਪਏ ਆ। ਘਰੇ ਜਾਓ, ਤਿਆਰ ਤੁਰ ਹੋਵੋ। ਜਿਹੜੇ ਸਾਡੇ ਵੀਰ ਸੁਣ ਰਹੇ ਪ੍ਰੋਗਰਾਮ ਨੂੰ ਨਾ, ਤੁਸੀਂ ਘਰੇ ਜਾ ਰਹੇ ਹੋ, ਘਰੇ ਜਾ ਕੇ ਆਪਣੀ ਘਰ ਵਾਲੀ ਨੂੰ ਕਹਿ ਦਿਓ ਕਿ ਡਾਰਲਿੰਗ ਹੋ ਰੈਡੀ, ਪਾ ਵਧੀਆ ਜਿਹਾ ਸੂਟ, ਮੇਕਅਪ ਮੁਕਅਪ ਕਰ ਲਾ, ਆਪਾਂ ਚੱਲਦੇ ਹਾਂ ਸ਼ੋਅ ਤੇ। ਸੋ ਤੁਹਾਨੂੰ ਆਈ ਨਹੀਂ ਕਿ ਅਸੀਂ ਫੁੱਲ ਪ੍ਰਾਈਸ ਪੇ ਕਰਵਾਵਾਂਗੇ, ਤੁਹਾਨੂੰ ਡੀਲ ਦਿਵਾਉਂਦੇ ਹਾਂ। ਸਾਡੇ ਨਾਲ ਪ੍ਰਭ ਵੀ ਜੁੜਿਆ, ਪ੍ਰਭ ਹੁਣੇ ਲਾਈਵ ਮਿਸੀਸਾਗਾ ਕਨਵੈਨਸ਼ਨ ਸੈਂਟਰ ਪਹੁੰਚੇ ਹੋਏ ਆ। ਮੈਂ ਹੁਣੇ ਪ੍ਰਭ ਨੂੰ ਕਾਲ ਕੀਤੀ, ਮੈਂ ਕਿਹਾ ਪ੍ਰਭ ਜਿੰਨੀਆਂ ਥੋੜ੍ਹੀਆਂ ਬਹੁਤੀਆਂ ਟਿਕਟਾਂ ਹੈਗੀਆਂ ਉਹ ਆਪਾਂ ਕੱਢ ਦਈਏ ਅਤੇ ਪੰਜਾਬੀ ਲਹਿਰਾਂ ਦੇ ਲਿਸਨਰਸ ਨੇ ਆਪਾਂ ਉਹਨਾਂ ਨੂੰ ਵਧੀਆ ਕੋਈ ਡੀਲ ਦਈਏ। ਅਤੇ ਅਗਲੇ ਕਿ ਬੱਲੇ ਯਾਰ, ਅਸੀਂ ਇੰਨਾ ਕੁ ਤਾਂ ਕੌਫੀ 'ਤੇ ਖਰਚਾ ਕਰਨਾ ਸੀਗਾ, ਜਾ ਕੇ ਸ਼ੋਅ ਦੇਖਦੇ ਹਾਂ। ਪ੍ਰਭ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਵੀਰੇ, ਔਰ ਜਿੱਦਾਂ ਤੁਸੀਂ ਦੱਸਿਆ ਕਿ ਅੱਜ ਦਾ ਬਹੁਤ ਬਾ ਕਮਾਲ ਦਾ ਵੈਨਿਊ ਰੈਡੀ ਹੈ ਇੱਥੇ, ਔਰ ਜਿਸ ਤਰ੍ਹਾਂ ਇੱਕ ਲਗਜ਼ਰੀ ਇਵੈਂਟ ਹੋਣ ਜਾ ਰਿਹਾ ਆ। ਸੋ ਅੱਜ ਤਾਂ ਇਵੈਂਟ ਕੋਈ, ਮੈਨੂੰ ਲੱਗਦਾ ਕੋਈ ਅਨਲੱਕੀ ਬੰਦਾ ਹੋਊ ਜਿਹੜਾ ਮਿਸ ਕਰੂਗਾ। ਸੋ ਬਹੁਤ ਅਮੇਜ਼ਿੰਗ ਵਾਈਬ ਆ ਅੱਜ, ਜਿੱਦਾਂ ਤੁਸੀਂ ਕਿਹਾ ਕਿ ਪੰਜਾਬੀ ਲੈਣਾ ਕੁਛ ਕੁ ਵੈਰੀ ਲਿਮਿਟਡ। ਸੋ ਮੈਂ ਸੋਚ ਰਿਹਾ ਸੀ ਕਿ ਬਹੁਤ ਸਾਰੀਆਂ ਟਿਕਟਾਂ ਅਸੀਂ ਗਿਵ ਅਵੇ ਕਰਾਂਗੇ, ਪਰ ਬਹੁਤ ਲਿਮਿਟਡ। ਜਿੱਦਾਂ ਹੁਣ ਮੈਂ ਟਿਕਟਾਂ ਚੈੱਕ ਕੀਤੀਆਂ, ਸਾਡੇ ਕੋਲੇ 20 ਕੁ ਹੋਰ ਟਿਕਟਾਂ ਬਚੀਆਂ ਨੇ। ਜੇ ਕੋਈ ਫੈਮਿਲੀ ਪੰਜਾਬੀ ਲਹਿਰਾਂ ਦਾ ਆ ਕੇ ਸਾਨੂੰ ਨਾਮ ਦਿੰਦੀ ਆ, ਜੇ ਮੈਨੂੰ ਕਾਲ ਕਰ ਲੈਣ ਡਾਇਰੈਕਟ, ਕਿਉਂਕਿ ਰੋਹਨ ਅੱਜ ਵੈਰੀ ਬਿਜ਼ੀ ਆ, ਉਹਦੇ ਤੋਂ ਕਾਲ ਆਂਸਰ ਨਹੀਂ ਹੋਣੀ, ਮੇਰੇ ਨੰਬਰ ਤੇ ਤੁਸੀਂ ਡੀਐਮ ਕਰ ਦਿਓ। ਅਸੀਂ ਪੰਜਾਬੀ ਲਹਿਰਾਂ ਦੇ ਰੈਫਰੈਂਸ ਤੇ ਪਹਿਲਾਂ $60 ਦੀ ਇੱਕ ਟਿਕਟ ਸੀ, ਹੁਣ $50 ਦੀਆਂ 2 ਟਿਕਟਸ ਦੇ ਰਹੇ ਹਾਂ। ਪਰ ਪਹਿਲੇ ਜਿਹਨੇ ਪਹਿਲਾਂ ਕਾਲ ਕਰ ਲਈ ਉਹ ਆ ਗਿਆ ਅੱਜ ਦੇ ਇਸ ਖੂਬਸੂਰਤ ਵੈਨਿਊ ਨੂੰ, ਕੋਈ ਵੀ ਬੰਦਾ ਮਿਸ ਨਹੀਂ ਕਰਨਾ ਚਾਹੂਗਾ। ਬਹੁਤ ਅਮੇਜ਼ਿੰਗ, ਮੈਂ ਤੁਹਾਨੂੰ ਪਿਕਚਰ ਭੇਜਦਾ ਨਾ ਵੀ ਵੀਰੇ, ਤੁਸੀਂ ਕਹੋਗੇ ਕਿ ਰੀਲੀ ਵਾਓ।
0: ਨਹੀਂ, ਬਹੁਤ ਹੀ ਕੋਈ ਨਿੱਕਾ ਮੋਟਾ ਸੈਟਅਪ ਨਹੀਂ, ਬੜੀ ਵੱਡੀ ਪ੍ਰੋਡਕਸ਼ਨ ਹੈ, ਬਹੁਤ ਹੀ ਕਮਾਲ ਦਾ ਸਟੇਜ ਹੈ, ਬਹੁਤ ਹੀ ਕਮਾਲ ਦੇ ਡਿਜੀਟਲ LED ਪੈਨਲਸ ਲੱਗੇ ਨੇ। ਹਰ ਇੱਕ ਟਿਕਟ ਦੇ ਨਾਲ ਤੁਹਾਨੂੰ ਸੌਫਟ ਡਰਿੰਕਸ ਅਨਲਿਮਿਟਡ ਮਿਲਣਗੇ, ਉਹ ਵੀ $25 ਚ। ਸੋ 2 ਟਿਕਟਾਂ $50 ਦੇ ਵਿੱਚ, ਸੋ ਕੋਈ 2 ਦੋਸਤ ਨੇ, 2 ਟਿਕਟਾਂ 50 ਚ, ਯਾਨੀ ਕਿ $25 ਦੀ ਸਿਰਫ ਇੱਕ ਟਿਕਟ। ਰੈਗੂਲਰ ਪ੍ਰਾਈਸ $60 ਹੈ ਇਸ ਟਿਕਟ ਦੀ, 60 ਨਹੀਂ, ਤੁਸੀਂ ਸਿਰਫ 25 ਪੇ ਕਰਨਾ। ਸੋ 2 ਟਿਕਟਾਂ $50 ਦੇ ਵਿੱਚ ਸਿਰਫ, ਪਹਿਲੇ ਜਿਹੜੇ ਸਾਡੇ 10-15 ਪਰਿਵਾਰ ਹੋਣਗੇ ਉਹਨਾਂ ਨੂੰ ਹੀ ਮਿਲਣੀਆਂ, ਕਿਉਂਕਿ ਲਿਮਿਟਡ ਟਿਕਟਾਂ ਨੇ। ਸੋ ਅੱਜ ਮਾਸਟਰ ਸਲੀਮ ਜੀ ਦਾ ਸ਼ੋਅ ਹੈ, ਕਵਾਲੀਆਂ, ਸੂਫੀ ਗਾਇਕੀ, ਸਲੋ ਸੌਂਗ, ਦੁੱਖ ਦੇਣੀ ਨੀ, ਕਿਹੜਾ ਦੁੱਖ ਦੇਣ ਆਈ ਹੈ, ਤੂੰ ਬਦਲੀ 100 ਵਾਰ, ਅਸੀਂ 1 ਵਾਰ ਨਹੀਂ ਬਦਲੇ, ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ। ਤੇ ਬਾਕੀ ਫਿਰ ਕਵਾਲੀਆਂ ਤਾਂ ਨੁਸਰਤ ਸਾਹਿਬ ਦੀਆਂ ਤੇ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਦੀਆਂ ਤਾਂ ਹੋਣਗੀਆਂ ਹੀ ਹੋਣਗੀਆਂ। ਸੋ 2 ਟਿਕਟਾਂ $50 ਚ, ਯਾਨੀ ਕਿ $25 ਦੀ ਇੱਕ ਟਿਕਟ ਸਿਰਫ ਪਹਿਲੇ 10-15 ਪਰਿਵਾਰਾਂ ਨੂੰ, ਨਹੀਂ ਤਾਂ ਇੱਕ ਟਿਕਟ 60 ਦੀ ਹੈ, ਤੁਹਾਨੂੰ 2 ਮਿਲ ਰਹੀਆਂ 50 ਚ। ਤੇ ਤੁਸੀਂ ਪ੍ਰਭ ਹੁਣਾਂ ਨੂੰ ਤੁਸੀਂ ਇੱਕ ਵਾਰ ਜਾਂ ਤਾਂ ਟੈਕਸਟ ਕਰ ਲਓ ਜਾਂ ਕਾਲ ਕਰ ਲਓ ਤੇ ਆਪਣੀ ਟਿਕਟ ਤੁਸੀਂ ਹੋਲਡ ਕਰਾ ਲਓ। ਮਿਸੀਸਾਗਾ ਕਨਵੈਨਸ਼ਨ ਸੈਂਟਰ ਡੇਰੀ ਅਤੇ ਟੋਰਬਰਮ ਦੇ ਬਿਲਕੁਲ ਕੋਰਨਰ ਤੇ ਹੈ, ਡੇਰੀ ਐਂਡ ਹਰ ਇੰਟੇਰੀਓ ਤੇ ਮਿਸੀਸਾਗਾ ਕਨਵੈਨਸ਼ਨ ਸੈਂਟਰ। ਐਂਡ ਪ੍ਰਭ ਦਾ ਨੰਬਰ ਹੈ 4378700001, ਇਹੀ ਹੈ ਨਾ ਨੰਬਰ ਪ੍ਰਭ?
1: ਬਿਲਕੁਲ ਜੀ।
0: ਸੋ ਤੁਸੀਂ ਕਾਲ ਕਰ ਲਓ ਜਾਂ ਟੈਕਸਟ ਕਰ ਦੋ ਕੋ ਪ੍ਰਭ, ਸਾਡੀਆਂ 2 ਟਿਕਟਾਂ ਰੱਖ ਲਓ, 4378700001, 437-870-0001, 4378700001, 2 ਟਿਕਟਾਂ ਅੱਜ ਮਾਸਟਰ ਸਲੀਮ ਸਾਹਿਬ ਦੇ ਸ਼ੋਅ ਦੀਆਂ ਸਿਰਫ $50 ਦੇ ਵਿੱਚ, 2 ਟਿਕਟਾਂ ਮਿਸੀਸਾਗਾ ਕਨਵੈਨਸ਼ਨ ਸੈਂਟਰ। ਹਜੇ ਡੋਰ ਖੁੱਲਣਗੇ 7 ਵਜੇ, ਫਿਰ ਓਪਨਿੰਗ ਐਕਟ ਹੈ, ਮਾਸਟਰ ਸਲੀਮ ਜੀ ਜਾ ਕੇ 8:30 ਵਜੇ ਸਟੇਜ ਤੇ ਹੋਣਗੇ, 9 ਵਜੇ ਵੀ ਹੋ ਸਕਦਾ। 4378700001, ਸੋਫਟ ਡਰਿੰਕ ਸਾਰਿਆਂ ਲਈ ਫ੍ਰੀ ਨੇ, ਸੋਫਟ ਡਰਿੰਕ ਵੀ ਫ੍ਰੀ ਨੇ ਤੇ ਨਾਲ ਮਾਸਟਰ ਸਲੀਮ ਸਾਹਿਬ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ। 4378700001, 4378700001, ਕਿਆ ਬਾਤ ਹੈ! ਮੈਨੂੰ ਪ੍ਰਭ ਨੇ ਹੁਣੇ ਪਿਕਚਰਾਂ ਭੇਜੀਆਂ, ਕਿਆ ਯਾਰ ਵੈਨਿਊ ਸਜਿਆ ਹੋਇਆ! ਬੱਲੇ ਪ੍ਰਭ ਯਾਰ, ਏਡੇ ਵੱਡੇ ਵੱਡੇ ਸਪੀਕਰ ਤਾਂ ਮੈਂ ਸਕੋਸ਼ੀਆ ਬੈਂਕ ਅਰੀਨਾ ਚ ਨਹੀਂ ਦੇਖੇ ਜਿਹੜੇ ਇੱਥੇ ਦੇਖ ਰਹੇ ਹਾਂ।
1: ਵੀਰੇ ਮੈਂ ਕਹਿਣਾ ਕਿ ਅੱਜ ਦੀ ਜਿਹੜੀ ਸ਼ਾਮ ਹੋਊਗੀ ਸਾਰੇ ਮਿਸ ਜੇ ਕਰਤੀ ਤੇ ਬਾਅਦ ਵਿੱਚ ਵੀਡੀਓ ਵੇਖ ਵੇਖ ਲੋਕਾਂ ਨੇ ਕਹਿਣਾ ਯਾਰ ਅਸੀਂ ਕਾਸ਼ ਅਸੀਂ ਚਲੇ ਜਾਂਦੇ। ਸੋ ਬਹੁਤ ਘੈਂਟ ਸ਼ਾਮ ਹੋਣ ਵਾਲੀ ਹੈ, ਇੱਕ ਸੁਰਮਈ ਸ਼ਾਮ ਹੋਣ ਵਾਲੀ ਆ। ਤੁਸੀਂ ਆਪਣੇ ਆਪ ਨਾਲ ਕੁਆਲਿਟੀ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਅੱਜ ਡੋਰ ਖੁੱਲ ਜਾਣੇ ਆ 7 PM ਤੇ, ਟਿਕਟਾਂ ਵੈਰੀ ਲਿਮਿਟਡ ਆ। ਮੈਨੂੰ ਰਾਈਟ ਨਾਓ DM ਕਰ ਲਓ, ਕਾਲਸ ਮੈਨੂੰ ਆ ਰਹੀਆਂ ਆ, ਤੁਸੀਂ ਰਾਈਟ ਨਾਓ ਮੈਨੂੰ ਕਾਲ ਵੀ ਕਰ ਲਓ, DM ਕਰ ਲਓ, ਪਰ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਪੈਣਾ ਜੇ ਤੁਸੀਂ 2 tickets $50 ਦੇ ਵਿੱਚ ਲੈਣੀਆਂ। ਸੋ ਇਹ ਖੂਬਸੂਰਤ ਮੌਕਾ ਦੁਬਾਰਾ ਨਹੀਂ ਆਉਣਾ। ਸੋ ਨਵੀਂ ਵੀਰੇ ਥੈਂਕ ਯੂ ਸੋ ਮਚ। ਸੋ 437-0001 ਤੇ ਮੈਨੂੰ DM ਜਾਂ ਤੁਸੀਂ ਕਾਲ ਕਰ ਸਕਦੇ।
0: ਪ੍ਰਭ ਤੁਸੀਂ ਦੇਖੋ ਮੈਂ ਨਾ ਕੱਲ ਪਰਸੋਂ ਕਿਤੇ ਚਲੋ ਲੇਟ ਸੀਗੇ, ਮੈਂ ਮੈਕਡੋਨਲਡ ਮੰਗਾ ਲਿਆ
1: ਜੀ।
0: ਮੇਰਾ ਮੈਕਡੋਨਲਡ ਦਾ ਬਿੱਲ ਸਾਡਾ 2 ਜਣੇ ਦਾ ਘੱਟੋ ਘੱਟ $60-65 ਲੱਗ ਗਏ। ਇੱਥੇ $50 ਦੇ ਵਿੱਚ ਨਾਲੇ ਤਾਂ ਮਾਸਟਰ ਸਲੀਮ ਤੁਸੀਂ 2 ਜਣੇ ਦੇਖੋ, ਨਾਲੇ ਸੌਫਟ ਡਰਿੰਕਾਂ ਇੰਜੋਏ ਕਰੋ। ਸੋ ਬਹੁਤ ਹੀ ਮੈਂ ਕਹਿੰਦਾ ਕਿ ਸੁਨਹਿਰੀ ਮੌਕਾ, ਡੋਂਟ ਮਿਸ ਆਊਟ, ਜਾਓ ਸ਼ੋ ਦੇਖੋ। ਪ੍ਰਭ ਦਾ ਨੰਬਰ ਹੈ 4378-7-0 ਤੇ 000-1 ਤੇ ਟੈਕਸਟ ਜਾਂ ਕਾਲ ਕਰ ਲਓ 437-870-000-1। ਪ੍ਰਭ ਗੁੱਡ ਲੱਕ, ਥੈਂਕ ਯੂ,
1: ਥੈਂਕ ਯੂ ਸੋ ਮਚ।
0: ਚੱਕ ਦਿਓ ਫੱਟੇ ਪ੍ਰੋਗਰਾਮ ਪੰਜਾਬੀ ਲਹਿਰਾ 9181। ਹਾਂਜੀ ਬਾਈ ਜੀ, ਕਿੱਦਾਂ? ਬਹਿ ਜਾ ਬਹਿ ਜਾ, ਬਸ ਬੱਲੇ ਬੱਲੇ ਫਰਾਈਡੇ ਹੈ ਹੁਣ, ਬਸ ਕਮਾਲ ਹੀ ਹੈ। ਤੁਸੀਂ ਦੱਸੋ ਕਿਵੇਂ ਹੋ? ਮੈਂ ਚੋਰੀ ਕਰਕੇ ਲੈ ਗਿਆ
2: ਜਿਹੜੀਆਂ
0: ਲਾਈਟਾਂ ਲਾਈਆਂ, ਕਿੱਥੇ ਲਾਈਟਾਂ? ਡੈਕ ਤੇ ਲਾਈਆਂ ਜਿਹੜੀਆਂ
2: ਮੈਂ ਬ੍ਰੈਂਪਟਨ ਲਾਈਆਂ ਸੀ ਬਾਹਰ, ਜਿਹੜੀਆਂ ਡਰਾਈਵਿੰਗ ਨਾਲ ਲਾਈ ਦੀਆਂ ਹੁੰਦੀਆਂ।
0: ਅੱਛਾ,
2: ਚਲੋ
0: ਲਾਈਟਾਂ ਨੂੰ ਜਿੰਦੇ ਜੁੰਦੇ ਲਾ ਲੋ। ਹੋਰ ਸੁਣਾਓ, ਕਿਹੜਾ ਗਾਣਾ ਸੁਣਨਾ ਅੱਜ?
2: ਮੈਂ ਲਾ ਦੋ ਸਿਲੰਡਰ ਕੋਲ।
0: ਕਿਹੜਾ?
2: ਉਹ ਕਹਿੰਦੇ ਆ ਠੰਡੀਆਂ ਤਰੇਲੀਆਂ, ਇਹਨੇ ਚੰਨ ਨੂੰ ਠੰਡੀਆਂ ਤਰੇਲੀਆਂ ਆਈਆਂ, ਜਦੋਂ ਅੱਗ ਲਾਈ ਪਾਣੀਆਂ ਚ ਰਾਤ ਨੂੰ,
0: ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ ਹੀ।
2: ਹਾਂਜੀ, ਬਸ ਬਸ ਉਹੀ
0: ਲਾ। ਬੜਾ ਪਿਆਰਾ ਗੀਤ ਹੈ ਸੁਰਿੰਦਰ ਕੌਰ ਜੀ ਦਾ।
2: ਹਾਂਜੀ,
0: ਸੁਰਿੰਦਰ ਕੌਰ ਜੀ ਦੀ ਆਵਾਜ਼, ਵੈਸੇ ਏਦਾਂ ਦੀ ਆਵਾਜ਼ ਨਹੀਂ ਕਦੇ ਆਈ।
2: ਉਹਨੂੰ ਸਜੀ ਹੁੰਦੇ ਛੋਟੇ ਸੀ,
0: ਚੱਕ ਦਿੰਦੇ ਆ ਫੱਟੇ ਪ੍ਰੋਗਰਾਮ ਪੰਜਾਬੀ ਦਾ। ਪਹਿਲਾਂ ਤੁਹਾਨੂੰ ਲੈ ਕੇ ਚੱਲੀਏ ਵੀ ਗ੍ਰੈਂਡ ਹੋਮ ਫਰਨੀਚਰ ਟੈਂਟ ਸੇਲ, ਤੰਬੂ ਟੈਂਟ ਸੇਲ ਲੱਗ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਤੇ। ਅੱਜ 294 ਵਾਕਰ ਡਰਾਈਵ ਏਅਰਪੋਰਟ ਰੋਡ ਕੁਈਨ ਦੇ ਨੇੜੇ, ਤੇ ਸਾਡੇ ਨਾਲ ਸਰਬਜੀਤ ਜੁੜ ਚੁੱਕੇ ਆ। ਤੇ ਸਰਬਜੀਤ ਕਿੱਦਾਂ ਫਿਰ? ਸਰਬਜੀਤ ਤੁਸੀਂ ਮਿਊਟ ਤੇ ਹੋ, ਅਨਮਿਊਟ ਕਰ ਲਓ ਸਾਨੂੰ।
3: ਜੀ ਬਾਈ ਜੀ, ਬਹੁਤ ਸ਼ੁਕਰੀਆ ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ ਤੇ ਸ਼ਾਨਦਾਰ ਸ਼ਾਮ ਦੇ ਵਿੱਚ ਸਾਰਿਆਂ ਦਾ ਅਸੀਂ ਵੈਲਕਮ ਕਰ ਰਹੇ ਹਾਂ ਅੱਜ ਲਾਈਵ ਔਨ ਲੋਕੇਸ਼ਨ ਟੈਂਟ ਸੇਲ ਗ੍ਰੈਂਡ ਹੋਮ ਫਰਨੀਚਰ ਤੇ। ਜੀ ਬਾਈ,
0: ਕੀ ਬਾਤ ਹੈ, ਤੇ ਟੈਂਟ ਸੇਲ ਦਾ ਅਸੀਂ ਹੌਕਾ ਦੇ ਰਹੇ ਹਾਂ। ਐਂਡ ਟੈਂਟ ਸੇਲ ਤੇ ਯਾਰ ਜਦੋਂ ਡੀਲਾਂ ਲੱਗਦੀਆਂ ਨੇ, ਇਹ ਕੋਈ ਆਮ ਡੀਲਾਂ ਨਹੀਂ, ਇੱਕ ਕਲੀਅਰੈਂਸ ਇਵੈਂਟ ਹੁੰਦਾ ਵੀ ਡਿਸਕਾਊਂਟ ਤੇ ਸਮਾਨ ਵੇਚਣਾ, ਕਿਉਂਕਿ ਬਹੁਤ ਓਵਰ ਸਟਾਕ ਹੋ ਜਾਂਦੀ ਹੈ ਹੁਣ ਗ੍ਰੈਂਡ ਹੋਮ ਫਰਨੀਚਰ ਤੇ, ਟ੍ਰੇਲਰ ਦੇ ਟ੍ਰੇਲਰ ਭਰ ਕੇ ਆਉਂਦੇ ਆ ਫਰਨੀਚਰ ਦੇ। ਸੋ ਇਹਨਾਂ ਨੇ ਹੁਣ ਇਹ ਜਿਹੜਾ ਸਟਾਕ ਹੈ ਕਲੀਅਰ ਆਊਟ ਕਰਕੇ ਫਿਰ ਨਵਾਂ ਸਟਾਕ ਰੱਖਣਾ। ਤੇ ਫਿਰ ਸਰਵਜੀਤ, ਮੈਂ ਹੱਸ ਰਿਹਾ ਸੀ, ਮੈਂ ਕਿਹਾ ਟੈਂਟ ਸੇਲ ਕਹਿਣ ਚ ਉਹਨਾਂ ਮਜ਼ਾ ਨਹੀਂ ਆਉਂਦਾ, ਜਦੋਂ ਆਪਾਂ ਕਹਿੰਦੇ ਹਾਂ ਨਾ ਵੀ ਤੰਬੂ ਤੰਬੂ ਟੈਂਟ ਸੇਲ, ਜਿਵੇਂ ਸੁੱਖ ਭਾਜੀ ਕਹਿੰਦੇ ਆ, ਫਿਰ ਪਤਾ ਲੱਗਦਾ ਵੀ ਸੇਲ ਲੱਗੀ ਹੈ।
3: ਤੰਬੂ ਵਾਲਾ ਕਹਿਣ ਦਾ ਸਵਾਦ ਹੀ ਵੱਖਰਾ ਹੈ, ਜੇ ਖਾਸ ਕਰਕੇ ਜੇ ਡੀਲਾਂ ਵੀ ਸ਼ਾਨਦਾਰ ਹੋਣ। ਮੈਂ ਆਇਆ, ਮੈਂ ਕਿਹਾ ਬਾਈ ਜੀ ਕਿਆ ਬਾਤ ਹੈ, ਬੜਾ ਸ਼ਾਨਦਾਰ ਸਟੋਰ, ਹਰ ਇੱਕ ਚੀਜ਼ ਲੇਟੈਸਟ ਪਈ ਹੈ। ਤੇ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਯਾਰ ਆਹ ਵਾਲਾ ਸੋਫਾ ਬੜਾ ਸ਼ਾਨਦਾਰ ਹੈ ਯਾਰ, ਇਹ ਸੈਕਸ਼ਨਲ ਐਲ ਸ਼ੇਪ ਬਣਿਆ, ਸਾਈਡਾਂ ਤੇ ਪਾਵਰ ਰਿਕਲਾਈਨਰ ਵਾਲਾ ਕੰਮ ਹੈ। ਮੈਂ ਕਿਹਾ ਯਾਰ ਇਹ ਰੇਟ ਬਾਈ ਜੀ ਕਿੰਨੇ ਦਾ ਹੋਣਾ? ਮੈਂ ਚੈੱਕ ਕੀਤਾ, ਪ੍ਰਾਈਸ ਲੱਗਾ ਸੀ 2499 ਵਾਲਾ, ਤੇ ਮੈਂ ਹੋਰ ਦੇਖਿਆ, ਮੈਂ ਕਿਹਾ ਬਾਈ ਜੀ ਯਾਰ ਇਹਨਾਂ ਤੇ ਲੱਗਦਾ ਨੀ। ਕਹਿੰਦੇ ਕੋਈ ਚੱਕਰ ਨੀ ਬਾਈ ਜੀ, ਅਸੀਂ ਹੋਰ ਘਟਾ ਦਿੰਦੇ ਹਾਂ, ਗੱਲਬਾਤ ਕਰਦੇ ਹਾਂ ਸੁੱਖ ਬਾਈ ਨਾਲ। ਸੁੱਖ ਬਾਈ ਵੇਟ ਕਰ ਰਹੇ ਆ ਸਾਰੇ, ਕਹਿੰਦੇ ਖੜਕਾ ਦੋ ਡੀਲਾਂ ਜਿੰਨੀਆਂ ਹੋ ਸਕਦੀਆਂ। ਕਿਹੜੀ?
4: ਬਿਲਕੁਲ ਬਾਈ ਜੀ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਤੇ ਕੱਲ ਸਾਡੇ ਕੋਲ ਅੱਜ ਸਵੇਰੇ ਹੀ ਆ ਗਏ ਸੀ ਜਦੋਂ ਅਸੀਂ ਓਪਨਿੰਗ ਕੀਤੀ 11 ਵਜੇ। ਸੋ ਰਮਨਦੀਪ ਉਹਨਾਂ ਦਾ ਨਾਮ ਹੈ, 0092 ਲਾਸਟ ਨੰਬਰ, ਕਿੰਗ ਸਾਈਜ਼ ਦਾ ਮੈਟਰਸ, $20 ਦਾ ਆਪਣੇ ਘਰ ਲੈ ਕੇ ਆਏ ਨੇ। ਸੋ ਗ੍ਰੈਂਡ ਹੋਮ ਫਰਨੀਚਰ ਜੋ ਵੀ ਕਹੂਗਾ ਤੁਹਾਨੂੰ ਡਿਲੀਵਰ ਹੋਊਗਾ। ਸੋ ਕੱਲ ਅਸੀਂ $20 ਦਾ ਕਿੰਗ ਸਾਈਜ਼ ਦਾ ਮੈਟਰਸ ਲਾਇਆ ਸੀ, ਬਿਲਕੁਲ ਆਨ ਏਅਰ ਤੁਹਾਨੂੰ ਕਹਿਤਾ ਸੀ ਇੱਕ ਹੀ ਮੈਟਰਸ ਤੇ ਇੱਕ ਹੀ ਪਰਿਵਾਰ ਨੂੰ ਮਿਲਣਾ, ਬਿਲਕੁਲ ਰਮਨਦੀਪ ਭੈਣ ਜੀ ਲੈ ਕੇ ਗਏ ਨੇ 0092 ਉਹਨਾਂ ਦਾ ਲਾਸਟ ਨੰਬਰ। ਤੇ ਬਾਈ ਜੀ ਹੁਣ ਇੱਥੇ ਡੀਲ ਦਿੰਦੇ ਆ, ਗ੍ਰੇ ਕਲਰ ਦਾ ਐਲ ਸ਼ੇਪ ਦਾ ਸੈਕਸ਼ਨਲ, ਗ੍ਰੇ ਕਲਰ ਦਾ ਐਲ ਸ਼ੇਪ ਦਾ ਸੈਕਸ਼ਨਲ, ਦੋਨੋਂ ਸਾਈਡ ਰਿਕਲਾਈਨਰ, ਇਧਰਲੀ ਸਾਈਡ ਵੀ ਰਿਕਲਾਈਨਰ, ਉਧਰਲੀ ਸਾਈਡ ਵੀ ਰਿਕਲਾਈਨਰ ਬਾਈ ਜੀ, ਕੱਪ ਹੋਲਡਰਾਂ ਦੇ ਨਾਲ, ਇਹ ਵੀ ਤੰਬੂ ਟੈਂਟ ਸੇਲ ਵਿੱਚ ਇੱਕ ਹੀ ਪੀਸ ਆ, ਗ੍ਰੇ ਕਲਰ ਦਾ ਫੈਬਰਿਕ ਦਾ ਰਿਕਲਾਈਨਰ ਸੈਕਸ਼ਨਲ, ਕੱਪ ਹੋਲਡਰਾਂ ਦੇ ਨਾਲ ਫੁੱਲੀ ਲੋਡਡ ਰਿਕਲਾਈਨਰ ਸੈਕਸ਼ਨਲ। ਸੋ ਦੋ ਰਿਕਲਾਈਨਰ ਨੇ, ਐਲ ਸ਼ੇਪ ਦਾ ਸੈਕਸ਼ਨਲ ਫੈਬਰਿਕ ਦੇ ਨਾਲ, ਕੱਪ ਹੋਲਡਰ, ਡ੍ਰੌਪ ਡਾਊਨ ਸਟੋਰੇਜ ਫੁੱਲੀ ਲੋਡਡ। ਸੋ ਐਲ ਸ਼ੇਪ ਦਾ ਸੈਕਸ਼ਨਲ ਰਿਕਲਾਈਨਰ ਜਿਹਦੀ ਰੈਗੂਲਰ ਕੀਮਤ ਬਾਈ ਜੀ $2500 ਸੀ।
3: ਕੀ ਬਾਤ ਹੈ ਬਾਈ ਜੀ, ਮੈਂ ਇੱਕ ਚੀਜ਼ ਮੈਂਸ਼ਨ ਕਰਦਾ, ਜਿਹੜੇ ਸਾਡੇ ਸੈਕਸ਼ਨਲ ਹੁੰਦੇ ਹੈ ਨਾ, ਕੋਰਨਰ ਦੇ ਵਿੱਚ ਬਹਿਣ ਨੂੰ ਸੀਟ ਹੁੰਦੀ ਨਹੀਂ, ਤੇ ਇਹਦੀ ਐਡੀ ਕੁ ਸ਼ਾਨਦਾਰ ਸੀਟ ਹੈ, ਬੰਦਾ ਕੋਰਨਰ ਤੇ ਵੀ ਬਹਿ ਸਕਦਾ, ਬੜੇ ਬਾਖੂਬੀ ਤਰੀਕੇ ਨਾਲ ਬਣਾਇਆ। ਤੇ ਬਾਈ ਜੀ ਤੁਸੀਂ ਕਿੰਨੇ ਕਿਹਾ ਰੇਟ ਦਾ?
4: ਬਿਲਕੁਲ ਇਹ ਜੀ ਬਾਈ ਜੀ ਰੈਗੂਲਰ ਕੀਮਤ ਜਿਹੜੀ $2499 ਸੀ, ਇੱਕੋ ਹੀ ਪਰਿਵਾਰ ਨੂੰ ਮਿਲਣਾ ਵੀ ਤੰਬੂ ਟੈਂਟ ਸੇਲ ਵਿੱਚ, ਕਿਉਂਕਿ ਇਹ ਜਿੰਨੇ ਵੀ ਇਨਵੈਂਟਰੀ ਬਾਈ ਜੀ ਤੰਬੂ ਟੈਂਟ ਸੇਲ ਦੇ ਵਿੱਚ ਉਹਦੇ ਲਾਲ ਲਾਸਟ ਪੀਸ ਹੁੰਦੇ ਆ। ਹੁਣ ਇਹ ਜਿਹੜਾ ਪਰਿਵਾਰ ਰਾਈਟ ਵੀ ਆਜੂਗਾ, ਐਲ ਸ਼ੇਪ ਦਾ ਸੈਕਸ਼ਨਲ ਰਿਕਲਾਈਨਰ ਕੱਪ ਹੋਲਡਰ ਦੇ ਨਾਲ $2500 ਵਾਲਾ ਸਿਰਫ $699 ਦਾ, ਹੁਣੇ ਆ ਜਾਓ ਰਾਈਟ ਵਿੱਚ ਚੱਕ ਕੇ ਲੈ ਜਾਓ ਦੋ ਰਿਕਲਾਈਨਰ ਐਲ ਸ਼ੇਪ ਦਾ ਸੈਕਸ਼ਨਲ ਫੈਬਰਿਕ ਦੇ ਨਾਲ $699 ਦੇ ਵਿੱਚ ਦੇ ਨਾਲ ਦੀ ਨਾਲ ਬਾਈ ਜੀ ਆ ਬੈਡਰੂਮ ਸੈੱਟ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਨਾਲ ਸਾਈਡ ਟੇਬਲ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ, ਕਿੰਗ ਬੈੱਡ ਹਾਈਡ੍ਰੋਲਿਕ ਸਟੋਰੇਜ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਰੈਗੂਲਰ ਪ੍ਰਾਈਸ $3500 ਸੀ, ਘਟਾ ਕੇ ਟੈਂਟ ਸੇਲ ਦੇ ਵਿੱਚ $2499 ਦੇ ਲਾਇਆ ਸੀ। ਜਿਹੜਾ ਪਰਿਵਾਰ ਰਾਈਟ ਵਿੰਗ ਸਟੋਰ ਆਜੂਗਾ, ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਇੱਕੋ ਹੀ ਪਰਿਵਾਰ ਨੂੰ ਮਿਲਣਾ ਬਾਈ ਜੀ। ਤੰਬੂ ਟੈਂਟ ਸੇਲ ਦੇ ਵਿੱਚੋਂ ਲੈ ਜਾਓ ਪੂਰਾ ਬੈਡਰੂਮ ਸੈੱਟ $1299, ਇਹਨੂੰ ਕਹਿੰਦੇ ਆ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ। ਤੇ 6 ਫੁੱਟ ਉੱਚੀ ਘੱਟੋ ਘੱਟ ਹੈੱਡਬੋਰਡ ਬਾਈ ਜੀ, ਐਲਈਡੀ ਲਾਈਟਾਂ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ। ਸੋ ਕਿੰਗ ਸਾਈਜ਼ ਦਾ ਬੈੱਡ, ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਹੈਂਡਲ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਲੈ ਜਾਓ ਤੰਬੂ ਟੈਂਟ ਸੇਲ ਦੇ ਵਿੱਚੋਂ $1299 ਦਾ, ਇੱਕੋ ਹੀ ਪਰਿਵਾਰ ਨੂੰ ਮਿਲਣਾ। ਸੋ ਘੁਮਾ ਲਓ ਗੱਡੀਆਂ, 294 ਵੋਕਲ ਡਰਾਈਵ, 294 ਵੋਕਲ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਲ ਡਰਾਈਵ ਫਰਨੀਚਰ ਦੀ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ।
0: ਵਾਹ ਬਈ ਵਾਹ, ਸੋ ਕਿਆ ਬਾਤ ਹੈ ਸੁਖ ਭਾਜੀ, ਮੈਂ ਕਹਿੰਦਾ ਕਿ ਐਨਰਜੀ ਪੂਰੀ ਐਨ ਚੱਕ ਕੇ ਰੱਖਦੇ ਹੋ। ਸੋ ਸਰਬਜੀਤ, ਇੱਕ ਮੈਨੂੰ ਕਿਸੇ ਨੇ ਕਿਹਾ ਕਿ ਗਾਣਾ ਲਾਓ ਕਿ ਅੱਗ ਪਾਣੀਆਂ 'ਚ ਹਾਣੀ ਹੈ, ਮੈਂ ਲਾਈ ਰਾਜ ਨੂੰ, ਮੈਂ ਕਿਹਾ ਅੱਗ ਤਾਂ ਪਾਣੀਆਂ 'ਚ ਸੁਖ ਭਾਜੀ ਲਾ ਰਹੇ ਆ ਡੀਲਾਂ ਨਾਲ, ਹੈ
3: ਬਿਲਕੁਲ ਜੀ, ਅੱਗ ਤੰਬੂ 'ਚ ਲਾ ਕਰੀ ਹੈ।
0: ਹਾਂ ਜੀ, ਤੰਬੂ 'ਚ ਨਾ ਲਾਇਓ ਅੱਗ, ਤੰਬੂ 'ਚ ਫਰਨੀਚਰ ਬਹੁਤ ਮਹਿੰਗਾ ਮਹਿੰਗਾ ਪਿਆ। ਚਲੋ ਥੈਂਕ ਯੂ, ਜੁੜਦੇ ਹਾਂ ਜਲਦੀ ਪ੍ਰੋਗਰਾਮ ਪੰਜਾਬੀ ਦੇ ਨਾਲ। 5433 ਹੈਲੋ,
5: ਹਾਂਜੀ ਸਤਿ ਸ੍ਰੀ ਅਕਾਲ ਜੀ ਨਵੀ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
5: ਮੈਂ ਵਧੀਆ ਵਧੀਆ, ਤੁਸੀਂ ਸੁਣਾਓ ਕਿੱਦਾਂ?
0: ਬਹਿ ਜਾ ਬਹਿ ਜਾ, ਬੱਲੇ ਬੱਲੇ ਆ,
5: ਬਹਿ ਜਾ ਬਹਿ ਜਾ, ਚਾਹੀਦੀ ਹੈ ਜੀ ਬਹਿ ਜਾ ਚਾਹੀਦੀ ਆ। ਮੈਂ ਇੱਕ ਗਾਣੇ ਦੀ ਫਰਮਾਇਸ਼ ਕਰਨੀ ਸੀਗੀ।
0: ਕਿਹੜਾ ਸਰ?
5: ਤੇਰੇ ਪੱਗ ਦੀ ਝਾਲਰ ਬਣ ਜਾਵਾਂ, ਦਿਲ ਕਰਦਾ ਪੁਲਸੀਆ ਯਾਰਾ।
0: ਅੱਛਾ, ਕਿਹਦਾ ਗਾਣਾ?
5: ਇਹ ਅੰਮ੍ਰਿਤਾ ਵਿਰਕ ਦਾ।
0: ਅੰਮ੍ਰਿਤਾ ਵਿਰਕ, ਮੈਂ ਨਾ ਮੈਨੂੰ ਕਈ ਵਾਰ ਮਹੀਨੇ ਦੋ ਮਹੀਨੇ ਬਾਅਦ ਆਉਂਦੀ ਹੁੰਦੀ ਹੈ ਅੰਮ੍ਰਿਤਾ ਵਿਰਕ, ਉਹਨਾਂ ਦੇ ਗੀਤ ਦੀ ਕੋਈ ਰਿਕੁਐਸਟ, ਬਟ ਮੈਂ ਇਹਨਾਂ ਬਾਰੇ ਬੜਾ ਜਾਣਦਾ ਨਹੀਂ, ਨਾ ਮੈਂ ਇਹਨਾਂ ਦਾ ਕੋਈ ਬੜਾ ਗਾਣਾ ਸੁਣਿਆ, ਬੜੇ ਚੱਲੇ ਆ। ਹਰਾ
5: ਨਹੀਂ,
0: ਉਹੀ ਉਹੀ ਮੈਂ ਗੱਲ ਕਰਦਾ ਵੀ ਇਹਨਾਂ ਦਾ ਵੀ ਇੱਕ ਦੌਰ ਬੜਾ ਆਇਆ, ਜਿਨ੍ਹਾਂ ਦੇ ਗੀਤ ਰਾਜ ਬਰਾੜ ਨਾਲ ਸ਼ਾਇਦ ਆਏ।
5: ਮੈਂ ਤਾਂ ਕਲੀ ਦਾ ਹੀ ਸੁਣਿਆ ਨਾ, ਬਾਕੀ ਹੁਣ ਪਤਾ ਨੀ, ਮੇਰੇ ਟਾਈਮ ਤੇ ਤਾਂ ਕਲੀ ਕਲੀ ਹੋਣੀ
0: ਹੁੰਦੀ ਸੀ। ਠੀਕ ਹੈ, ਕੋਈ ਨਾ, ਕਿਸ ਤੋਂ ਪਤਾ ਕਰਦੇ ਫਿਰ। ਥੈਂਕ ਯੂ, ਲਾ ਦਿੰਦੇ ਆਪਾਂ ਤੁਹਾਡੇ ਲਈ। ਥੈਂਕ ਯੂ। ਸੋ ਪਤਾ ਨੀ, ਅੰਮ੍ਰਿਤਾ ਵਿਰਕ ਇਹਨਾਂ ਦੇ ਜ਼ਿਆਦਾਤਰ ਕੋਈ ਡੁਐਟ ਗਾਣੇ, ਸਿੰਗਲ ਆਏ ਆ? ਨਹੀਂ, ਸਿੰਗਲ ਹੀ ਲੱਗ ਰਿਹਾ ਮੈਨੂੰ। ਉਹ ਫਿਰ ਕੌਣ ਸੀ ਜਿਨ੍ਹਾਂ ਦੇ ਗਾਣੇ ਰਾਜ ਬਰਾੜ ਨਾਲ ਇੱਕ ਦੋ ਆਏ ਆ ਤੇ ਚੱਲੇ ਵੀ ਬਹੁਤ ਹੈ? ਸੋ ਖੈਰ, ਕੋਈ ਨਾ, ਉਹ ਵੀ ਲੱਭ ਲੈਂਦੇ ਹਾਂ। ਸੋ ਪ੍ਰੋਗਰਾਮ ਹੈ ਪੰਜਾਬੀ ਰਾ, ਤੇ ਨੰਬਰ ਹੈ ਆਪਣਾ 905-673-3333। ਉਹ ਸੀ ਅਨੀਤਾ ਸਮਾਣਾ, ਉਹ ਹੋਰ ਸੀ। ਸੋ ਅੱਜ ਫਿਰ ਲਬਰੋਨ ਜੇਮਸ ਦਾ ਕੀ ਬਣਿਆ? ਤੁਸੀਂ ਸਾਰਿਆਂ ਨੇ ਸੁਣ ਲਿਆ, ਲਬਰੋਨ ਜੇਮਸ ਜਾ ਰਿਹਾ ਬਈ ਫਿਲਡੈਲਫੀਆ ਨਾਲ ਖੇਡਣ ਹੁਣ, ਤੇ ਮੈਂ ਵੀਡੀਓ ਦੋ ਚਾਰ ਪਾਈਆਂ ਤੇ ਮੈਨੂੰ ਲੱਗਦਾ ਕਿ ਹੁਣ ਲਬਰੋਨ ਜੇਮਸ ਚੈਂਪੀਅਨਸ਼ਿਪ ਜਿੱਤੂਗਾ ਫਿਲਡੈਲਫੀਆ ਦੇ ਵਿੱਚ। ਵੈਸੇ ਦੇਖਦੇ ਆ ਕੀ ਬਣਦਾ, ਕੁਛ ਵੀ ਹੋ ਸਕਦਾ ਹੈ, ਬਟ ਦੁਨੀਆ ਦੀ ਕੀ ਸਪੋਰਟਸ ਦੀ ਅੱਜ ਦੀ ਸਭ ਤੋਂ ਵੱਡੀ ਨਿਊਜ਼ ਇਹ ਹੈ ਕਿ ਲਬਰੋਨ ਜੇਮਸ ਜਾ ਰਿਹਾ ਤੇ ਖੇਡਣ ਫਿਲਡੈਲਫੀਆ 76ers ਦੀ ਟੀਮ ਦੇ ਨਾਲ। ਇੱਕ ਨਾ ਯੂਨਿਟ ਹੈ ਰੈਂਟ ਤੇ ਅਵੇਲੇਬਲ, ਬ੍ਰਿਟੈਨੀਆ ਅਤੇ ਏਰਨ ਮਿਲਸ ਮਿਸੀਸਾਗਾ ਦੇ ਵਿੱਚ ਹੈ, ਬਹੁਤ ਹੀ ਪ੍ਰਾਈਮ, ਬੜੀ ਪ੍ਰੀਮੀਅਮ ਲੋਕੇਸ਼ਨ, ਬ੍ਰਿਟੈਨੀਆ ਐਂਡ ਏਰਨ ਮਿਲਸ ਪਾਰਕਵੇ ਤੇ ਇਹ ਯੂਨਿਟ ਹੈ। ਇੱਥੇ ਤੁਸੀਂ ਹੇਅਰ ਸਲੋਨ ਖੋਲ੍ਹ ਲਓ, ਨੇਲ ਸਲੋਨ ਖੋਲ੍ਹ ਲਓ, ਸੈੱਲਫੋਨ ਸਟੋਰ ਖੋਲ੍ਹ ਲਓ, ਕਿਸੇ ਵੀ ਤਰੀਕੇ ਦਾ ਦਫ਼ਤਰ ਖੋਲ੍ਹ ਲਓ, ਕੋਈ ਵੀ ਦੁਕਾਨ ਖੋਲ੍ਹਣੀ ਹੈ ਖੋਲ੍ਹ ਲਓ, ਇੱਥੇ ਬਹੁਤ ਯੂਸਿਸ ਨੇ, ਜੋ ਵੀ ਖੋਲ੍ਹਣਾ ਖੋਲ੍ਹ ਲਓ। ਰੈਂਟ ਲਈ ਬ੍ਰਿਟੈਨੀਆ ਤੇ ਏਰਨ ਮਿਲਸ ਮਿਸੀਸਾਗਾ ਚ ਇਹ ਯੂਨਿਟ ਹੈ। ਤੁਸੀਂ ਨੰਬਰ ਇੱਕ ਨੋਟ ਕਰਨਾ, ਪਰਮਜੀਤ ਭਾਜੀ ਨੂੰ ਫੋਨ ਕਰ ਲਓ, 416-993-1564 416-993-1564 416-993-1564 ਤੇ ਯੂਨਿਟ ਅਵੇਲੇਬਲ ਹੈ ਇਹ ਰੈਂਟ ਤੇ, ਬ੍ਰਿਟੈਨੀਆ ਏਰਨ ਮਿਲਸ, ਬੜੀ ਪ੍ਰਾਈਮ ਲੋਕੇਸ਼ਨ, ਤੇ ਤੁਸੀਂ ਇਹ ਯੂਨਿਟ ਲੈ ਸਕਦੇ ਹੋ। ਸੋ ਕਰੀਏ ਕੰਮ ਥੋੜ੍ਹਾ ਜਿਹਾ ਗਰਮਾ ਗਰਮਾ, ਅੱਗ ਪਾਣੀ ਚ ਰੀਮਿਕਸ ਜੀ ਲਾਈਏ, ਨਾਲੇ ਥੋੜ੍ਹਾ ਜਿਹਾ ਨਵਾਂ ਫਲੇਵਰ ਵੀ ਆਜੂਗਾ, ਬਟ ਰੀਮਿਕਸ ਇਹ ਹੈ ਕਿ ਵਧੀਆ ਹੋਣੀ ਚਾਹੀਦੀ ਹੈ। ਦੇਖਦੇ ਆ, ਸੁਣੋ ਦੋ ਬੋਲ ਤੇ ਫਿਰ we will be right back. ਹਾਂ ਹਾਂ ਚਲੋ ਚਲੋ ਆਗੋ।

0: ਵਿਵਾ ਨਹਿਰੀ ਸਾ ਨਹਿਰੀ ਸਾ ਬੈਠਾ ਬੈਠਾ ਪ੍ਰੋਗਰਾਮ ਪੰਜਾਬੀ ਦਾ ਕਿਵੇਂ ਹੋ ਸਾਰੇ ਠੀਕ ਠਾਕ ਬੱਲੇ ਬੱਲੇ ਚੜ੍ਹਦੀ ਕਲਾ ਸੋ ਪ੍ਰੋਗਰਾਮ ਤੁਹਾਡੇ ਲਈ ਫਰਾਈਡੇ ਸਪੈਸ਼ਲ ਅੱਜ ਪੇਸ਼ ਕਰ ਰਹੇ ਹਾਂ ਜੇ ਥੋੜ੍ਹਾ ਕੰਮ ਅਪਬੀਟ ਤੇ ਪੂਰਾ ਕਹਿੰਦੇ ਨਹੀਂ ਹੁੰਦੇ ਚੱਕ ਕੇ ਰੱਖਾਂਗੇ ਸੋ 905-673-3337 905-673-3337 ਆਪਣਾ ਇੱਕ ਫੋਨ ਨੰਬਰ ਹੈ ਸੋ ਦੱਸੀ ਚੱਲੋ ਅੱਜ ਕੀ ਸੁਣਨ ਦੇ ਮੋੜ ਚੋਂ ਤੁਹਾਡੇ ਲਈ ਲਾਈਏ ਤੇ ਸ਼ਾਮ ਨੂੰ ਪੂਰਾ ਐਨ ਬਸ ਬ੍ਰੇਕ ਨਹੀਂ ਲੈਣੀ ਆਪਾਂ ਅੱਜ ਯਾਦ ਰੱਖੋ ਜ਼ਰੂਰ ਰੋਇਲ ਪਰਫਿਊਮ ਵਾਲਿਆਂ ਨੂੰ ਰੋਇਲ ਪਰਫਿਊਮ ਜਿਹੜੇ ਮਾਰਕੀਟ ਦੇ ਵਿੱਚ ਤੁਹਾਨੂੰ ਪਰਫਿਊਮ ਮਿਲ ਰਹੇ ਨੇ $500-500 ਦੇ ਉਹੀ ਫਰੈਗਰੈਂਸ ਉਸ ਹੀ ਸਮੈਲ ਦੇ ਪਰਫਿਊਮ ਸਿਰਫ $50 ਚ ਬਣਾ ਰਹੇ ਆ ਇਹ ਕਿਉਂਕਿ ਖੁਦ ਬਣਾਉਂਦੇ ਨੇ ਇਹ ਆਪਣੇ ਓਇਲ ਉੱਥੋਂ ਮੰਗਾਉਂਦੇ ਆ ਜਿੱਥੋਂ ਵੱਡੇ ਵੱਡੇ ਬ੍ਰਾਂਡ ਡੀਓਰ ਸ਼ਨੈਲ ਵਰਗੇ ਮੰਗਾਉਂਦੇ ਆ ਤੁਸੀਂ ਅਗਲੇ ਦਿਨ ਵੀ ਕੱਪੜਿਆਂ ਨੂੰ ਦੇਖੋਗੇ ਕਹੋਗੇ ਯਾਰ ਇਹੀ ਪਾ ਲੈਂਦੇ ਆ ਸ਼ਰਟ ਹਜੇ ਵੀ ਇਹ ਚੋਂ ਕਿੰਨੀ ਸੋਹਣੀ ਖੁਸ਼ਬੂ ਆਉਂਦੀ ਆ ਮੇਰਾ ਨਾਂ ਲੈ ਦਿਓ ਦੋ ਪਰਫਿਊਮ ਖਰੀਦੋ ਤੇ ਤੀਜਾ ਫਰੀ ਰੋਇਲ ਪਰਫਿਊਮਸ .co ਤੇ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਨੇ 1 Regan Road ਯੂਨਿਟ 9 ਇਨ ਬਰੈਂਪਟਨ ਨੰਬਰ ਹੈ 4373150701 4373150701 437-315-701
1: ਅਨੀਤਾ ਸਮਾਣਾ ਨੇ ਗਾਏ ਸੀ ਰਾਜ ਬਰਾੜਾ ਪਰ ਇਹਦੇ ਗੀਤ ਅਮਰਤਾ ਵਿਰਕ ਦੇ ਤਾਂ ਬਹੁਤ ਨੇ ਜੀ ਮਤਲਬ ਕਿਆ ਹੀ ਬਾਤਾਂ ਸੀ ਉਸ ਵੇਲੇ
0: ਸਭ ਤੋਂ ਜ਼ਿਆਦਾ ਭਾਜੀ ਇਹਨਾਂ ਦਾ ਕਿਹੜਾ ਚੱਲਿਆ
1: ਉਹਦੇ ਹੰਝੂਆਂ ਨਾ ਭਾਬੀ ਮੇਰੀ ਚੁੰਨੀ ਭੱਜ ਗਈ ਭੁੱਬਾ ਮਾਰ ਮਾਰ ਇੰਨਾ ਰੋਇਆ ਚੰਦਰਾਣੀ ਉਹਦੇ ਹੰਝੂਆਂ ਨਾ ਭਾਬੀ ਮੇਰੀ ਚੁੰਨੀ ਭੱਜ ਗਈ
0: ਅੱਛਾ ਹੰਝੂਆਂ ਨਾ ਚੁੰਨੀ ਭੱਜ ਗਈ ਠੀਕ ਹੈ
1: ਹਾਂਜੀ
0: ਕੀ ਬਾਤ ਹੈ ਚਲੋ ਲਾਉਣੇ ਕਿੱਦਾਂ ਹੋਰ ਸੁਣਾਓ ਕਿਵੇਂ ਮਨਾ ਰਹੇ ਹੋ ਅੱਜ ਦੀ ਸ਼ਾਮ
1: ਲਾਓ ਸਰ ਜੀ ਆਹੀ ਲਾ ਦਿਓ ਭੁੱਬਾ ਮਾਰ ਮਾਰ ਇੰਨਾ ਰੋਇਆ ਚੰਦਰਾ ਉਹਦੇ ਹੰਝੂਆਂ ਨਾ ਭਾਬੀ ਮੇਰੀ ਚੁੰਨੀ ਭੱਜ ਗਈ
0: ਹੋ ਬੱਲੇ
1: ਸੁਣਾ ਕੀ ਜਾ
0: ਹੋਰ ਸੁਣਾਓ ਕਿਵੇਂ ਮਨਾ ਰਹੇ ਹੋ ਤੁਸੀਂ ਇਹ ਫਰਾਈਡੇ ਦੀ ਸ਼ਾਮ ਨੂੰ
1: ਬਾਜੀ ਫੈਕਟਰੀਓਂ ਛੁੱਟੀ ਹੋਈ ਸੀ ਘਰ ਨੂੰ ਜਾਂਦੇ ਪਏ ਸੀ ਹੁਣ ਫੇ ਨਾ ਨੂੰ ਕੇ ਪੱਕ ਬੁੱਕ ਜੀ ਬੰਨ ਕੇ ਫੇ ਨਿਕਲਾਂਗੇ ਬਾਹਰ ਨੂੰ ਦੇਖਦੇ ਆ ਕੀ ਬਣਦਾ
0: ਕਿੱਧਰ ਜਾ ਰਹੇ ਹੋ ਅੱਜ
1: ਅੱਜ ਹੈਗੇ ਤਾਂ ਬ੍ਰਾਮਟਨ ਦੇ ਵਿੱਚ ਹੀ ਆ ਮੈਂ ਯਾਰਾਂ ਦੋਸਤਾਂ ਨੂੰ ਹੁਣ ਕਾਲਾਂ ਕਰਦੇ ਆ ਉਦੋਂ ਮੈਂ ਐਂਕਰਿੰਗ ਦਾ ਕੰਮ ਕਰਦਾ ਸਟੇਟ ਸੈਕਟਰੀ ਦਾ
0: ਚਲੋ ਤੁਸੀਂ ਮਾਸਟਰ ਸਲੀਮ ਨੂੰ ਦੇਖਿਆ ਹੋ
1: ਹਾਂਜੀ ਉਹ ਵੀ ਦੇਖਣ ਜਾਣਾ ਜੀ ਬਾਕੀ ਉਹ ਸਾਡੀਆਂ ਸ਼ਨੀਵਾਰ ਐਤਵਾਰ ਜਾਗੋ ਜੁਗੋ ਨਿਕਲੋਗੀਆਂ ਕਾਫੀ ਮੁਖਤਿਆਰ ਢੋਲੀ
0: ਨਹੀਂ ਉਹ ਤਾਂ ਚਲੋ ਠੀਕ ਹੈ ਜਾਗੋ ਵੀ ਨਿਕਲੂਗੀ ਮੈਂ ਤਾਂ ਅੱਜ ਦੀ ਗੱਲ ਕਰਦਾ
2: ਹਾਂਜੀ ਹਾਂਜੀ ਚਲੋ ਥੈਂਕ ਯੂ ਮੈਂ ਤਾਂ ਕਹਿ ਰਿਹਾ ਮਾਸਟਰ ਸਲੀਮ ਦੀਆਂ ਦੋ ਟਿਕਟਾਂ ਸੀ ਦੇ ਰਹੇ ਹਾਂ 50 ਡਾਲਰ ਚ ਦੋ ਟਿਕਟਾਂ 573-0 ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਹਾਂਜੀ ਸਹੀ ਕਿਹਾ ਮੈਨੂੰ ਨੰਬਰ ਚਾ
0: ਬੱਲੇ ਬੱਲੇ ਕਰਾ ਦਿਓ ਵੀ ਨਵੀਂ ਨੇ ਤਾਂ ਇੰਨਾ ਵਧੀਆ ਤੁਹਾਡੇ ਬਾਰੇ ਦੱਸਿਆ ਥੋੜਾ ਬੰਦਾ ਬੰਦੇ ਨੂੰ ਚਾਹ ਜਿਹਾ ਚੜ ਜਾਂਦਾ ਥੈਂਕ ਯੂ ਸੋ ਕਿਸੇ ਨੇ ਵੀ ਕੈਬਨਿਟਸ ਕਿਚਨ ਨਵੀਂ ਲਗਵਾਉਣੀ ਹੈ ਕੈਬਨਿਟਸ ਨਵੀਆਂ ਲਗਵਾਉਣੀਆਂ ਆਪਣੇ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਕੋਈ ਰੈਡੀ ਕਰਵਾਉਣਾ ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰ ਲਓ 416-859-1920 ਤੇ ਕਾਲ ਕਰੋ ਤੇ ਨਵੀਆਂ ਤੁਸੀਂ ਕੈਬਨਿਟਸ ਜਾਂ ਕਿਚਨ ਨਵੀਂ ਲਗਵਾ ਸਕਦੇ ਹੋ ਸੋ ਆਏ ਨਹੀਂ ਵੀ ਸਿਰਫ ਸਾਡਾ ਰੈਫਰੈਂਸ ਦਿਆ ਕਰੋ ਅਗਲੇ ਨੂੰ ਆਏ ਹੋਵੇ ਵੀ ਬੱਲੇ ਯਾਰ ਨਵੀਂ ਨੇ ਕਿਹੜੀ ਐਸੀ ਗੱਲ ਲਈ ਕਹਿਤੀ ਕਿ ਬਸ ਸਾਡੀ ਹੀ ਬਹਿ ਜਾ ਸੋ ਪ੍ਰੋਗਰਾਮ ਪੰਜਾਬੀ ਦਾ ਤੇ ਵਧੀਆ ਖੂਬਸੂਰਤ ਸ਼ਾਮ ਹੈ ਤੇ ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਾਂ ਬਾਤਾਂ ਥੋੜ੍ਹਾ ਹੋ ਰਹੀਆਂ ਨੇ ਤੇ ਸਾਡੇ ਨਾਲ ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਵਨ ਐਂਡ ਓਨਲੀ ਹਰਪ੍ਰੀਤ ਸੈਣੀ ਜੀ ਵੀ ਜੁੜ ਚੁੱਕੇ ਨੇ ਹਰਪ੍ਰੀਤ ਵੈਲਕਮ
3: ਥੈਂਕ ਯੂ ਸੋ ਮਚ ਨਵੀ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕੀ ਬਣਦਾ
3: ਕੁਛ ਨਹੀਂ ਬਣਦਾ
0: ਆਏ ਨਾ ਕਰਿਆ ਕਰੋ ਕੁਛ ਨਹੀਂ ਬਣਦਾ ਕੁਛ ਨਾ ਕੁਛ ਤਾਂ ਬਣਦਾ ਹੀ ਹੋਊਗਾ ਫਰਾਈਡੇ ਆ
3: ਸਮਟਾਈਮ ਕੁਛ ਨਾ ਬਣਨਾ ਵੀ ਠੀਕ ਹੁੰਦਾ
0: ਜੇ ਤੁਹਾਡੇ ਨਹੀਂ ਕੁਛ ਬਣਦਾ ਫਿਰ ਸਾਡੇ ਤਾਂ ਅਸੀਂ ਵੀ ਬਸ ਭੁੱਖੇ ਹੀ ਹੋਵਾਂਗੇ ਅੱਜ ਨਹੀਂ ਗੱਲ ਠੀਕ ਹੈ ਤੁਹਾਡੀ ਕਦੇ ਕਦੇ ਨਾ ਹੁਣ ਪਤਾ ਕੀ ਹੈ ਇੰਨੀ ਬਿਜ਼ੀ ਸਮਰ ਹੈ, ਮੈਨੂੰ ਵੀ ਅੱਜ ਮਸਾਂ ਟਾਈਮ ਮਿਲੂਗਾ ਵੀ ਬਸ ਕਿਤੇ ਨਹੀਂ ਜਾਣਾ, ਕੁਛ ਨਹੀਂ ਕਰਨਾ, ਬਸ ਬੈਠਾਂਗੇ ਘਰੇ ਤੇ ਰਿਲੈਕਸ ਕਰਾਂਗੇ।
4: ਸਲੀਮ
0: ਜੀ ਦਾ ਸ਼ੋ ਦੇਖਣ?
4: ਬਿਲਕੁਲ ਬਿਲਕੁਲ।
0: ਕੀ ਬਾਤ ਹੈ, ਟਿਕਟਾਂ ਲੈ ਲਈਆਂ?
4: ਟਿਕਟਾਂ ਲੈ ਲਈਆਂ ਸਰ ਜੀ, ਹੁਣ ਤਾਂ ਲੈ ਲਈਆਂ, ਹੁਣ ਤਾਂ ਚਲੋ ਪਾਸ ਇਟ ਆਨ।
0: ਕੋਈ ਗੱਲ ਨਹੀਂ, ਦੈਟਸ ਓਕੇ, ਵਧੀਆ ਗੱਲ ਹੈ
4: ਜੀ ਜੀ ਜੀ।
0: ਹੋਰ ਸਰ,
4: ਥੈਂਕ ਯੂ ਜੀ
0: ਸਰ। ਹੁਕਮ
4: ਇਟਸ ਗੋਇੰਗ ਗੁੱਡ, ਗੋਇੰਗ ਗੁੱਡ, ਥੈਂਕ ਯੂ।
0: ਚਲੋ ਇੰਜੋਏ ਕਰੋ ਤੇ ਹੈਵ ਅ ਗੁੱਡ ਸ਼ੋ, ਬੜਾ ਵਧੀਆ ਹੋਊਗਾ, ਤੁਸੀਂ ਆਪ ਕਹੋਗੇ ਬਾਅਦ ਚੋ ਕਿ ਬੱਲੇ ਯਾਰ ਦਿਨ ਬਣ ਗਿਆ।
4: ਬਿਲਕੁਲ ਜੀ ਬਿਲਕੁਲ,
0: ਚਲੋ ਥੈਂਕ ਯੂ। 5220 ਹੈਲੋ।
5: ਹੈਲੋ,
0: ਹਾਂਜੀ ਤੁਸੀਂ ਬੰਦੇ ਪੁਰਾਣੇ, ਤੁਹਾਡੀ ਆਵਾਜ਼ ਤਾਂ ਲੱਗਦਾ ਨੀ ਬੰਦੇ ਪੁਰਾਣੇ ਹੋ। ਜਵਾਕਾਂ ਵਾਲੀ ਇੱਥੋਂ ਕਿਹੜਾ ਗਾਣਾ ਸੀਗਾ?
4: ਪੁਰਾਣੇ
0: ਵਧੀਆ ਗੱਲ ਹੈ, ਪਤਾ ਕੀ ਆ, ਅੱਜ ਕੱਲ ਦੇ ਮੁੰਡੇ ਬਹੁਤ ਘੱਟ ਨੇ ਜਿਹੜੇ ਪੁਰਾਣੇ ਗਾਣੇ ਸੁਣਦੇ ਆ। ਅੱਜ ਕੱਲ ਤਾਂ ਬਸ ਤੁਹਾਨੂੰ ਪਤਾ ਹੀ ਆ, ਨਵੇਂ ਦੁਆਲੇ ਹੋਏ ਹੋਏ ਆ ਸਾਰੇ। ਪੁਰਾਣੇ ਗਾਣਿਆਂ ਚ ਮੈਂ ਕੱਲ ਵੀ ਗੱਲ ਕਰ ਰਹੀ ਸੀ ਕਿ ਜੀ ਕਰਦੇ ਵੀ ਗਾਣਾ ਸੁਣੀ ਚਲੋ ਭਾਵੇਂ ਰਿਪੀਟ ਤੇ ਸੁਣ ਲੋ। ਹੁਣ ਨਵੇਂ ਹੈ ਵਧੀਆ, ਬਟ ਉਹ ਰਿਪੀਟ ਵਾਲੀ ਵੈਲਿਊ ਜੀ ਹੈ ਨੀ ਹੁੰਦੀ। ਸਹੀ ਗੱਲ ਹੈ ਤੁਹਾਡੀ, ਟਕੀਲੇ ਦੀ ਬੋਤਲ ਦੀ ਫੋਟੋ ਭੇਜੀ ਆ ਕਿ ਬਹੁਤ ਸੋਹਣੀ ਟਕੀਲਾ, ਟਕੀਲਾ ਪੀ ਰਿਹਾ, ਕੋਈ ਵੋਡਕਾ ਦੀਆਂ ਸ਼ੋਟਾਂ ਲਾ ਰਿਹਾ, ਸ਼ੋਟਾਂ ਨਾਲ ਬੜੀਆਂ ਲਾਓ, ਸ਼ੋਟਾਂ ਨਾਲ ਹੀ ਬੰਦਾ ਖਰਾਬ ਹੁੰਦਾ। ਸੋ ਖੈਰ, ਹੈਵ ਅ ਗੁੱਡ ਟਾਈਮ। ਪ੍ਰੋਗਰਾਮ ਪੰਜਾਬੀ ਲੈਣਾ 905-673-3337। ਅੱਜ ਦਾਰੂ ਪੀ ਗੱਡੀ ਨਹੀਂ ਚਲਾਉਣੀ, ਇੰਜੋਏ ਕਰਨਾ ਕਰੋ, ਖੁੱਲ ਕੇ ਭੰਗੜੇ ਪਾਓ, ਬਟ ਦਾਰੂ ਪੀ ਗੱਡੀ ਨਾ ਚਲਾਓ ਮਿੱਤਰੋ, ਨੋਟ ਈਵਨ ਥੋੜੀ ਥੋੜੀ। ਅਸੀਂ ਨਾ ਮੰਡੇ ਸ਼ਾਮ ਨੂੰ 6 ਵਜੇ ਲਾਈਵ ਪ੍ਰੋਗਰਾਮ ਇੱਕ ਕਰ ਰਹੇ ਹਾਂ ਮਸਤਾਨੇ ਰੈਸਟੋਰੈਂਟ ਐਂਡ ਕੈਫੇ ਤੇ, ਕੁਈਨ ਤੇ ਕੈਨੇਡੀ ਦਾ ਕੋਰਨਰ। 2 ਕੈਨੇਡੀ ਰੋਡ ਸਾਊਥ, $1, $1 ਦੇ ਵਿੱਚ ਚਨਾ ਟਿੱਕੀ, $1 ਦੇ ਵਿੱਚ ਚਾਟ ਪਾਪੜੀ, $1 ਦੇ ਵਿੱਚ ਚਨਾ ਸਮੋਸਾ, ਪਕੌੜੇ ਫ੍ਰੀ ਤੇ ਚਾਹ ਵੀ ਫ੍ਰੀ ਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਤੇ, ਠੀਕ ਹੈ। ਮੰਡੇ ਨੂੰ ਸ਼ਾਮ ਨੂੰ 6 ਵਜੇ ਆ ਜਾਇਓ, ਕੈਨੇਡੀ ਐਂਡ ਕੁਈਨ ਸਾਡੀ ਟੀਮ ਨੂੰ ਮਿਲੋ, ਅਸੀਂ ਤੁਹਾਨੂੰ ਤੋਹਫੇ ਬੜੇ ਦੇਵਾਂਗੇ। 2 ਕੈਨੇਡੀ ਰੋਡ ਸਾਊਥ, 2 ਕੈਨੇਡੀ ਰੋਡ ਸਾਊਥ, ਜੀ 6839। ਹੈਲੋ
6: ਹਾਂਜੀ, ਸਤਿ ਸ੍ਰੀ ਅਕਾਲ ਨਵੀ।
0: ਸਤਿ ਸ੍ਰੀ ਅਕਾਲ ਜੀ।
6: ਹਾਂ, ਮੈਂ ਤੇਰੇ ਡੈਡੀ ਦਾ ਫਰੈਂਡ ਬੋਲਦਾ, ਸੁਣ
0: ਜੀ ਸਰ,
6: ਇੱਕ ਪੁਰਾਣਾ ਗਾਣਾ ਮੇਰਾ ਵੀ ਲਾ ਦੇ ਫਿਰ।
0: ਕਿਹੜਾ ਜੀ?
6: ਜਗਜੀਤ ਸਿੰਘ ਚਿਤਰਾ ਸਿੰਘ ਦਾ ਹੈਗਾ, ਕੁੜਤੀ ਮਲ ਮਲ ਦੀ।
0: ਕੁੜਤੀ ਮਲ ਮਲ ਦੀ, ਕਿਆ ਬਾਤ ਹੈ। ਮੈਂ ਨਾ ਕੱਲ ਪਰਸੋਂ ਜਗਜੀਤ ਜੀ ਦਾ ਲਾਇਆ ਸੀ, ਨਾ ਚਿੱਠੀ ਨਾ ਕੋਈ ਸੰਦੇਸ਼, ਤੇ ਮੈਨੂੰ ਪਤਾ ਨਹੀਂ ਸੀ ਕਿ ਜਗਜੀਤ ਸਿੰਘ ਜੀ ਦੇ ਨਾ ਬੇਟੇ ਦੀ ਡੈਥ ਬੜੀ ਯੰਗ ਹੋ ਗਈ ਸੀਗੀ।
6: ਹਾਂਜੀ, ਮੈਨੂੰ ਸਾਰੇ, ਮੈਂ ਸਾਰੀ ਫੈਮਿਲੀ ਨੂੰ ਜਾਣਦਾ ਚੰਗੀ ਤਰ੍ਹਾਂ।
0: ਅੱਛਾ ਅੱਛਾ, ਨਹੀਂ ਮੈਨੂੰ ਬਾਅਦ ਚੋਂ ਪਤਾ ਲੱਗਿਆ, ਫਿਰ ਮੈਂ ਗੱਲ ਸੁਣੀ ਵੀ ਉਸ ਗੀਤ ਦੇ ਵਿੱਚ ਵੀ ਕੁਝ ਐਸੇ ਬੋਲ ਨੇ ਜੋ ਉਹਨਾਂ ਦੇ ਐਕਸੀਡੈਂਟ ਦੇ ਨਾਲ ਰਿਲੇਟਡ ਨੇ।
6: ਹਾਂਜੀ, ਸਾਰਾ ਕੁਝ ਉਹਨਾਂ ਦਾ, ਉਹਦੀ ਵੀ ਡੈਥ ਜਿੱਦਾਂ ਸਾਰਾ ਕੁਝ ਬਹੁਤ ਹੈ, ਉਹਨਾਂ ਦੀ ਬੇਟੀ ਦੀ ਵੀ ਡੈਥ ਹੋਈ ਸੀ।
0: ਹਾਂਜੀ, ਬੇਟੀ ਦੀ ਵੀ ਹੋ ਗਈ ਸੀਗੀ ਬਾਅਦ ਚੋਂ, ਬਿਲਕੁਲ। ਬੜੇ ਕਮਾਲ ਦੇ ਆਰਟਿਸਟ ਸੀਗੇ ਜਗਜੀਤ ਸਿੰਘ ਜੀ। ਜ਼ਰੂਰ ਲਾ ਦਿੰਦੇ ਹਾਂ, ਜ਼ਰੂਰ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਸੁਣ ਰਹੇ ਹੋ ਤੁਸੀਂ, ਤੇ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਹਾਜ਼ਰ ਨੇ। ਜੀ ਟੀ ਏ ਕ੍ਰੈਡਿਟ ਨੂੰ ਤੁਸੀਂ ਯਾਦ ਰੱਖੋ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਟੈਨਸ਼ਨ ਚੋਂ, ਪਿਛਲੇ ਤਕਰੀਬਨ 20-25 ਸਾਲ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ। ਨੰਬਰ ਹੈ 416-650-1100, 416-650-1100, 4883।
7: ਹੈਲੋ, ਹਾਂਜੀ ਨਵੀ ਭਾਜੀ, ਕੀ ਹਾਲ ਹੈ ਜੀ?
0: ਉਹ ਵਧੀਆ ਜੀ, ਕਿੱਦਾਂ?
7: ਵਧੀਆ ਸਰ, ਵਧੀਆ ਜੀ। ਨਵੀ ਜੀ ਭਾਜੀ, ਇੱਕ ਨੰਬਰ ਚਾਹੀਦਾ ਤੁਹਾਡੇ ਕੋਲ ਅੱਜ।
0: ਕਿਹੜਾ ਵੀਰੇ?
7: ਉਹ ਤੁਸੀਂ ਅੱਗੇ ਦਿੰਦੇ ਸੀ ਨਾ ਉਹ ਮਸਾਜ ਸੈਂਟਰ ਵਾਲਿਆਂ ਦਾ, ਨਵੀ ਭਾਜੀ
0: ਮਸਾਜ ਵਾਲਿਆਂ ਦਾ, ਹਲਵਾਨਾ ਵੈਲਨੈਸ ਸਪਾ ਦਾ। ਹਾਂਜੀ
7: ਲਵਾਨਾ, ਹਾਂਜੀ ਦਊਂਗੇ ਭਾਜੀ।
0: 416
7: ਕਹਿ
0: ਦਿਓ ਕਿ ਪੰਜਾਬੀ ਲਹਿਰਾਂ ਤੋਂ ਨਵੀਂ ਹੋਣਾ ਤੋਂ ਨੰਬਰ ਮਿਲਿਆ
7: ਜੀ। ਜੀ ਬਰੈਂਪਟਨ ਜੀ, ਨਵੀ ਭਾਜੀ ਹੈ ਨਾ ਇਹ?
0: ਹਾਂਜੀ, ਏਅਰਪੋਰਟ ਤੇ ਸਟੀਲ ਤੇ।
7: ਓ ਵੈਰੀ ਗੁੱਡ, ਚਲੋ ਤਾਂ ਬਹੁਤ ਸਹੀ ਹੈਗਾ ਜੀ, ਏਅਰਪੋਰਟ ਸਟੀਲ ਤੇ।
0: ਹਾਂ, ਹੋਰ ਸੁਣਾਓ, ਕਿਵੇਂ ਮਨਾ ਰਹੇ ਹੋ ਅੱਜ ਦੀ ਸ਼ਾਮ ਨੂੰ?
7: ਹਾਂ ਬਸ ਵਧੀਆ ਨਵੀ ਭਾਜੀ, ਰਾਈਡਾਂ ਚੱਕ ਲਈਆਂ ਦੋ ਜੀ, ਇੱਕ ਡੀਪ ਪੋਰਟ ਤੋਂ ਤੇ ਇੱਕ ਮਨ ਕਿੱਥੋਂ ਤੇ ਕੀ ਆ।
0: ਹਾਂ,
7: ਬਸ ਉਹ ਦੇਣ ਚੱਲੇ ਆ ਜੀ।
0: ਅੱਛਾ, ਕੀ ਖਾਣਾ ਮੰਗਾਇਆ ਉਹਨਾਂ ਨੇ?
7: ਇੱਕ ਤਾਂ ਮੇਰੇ ਦਾ ਕੇਕ ਆ ਜੀ, ਤੇ ਦੂਜੇ ਦਾ ਪਤਾ ਨੀ ਕੀ ਆ ਜੀ, ਉਹ ਚਾਈਨੀਜ਼ ਰੈਸਟੋਰੈਂਟ ਦਾ ਕੁਛ
0: ਕੇਕ
7: ਪਤਾ ਤਾਂ
0: ਤੁਸੀਂ ਵੀ ਖਾ ਲੈਣੇ ਹੋ ਕਦੇ ਕਦੇ, ਜਿੱਥੋਂ ਚੱਕਦੇ ਹੋ ਖਾਣਾ, ਇਹ ਨਹੀਂ ਘਰੋਂ ਹੀ ਲੈ ਕੇ ਜਾਂਦੇ ਹੋ?
7: ਆਮ ਤੌਰ ਤੇ ਘਰੋਂ ਹੀ ਲੈ ਕੇ ਜਾਈਦਾ ਨਵੀ ਭਾਜੀ ਖਾਣਾ, ਕਿਉਂਕਿ ਮੈਂ ਬਾਹਰ ਦਾ, ਹੁਣ ਮੈਂ ਬਹੁਤ ਟਾਈਮ ਹੋ ਗਿਆ ਅਵੋਇਡ ਕਰ ਰਿਹਾ ਬਾਹਰ ਦਾ ਖਾਣਾ।
0: ਚਲੋ, ਚੰਗੀ ਗੱਲ ਹੈ।
7: ਪਰ ਇਹ ਵੀ ਜਦੋਂ ਕਦੇ ਤੁਸੀਂ, ਜਦੋਂ ਤੁਸੀਂ ਕਦੇ ਕੋਈ ਐਡ ਪਾਉਂਦੇ ਹੋ ਜਾਂ ਕੁਛ ਹਨਾ, ਕੋਈ ਦੱਸ ਵੀ ਇੱਥੇ ਜੋ ਲੱਗੀ ਡੀਲ ਲੱਗੀ ਹੋਈ ਆ, ਉਹਦੇ ਤਾਂ ਜ਼ਰੂਰ ਭੱਜੇ ਜਾਈਦਾ ਸੀ।
0: ਚਲੋ ਠੀਕ ਹੈ, ਮੰਡੇ ਨੂੰ, ਨਹੀਂ ਮੰਡੇ ਨੂੰ ਫਿਰ ਆਇਓ ਇੱਥੇ ਮਸਤਾਨੇ, ਇੱਕ ਰੈਸਟੋਰੈਂਟ ਹੈ, ਅਸੀਂ ਉੱਥੇ ਲਾਈਵ ਪ੍ਰੋਗਰਾਮ ਮੰਡੇ ਨੂੰ ਕੁਈਨ ਤੇ ਕੈਨੇਡੀ ਤੇ ਕਰ ਰਹੇ ਹਾਂ ਪ੍ਰੋਗਰਾਮ ਮੰਡੇ ਨੂੰ।
7: ਬਿਲਕੁਲ ਹੈਗਾ ਮਸਤਾਨੇ, ਹਾਂਜੀ ਹੈਗਾ ਜੀ।
0: ਉੱਥੇ ਆਇਓ ਤੇ $1 ਨੂੰ ਅਸੀਂ ਖਾਣਾ ਖਵਾਵਾਂਗੇ ਤੁਹਾਨੂੰ, ਠੀਕ ਹੈ?
7: ਓਕੇ ਨਵੀ ਭਾਜੀ,
0: ਥੈਂਕ ਯੂ ਸੋ ਮਚ, ਬਹੁਤ ਪਿਆਰ ਸਤਿਕਾਰ, ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸਾਰੇ ਸੁਣ ਰਹੇ ਹੋ। ਪੈਸ਼ਨ ਰੂਫਿੰਗ, ਜੇ ਤੁਹਾਡੀ ਛੱਤ, ਤੁਹਾਡੀ ਰੂਫ ਪੁਰਾਣੀ ਹੈ ਤੇ ਜੇ ਤੁਸੀਂ ਟਾਈਮ ਸਿਰ ਚੇਂਜ ਨਹੀਂ ਕਰਾਈ ਨਾ, ਤੁਸੀਂ ਆਪਣੇ ਘਰ ਦੇ ਸਟਰਕਚਰ ਨੂੰ ਡੈਮੇਜ ਕਰ ਰਹੇ ਹੋ। ਆਪਣੀ ਛੱਤ ਤਾਂ ਆਪਣੀ ਯਾਰ ਸ਼ੀਲਡ ਹੈ, ਸੋ ਰੂਫ ਚੇਂਜ ਕਰਾਉਣ ਵਾਲੀ ਹੈ, ਰੂਫ ਦੀ ਰਿਪੇਅਰ ਹੋਣ ਵਾਲੀ ਹੈ। ਮੈਂ ਤੁਹਾਨੂੰ ਬੜੇ ਇਮਾਨਦਾਰ ਬੰਦਿਆਂ ਦਾ ਨੰਬਰ ਦੇ ਰਿਹਾ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ, ਇਹਨਾਂ ਨੂੰ ਫੋਨ ਕਰੋ 6479194139 6479194139 6479194139 ਤੇ ਕਾਲ ਕਰੋ 0058 ਹੈਲੋ
8: ਹਾਂਜੀ ਬਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
8: ਬਾਈ ਜੀ ਤੁਸੀਂ ਨਾ ਇੱਕ ਦਿਨ ਮੈਨੂੰ ਸ਼ਾਇਦ ਮੈਂ ਗਲਤ ਨਾ ਹਾਂ ਤਾਂ ਇੱਕ ਟ੍ਰੇਡਿੰਗ ਵਾਲੇ ਬੰਦੇ ਨੂੰ ਤੁਸੀਂ ਜ਼ਿਕਰ ਕੀਤਾ ਸੀਗਾ ਸ਼ਾਇਦ ਮਿਸੀ ਸਾਗਾ ਚ ਜਾਂ ਕਿਤੇ ਆ ਤੁਸੀਂ ਮਾੜਾ
0: ਨੌਲੇਜ ਕਿਸ ਚੀਜ਼ ਲਈ ਸੀਗਾ
8: ਹੈਗੇ ਟ੍ਰੇਡਿੰਗ ਨਹੀਂ ਕਰਾਉਂਦੇ ਵੀ ਟ੍ਰੇਡਿੰਗ ਦਾ ਕੁਝ ਕਨਸੈਪਟ ਸੈਚੁਰ ਹੁੰਦੇ ਆ ਤਾਂ ਜਾਂ ਕੁਝ ਸਿਸਟਮ ਸੀਗਾ
0: ਟ੍ਰੇਡਿੰਗ ਮਤਲਬ ਜਿਵੇਂ ਇਨਵੈਸਟਿੰਗ ਸੌਰਵ ਰਤਨ ਹੋਣਗੇ
8: ਓਕੇ
0: ਬੜੇ ਐਜੂਕੇਟਿਡ ਬੜੇ ਨੌਲੇਜ ਵਾਲੇ ਬੰਦੇ ਆ ਇਹਨਾਂ ਨੂੰ ਮਿਲੋ ਇਹਨਾਂ ਨਾਲ ਬੈਠੋ ਤੇ ਇਹ ਤੁਹਾਨੂੰ ਦੱਸਣਗੇ ਕਿ ਕੀ ਕਰਨਾ ਚਾਹੀਦਾ ਕੀ ਨਹੀਂ
8: ਓਕੇ ਲਾਈਕ ਮੈਂ ਉਦੋਂ ਦਾ ਮਤਲਬ ਜਿਹਦਾ ਕੋਰਸ ਲਏ ਹੋਏ ਇੰਡੀਆ ਤੋਂ ਕਾਫੀ ਟਾਈਮ ਦੇ ਦੇ ਨੋ ਤੇ ਮੈਂ ਕਿਹਾ ਚਲੋ ਥੋੜਾ ਜਿਹਾ
0: ਨਹੀਂ ਤੁਸੀਂ ਨਾ ਇਹਨਾਂ ਨੂੰ ਫੋਨ ਕਰੋ ਇਹ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਂਦੇ ਤੁਹਾਨੂੰ ਤੁਸੀਂ ਇੱਕ ਵਾਰ ਮਿਲੋ ਇਹਨਾਂ ਨੂੰ ਤੁਹਾਨੂੰ ਸਾਰੀ ਐਜੂਕੇਸ਼ਨ ਦੇਣਗੇ ਚੰਗੀ ਤਰ੍ਹਾਂ
8: ਓਕੇ ਮੈਂ ਕਿਹੜਾ ਰਿਪੀਟ ਕਰਦੇ ਮਾੜਾ ਨੰਬਰ 4168338533
0: ਹਾਂਜੀ ਬਿਲਕੁਲ
8: ਨਾਮ ਕੀ ਸੀ
0: ਸੌਰਵ ਰਤਨ
8: ਸੌਰਵ ਰਤਨ ਓਕੇ ਓਕੇ ਸਰ
0: ਠੀਕ ਹੈ ਵੀਰੇ
8: ਓਕੇ
0: ਓਕੇ ਜੀ ਥੈਂਕ ਯੂ ਸੋ ਮਚ ਸੋ 5220 ਹੈਲੋ
9: ਹੈਲੋ
0: ਹਾਂਜੀ
9: ਮੈਂ ਕਿਹੜਾ ਰਿਪੀਟ ਬਾਈ ਜੀ ਗਾਣਾ ਗਿਆ ਜੀ ਸਾਨੂੰ ਜੀ ਅਸੀਂ ਜਾਮ ਚ ਫਸੇ ਹੋਏ ਆ ਗਾਣਾ ਚਲਾ ਦੋ ਜੀ ਸੁਣਨਾ ਜੀ
0: ਕਿਹੜਾ ਸੀਗਾ ਤੁਹਾਡਾ ਮਸਟ ਗੋ ਵਾਲਾ ਕੰਮ ਹੈ ਸੋ 294 ਵਾਕਰ ਡਰਾਈਵ ਏਅਰਪੋਰਟ ਕੁਵੀਨ ਦੇ ਬਿਲਕੁਲ ਨਾਲ ਗ੍ਰੈਂਡ ਹੋਮ ਫਰਨੀਚਰ ਜੀ ਸਰਜੀਤ
10: ਜੀ ਬਾਈ ਜੀ ਬਹੁਤ ਸ਼ੁਕਰੀਆ ਤੇ ਬੜੀ ਸ਼ਾਨਦਾਰ ਡੀਲ ਜੇ ਬਾਈ ਜੀ ਜਾਮ ਚ ਫਸੇ ਆ ਕਿ ਛੇਤੀ ਨਿਕਲ ਕੇ ਬਸ ਪਹੁੰਚ ਜਾਓ ਤੁਸੀਂ ਗ੍ਰੈਂਡ ਹੋਮ ਫਰਨੀਚਰ ਤੇ ਜਿਹੜੀਆਂ ਡੀਲਾਂ ਅਨਾਊਂਸ ਕਰਨ ਲੱਗੇ ਆ ਬਾਈ ਜੀ ਮੈਂ ਤਾਂ ਯਾਰ ਆਪ ਹੈਰਾਨ ਆ ਮੈਂ ਬਾਈ ਨੂੰ ਵਾਰ ਵਾਰ ਪੁੱਛਦਾ ਦੂਸਰੀ ਵਾਰ ਕਨਫਰਮ ਕਰਕੇ ਮੈਂ ਕਿਹਾ ਆਹ ਰੇਟ ਇੰਨਾ ਹੀ ਕਹਿੰਦੇ ਹਾਂ ਵਾਕਈ ਚੀਜ਼ ਦਿਖਾ ਕੇ ਆਹ ਚੀਜ਼ ਇੰਨੇ ਦੀ ਤੇ ਸੁੱਖ ਬਾਈ ਖੜਕਾ ਦੋ ਫਿਰ ਇੱਕ ਹੋਰ ਸੇਲਾ
11: ਬਿਲਕੁਲ ਬਾਈ ਜੀ ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਹੋਵੇ ਤੇ ਚੱਲਦਾ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵੋਕਰ ਵਾਲੀ ਲੋਕੇਸ਼ਨ ਤੇ ਹੋਵੇ ਤੇ ਫਿਰ ਕੜਾਕੇ ਕੱਢਣੀਆਂ ਪ੍ਰਾਈਜ਼ਾਂ ਕਿਉਂ ਨਾ ਹੋਣ ਪੰਜਾਬੀ ਲਹਿਰਾਂ ਦਾ ਲਾਈਵ ਹੋਵੇ ਹੋਵੇ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੇ ਲੱਗੀ ਵੀ ਤੰਬੂ ਟੈਂਟ ਸੇਲ ਹੋਵੇ ਤੇ ਫਿਰ ਕੜਾਕੇ ਕੱਢਣੀਆਂ ਪ੍ਰਾਈਜ਼ਾਂ ਕਿਉਂ ਨਾ ਹੋਣ ਪਰਿਵਾਰਾਂ ਦੇ ਲਈ ਸੋ ਬਹੁਤ ਸਾਰੀ ਇਨਵੈਂਟਰੀ ਬਾਈ ਜੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਜਿਸ ਚ ਕੈਨੇਡੀਅਨ ਮੇਡ ਸੋਫਾ ਸੈੱਟ ਵੀ 499 ਦੀ ਬਜਾਏ ਕਲੀਅਰ ਆਊਟ ਕੀਤੇ ਜਾ ਰਹੇ ਆ ਬਹੁਤ ਸਾਰੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਹਾਈ ਐਂਡ ਬੈਡਰੂਮ ਸੈੱਟ ਵੀ ਹੈ ਜੋ ਲੋਐਸਟ ਪ੍ਰਾਈਸ ਦੇ ਉੱਪਰ ਕਲੀਅਰ ਆਊਟ ਕੀਤੇ ਜਾ ਰਹੇ ਆ ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਸੋਲਡ ਆਊਟ ਦੇ ਉੱਪਰ ਫੱਟੇ ਲੱਗ ਰਹੇ ਨੇ ਬਾਈ ਜੀ
10: ਅੱਛਾ ਕੈਨੇਡੀਅਨ ਮੇਡ ਤੁਸੀਂ ਕਹਿ ਰਹੇ ਹੋ 499 ਦਾ ਪਰ ਜਿਹੜਾ ਇੱਧਰ ਆ ਪਿਆ ਸੋਫਾ ਤੇ ਲਵ ਸੀਟ ਆ ਬੇਜ ਕਲਰ ਦਾ ਇਹਦਾ ਕੀ ਰੇਟ
11: ਬਿਲਕੁਲ ਸੋਫਾ ਐਂਡ ਲਵ ਸੀਟ ਬੇਜ ਕਲਰ ਦਾ ਪਾਵਰ ਰਿਕਲਾਈਨਰ ਬਾਈ ਜੀ ਹੈਡਰੈਸਟ ਵੀ ਇਹਦਾ ਪਾਵਰ ਜਿਹੜੇ ਲੈਗਸ ਵਾਲੇ ਪਾਸੇ ਵੀ ਫੁੱਟਰੈਸਟ ਵੀ ਪਾਵਰ ਹੈਡਰੈਸਟ ਵੀ ਪਾਵਰ ਐਲਈਡੀ ਲਾਈਟਾਂ ਵਾਇਰਲੈਸ ਚਾਰਜਰ ਕੱਪ ਹੋਲਡਰ ਫੁੱਲੀ ਲੋਡਡ ਸੋਫਾ ਐਂਡ ਲਵ ਸੀਟ ਲੈਦਰ ਦਾ ਬੇਜ ਕਲਰ ਦਾ ਜਿਹਦੀ ਰੈਗੂਲਰ ਕੀਮਤ $4,000 ਸੀ ਤੰਬੂ ਟੈਂਟ ਸੇਲ ਦੇ ਵਿੱਚ ਇੱਕੋ ਹੀ ਸੈੱਟ ਆ ਵਨ ਐਂਡ ਓਨਲੀ ਇੱਕੋ ਹੀ ਪਰਿਵਾਰ ਨੂੰ ਮਿਲਣਾ ਰਾਈਟ ਵੇ ਆ ਕੇ ਤੁਸੀਂ ਪਿਕਅਪ ਕਰ ਸਕਦੇ ਹੋ ਸੋਫਾ ਐਂਡ ਲਵ ਸੀਟ ਚਾਰ ਰਿਕਲਾਈਨਰ ਦੇ ਨਾਲ ਪਾਵਰ ਪਾਵਰ ਪਾਵਰ ਰਿਕਲਾਈਨਰ ਪਾਵਰ ਹੈਡਰੈਸਟ ਐਲਈਡੀ ਲਾਈਟਰ ਦੇ ਨਾਲ ਸਿਰਫ 999 ਦਾ ਜੀ ਹਾਂ ਪਾਵਰ ਰਿਕਲਾਈਨਰ ਸੋਫਾ ਸੈੱਟ ਲੈ ਜਾਓ ਚੱਕ ਕੇ $999 ਦਾ ਜੀ
10: ਬਾਈ ਜੀ ਕੱਲਾ ਲਵ ਸੀਟ ਦਾ ਰੇਟ ਨੀ ਮੈਂ ਕਹਿ ਰਿਹਾ ਸੋਫਾ ਤੇ ਲਵ ਸੀਟ
11: ਸੋਫਾ ਐਂਡ ਲਵ ਸੀਟ ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ 999 ਦਾ ਬਾਈ ਜੀ ਤੰਬੂ ਟੈਂਟ ਇਹਨੂੰ ਕਹਿੰਦੇ ਤੰਬੂ ਟੈਂਟ ਸੇਲ ਬਾਈ ਜੀ
10: ਮੈਂ ਕਹਿੰਦਾ ਯਾਰ ਜੇ ਸਿੰਗਲ ਸੋਫਾ ਲੈਣਾ ਹੋਵੇ 1400-1500 ਦਾ ਤਾਂ ਉਹੀ ਆ ਜਾਂਦਾ ਤੁਸੀਂ ਕਹਿ ਰਹੇ ਹੋ ਸੋਫਾ ਤੇ ਲਵ ਸੀਟ 999
11: ਬਿਲਕੁਲ ਸੋਫਾ ਐਂਡ ਲਵ ਸੀਟ ਬੇਜ ਕਲਰ ਦਾ ਲੈਦਰ ਦਾ ਪਾਵਰ ਰਿਕਲਾਈਨਰ ਪਾਵਰ ਹੈਡਰੈਸਟ ਵਾਇਰਲੈਸ ਚਾਰਜਰ ਯੂਐਸਬੀ ਚਾਰਜਰ ਫੁੱਲੀ ਲੋਡਡ ਸੋਫਾ ਐਂਡ ਲਵ ਸੀਟ ਸਿਰਫ 999 ਦਾ ਇੱਕੋ ਹੀ ਪੀਸ ਆ ਰਾਈਟ ਵੇ ਆ ਕੇ ਚੱਕ ਕੇ ਲੈ ਜਾਓ ਤੰਬੂ ਟੈਂਟ ਸੇਲ ਵਿੱਚ ਸੋ ਬਹੁਤ ਸਾਰੀ ਇਨਵੈਂਟਰੀ ਹੋਰ ਵੀ ਤੁਹਾਡਾ ਇੰਤਜ਼ਾਰ ਕਰ ਰਹੀ ਆ। ਤੁਸੀਂ ਡਾਇਨਿੰਗ ਟੇਬਲ ਲੈਣਾ, ਸੋਫਾ ਸੈੱਟ ਲੈਣਾ, ਕੈਨੇਡੀਅਨ ਬੈੱਡ ਲੈਣਾ, ਈਵਨ ਹਾਈਡ੍ਰੋਲਿਕ ਬੈਡਰੂਮ ਸੈੱਟ ਵੀ ਜਿਹੜੇ ਤੰਬੂ ਟੈਂਟ ਸੇਲ ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294
0: ਵਾਕਰ ਡਰਾਈਵ। ਚਲੋ ਜੀ ਸਾਰੇ ਪਹੁੰਚੋ ਪਹੁੰਚੋ ਪਹੁੰਚੋ
11: ਸੈਕਸ਼ਨ ਕੋਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ ਗ੍ਰੈਂਡ ਹੋਮ।
0: ਬਿਲਕੁਲ, ਸੋ ਗ੍ਰੈਂਡ ਹੋਮ ਫਰਨੀਚਰ ਏਅਰਪੋਰਟ ਕੁਈਨ ਤੇ ਹੈ, ਸੋ ਤੁਸੀਂ 294 ਵਾਕਰ ਡਰਾਈਵ ਪਾ ਲਓ, ਪਹੁੰਚੋ। ਸੋ ਨਾਲ ਦੀ ਨਾਲ ਲਾਉਣੇ ਗੀਤ ਬਾਈ ਜੀ ਹੁਣੇ ਜਿਹੜੇ ਜਾਮ ਚ ਫਸੇ ਤੁਹਾਡੇ ਲਈ। ਇੱਕ ਨਾ ਅੱਜ ਮਾਸਟਰ ਸਲੀਮ ਜੀ ਦਾ ਸ਼ੋਅ ਹੈ, ਹਜੇ ਟਾਈਮ ਪਿਆ, ਸਲੀਮ ਸਾਹਿਬ ਨੇ ਸਟੇਜ ਤੇ ਜਾਣਾ ਜਾ ਕੇ 8:30 ਸਾਢੇ 8 ਤੋਂ ਵੀ ਬਾਅਦ। ਸੋ ਤੁਸੀਂ ਇੱਕ ਕੰਮ ਕਰਨਾ, ਤੁਸੀਂ ਜੇ ਜਾਣਾ ਚਾਹੁੰਦੇ ਹੋ ਸ਼ੋਅ ਤੇ ਮੈਨੂੰ ਤੁਸੀਂ ਕਾਲ ਕਰ ਲਓ, ਜਾਂ ਸੋਰੀ ਤੁਸੀਂ ਨਾ ਟੈਕਸਟ ਮੈਸੇਜ ਕਰੋ, ਮੈਂ ਤੁਹਾਨੂੰ ਇੱਕ ਨੰਬਰ ਦਿੰਦਾ, ਮੈਨੂੰ ਛੱਡੋ ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਇੱਕ ਨੰਬਰ ਦਿੰਦਾ, ਜਾਂ ਤਾਂ ਫੋਨ ਕਰ ਲਓ ਜਾਂ ਟੈਕਸਟ ਮੈਸੇਜ ਕਰ ਲਓ। ਬਹੁਤ ਹੀ ਘੱਟ ਲਿਮਿਟਡ ਜੀਆਂ ਸੀਟਾਂ ਨੇ, ਆਮ ਤਾਂ ਆਮ ਇੱਕ ਟਿਕਟ $60 ਦੀ ਹੈ। ਮੈਂ ਤੁਹਾਨੂੰ ਅੱਜ ਹੁਣੇ ਜੇ ਜਾਣਾ, ਤੁਹਾਡੇ ਕੋਲ ਘੰਟਾ ਡੇਢ ਘੰਟਾ ਹੈਗਾ, ਤਿਆਰ ਤੁਰ ਹੋ ਕੇ ਪਹੁੰਚ ਜਾਓ। ਦੋ ਟਿਕਟਾਂ $50 ਚ, ਯਾਨੀ ਕਿ ਇੱਕ ਟਿਕਟ $25 ਚ, ਦੋ ਟਿਕਟਾਂ, ਦੋਨੋਂ ਟਿਕਟਾਂ ਸਿਰਫ $50 ਚ। ਮਾਸਟਰ ਸਲੀਮ ਨੂੰ ਦੇਖੋ, ਮਿਸੀ ਸਾਗਾ ਕਨਵੈਨਸ਼ਨ ਸੈਂਟਰ ਚ ਸ਼ੋਅ ਹੈ, ਡੇਰੀ ਹਰਨਟੇਰੀਓ ਸ਼ੋਅ। ਅੱਜ ਸਲੀਮ ਸਾਹਿਬ ਨੇ 8-9 ਸਟੇਜ ਤੇ ਜਾਣਾ, ਤੇ ਹਰੇਕ ਟਿਕਟ ਨਾਲ ਤੁਹਾਨੂੰ ਸੋਫਟ ਡਰਿੰਕ ਨਾਲ ਫਰੀ ਹੈ, ਠੀਕ ਹੈ। ਤੁਸੀਂ ਹੁਣੇ ਇੱਕ ਨੰਬਰ ਨੋਟ ਕਰੋ, 437-870-0001। ਹੁਣੇ ਤੁਸੀਂ ਕਾਲ ਕਰ ਲਓ ਜਾਂ ਟੈਕਸਟ ਮੈਸੇਜ ਕਰੋ, ਕੋ ਵੀ ਅਸੀਂ ਪੰਜਾਬੀ ਦਰ ਤੇ ਸੁਣਿਆ, 437-870-0001, 437-870-0001, 437-870-0001, ਤੇ ਮਾਸਟਰ ਸਲੀਮ ਦੋ ਟਿਕਟਾਂ $50 ਚ, 437-870-0001 ਜਾ ਕੇ

0: यार क्या बात है। 4540 हेलो।
1: हाँ जी सत नवी बेटा क्या
0: बहुत वजिए जी
1: कोई ज्वेलर का नंबर था ज्वेलर का नंबर था खरीदी जावे
0: ज्वेलर ज्वेलर ज्वेलर थोड़े घर ही भेज दिने
1: थैंक यू वेरी मच।
0: नंबर है जी 9059065424 नहीं नहीं नहीं 9059065424 मैं लगता भाई जी ने गलत लिख लिया। सो मास्टर ज्वेलर वाले ने इन्होंने नवी लोकेशन अपनी खोली है एयरपोर्ट रोड ते मेफील्ड 6231 मेफील्ड रोड एयरपोर्ट रोड इन मेफील्ड ते नंबर है 9059065424। बहुत ही कमाल दी लोकेशन है। तुसी गोल्ड बार लेने हैं तुसी गोल्ड डायमंड प्लैटिनम कोई जेमस्टोन लेने हैं रानी हार कोई भी सोने की खरीदारी करनी है तो इतों करो ते थोड़े लेने दी टीम हाजिर है। सो प्रोग्राम पंजाबी दारा ते वाह भाई वाह रौनक लगी हैं वधिया शाम है। आई होप कि तुसी अपनी शाम नूं एंजॉय कर रहे हो सी थोड़े नाल ते बस मैनूं दिओ एक अद्धा मिनट ते ਕੰਮ ਏਦਾਂ ਹੀ ਬਿਜ਼ੀ ਤੇ ਚੱਕ ਕੇ ਰੱਖਦੇ ਆ। ਸਾਡੇ ਨਾਲ ਮਨਜੀਤ ਜੁੜੇ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਕਿਵੇਂ ਹੋ ਜੀ?
2: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ
3: ਪੰਜਾਬੀ ਲਹਿਰਾਂ
4: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ।
7: This is AM 530, CHLO AM, serving Brampton, Mississauga, Toronto, the GTA, and the world at AM530.ca.

0: disgusting in the house.
1: ਉਹ ਕਹਿੰਦਾ ਗੱਲ ਹੋਈ ਨੂੰ ਹੁਣ ਤਾਂ ਪਾਰਟੀ ਕਰਦੇ ਯਾਰ।
2: ਉਹ ਪਾਰਟੀ ਆ ਤੇ ਜਮੀ ਪੱਕੀ ਹੈ।
1: ਉਹ ਬੱਲੇ ਟਿੱਕਾ ਸਿਆ ਪਾਰਟੀ ਪੱਕੀ ਹੋ ਗਈ।
3: ਕਿੱਥੇ ਕਰਨੀ ਹੈ?
2: ਜਿੱਥੇ ਤੂੰ ਚਾਹਣਾ ਕਰ ਦੇਣੀ ਉੱਥੇ।
4: ਹਾਈ ਕਲਵਿੰਦਰ।
2: ਹਾਈ।
4: ਗੈਸ ਵਾਟ? I have surprise for you.
2: ਕਿਹੜਾ ਸਰਪ੍ਰਾਈਜ਼?
4: ਮੈਂ ਪੁਲਿਸ ਦਾ ਐਗਜ਼ਾਮ ਪਾਸ ਕਰ ਗਈ।
2: ਯੈਸ, ਵੈਰੀ ਗੁੱਡ ਵੈਰੀ ਗੁੱਡ। ਪੁਲਿਸ?
4: ਤੇ ਮੇਰੇ ਬੈਸਟ ਫਰੈਂਡ ਦਾ ਵੀ ਕਲੀਅਰ ਹੋ ਗਿਆ।
2: ਕਿਹੜਾ ਫਰੈਂਡ?
5: ਆ ਵੀ ਮੁੰਡਿਓ, ਕਰਨੀ ਫਿਰ ਪਾਰਟੀ?
2: ਮੈਨੂੰ ਕੰਮ ਹੈ, ਮੈਨੂੰ ਹੁਣੇ।

ਸਸਿਕਾਲੀ ਮੈਂ ਕੁਲਵਿੰਦਰ ਬਿੱਲਾ ਲੋ ਜੀ ਦੱਸੋ ਫਿਰ ਤੁਹਾਨੂੰ ਕਿੱਦਾਂ ਲੱਗਿਆ ਆਪਣਾ ਨਵਾਂ ਗਾਣਾ ਲਾਈਟ ਵੇਟ ਜੇ ਵਧੀਆ ਲੱਗਿਆ ਤਾਂ ਸ਼ੇਅਰ ਵੀ ਜ਼ਰੂਰ ਕਰੋ ਅਤੇ ਸਪੀਡ ਰੈਕਰ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਲਵ ਯੂ ਆਲ

0: 말씀 되시나? 또 하나 더 사이.
1: 도스틴 그렇게 안 앉아도
0: 졸. 레네

ஸ்ரீரியாங்கர் சூர்மே தி கண்டுவாங்கர் மெட்டேன மானுவித்தே பக்கரித்து ஷேர் பிந்தேன கட்டி பானியித்தே ஆக்கதேன மந்தரேன தாருஜித்தே. ஹலோ ஃப்ரெண்ட்ஸ், வெல்கம் டு டோகர் ரேடியோ. மே அத்தந்தி ஆர்ஜே நேஹா சர்மா தில்லி தமாம். ਅਤੇ ਜਿਹੜੀਆਂ ਚਾਰ ਲਾਈਨਾਂ ਮੈਂ ਸੁਣਾਈਆਂ ਨੇ, ਮੈਂ ਆਪੂ ਗਏ ਲਿਖੀਆਂ ਨੇ ਮੇਰੇ ਡੁੱਗਰ ਪ੍ਰਦੇਸ਼ ਦੀ ਸ਼ਾਨ ਵਾਸਤੇ. ਅਤੇ ਤੁਸੀਂ ਪਤਾ ਮੇਰੀ ਡੁੱਗਰ ਪ੍ਰਦੇਸ਼ ਦਾ ਨਾਮ ਜੰਮੂ ਕੀ ਆ ਪਿਆ, ਇਹ ਮੈਂ ਤੁਸੀਂ ਦੱਸਣਾ ਅੱਜ. ਅਤੇ ਪਹਿਲੀ ਤੁਸੀਂ ਸੁਣੋ ਅੱਜ ਦੇ ਐਪੀਸੋਡ ਦਾ ਪਹਿਲਾ ਮਿੱਠਾ ਹਰਾ ਗੀਤ, ਅਤੇ ਉਹਦੇ ਬਾਅਦ ਮੈਂ ਤੁਸੀਂ ਦੱਸਣੀ ਆ ਮੇਰੇ ਜੰਮੂ ਪ੍ਰਦੇਸ਼ ਦੇ ਨਾਂ ਦੇ ਪਿੱਛੇ ਦੀ ਕਹਾਣੀ ਕੀ ਹੈ, ਅਤੇ ਮੇਰੀ ਚਾਰ ਲਾਈਨਾਂ ਜੋ ਮੈਂ ਲਿਖੀਆਂ ਨੇ ਇਹਦਾ ਕੀ ਸਿਗਨੀਫਿਕੈਂਸ ਹੈ. ਅਤੇ ਆਓ ਪਹਿਲੇ ਸੁਣਿਆ ਪਹਿਲਾ ਗਾਣਾ.

Welcome back, friends. I hope you all are enjoying Dogri Radio with me, Dogri Diti, Neha. So, ਤੁਸੀਂ ਸਾਰੇ ਅੱਜ ਸੁਣਿਆ ਸ਼ਰੋਤਾ ਹੈ ਕਿ ਕੀਆਂ ਮੇਰੇ ਡੁੱਗਰ ਪ੍ਰਦੇਸ਼ ਦਾ ਨਾਂ ਪਿਆ ਜੰਮੂ, ਅਤੇ ਕਿੰਨੇ ਕੁ ਮਿੱਠੇ ਅਤੇ ਕਿੰਨੇ ਕੁ ਮਿਲਨਸਾਰ ਲੋਕ ਹਨ ਇੱਥੇ, ਅਤੇ ਬਾਕੀ ਇੱਥੇ ਬੜੀ ਬੜੀ ਚਮਤਕਾਰੀ ਜਗ੍ਹਾਵਾਂ ਵੀ ਹਨ ਅਤੇ ਬੜੇ ਬੜੇ ਮਸ਼ਹੂਰ ਮੰਦਰ ਵੀ ਹਨ, ਅਤੇ ਤੁਸੀਂ ਜ਼ਰੂਰ ਇੱਕ ਵਾਰ ਚੱਕਰ ਲਾਇਓ ਮੇਰੇ ਡੁੱਗਰ ਪ੍ਰਦੇਸ਼ ਅਤੇ ਆਪੋ ਫੀਲ ਕਰਿਓ ਉਹ ਚੀਜ਼ ਜੋ ਮੈਂ ਤੁਸੀਂ ਦੱਸਣਾ ਚਾਹੁੰਦੀ ਹਾਂ। ਹੁਣ ਮੀਂਹ ਦਿਓ ਇਜਾਜ਼ਤ, ਮਨ ਤਾਂ ਨਹੀਂ ਕਰਾਂਦਾ ਜਾਣੇ ਦਾ, ਪਰ ਅੱਜ ਜਾਣਾ ਵੀ ਜ਼ਰੂਰੀ ਹੈ, ਵੀ ਪਰਤੀ ਇੱਕ ਨਵੀਂ ਮਲਾਟੀ ਲਈ ਹੈ, ਆਉਣਾ ਵੀ ਮੇਰਾ ਜ਼ਰੂਰੀ ਹੈ। ਤੋ ਫਿਰ ਅਸ ਮਿਲ ਗਏ ਦੁਬਾਰਾ, ਟਿਲ ਦੈਨ ਬਾਏ ਬਾਏ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब ते अमीर विरसे दी पुत्तल चो यादां दे संतूरी सफर दा हम सफर सांझा विरसा
2: गीत संगीत देश दुनिया दियां ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਰਮਨੀ ਲਈ ਵੈਡਿੰਗ ਐਨੀਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
1: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
2: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
0: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
1: 416-717-2929
0: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
3: ਓਹੋ ਸਰਦੀ ਚ ਹੀਟ ਨਹੀਂ ਚੱਲਦੀ ਤੇ ਗਰਮੀ ਚ ਏਸੀ
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
3: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
5: 647-706-6640
6: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील एवेन्यू ईस्ट ब्रैम्पटन 905-790-0560 6 Marconi Code Bolton 905-951-9394 Stephen Furniture ki dhamakedar festival season se
7: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
8: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
9: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
10: ਇੱਥੇ ਟੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
8: ਕਾਲ ਕਰੋ ਜੇਐਨ ਗੈਰੀ ਨੂੰ
10: 905-459-5533
8: 905-459-5533 ਤੇ
10: PNJ ਸਪ੍ਰਿੰਗ ਵੀਲ ਅਲਾਈਨਮੈਂਟ
11: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
12: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
11: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
12: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172
13: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-335-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

ਕਹਿੰਦਾ ਤੁਰਦੇ ਰਹੋ ਤਾਂ ਰਾਹਾਂ ਮਿਲਣਗੀਆਂ, ਖੜ ਗਏ ਤਾਂ ਸਲਾਹਾਂ ਮਿਲਣਗੀਆਂ, ਦੇ ਕੇ ਤਾਂ ਦੇਖੋ ਕਿਸੇ ਚਿਹਰੇ ਨੂੰ ਖੁਸ਼ੀ ਜਨਾਬ ਹੈ, ਦੇ ਕੇ ਤਾਂ ਦੇਖੋ ਕਿਸੇ ਚਿਹਰੇ ਨੂੰ ਖੁਸ਼ੀ ਜਨਾਬ, ਤੁਹਾਨੂੰ ਹੀਰਿਆਂ ਤੋਂ ਮਹਿੰਗੀਆਂ ਦੁਆਵਾਂ ਮਿਲਣਗੀਆਂ। ਬਿਨ ਮੰਗੇ ਜਿਹਨੂੰ ਸਭ ਕੁਝ ਮਿਲ ਜਾਵੇ ਉਹ ਕੀ ਜਾਣੇ ਕਦਰ ਕਿਹਨੂੰ ਕਹਿੰਦੇ ਨੇ। ਬਿਨ ਮੰਗੇ ਜਿਹਨੂੰ ਸਭ ਕੁਝ ਮਿਲ ਜਾਵੇ ਉਹ ਕੀ ਜਾਣੇ ਕਦਰ ਕਿਹਨੂੰ ਕਹਿੰਦੇ ਨੇ। ਨੱਕ ਰਗੜ ਕੇ ਮੰਗਦੇ ਨੇ ਜੋ ਨਿੱਤ ਰੱਬ ਕੋਲੋਂ, ਉਹਨਾਂ ਨੂੰ ਪੁੱਛੋ ਸਬਰ ਕਿਹਨੂੰ ਕਹਿੰਦੇ।

0: ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸੋਮਵਾਰ 27 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਤੁਸੀਂ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਦੇ ਉੱਤੇ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਇਹ ਪਸੰਦ ਆਵੇਗਾ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਵੇਰੇ ਸਵੇਰੇ ਸੋਮਵਾਰ ਦੀ ਸਵੇਰ 4 ਵਜੇ ਸਵੇਰੇ ਉੱਠ ਕੇ ਪ੍ਰੋਗਰਾਮ ਨਾਲ ਜੁੜਦੇ ਆ ਅਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਦੇ ਨੇ, ਹੈ ਨਾ, ਸਾਡਾ ਹੌਸਲਾ ਵਧਾਉਂਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਰੇ ਹੀ ਸਰੋਤੇ ਜਿਹੜੇ ਸਾਡੇ ਨਾਲ ਜੁੜ ਗਏ ਨੇ ਜਾਂ ਹਜੇ ਜੁੜਨ ਵਾਲੇ ਨੇ, ਉਹਨਾਂ ਦੀ ਸਿਹਤ ਦੀ, ਚੰਗੀ ਸਿਹਤ ਦੀ ਲਈ ਅਸੀਂ ਕਾਮਨਾ ਕਰਦੇ ਹਾਂ, ਰੱਬ ਅੱਗੇ ਅਰਦਾਸ ਕਰਦੇ ਹਾਂ। ਤਾਂ ਹੀ ਕਹਿੰਦੇ ਵੀ ਅਰਦਾਸ ਕਰੀ ਜਾਓ ਅਤੇ ਹਰਾ ਜੋ ਮੰਗਣਾ ਉਹਨੂੰ ਅਰਦਾਸ ਦੇ ਰੂਪ ਵਿੱਚ ਪਰਮਾਤਮਾ ਕੋਲੋਂ ਮੰਗੋ, ਪਰ ਸਬਰ ਰੱਖੋ, ਇੱਕ ਦਿਨ ਪਰਮਾਤਮਾ ਜ਼ਰੂਰ ਤੁਹਾਡੀ ਜਿਹੜੀ ਹੈ ਅਰਦਾਸ ਸੁਣੇਗਾ। ਅੱਜ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਇਸ ਵੇਲੇ ਮਿਸੀਸਾਗਾ ਦੇ ਵਿੱਚ ਏਅਰਪੋਰਟ, ਪੀਅਰਸਨ ਏਅਰਪੋਰਟ ਦੇ ਬਿਲਕੁਲ ਨੇੜੇ ਜਿਹੜਾ ਟੈਂਪਰੇਚਰ ਹੈ ਉਹ 20 ਡਿਗਰੀ ਟੈਂਪਰੇਚਰ ਦਿਖਾ ਰਿਹਾ, ਫੀਲ ਲਾਈਕ 22। ਦੁਪਹਿਰ ਨੂੰ ਟੈਂਪਰੇਚਰ 30 ਹੋ ਜਾਣਾ ਅਤੇ ਫੀਲ ਲਾਈਕ 38 ਤੱਕ ਪਹੁੰਚ ਜਾਣਾ। ਈਵਨਿੰਗ ਦੇ ਵਿੱਚ 24-19 ਟੈਂਪਰੇਚਰ ਸ਼ਾਮ ਨੂੰ ਹੋ ਜਾਣਾ ਹੈ। ਮੀਂਹ ਜਿਹੜਾ ਹੈ ਕਹਿੰਦੇ 3 ਵਜੇ ਤੋਂ ਬਾਅਦ ਲਗਾਤਾਰ ਸਾਰੀ ਰਾਤ ਪੈਂਦਾ ਰਹੇਗਾ, ਸੋ ਕਿਨਮਿਨ ਹੁੰਦੀ ਰਹਿਣੀ ਹੈ। ਅਤੇ ਤੁਸੀਂ ਜੇ ਰੋਡ 'ਤੇ ਹੋਵੋਗੇ ਤਾਂ ਬਹੁਤ ਧਿਆਨ ਨਾਲ ਗੱਡੀ ਚਲਾਉਣੀ ਹੈ, ਕਿਉਂਕਿ ਦੇਖਿਆ ਵੀ ਕੈਨੇਡਾ ਦੀਆਂ ਸੜਕਾਂ, ਪਤਾ ਨਹੀਂ ਸੜਕਾਂ ਨੂੰ ਕੁਛ ਹੋ ਜਾਂਦਾ ਜਾਂ ਫਿਰ ਡਰਾਈਵਰ ਨੂੰ ਕੁਛ ਹੋ ਜਾਂਦਾ, ਥੋੜ੍ਹਾ ਜਿਹਾ ਮੀਂਹ ਪੈਂਦਾ ਅਤੇ ਬਹੁਤ ਸਾਰੇ ਐਕਸੀਡੈਂਟ ਜਿਹੜੇ ਨੇ ਹੋ ਜਾਂਦੇ ਨੇ। ਸੋ ਜੇ ਤੁਸੀਂ ਸ਼ਾਮ ਨੂੰ ਕੰਮ ਤੋਂ ਘਰੋਂ ਵਾਪਸ ਆਓਗੇ ਤਾਂ ਵਧੀਆ ਤਰ੍ਹਾਂ ਗੱਡੀ ਧਿਆਨ ਨਾਲ ਚਲਾਉਣੀ ਹੈ, ਆਪ ਵੀ ਬਚ ਕੇ ਅਤੇ ਬਾਕੀਆਂ ਤੋਂ ਵੀ ਬਚ ਕੇ। ਸੂਰਜ ਦੇਵਤਾ ਜੀ ਸਾਨੂੰ 6:02 'ਤੇ ਸਵੇਰੇ ਦਰਸ਼ਨ ਦੇਣਗੇ ਅਤੇ ਸ਼ਾਮ ਨੂੰ 8:47 'ਤੇ ਜਿਹੜੇ ਹੈ ਅਲੋਪ ਹੋ ਜਾਣਗੇ। ਦਿਨ ਹੁਣ ਹੌਲੀ ਹੌਲੀ ਛੋਟੇ ਹੁੰਦੇ ਜਾ ਰਹੇ ਨੇ, ਗਰਮੀਆਂ ਜਿਹੜੀਆਂ ਚੱਲ ਰਹੀਆਂ ਨੇ, ਗਰਮੀਆਂ ਦੀਆਂ ਛੁੱਟੀਆਂ ਬੱਚਿਆਂ ਨੂੰ ਚੱਲ ਰਹੀਆਂ ਨੇ, ਅਗਸਤ ਮਹੀਨਾ ਸ਼ੁਰੂ ਹੋਣ ਦੀ ਕਗਾਰ 'ਤੇ ਹੈ। ਸੋ ਦੇਖਦੇ ਹਾਂ ਕਿੱਧਰ ਨੂੰ ਜਾਂਦਾ, ਮੌਸਮ ਦਾ ਤਾਂ ਪਤਾ ਨਹੀਂ ਲੱਗਦਾ ਗਰਮੀਆਂ ਆਈਆਂ ਜਾਂ ਨਹੀਂ ਆਈਆਂ, ਥੋੜ੍ਹਾ ਜਿਹਾ ਇੰਨਾ ਜ਼ਿਆਦਾ ਮਜ਼ਾ ਜਿਹਾ ਨਹੀਂ ਆਇਆ ਕਿ ਗਰਮੀਆਂ ਦਾ। ਸੋ ਹੋਪਫੁਲੀ ਵਧੀਆ ਵੈਦਰ ਰਹੇ ਅਤੇ ਸਾਰੇ ਜਣੇ ਸਮਰ ਜਿਹੜੀ ਹੈਗੀ ਉਹ ਇੰਜੋਏ ਕਰੋ। ਸਟੂਡੀਓ ਵਿੱਚ ਜੇ ਤੁਸੀਂ ਗੱਲਬਾਤ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ 905-673-33-37 905-673-33-37 ਦੇ ਉੱਤੇ ਤੁਸੀਂ ਸਟੂਡੀਓ 'ਤੇ ਕਾਲ ਕਰਕੇ ਗੱਲਬਾਤ ਜਿਹੜੀ ਹੈ ਕਰ ਸਕਦੇ ਹੋ। ਕੋਈ ਵੀ ਤੁਸੀਂ ਰੋਡ ਦੇ ਉੱਤੇ ਟ੍ਰੈਫਿਕ 'ਚ ਵਿਘਨ ਦੇਖਦੇ ਹੋ ਤਾਂ ਵੀ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਸਾਨੂੰ ਬਾਕੀ ਸਰੋਤਿਆਂ ਨੂੰ ਜਾਣਕਾਰੀ ਦੇ ਸਕਦੇ ਹੋ। ਜੇ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਤਾਂ ਮੇਰਾ ਨੰਬਰ ਹੈਗਾ 6472373123। ਉੱਦਾਂ ਤਾਂ ਅਸੀਂ ਕਹਿੰਦੇ ਹਾਂ ਵੀ ਚਲੋ ਕਈ ਬੰਦੇ ਕਾਲ ਕਰਦੇ ਨੇ, ਮੱਚ ਐਪਰੀਸ਼ੀਏਟਡ, ਅਤੇ ਪਲੱਸ ਜਿਹੜੇ ਨਹੀਂ ਕਰਦੇ ਉਹ ਕਾਲ ਕਰਿਆ ਕਰੋ 905-673-33-37। ਪਰ ਫਿਰ ਵੀ ਜੇ ਤੁਸੀਂ ਕੀ ਹੈ ਨਾ ਸੰਗ ਸ਼ਰਮ ਮੈਨੂੰ ਆਉਂਦੀ ਹੈ ਵੇ ਮੈਨੂੰ ਕਾਲ ਨਹੀਂ ਲੱਗਦੀ, ਅਤੇ ਤੁਸੀਂ ਮੈਨੂੰ ਮੈਸੇਜ ਡਰੋਪ ਕਰ ਸਕਦੇ ਹਾਂ ਟੈਕਸਟ ਮੈਸੇਜ ਜਾਂ ਵਟਸਐਪ ਦੇ ਉੱਤੇ 6472373-33 ਦੇ ਉੱਤੇ ਤੁਸੀਂ ਜਿਹੜੀ ਹੈ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਨੂੰ ਫੋਨ 'ਤੇ ਸੁਣਨਾ ਤਾਂ 416-477-2040। ਸੋ ਲਾਈਵ ਲਿਸਨ ਕਰਨ ਦੇ ਲਈ ਲਿਸਨ ਫੋਨ 416-477-2040। ਸਾਂਝਾ ਵਿਰਸਾ ਰੇਡੀਓ ਦੀ ਰੇਡੀਓ ਜਾਂ ਟੀਵੀ ਦੇ ਪ੍ਰੋਗਰਾਮਾਂ ਦੇ ਉੱਤੇ ਕੋਈ ਵੀ ਐਡਵਰਟਾਈਜ਼ਮੈਂਟ ਲੈਣੀ ਹੈ ਤਾਂ ਹਰਜੀਤ ਸਿੰਘ ਜੰਜੂਆ ਹੋਣਾ ਨਾਲ ਤੁਸੀਂ 647-835-94 ਦੇ ਉੱਤੇ ਜਿਹੜਾ ਹੈਗਾ ਸੰਪਰਕ ਕੀਤਾ ਜਾ ਸਕਦਾ ਹੈ। ਪਨੇਸਰ ਸਾਹਿਬ ਸਤਿ ਸ਼੍ਰੀ ਅਕਾਲ, ਲੰਘਿਓ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ,
0: ਗੁੱਡ ਮਾਰਨਿੰਗ ਜੀ। ਅੱਗੇ ਤਾਂ ਸੂਰਜ ਦੇਵਤਾ ਜੀ ਦਰਸ਼ਨ ਦੇ ਦਿੰਦੇ ਸੀ ਜਲਦੀ, ਮਾੜਾ ਮਾੜਾ ਮਾੜੀ ਮਾੜੀ ਅੱਜ ਹੁਣ ਕੀ ਉਹਨੇ ਕਹਿੰਦੇ ਉਦਾਂ ਬਾਹਰ ਖਿੜਕੀ ਚੋਂ ਬਾਹਰ ਹਨੇਰਾ ਦੀਦਾ, ਜਹਾਜ਼ ਵੀ ਕੋਈ ਨੀ ਦੀਦਾ ਉੱਡਦਾ, ਤੇ ਫਿਰ ਬੰਦੇ ਨੂੰ ਲੱਗਦਾ ਮੈਂ ਕੱਲਾ ਜਿਹਾ ਹੀ ਆ, ਦੁਬਾਰਾ ਦੇਖੀ ਜਾਂਦਾ।
1: ਹੁਣ ਮੇਰੇ ਵਰਗੇ ਨੂੰ ਇਹ ਤਾਂ ਆਦਤ ਨੀ, ਤੁਹਾਡਾ ਰੇਡੀਓ ਪ੍ਰੋਗਰਾਮ ਸ਼ੁਰੂ ਹੋਣੇ ਹੋਇਆ ਹਲੇ 5 ਮਿੰਟ ਬਹੁਤ ਸੋਹਣਾ ਕਰਦੇ ਹੋ ਜੀ, ਹਲੇ 5 ਮਿੰਟ ਹੋਏ ਨੇ ਸ਼ੁਰੂ,
0: ਸੌਣ ਤੱਕ ਨੀ ਪਤਾ ਹੁੰਦਾ ਵੀ ਕਹਿੰਦੇ ਆਣਾ ਪਿਕਨਿਕ ਹੁੰਦੀ ਹੈ, ਐਨੂਅਲ ਪਿਕਨਿਕ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਸੀ ਸਿਲਸਿਲਾ। ਸੋ ਬੱਲੇ ਬੱਲੇ ਫਾਰਮ ਦੇ ਵਿੱਚ 23 ਅਗਸਤ ਨੂੰ ਐਤਕੀ ਵੀ ਕਰਤੀ ਹੈ ਜੀ ਅਨਾਊਂਸ, ਉਹਦਾ ਪੋਸਟਰ ਅੱਜ
1: ਸਾਰਿਆਂ ਨੂੰ ਦੱਸੀ ਜਾਓ ਵੀ ਇੱਧਰ ਦੀ ਜਾਣਾ।
0: ਪਰਮਿੰਦਰ ਜੀ ਦੀ ਵੇਟ ਸ਼ੁਰੂ ਤੇ ਕਰਨਾ ਪੈਂਦਾ, ਕੋਈ ਗੱਲ ਨੀ ਜੋੜਦੇ ਆ ਉਹਨਾਂ ਨੂੰ। ਪਰਮਿੰਦਰ ਜੀ ਤਿਆਰ ਬਾਰ ਤਿਆਰ ਨੇ ਆ ਜਾਂਦਾ, ਮੈਨੂੰ ਕਾਲ ਉਹਨਾਂ ਦੀ ਪਹਿਲਾਂ ਹੀ ਆ ਜਾਂਦੀ 3:45 ਦੇ ਉੱਤੇ, ਕਹਿੰਦੇ ਜੀ ਜੋੜ ਲਓ ਭਾਵਾਂ ਮੈਨੂੰ ਹੁਣ। ਪਰ ਚਲੋ ਅਗਲੀ ਕਾਲ ਤੇ ਚੱਲਦੇ ਆ। ਮੁਲਤਾਨੀ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ।
2: ਗੁੱਡ ਮਾਰਨਿੰਗ ਸਰ ਜੀ,
0: ਕੀ ਹਾਲ ਚਾਲ ਜੀ?
2: ਮੈਨੂੰ
0: ਕਾਲ ਕਰਨ ਦਾ ਗੁੱਸਾ ਨੀ ਕਰਦੇ, ਉਹ ਕਹਿੰਦੇ ਨੇ ਉਹਨਾਂ ਨੂੰ ਕਾਲ ਨੀ ਕਰਦੇ, ਉਹਦਾ ਗੁੱਸਾ ਕਰਦੇ ਆ।
2: ਚੜ੍ਹਦੀ ਕਲਾ ਚਲੋ ਵਧੀਆ ਪ੍ਰੋਗਰਾਮ ਕਰਦੇ ਤੁਸੀਂ, ਤੁਹਾਡਾ ਨਾ ਹੁਣ ਹੋਲਡ ਹੋ ਗਿਆ ਪੂਰਾ।
0: ਥੈਂਕ ਯੂ ਜੀ, ਹੋਲਡ ਬਣੀ ਜਾਂਦਾ, ਸਿੱਖੀ ਜਾਂਦੇ ਆ।
2: ਨਹੀਂ ਨਹੀਂ ਬਿਲਕੁਲ, ਸਿੱਖਣਾ ਬਹੁਤ, ਐਵਰੀ ਡੇ ਬੰਦਾ ਸਿੱਖਦਾ, ਭਾਵੇਂ ਜੋ ਮਰਜ਼ੀ ਹੋ ਜਾਵੇ, ਵਧੀਆ ਗੱਲ ਹੈ ਭਾਜੀ
0: ਜੀ ਜੀ। ਥੈਂਕ ਯੂ,
2: ਚੜ੍ਹਦੀ ਕਲਾ ਚੜ੍ਹਾ ਮੇਰਾ ਵੀਰ।
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ,
2: ਸਤਿ ਸ਼੍ਰੀ ਅਕਾਲ
0: ਜੀ। ਹਾਂ, ਸੋ ਚਲੋ ਜੀ, ਜਦੋਂ ਵੀਕੈਂਡ ਲੰਘਿਆ, ਵੀਕੈਂਡ ਦੇ ਉੱਤੇ ਕਿੱਥੇ ਕਿੱਥੇ ਗਏ? ਮੈਨੂੰ ਤਾਂ ਜਦੋਂ ਵੀਕੈਂਡ ਆਉਂਦਾ ਤਾਂ ਘਰਦੇ ਕਹਿਣ ਆਪਾਂ ਨੇ ਘੁੰਮਣ ਜਾਣਾ, ਬਾਹਰ ਚੱਲੀਏ ਕਿਤੇ ਅਤੇ ਪ੍ਰੋਗਰਾਮ ਬਣਾਈਏ, ਪਰ ਫਿਰ ਪਤਾ ਨਹੀਂ ਲੱਗਦਾ ਵੀ ਕਿੱਥੇ ਲੈ ਕੇ ਜਾਈਏ ਕੋਈ, ਕਿਉਂਕਿ ਜਦ ਤੁਸੀਂ ਜਾਂਦੇ ਹੁੰਦੇ ਆ ਵੀਕੈਂਡ ਦੇ ਉੱਤੇ, ਜੇ ਬਾਹਰ ਕਿਤੇ ਪਾਰਕ ਦੇ ਵਿੱਚ ਕੋਈ ਨਵੀਂ ਜਗ੍ਹਾ ਦੇ ਵਿੱਚ, ਤਾਂ ਜ਼ਰੂਰ ਸ਼ੇਅਰ ਕਰ ਦਿਆ ਕਰੋ, ਤਾਂ ਕਿ ਹੈ ਨਾ ਪਤਾ ਰਹੇ ਸਾਨੂੰ ਵੀ ਅਸੀਂ ਵੀ ਇੱਥੇ ਅਗਲੀ ਵਾਰੀ ਲੈ ਜਾਈਏ ਕੋਈ ਵਧੀਆ ਜਗ੍ਹਾ, ਇੱਕ ਦੂਜੇ ਨਾਲ ਸਾਂਝੀ ਕਰੋ ਤਾਂ ਜਾਣਾ ਬਣਦਾ। ਮੈਂ ਇੱਕ ਵਾਰੀ ਗਿਆ ਸੀ ਪੈਨਾਟਾਈਨ ਗੁਸ਼ੀਨ, ਉਹਨਾਂ ਦਾ ਨਾਂ ਹੀ ਬੜਾ ਔਖਾ ਜਿਹਾ ਲੈਣਾ ਨਾ ਆਵੇ ਪਹਿਲਾਂ, ਫਿਰ ਉੱਥੇ ਗਏ, ਉੱਥੇ ਬੋਟ ਦੇ ਵਿੱਚ ਉਹਨਾਂ ਨੇ ਚੰਗਾ ਅੰਦਰ ਲੇਕ 'ਚ ਘੁਮਾਇਆ, ਅਤੇ ਵਧੀਆ ਵਧੀਆ ਜਗ੍ਹਾ ਹੈਗੀ ਆ। ਨੌਰਥ ਵੱਲ ਨੂੰ ਜਾਓ, ਕਈ ਵਾਰੀ ਅਸੀਂ ਨਿਆਗਰਾ ਫਾਲ ਤੱਕ ਹੀ ਜਾ ਕੇ ਰਹਿ ਜਾਂਦੇ ਵੀ ਚਲੋ ਚਲੀਏ ਨਿਆਗਰਾ ਫਾਲ, ਕਿੱਥੇ ਜਾਣਾ, ਪਰ ਨੌਰਥ ਦੇ ਵਿੱਚ ਬਹੁਤ ਵਧੀਆ ਜਗ੍ਹਾਵਾਂ ਨੇ ਜਿੱਥੇ ਕੀ ਉਹਨੂੰ ਕਹਿੰਦੇ ਜਾਇਆ ਜਾ ਸਕਦਾ। ਸੋ ਬਿਲਕੁਲ ਜੀ, ਪਨੇਸਰ ਸਾਹਿਬ ਨੇ ਪਹਿਲਾਂ ਹੀ ਅਨਾਊਂਸ ਕਰਤਾ ਮੇਰੇ ਅਨਾਊਂਸ ਤੋਂ ਪਹਿਲਾਂ ਕਿ ਆਪਣੀ ਸਾਂਝਾ ਵਿਰਸਾ ਦੀ ਜਿਹੜੀ ਪਿਕਨਿਕ ਹੈ ਉਹ ਅਸੀਂ 23 ਅਗਸਤ ਨੂੰ, 23 ਅਗਸਤ ਐਤਵਾਰ ਦਾ ਦਿਨ ਪੈਂਦਾ, ਅਤੇ ਬੱਲੇ ਬੱਲੇ ਫਾਰਮ ਦੇ ਵਿੱਚ ਜਿਹੜੀ ਹੈ ਉਹ ਮਨਾਉਣ ਜਾ ਰਹੇ ਹਾਂ। ਸੋ ਸਾਰੇ ਸਰੋਤਿਆਂ ਨੇ ਉੱਥੇ ਜ਼ਰੂਰ ਪਹੁੰਚਣਾ, ਹੁਣੀ ਤੋਂ ਆਪਣੇ ਕੈਲੰਡਰ ਦੇ ਵਿੱਚ ਜਾਂ ਕਿਤੇ ਪੇਪਰ ਪੈਨ 'ਤੇ ਲਿਖ ਲਓ ਕਿ 23 ਅਗਸਤ ਨੂੰ ਸਾਂਝਾ ਵਿਰਸਾ ਮੀਡੀਆ ਵੱਲੋਂ ਪਿਕਨਿਕ ਬੱਲੇ ਬੱਲੇ ਫਾਰਮ ਦੇ ਵਿੱਚ ਕਰਾਉਣ ਅਸੀਂ ਜਾ ਰਹੇ ਹਾਂ। ਐਤਕੀ ਨਾਲੋਂ ਪਿਛਲੇ ਵਾਰ ਨਾਲੋਂ ਉਮੀਦ ਹੈ ਕਿ ਵਧੀਆ ਉਹਦੇ ਇੱਥੇ ਪ੍ਰਬੰਧ ਕਰਾਂਗੇ, ਅਤੇ ਵਧੀਆ ਅਗਲੇ ਨਾਲੋਂ ਵੀ ਪ੍ਰੋਗਰਾਮ ਜਿਹੜਾ ਹੋਊਗਾ। ਪਿਛਲੀ ਵਾਰ ਜਿਹੜੇ ਵੀ ਫੈਮਲੀਆਂ ਆਈਆਂ ਉਹਨਾਂ ਨੇ ਦੇਖਿਆ ਵੀ ਕਿਵੇਂ ਗਿੱਧਾ ਭੰਗੜਾ ਜਾਂ ਗਾਣੇ ਅਸੀਂ ਜਾਂ ਸਭ ਕੁਝ ਵਧੀਆ ਉੱਥੇ ਤਰੀਕੇ ਨਾਲ ਔਰਗਨਾਈਜ਼ ਹੋਇਆ। ਸੋ ਸਾਰੇ ਜਿਹੜੇ ਸਰੋਤੇ ਉੱਥੇ ਪਹੁੰਚੇ ਨੇ ਸੀਗੇ ਪਿਛਲੇ ਸਾਲ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਐਤਕੀ ਵੀ ਅਸੀਂ ਇਵੇਂ ਹੁੰਮ ਹੁਮਾ ਕੇ ਪਹੁੰਚਣਾ, ਸਵੇਰੇ 10-11 ਵਜੇ ਤੋਂ ਲੈ ਕੇ 10 ਵਜੇ ਦਾ ਟਾਈਮ ਦਿੰਦੇ ਹਾਂ ਅਸੀਂ, ਹੈ ਨਾ, ਕਿਉਂਕਿ ਤਾਂ ਕਿ ਚਲੋ 11 ਵਜੇ ਤੋਂ ਪਹਿਲਾਂ ਸ਼ੁਰੂ ਕਰ ਸਕੀਏ, ਕਿਉਂਕਿ ਜਦੋਂ ਉੱਥੇ ਬਹੁਤ ਸਾਰੇ ਸਿੰਗਰ ਵੀ ਆ ਰਹੇ ਨੇ ਜਿਨ੍ਹਾਂ ਨੇ ਪਰਫੋਰਮ ਕਰਨਾ, ਤੁਸੀਂ ਵੀ ਜੇ ਕੋਈ ਕੁਛ ਪਰਫੋਰਮ ਕਰਨਾ, ਮੰਨ ਲਓ ਕੋਈ ਗਾਣਾ ਗਾਉਣ ਦਾ ਸ਼ੌਕੀਨ ਆ, ਕੋਈ ਕਵਿਤਾ ਦਾ ਸ਼ੌਕੀਨ ਆ, ਕੋਈ ਚੁਟਕਲੇ ਸੁਣਾਉਣ ਦਾ ਸ਼ੌਕੀਨ ਆ, ਅਤੇ ਉਹ ਆਪਣਾ ਜ਼ਰੂਰ ਸਾਨੂੰ ਆਪਣਾ ਨਾਮ ਲਿਖਾ ਦੇਵੇ ਤਾਂ ਕਿ ਅਸੀਂ ਸਕੈਜੂਲ ਦੇ ਵਿੱਚ ਪਾ ਦਈਏ, ਕਿਉਂਕਿ ਐਟ ਏ ਟਾਈਮ ਕੀ ਹੁੰਦਾ ਉਦੋਂ ਨਾ ਫਿਰ ਬਹੁਤ ਚੀਜ਼ਾਂ ਹੁੰਦੀਆਂ, ਟਾਈਮ ਵੀ ਸੀਮਤ ਹੀ ਹੁੰਦਾ, ਕਿਉਂਕਿ 5 ਵਜੇ ਉਹਨਾਂ ਨੇ ਕਹਿਣਾ ਸਾਨੂੰ ਸਮੇਟ ਦਿਓ, ਅਤੇ ਫਿਰ ਜਦੋਂ ਸਮੇਟਣ 'ਤੇ ਆ ਗਿਆ ਤਾਂ ਫਿਰ ਕਈ ਵੀਰ ਭਰਾ ਉਦੋਂ ਵੀ ਕਹਿੰਦੇ ਨੇ ਵੀ ਅਸੀਂ ਕਰ ਲਈਏ, ਥੋੜ੍ਹਾ ਜਿਹਾ ਪਹਿਲਾਂ ਸਕੈਜੂਅਲ ਹੋਈ ਹੋਵੇ ਚੀਜ਼ ਤਾਂ ਸੋਹਣੀ ਲੱਗਦੀ ਹੈ। ਸੋ ਜੇ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਜਾਂ ਕਿਸੇ ਵੀ ਤਰ੍ਹਾਂ ਪਾਰਟੀਸਪੇਸ਼ਨ ਆਪਣੀ ਇਸ ਪਿਕਨਿਕ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹਰਜੀਤ ਭਾਅ ਜੀ ਨਾਲ 647-835 5294 ਦੇ ਉੱਤੇ ਗੱਲਬਾਤ ਕਰ ਲਿਓ ਜਾਂ ਮੈਸੇਜ ਕਰ ਲਿਓ, ਉਹ ਤੁਹਾਨੂੰ ਸੰਪਰਕ ਕਰਨਗੇ, ਜਾਂ ਫਿਰ ਮੈਨੂੰ ਵੀ ਜਾਣੀ ਕਿ ਰਮਨਦੀਪ ਸੈਣੀ ਨੂੰ ਤੁਸੀਂ ਮੈਸੇਜ ਕਾਲ ਕੁਛ ਵੀ ਕਰ ਸਕਦੇ 647-237-3123 ਦੇ ਉੱਤੇ ਜਿਹੜਾ ਹੈਗਾ ਮੈਨੂੰ ਵੀ ਰੀਚ ਆਊਟ ਕੀਤਾ ਜਾ ਸਕਦਾ। ਸਟੂਡੀਓ ਦਾ ਨੰਬਰ 905-673-3337 ਅਤੇ ਅਸੀਂ ਕੁਝ ਕੈਨੇਡਾ ਦੀਆਂ ਖਬਰਾਂ ਵੀ ਸਾਂਝੀਆਂ ਕਰਨੀਆਂ ਨੇ ਅਤੇ ਪੰਜਾਬ ਤੋਂ ਪਰਮਿੰਦਰ ਜੀ ਉਹਨਾਂ ਨੂੰ ਜੋੜ ਕੇ ਪੰਜਾਬ ਦੀਆਂ ਭਾਰਤ ਦੀਆਂ ਪੂਰੀਆਂ ਖਬਰਾਂ ਵੀ ਜਿਹੜੀਆਂ ਅਸੀਂ ਉਹਨਾਂ ਤੋਂ ਜਾਣਕਾਰੀ ਲਵਾਂਗੇ। ਤੋ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਅਤੇ ਨਾਲ ਦੇ ਨਾਲ ਹੀ ਪਰਮਿੰਦਰ ਜੀ ਨੂੰ ਵੀ ਜੋੜਦੇ ਹਾਂ।
3: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ

0: ਜੀ ਸਾਹਿਬ ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
1: ਪਿਆਰੇ ਰਮਨ ਜੀ, ਹਰਮਿੰਦਰ ਜੀ, ਸੂਝਵਾਨ ਦੋਸਤੋ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
0: ਵੈਰੀ ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ?
1: ਰਮਨ ਜੀ, ਸਭ ਤੋਂ ਪਹਿਲਾਂ ਤਾਂ ਕੱਲ ਦਾ ਤੁਹਾਨੂੰ ਪ੍ਰੋਗਰਾਮ ਦੱਸਾਂ।
0: ਹਾਂਜੀ,
1: ਵੀ ਜਿਹੜੇ ਐਕਸਲਸਮੈਨ ਨੇ ਉਹਨਾਂ ਦੀ ਬਹੁਤ ਵਧੀਆ ਰੈਲੀ ਹੋਈ ਹੈ ਕਾਰਗਿਲ ਦੇ ਉੱਤੇ, ਬ੍ਰਿਗੇਡੀਅਰ ਨਵਾਜ਼ ਸਿੰਘ ਦੀ ਰਹਿਨਮਾਈ ਹੇਠ।
0: ਠੀਕ ਹੈ ਜੀ,
1: ਸ਼ਹੀਦਾਂ ਨੂੰ ਪ੍ਰਣਾਮ ਕਰਿਆ। ਤੇ ਸਭ ਤੋਂ ਵੱਧ ਜਿਹੜਾ ਉੱਥੇ ਨਾਂ ਲਿਆ ਗਿਆ ਹੈ, ਜਨਰਲ ਆਤਮਾ ਸਿੰਘ, ਜਨਰਲ ਬਿਕਰਮ ਸਿੰਘ, ਜਨਰਲ ਹਰਬਖਸ਼ ਸਿੰਘ ਦੇ ਨਾਂ ਲਏ ਗਏ, ਜਿਹਨਾਂ ਨੇ ਸਭ ਤੋਂ ਵੱਧ ਪਾਰਟ ਪਲੇ ਕਰਿਆ ਤਾ ਸ੍ਰੀਨਗਰ ਅਤੇ ਜੰਮੂ ਕਸ਼ਮੀਰ ਨੂੰ ਆਜ਼ਾਦ ਕਰਾਉਣ ਚ
0: ਜੀ।
1: ਉਹਨਾਂ ਦੇ ਰਾਜ ਬੁੱਤ ਵੀ ਲੱਗੇ, ਲੋਕ ਅੱਜ ਵੀ ਉਹਨਾਂ ਨੂੰ ਨਕਸ ਕਰ ਕਰਕੇ ਸਲੂਟ ਮਾਰ ਕੇ ਤਾਂ ਅੱਗੇ ਲੰਘਦੇ ਹਾਂ।
0: ਬਿਲਕੁਲ ਜੀ,
1: ਇਹ ਸ਼ਹੀਦਾਂ ਨੇ ਬਹੁਤ ਬੜੀਆਂ ਕੁਰਬਾਨੀਆਂ, ਇਹਨਾਂ ਕਰਕੇ ਅਸੀਂ ਇੱਥੇ ਬੈਠੇ ਹਾਂ, ਇਹਨਾਂ ਕਰਕੇ ਪੰਜਾਬ ਜਿਉਂਦਾ, ਇਹਨਾਂ ਕਰਕੇ ਹਿੰਦੁਸਤਾਨ ਜਿਉਂਦਾ।
0: ਬਿਲਕੁਲ ਬਿਲਕੁਲ ਜੀ, ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਕਿਉਂਕਿ ਐਡੀ ਵੱਡੀ ਲੜਾਈ ਕਾਰਗਿਲ ਦੀ, ਜਿਹਦੇ ਵਿੱਚ ਇਹਨੇ ਸ਼ਹੀਦੀਆਂ ਦੇ ਕੇ ਉਹਨਾਂ ਨੇ ਆਪਣੇ ਜਿਹੜੇ ਦੇਸ਼ ਦੀ ਸੁਰੱਖਿਆ ਕੀਤੀ। ਸੋ ਬਿਲਕੁਲ ਜੀ, ਉਹਨਾਂ ਨੂੰ ਬਣਦਾ ਪ੍ਰਣਾਮ।
1: ਰਮਨ ਜੀ, ਜਿਹੜਾ ਜਨਰਲ ਬਿਕਰਮ ਸਿੰਘ ਦਾ ਨਾ, ਇਹ ਆਪਣੇ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ, ਇਹ 6 ਫੁੱਟ ਕੁਛ ਇੰਚ ਲੰਬਾ ਤਾ, ਇੰਨੇ ਲੰਬਾ ਉਹ ਸੀਗਾ
0: ਹਰਬਖਸ਼।
1: ਜਨਰਲ ਬਿਕਰਮ ਸਿੰਘ ਨੇ ਦੋਵਾਂ ਜਬ ਨਾ ਹੱਥਾਂ ਚ ਪ੍ਰਸਤਾਵ ਲੈ ਕੇ ਨਾ ਪਹਾੜੀ ਦੇ ਉੱਪਰ ਸੱਦੇ ਪਰ ਚੜ ਕੇ ਫੌਜਾਂ ਨੂੰ ਕਹਿ ਦਿੱਤਾ, ਆਪਣੇ ਸਿਪਾਹੀਆਂ ਨੂੰ, ਕਹਿੰਦਾ ਅੱਗੇ ਵਧੋ, ਜੇ ਅੱਗੇ ਨੀ ਗੋਲੀ ਖਾਣੀ ਤੇ ਪਿੱਛੋਂ ਮੈਂ ਮਾਰਨੀ। ਆਏ ਆਪਣੇ ਆਪਣੇ ਬੱਚਿਆਂ ਵਾਂਗੂ, ਜਿਹੜੇ ਸ਼ਹੀਦ ਜਵਾਨ ਸੀਗਾ ਉਹਨਾਂ ਨੂੰ ਰਹਿਨੁਮਾਈ ਕਰ ਰਿਹਾ ਸੀਗਾ।
0: ਬਿਲਕੁਲ,
1: ਅਤੇ ਗੱਲਾਂ ਮਾਰਨ ਵਾਲੇ ਬਹੁਤ, ਲੜਾਈ ਲੜੀ ਫਲਾਣਾ, ਲੜਾਈ ਲੜਨੀ ਬੜੀ ਔਖੀ ਹੈ, ਛਾਤੀ ਪਰ ਗੋਲੀਆਂ ਖਾਣੀਆਂ ਪੈਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਗੱਲਾਂ ਭਾਈ ਬਹੁਤ ਕਹਿ ਰਹੇ ਹੁਣ ਤੁਹਾਨੂੰ ਦੱਸੀਏ, ਇਹਨਾਂ ਸ਼ਹੀਦਾਂ ਕਰਕੇ ਅਸੀਂ ਬੈਠੇ ਹਾਂ, ਬਹੁਤ ਕੁਰਬਾਨੀਆਂ ਹੋਈਆਂ, ਚੋਰ ਚੱਲਦਾ ਰਹਿੰਦਾ। ਬਾਕੀ ਹੁਣ ਰਮਿੰਦਰ ਜੀ ਨੂੰ, ਆਪਣਾ ਪਰਮਿੰਦਰ ਜੀ ਨੂੰ ਪੁੱਛੋ ਭਾਈ, ਪੰਜਾਬ ਦਾ ਤੇ ਇੰਡੀਆ ਦਾ ਕਿਆ ਹਾਲ ਹੈ?
0: ਬਿਲਕੁਲ ਜੀ, ਪਰਮਿੰਦਰ ਜੀ ਨੂੰ ਅਸੀਂ ਜੋੜ ਲੈਣਾ ਹੁਣ ਨਾਲ ਦੇ ਨਾਲ।
1: ਹਾਂ ਜੀ, ਥੈਂਕ ਯੂ, ਬਹੁਤ ਵਧੀਆ ਪ੍ਰੋਗਰਾਮ ਹੈ, ਚੜ੍ਹਦੀ ਕਲਾ ਰਹੋ। ਨੰਬਰ ਥੋੜੇ 90 ਬਣ ਗਏ, ਹੁਣ 10 ਰਹਿ ਗਏ।
0: ਬਿਲਕੁਲ ਬਿਲਕੁਲ, ਪਿਕਨਿਕ ਤੱਕ ਪੂਰੇ ਕਰ ਲੈਣੇ ਬਾਸੀ ਸਾਹਿਬ, ਪਿਕਨਿਕ ਤੇ ਪਹੁੰਚਣਾ ਐਤਕੀ ਵੀ ਟਾਈਮ ਤੇ।
1: ਮੈਂ ਕਿਹਾ 100 ਫੁੱਟ 100 ਲੈਣਾ ਹੈ।
0: ਬਿਲਕੁਲ ਜੀ ਬਿਲਕੁਲ, ਮੈਂ ਕਿਹਾ
1: ਦੂਜੀ ਗੱਲ ਤੁਹਾਨੂੰ ਹੋਰ ਦੱਸ ਦਵਾਂ, ਬੱਲੇ ਬੱਲੇ ਫਾਰਮ ਦੀ ਟਿਕਣ ਦੀ, ਸਭ ਤੋਂ ਪਹਿਲਾਂ ਕੱਲ ਮੈਂ ਲੋਕਾਂ ਨੂੰ ਇਨਵੀਟੇਸ਼ਨ ਭੇਜੇ।
0: ਅੱਛਾ ਜੀ,
1: ਜਿਹੜੇ ਬਹੁਤ ਖਾਸ ਬੰਦੇ ਹੈ, ਬੜੇ ਬੜੇ ਰੇਡੀਓ ਹੋਸਟ ਹੈ, ਉੱਥੇ ਨਾਲ ਮੈਂ ਅਨਾਊਂਸ ਕਰਿਆ ਵੀ ਅੱਗੇ ਮੰਗੋ 13 ਘੜੀਆਂ ਵੀ ਦੇਣੀਆਂ ਹੈ,
0: ਤੇ
1: ਆਪਣਾ ਹਰਜੀਤ ਜੰਜੂ ਨੂੰ ਸਨਮਾਨ ਵੀ ਕਰਨਾ ਹੈ, ਵੱਡਾ ਹਾਰ ਪਾ ਕੇ।
0: ਕਿਆ ਬਾਤਾਂ ਹਰਜੀਤ ਭਾਜੀ, ਕਹਿੰਦੇ ਪਰ ਹਾਰ ਫੁੱਲਾਂ ਦਾ ਨਹੀਂ ਭਾਜੀ ਖੁਸ਼ ਹੁੰਦੇ, ਕਹਿੰਦੇ ਪੈਸਿਆਂ ਵਾਲਾ ਹਾਰ ਚਾਹੀਦਾ, ਜਿੱਦਾਂ ਜਦੋਂ ਲਾੜੇ ਤੇ ਨਹੀਂ ਪੈਂਦਾ ਹੁੰਦਾ ਸੀ, ਇੰਡੀਆ ਚ ਲਾੜੇ
1: ਬਿਨ ਮੰਗੇ ਮੋਤੀ ਮਿਲੇ, ਮੰਗੇ ਮਿਲਣਾ ਤੀ,
0: ਤਾਂ ਹੀ ਤਾਂ ਮੈਂ ਮੰਗਦਾ ਉਹਨਾਂ ਦੇ
1: ਲਈ।
0: ਬਿਲਕੁਲ,
1: ਤਨ ਮਨ ਧਨ ਨਾਲ ਸੇਵਾ ਵੀ ਹੋਊਗੀ।
0: ਬਿਲਕੁਲ ਜੀ ਬਿਲਕੁਲ, ਧੰਨਵਾਦ,
1: ਚੰਦੀ ਕਲਾ ਜਿਹੜਾ ਇਹ ਜੇ ਕੰਮ ਕਰਦੇ ਰਹੋ, ਦੁਨੀਆਂ ਤੁਹਾਨੂੰ ਯਾਦ ਰੱਖੂਗੀ।
0: ਥੈਂਕ ਯੂ ਬਾਸੀ ਸਾਹਿਬ, ਸ਼ੁਕਰੀਆ
1: ਤੁਹਾਡਾ ਬਹੁਤ, ਗੁੱਡ ਮਾਰਨਿੰਗ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਿਛਲੀ ਵਾਰੀ ਵੀ 13 ਘੜੀਆਂ ਜਿਹੜੀਆਂ ਸੀਗੀਆਂ, ਜਿਹੜੇ ਆਪਣੇ ਆਏ ਸੀਗੇ ਪਿਕਨਿਕ ਤੇ, ਹਨਾ, ਸਰੋਤੇ ਆਉਂਦੇ ਨੇ, ਪਹੁੰਚਦੇ, ਉਹਨਾਂ ਨੇ ਫੈਮਿਲੀ ਮੈਂਬਰ ਉਹਨਾਂ ਨੂੰ ਦਿੱਤੀਆਂ ਸੀ ਬਾਸੀ ਸਾਹਿਬ ਨੇ, ਸੋ ਇਸ ਵਾਰੀ ਵੀ ਅਨਾਊਂਸ ਕਰਤਾ, ਜਿੰਨੇ ਵੀ ਉੱਥੇ ਸਪੋਂਸਰ ਹੋਣਗੇ, ਜੇ ਕੋਈ ਸਾਡਾ ਵੀਰ ਭਰਾ ਸੁਣ ਵੀ ਰਿਹਾ ਤੇ ਸਪੋਂਸਰ ਬਣਨਾ ਚਾਹੁੰਦਾ, ਤਾਂ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਅਜੀਤ ਭਾਈ ਦਾ ਨੰਬਰ 6478375294, ਜਾਂ ਫਿਰ ਮੇਰੇ ਨਾਲ 6472371323 ਦੇ ਉੱਤੇ ਤੁਸੀਂ ਜਿਹੜਾ ਸੰਪਰਕ ਕਰ ਲਿਓ। ਸੋ ਸਪੋਂਸਰ ਜੇ ਤੁਸੀਂ ਉੱਥੇ ਬਣਨਾ ਜਾਂ ਕਿਸੇ ਵੀ ਤਰ੍ਹਾਂ ਦੀ ਹੈਲਪ ਪਿਕਨਿਕ ਦੇ ਵਿੱਚ ਕਰਾ ਸਕਦੇ ਹੋ, ਤਾਂ ਜ਼ਰੂਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਜਿੰਨੇ ਵੀ ਸਪੋਂਸਰ ਹੋਣਗੇ ਉਹਨਾਂ ਵੱਲੋਂ ਆਪਣੇ ਸਟਾਲ ਦੇ ਉੱਤੇ ਗਿਫਟ ਕੱਢੇ ਜਾਣਗੇ, ਲਾਸਟ ਟਾਈਮ ਤੁਸੀਂ ਉਹ ਵੀ ਦੇਖਿਆ ਸੀਗਾ। ਤਾਂ ਸੋ ਸਵੇਰੇ 11 ਵਜੇ ਤੋਂ ਲੈ ਕੇ ਅਤੇ ਸ਼ਾਮ ਨੂੰ ਅਸੀਂ 5 ਵਜੇ ਤੱਕ, ਜਿੰਨੀ ਦੇਰ ਵੀ ਹੈ ਨਾ ਪ੍ਰੋਗਰਾਮ ਵਧੀਆ ਤਰ੍ਹਾਂ ਚੱਲੇ, ਜਿੰਨੇ ਦੇਰ ਸਰੋਤੇ ਸਨ ਉੱਥੇ ਰਹਿਣਗੇ, ਅਤੇ ਉੱਨੀ ਦੇਰ ਵਧੀਆ ਅਸੀਂ ਪਿਕਨਿਕ ਮਨਾਵਾਂਗੇ, ਗਿੱਧਾ ਭੰਗੜਾ ਪਾਵਾਂਗੇ। ਅਤੇ ਤੁਸੀਂ ਜੇ ਕੋਈ ਆਪਣੀ ਗਾਣਾ ਗਾਉਣ ਦਾ ਸ਼ੌਕੀਨ ਹੈ, ਜਿਵੇਂ ਮੈਂ ਪਹਿਲਾਂ ਕਿਹਾ, ਜਾਂ ਕੋਈ ਸਕਿੱਟ ਕਰਨ ਦਾ, ਕੋਈ ਚੁਟਕਲਿਆਂ ਦਾ, ਕੋਈ ਸ਼ਾਇਰੀ ਦਾ ਸ਼ੌਕੀਨ ਹੈ, ਤਾਂ ਜ਼ਰੂਰ ਸਾਨੂੰ ਮੈਸੇਜ ਕਰ ਦਿਓ, ਤਾਂ ਕਿ ਅਸੀਂ ਤੁਹਾਡਾ ਨਾਮ ਉਹਦੇ ਵਿੱਚ ਸਕੈਜੂਲ ਕਰ ਸਕੀਏ। ਇੱਥੇ ਦੀ ਕੈਨੇਡਾ ਦੀ ਇੱਕ ਖਬਰ ਆ ਰਹੀ ਹੈ, ਕਹਿੰਦੇ ਮਾਰਕ ਕਾਰਨੀ ਉਹਨਾਂ ਨੇ 31 ਅਗਸਤ ਨੂੰ ਬਾਈ ਇਲੈਕਸ਼ਨ ਅਨਾਊਂਸ ਕਰਤੀਆਂ, 3 ਸੀਟਾਂ, ਜਿਨ੍ਹਾਂ ਵਿੱਚੋਂ ਇੱਕ ਓਨਟੈਰੀਓ, ਇੱਕ ਕਿਊਬੈਕ ਅਤੇ ਇੱਕ BC ਦੀ ਸੀਟ ਹੈਗੀ ਹੈ। ਓਨਟੈਰੀਓ ਦੇ ਵਿੱਚ ਈਸਟ ਯੂਰਕ ਦੀ ਸੀਟ ਅਤੇ ਕਿਊਬੈਕ ਦੇ ਵਿੱਚ ਚੀਨ ਚੋਟੀਮੀ ਦੀ ਸੀਟ ਅਤੇ ਨੌਰਥ ਵੈਨਕੂਵਰ ਦੀ ਸੀਟ ਜਿਹੜੀ ਹੈ ਉਹ ਖਾਲੀ ਹੈ। ਸੋ 31 ਅਗਸਤ ਨੂੰ ਉਹਨਾਂ ਨੇ ਬਾਈ ਇਲੈਕਸ਼ਨ ਜਿਹੜੀ ਹੈ ਅਨਾਊਂਸ ਕਰਤੀ ਹੈ। ਨਾਲ ਦੇ ਨਾਲ ਕਾਰਨੀ ਸਾਹਿਬ ਕਹਿੰਦੇ ਵੀ ਅਸੀਂ ਪਾਕਿਸਤਾਨ ਨੂੰ $47 million ਦੀ ਜਿਹੜੀ ਹੈ ਹੈਲਪ ਦੇਣੀ ਹੈ। ਕਹਿੰਦੇ ਪਾਕਿਸਤਾਨ ਦੇ ਵਿੱਚ ਫੈਮਿਲੀ ਪਲੈਨਿੰਗ ਜਾਂ ਵਾਤਾਵਰਨ ਨੂੰ ਸ਼ੁੱਧ ਬਣਾਉਣ ਜੀ ਦੇ ਲਈ ਜਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਸਿੱਖਿਆ ਦੇ ਵਿਕਾਸ ਲਈ $47 million ਕਹਿੰਦੇ ਅਸੀਂ ਦੇਣਾ। ਅਤੇ ਚੜ ਚੱਕੀ ਜਾਓ ਫੱਟੇ ਕਾਰਨੀ ਸਾਹਿਬ, ਦੇਈ ਜਾਓ ਹੈਲਪ ਯੂਕਰੇਨ ਨੂੰ ਅਤੇ ਪਾਕਿਸਤਾਨ ਨੂੰ, ਕਿਉਂਕਿ ਕਹਿੰਦੇ ਆਪਣੀ ਵਾਰੀ ਤਾਂ ਇੱਥੇ ਕਹਿ ਦਿੰਦੇ ਨੇ ਵੀ ਅੱਗ ਬਹੁਤ ਲੱਗ ਗਈ ਅਤੇ ਪੈਸੇ ਹੈ ਨਹੀਂ ਜੀ ਅੱਗ ਬੁਝਾਉਣ ਦੇ ਲਈ ਪ੍ਰੋਵਿੰਸ ਗੌਰਮੈਂਟ ਦੇ ਕੋਲ, ਅਤੇ ਤਾਂ ਕਰਕੇ ਵਧੀ ਜਾਂਦੀ ਹੈ। ਇਸੀ ਚੱਕਰ 'ਚ ਟਰੰਪ ਸਾਹਿਬ ਨੇ ਟੈਰਿਫ ਠੋਕਤਾ। ਸੋ ਆਪਣਾ ਕੋਈ ਨਹੀਂ, ਆਪਣੇ ਦੇਸ਼ ਦਾ ਪਾਕਿਸਤਾਨ ਪਹਿਲਾਂ ਉੱਥੇ ਠੀਕ ਹੋਣਾ ਚਾਹੀਦਾ ਸਾਰਾ ਮਾਹੌਲ। ਅਤੇ ਚਲੋ ਕੋਈ ਗੱਲ ਨਹੀਂ, ਇਹ ਪੋਲੀਟਿਕਸ ਆ, ਇੱਦਾਂ ਹੀ ਚੱਲਦੀ ਰਹਿਣੀ ਹੈ। ਤਾਂ ਅਸੀਂ ਕੀ ਉਹਨੂੰ ਕਹਿੰਦੇ ਤੋੜ ਨਹੀਂ ਪਾ ਸਕਦੇ ਵੀ ਕਿਉਂ ਐਵੇਂ ਦੀਆਂ ਚੀਜ਼ਾਂ ਕਰਦੇ ਨੇ। ਆਮ ਬੰਦਾ ਜਿਹੜਾ ਉਹ ਪਿਸਦਾ ਰਹਿੰਦਾ ਅਤੇ ਅਸੀਂ ਦੁਖੀ ਹੁੰਦੇ ਰਹਿੰਦੇ ਹਾਂ, ਬੋਲਦੇ ਰਹਿੰਦੇ ਹਾਂ, ਬਟ ਸਰਕਾਰਾਂ ਨੇ ਜਿਹੜਾ ਆਪਣਾ ਕੰਮ ਕਰੀ ਜਾਣਾ। ਅਤੇ ਪਰ ਸਾਨੂੰ ਸਭ ਆਪਣਾ ਸਭ ਤੋਂ ਪਿਆਰਾ ਪਰਿਵਾਰ, ਪਰਿਵਾਰ ਤੋਂ ਪਿਆਰਾ ਆਪਣਾ ਪੰਜਾਬ, ਅਤੇ ਪੰਜਾਬ ਤੋਂ ਅਸੀਂ ਪਰਮਿੰਦਰ ਜੀ ਨੂੰ ਨਾਲ ਜੋੜ ਲਿਆ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਲੰਘਿਓ, ਕੀ ਹਾਲ ਚਾਲ?
1: ਰਮਨ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾ ਨੂੰ ਪਿਆਰ ਸਤਿਕਾਰ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਚੱਲਦਾ ਇੰਡੀਆ? ਠੀਕ ਠਾਕ ਸਭ ਵਧੀਆ?
1: ਕੀ ਕੁਝ ਹੋ ਰਿਹਾ, ਸੋ ਦੇਖਦੇ ਹਾਂ ਕਿਵੇਂ ਤਰਸੱਲੀ ਮਚੀ ਪਈ ਆ, ਹੇਠਲੀ ਉੱਤੇ ਆਈ ਪਈ ਆ। ਸੋ ਪੂਰੇ ਇਸ ਟਾਈਮ ਭੜਮਸ ਪਿਆ ਹੋਇਆ ਜੀ।
0: ਬਿਲਕੁਲ ਬਿਲਕੁਲ, ਕਹਿੰਦੇ ਐਜੂਕੇਸ਼ਨ ਮਿਨਿਸਟਰ ਆਪਣੇ ਧਰਮਿੰਦਰ ਪ੍ਰਧਾਨ ਜੀ ਹੋਣਾ ਨੇ ਤਾਂ ਅਸਤੀਫਾ ਦਿੱਤਾ, ਪਰ ਹਜੇ ਵੀ ਮੋਦੀ ਸਰਕਾਰ ਦਾ ਛੁਟਕਾਰਾ ਨਹੀਂ ਹੋ ਰਿਹਾ।
1: ਬਿਲਕੁਲ, 12 ਸਾਲ ਦੇ ਪ੍ਰਧਾਨ ਮੰਤਰੀ ਮੋਦੀ ਦੇ ਰਾਜ ਦੌਰਾਨ ਜਾਂ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਗੁਜਰਾਤ ਦਾ ਜਿਹੜਾ ਉਹਨਾਂ ਦੇ ਮੁੱਖ ਮੰਤਰੀ ਵਜੋਂ ਉਹਨਾਂ ਦਾ ਰਾਜ ਸਰਕਾਰ ਚੱਲੀ ਆ, ਉਸ ਦਰਮਿਆਨ ਕਰੀਬ 25 ਕੁ ਸਾਲ ਦਾ ਉਹਨਾਂ ਦਾ ਰਾਜ ਬਣ ਗਿਆ ਰਮਨ ਜੀ। 25 ਸਾਲਾਂ ਦੇ ਵਿੱਚ ਪਹਿਲੀ ਵਾਰ ਕਿਸੇ ਮਿਨਿਸਟਰ ਨੇ ਅਸਤੀਫਾ ਦਿੱਤਾ। ਵੈਸੇ ਤਾਂ ਉਹਨਾਂ ਨੇ ਬਹੁਤ ਸਾਰੇ ਮਿਨਿਸਟਰ ਆਪਣੇ ਆਪ ਹਟਾਏ ਨੇ, ਇੱਧਰੋਂ ਉੱਧਰ ਕਰਤਾ, ਪਰ ਦਬਾਅ ਦੇ ਵਿੱਚ ਆ ਕੇ ਮਤਲਬ ਲੋਕਾਂ ਦਾ ਵਿਰੋਧ ਦੇ ਵਿੱਚ ਜਿਹੜੀ ਹੈ ਪਹਿਲੀ ਮਿਨਿਸਟਰੀ ਗਈ ਆ। ਸੋ ਇਹ ਪਹਿਲੀ ਵਿਕਟ ਨਹੀਂ ਡਿੱਗੀ, ਸੋ ਹੋਰ ਵਿਕਟਾਂ ਵੀ ਡਿੱਗ ਸਕਦੀਆਂ ਨੇ, ਕਿਉਂਕਿ ਨਾਲ ਦੀ ਨਾਲ ਦਾ ਖੇਡਿਆ ਜੀ ਰਾਹੁਲ ਗਾਂਧੀ ਨੇ। ਰਾਹੁਲ ਗਾਂਧੀ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇੱਕ ਚਿੱਠੀ ਲਿਖੀ ਆ, ਅੱਜ ਦੇ ਸੈਸ਼ਨ ਜਿਹੜਾ ਸੋਮਵਾਰ ਨੂੰ ਸੈਸ਼ਨ ਸ਼ੁਰੂ ਹੋਣਾ, ਉਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਉਹ ਕੀ ਚਿੱਠੀ ਆ, ਉਹ ਚਿੱਠੀ ਇਹ ਆ ਕਿ ਇੱਕ ਪਾਸੇ ਮੋਦੀ ਸਰਕਾਰ ਕਹਿ ਰਹੀ ਆ ਕਿ ਅਸੀਂ ਵਿਦਿਆਰਥੀਆਂ ਲਈ ਆਹ ਕਰਾਂਗੇ, ਵਿਦਿਆਰਥੀਆਂ ਤੇ ਅਸੀਂ ਪਿਆਰ ਕਰਦੇ ਹਾਂ, ਸਾਡੇ ਹੀ ਬੱਚੇ ਆ, ਕੋਈ ਇਹਨਾਂ ਤੇ FIR ਨਹੀਂ ਹੋਊਗੀ, ਜਿਹਨਾਂ ਨੇ ਜਿਹੜੇ ਪੁਲਿਸ ਵਾਲਿਆਂ ਨੇ ਕੋਈ ਧੱਕਾ ਵੀ ਕੀਤਾ ਉਹਨਾਂ ਤੇ ਵੀ ਕਾਰਵਾਈ। ਪਰ ਹੋ ਕੀ ਰਿਹਾ, ਹੋ ਇਹ ਰਿਹਾ ਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ 20 ਜੁਲਾਈ ਨੂੰ ਜਿਹੜਾ ਪੁਲਿਸੀਆ ਜ਼ਬਰ ਹੋਇਆ ਉਹਦੇ ਵਿੱਚ ਪਾਇਲਟ ਗੰਨ ਵਰਤੀ ਗਈ ਆ ਰਮਨ ਜੀ। ਪਾਇਲਟ ਗੰਨ ਜੰਮੂ ਕਸ਼ਮੀਰ ਚ ਵਰਤੀ ਜਾਂਦੀ ਆ, ਜਿੱਥੇ ਬਹੁਤ ਜ਼ਿਆਦਾ ਐਜੀਟੇਸ਼ਨ ਹੁੰਦੀ ਆ ਜਾਂ ਅੱਤਵਾਦੀ ਜਿਹੜੇ ਕਾਬੂ ਨੇ ਆਉਂਦੇ। ਇਹ ਬੜੀ ਖਤਰਨਾਕ ਕਿਸਮ ਦੀ ਗੰਨ ਆ ਜਿਹੜੀ ਦਿੱਲੀ ਦੇ ਵਿੱਚ ਵਰਤੀ ਗਈ ਆ। ਔਰਤਾਂ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਲੜਕੀਆਂ ਨੂੰ ਜਿਸ ਤਰੀਕੇ ਨਾਲ, ਮੈਂ ਸ਼ਬਦ ਨਹੀਂ ਬਿਆਨ ਕਰ ਸਕਦਾ ਜਿਸ ਤਰੀਕੇ ਨਾਲ ਉਹਨਾਂ ਤੇ ਜ਼ੁਲਮ ਹੋਇਆ, ਔਰ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਨਾਜੁਕ ਅੰਗ ਹੁੰਦੇ ਨੇ, ਮੈਂ ਕਹਿ ਦਵਾਂ ਸੌਖੀ ਭਾਸ਼ਾ ਦੇ ਵਿੱਚ, ਕਿ ਉਹਨਾਂ ਨੂੰ ਕਿਵੇਂ ਮਤਲਬ ਅੱਤ ਦੱਸਦੇ ਆ, ਘਿਨਾਉਣੀ ਕਿਸਮ ਦਾ ਜਿਹੜਾ ਅੱਤਿਆਚਾਰ ਹੋਇਆ। ਇੰਨਾ ਹੀ ਨਹੀਂ, ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਪਟਨਾ ਦੇ ਵਿੱਚ AK-47 ਨਾਲ ਫਾਇਰਿੰਗ ਹੋਈ ਆ ਵਿਦਿਆਰਥੀਆਂ ਤੇ, ਤੜਾ ਤੜ ਗ੍ਰਿਫਤਾਰੀਆਂ ਹੋ ਰਹੀਆਂ ਨੇ। ਸੋ ਕਹਿੰਦਾ ਮਤਲਬ ਲੋਕ ਸਭਾ ਤੇ ਰਾਜ ਸਭਾ ਚਾਹੇ ਮੋਦੀ ਸਰਕਾਰ ਬਹੁਤ ਸਾਫ਼ ਸੁਥਰੀ ਬਣਦੀ ਨਜ਼ਰ ਆਵੇ, ਸਾਡੇ ਮੋਦੀ ਸਾਹਿਬ ਅੱਧੀ ਗੁਰਾਤ ਨੂੰ ਉੱਠ ਕੇ ਵੀਡੀਓ ਪਾ ਦਿੰਦੇ ਆ, ਇਹ ਬੱਚੇ ਆ ਸਾਡੇ ਆ, ਅਸੀਂ ਇਹਨਾਂ ਗੱਲ ਕਰਾਂਗੇ, ਪਰ ਹੋ ਕੀ ਰਿਹਾ ਅਸਲ ਦੇ ਵਿੱਚ। ਸੋ ਇਸ ਗੱਲ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਚ ਜਿਹੜਾ ਅੱਜ ਹੰਗਾਮਾ, ਔਰ ਵਿਰੋਧੀ ਤਾਂ ਰਲ ਗਈ ਆ ਕਿ ਹਾਲੇ ਪਹਿਲੀ ਵਿਕਟ ਨਹੀਂ ਡਿੱਗੀ, ਜਿਵੇਂ ਕਿ ਉਹ ਕਹਿੰਦੇ ਅਮਿਤ ਸ਼ਾਹ ਦੱਸੇ ਕਿ ਦਿੱਲੀ ਪੁਲਿਸ ਜਿਹੜੀ ਸਿੱਧੀ
2: ਅਮਿਤ ਸ਼ਾਹ ਦੇ ਅੰਡਰ ਆਉਂਦੀ ਹੈ, ਕੇਂਦਰੀ ਗ੍ਰਹਿ ਮੰਤਰੀ ਦੇ, ਦਿੱਲੀ ਪੁਲਿਸ ਨੂੰ ਕਿਸ ਨੇ ਆਰਡਰ ਦਿੱਤਾ ਸੀ? ਉਹਨਾਂ ਨੇ ਆਰਡਰ ਦਿੱਤਾ ਸੀ ਤਾਂ ਉਹਦੀ ਜ਼ਿੰਮੇਵਾਰੀ ਲੈਣ, ਜੇ ਉਹਨਾਂ ਨੇ ਨਹੀਂ ਆਰਡਰ ਦਿੱਤਾ ਸੀ ਤਾਂ ਦੱਸਣ ਕਿ ਇਹ ਕਿਹਦੇ ਆਰਡਰ ਦੇ ਉੱਪਰ ਦਿੱਲੀ ਪੁਲਿਸ ਨੇ ਅਜਿਹਾ ਜਿਹੜਾ ਅਤਿਆਚਾਰ ਕੀਤਾ ਜਿਹਨੇ ਜਨਰਲ ਡਾਇਰ ਨੂੰ ਵੀ ਪਿੱਛੇ ਪਾ ਦਿੱਤਾ। ਸੋ ਮੈਨੂੰ ਲੱਗਦਾ ਕਿ ਫਸ ਗਈ ਆ ਮੋਦੀ ਸਰਕਾਰ, ਕਿਉਂਕਿ ਰਮਨ ਜੀ ਤੁਸੀਂ ਦੇਖਿਆ ਹੋਣਾ ਕਿ ਉਹ ਜਿਹੜੇ ਬੱਚੇ ਮੀਮਸ ਆ ਰਹੇ ਨੇ ਜਾਂ ਇੰਟਰਨੈਟ ਤੇ ਜਿਸ ਤਰੀਕੇ ਦੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਤੇ ਹੜ ਆਇਆ ਹੋਇਆ, ਉਹ ਜਿਹੜਾ ਡਰ ਦਾ ਮਾਹੌਲ ਸੀ ਇਹ ਸਰਕਾਰ ਦੇ ਖਿਲਾਫ ਨਾ ਬੋਲੋ, ਸਾਡੇ ਤੇ ED ਆ ਜਾਓ, ਸਾਡੇ ਤੇ ਕੋਈ ਹੋਰ ਪਰਚੇ ਦਰਜ ਹੋਣ ਅੰਦਰ ਸੁੱਟ ਦੇਣਗੇ, ਜਿਸ ਤਰੀਕੇ ਨਾਲ ਬੱਚਿਆਂ ਨੇ ਡਰ ਚੱਕਿਆ ਮੈਨੂੰ ਲੱਗਦਾ ਖੁੱਲ ਕੇ ਲੋਕ ਬੋਲਣ ਲੱਗ ਪਏ ਨੇ। ਹੁਣ ਸੰਕਟ ਚ ਆ ਮੋਦੀ ਸਰਕਾਰ, ਦੇਖਦੇ ਹਾਂ ਕਿ ਮੋਦੀ ਸਰਕਾਰ ਹੁਣ ਆਪਣੇ ਆਪ ਨੂੰ ਕਿੰਨਾ ਕੁ ਬਚਾ ਪਾਉਂਦੀ ਹੈ।
0: ਜੀ ਜੀ, ਸਟੂਡੀਓ ਦੀਆਂ ਸਾਰੀਆਂ ਲਾਈਨਸ ਫਲੈਸ਼ ਕਰ ਰਹੀਆਂ ਨੇ, ਸੋ 905-673-33-37। ਦਲਵੀਰ ਭਾਈ ਸਤਿ ਸ੍ਰੀ ਅਕਾਲ। ਹਾਂਜੀ ਕਮਲਜੀਤ ਭਾਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
3: ਦੇਖੋ ਇੰਡੀਆ ਦੇ ਵਿਚ ਜੋ ਕੁਛ ਮਤਲਬ ਹੋਇਆ ਹੈਗਾ ਨਾ, ਇਹਦੇ ਵਿੱਚ ਤਾਂ ਹੁਣ ਦੋ ਰਾਵਾਂ ਹੀ ਰਹੀਆਂ ਨਾ, ਵੀ ਜਿਹੜੀ ਤਾਨਾਸ਼ਾਹ ਸਰਕਾਰ ਸੀਗੀ ਇਹਦਾ ਅੰਤ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ ਪਹਿਲਾਂ ਵੀ ਹੋਣਾ ਸੀਗਾ, ਪਰ ਲੋਕੀ ਬਹੁਤ ਇਹਨਾਂ ਨੇ ਤੰਗ ਕੀਤਾ। ਹੁਣ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਦੇਖੋ ਕਿੰਨੀ ਕਿੰਨੀ ਦੇਰ ਇਹਨਾਂ ਨੇ ਅੰਦਰ ਰੱਖਿਆ, ਔਰ ਇੱਕ ਦਿਨ ਕੀ ਮਤਲਬ ਚਲਾਨ ਸ਼ੀੜੀ ਨੀ ਪੇਸ਼ ਹੋ ਸਕੀ ਇਹਨਾਂ ਬੰਦਿਆਂ ਦੇ ਕੋਲੋਂ। ਕਦੇ ਕਿਸੇ ਨੂੰ ਚੱਕ ਕੇ ਅੰਦਰ ਕਰਤਾ, ਕਦੇ ਕਿਸੇ ਨੂੰ ਕਰ ਦਿੱਤਾ ਇੱਕ ਬੰਦੇ ਦੇ ਕਹਿਣ ਦੇ ਏਦਾਂ ਦੀ ਆਦਤ, ਤੇ ਇਹ ਕੰਮ ਹੋਣੇ ਸੀ। ਔਰ ਦੇਖੋ ਬਾਕੀ ਜਿਸ ਤਰ੍ਹਾਂ ਦਿੱਲੀ ਰਾਜਨੀਤੀ ਦੇ ਵਿੱਚ ਜੋ ਪ੍ਰਾਈਮ ਮਿਨਿਸਟਰ ਜਾਂ ਸਰਕਾਰ ਬਣਨੀ ਹੁੰਦੀ ਇੰਡੀਆ ਦੀ, ਯੂਪੀ ਤੇ ਬਿਹਾਰ ਜਿਹੜਾ ਆ ਇਹ ਇੱਕ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਆ, ਔਰ ਬਿਹਾਰ ਦੇ ਕੰਮ ਵਿੱਚ ਕੰਮ ਸ਼ੁਰੂ ਹੋ ਜਾਂਦਾ ਆ। ਔਰ ਬਿਲਕੁਲ ਦੇਖੋ ਜਿਸ ਤਰ੍ਹਾਂ ਪੁਲਿਸ ਵਾਲੇ, ਇੱਕ ਤਾਂ ਪੁਲਿਸ ਹੁੰਦੀ ਆ, ਨੇਮ ਪਲੇਟ ਹੁੰਦੀ ਆ, ਸਾਰਾ ਕੁਛ ਹੁੰਦਾ, ਔਰ ਉਹਨਾਂ ਦੇ ਮੂੰਹ ਢੱਕੇ ਗਏ ਸੀ, ਕੋਈ ਨੇਮ ਪਲੇਟ ਨਹੀਂ ਸੀ, ਉਹਦੇ ਵਿੱਚ ਡੰਡੇ ਦੇ ਵਿੱਚ ਕਿੱਲਾ ਮਾਰ ਮਾਰ ਕੇ ਉਹਨਾਂ ਬੱਚਿਆਂ ਨੂੰ ਮਾਰਿਆ ਗਿਆ। ਮੰਗ ਕੀ ਨਹੀਂ ਸੀ ਉਹ, ਇੱਕ ਅਸਤੀਫਾ, ਕਿਉਂਕਿ ਉਹ ਤਾਂ ਉਹਨਾਂ ਦਾ ਹੱਕ ਸੀਗਾ। ਔਰ 22 ਲੱਖ ਸਟੂਡੈਂਟ ਜਿਹੜਾ IIT ਦਾ ਸੀਗਾ, ਜਿਹੜੇ ਕਿ ਬੱਚੇ ਸਾਡੇ ਅੱਜ ਦੇ ਬੱਚੇ ਸਾਡੇ ਕੱਲ ਦੇ ਦੇਸ਼ ਦਾ, ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਆ, ਔਰ ਉਹਨਾਂ ਦੇ ਉੱਤੇ ਇਸ ਤਰ੍ਹਾਂ ਮਤਲਬ ਇਹ ਜਾਣ ਬੁੱਝ ਕੇ ਦੂਜਾ ਕਰਨਾ। ਔਰ ਬਿਲਕੁਲ ਇਹ ਅਮਿਤ ਸ਼ਾਹ ਨਿਤਿਨ ਗਡਕਰੀ ਜਿਹੜਾ ਉਹ ਵੀ ਗੱਡਾ ਕਰੀ ਐਕਚੁਅਲੀ, ਕਿਉਂਕਿ ਸਭ ਤੋਂ ਜ਼ਿਆਦਾ ਸੜਕਾਂ ਜਿਹੜਾ ਟ੍ਰਿਪਲ ਇੰਜਨ ਦੀ ਸਰਕਾਰ ਬਿਹਾਰ ਦੇ ਵਿੱਚ ਸਭ ਤੋਂ ਲੰਬੀ ਟਾਈਮ ਦੀ ਚੱਲ ਰਹੀ ਆ, ਯੂਪੀ ਦੇ ਵਿੱਚ ਚੱਲ ਰਹੀ ਆ, ਉੱਥੇ ਪੁਲਾਂ ਦੇ ਪੁਲ ਬਹਿ ਗਏ ਨੇ, ਹਾਈਵੇ ਟੁੱਟ ਗਏ ਨੇ, ਔਰ ਨਿਤਿਨ ਗਡਕਰੀ ਦਾ ਨੰਬਰ E20 ਉਹ ਜਿਹੜਾ ਇੱਥੋਂ ਪੈਟਰੋਲ ਜਿਹੜਾ ਦਿੱਤਾ ਉਹਦੇ ਵਿੱਚ ਬਹੁਤ ਸਾਰੇ ਘੁਟਾਲੇ ਆ ਜੀ। ਇਹ ਇੰਡੀਆ ਦੀ ਮਤਲਬ ਪਹਿਲੀ ਗੌਰਮੈਂਟ ਹੋਏਗੀ ਜਦੋਂ ਟੁੱਟੇਗੀ, ਦੇਖੋ ਨਥਿੰਗ ਫੋਰਐਵਰ, ਔਰ ਇਹ ਸਾਰੀ ਸਾਰੀ ਬਾਜ਼ਾਰ ਜਿਹੜੀ ਆ ਇਹ ਜੇਲ੍ਹ ਜਾਏਗੀ। ਪਾਰਟੀ ਟਾਈਮ ਇਜ਼ ਓਵਰ ਫੋਰ ਦਾ BJP ਐਂਡ ਕੰਪੇਅਰ ਫੇਕੂ ਜੀ ਮਹਾਰਾਜ। ਥੈਂਕ ਯੂ ਸਰ, ਮਿਹਰਬਾਨੀ
0: ਜੀ। ਬਿਲਕੁਲ, ਕਹਿੰਦੇ ਜ਼ਿਆਦਾ ਅੱਤ ਕਰਾਓ ਤਾਂ ਕੀ ਕਹਿੰਦੇ ਹੁੰਦੇ ਆ, ਅੱਤ ਦਾ ਅੰਤ ਹੋ ਹੀ ਜਾਂਦਾ, ਸੋ ਇੱਕ ਟਿੱਪੀ ਦਾ ਹੀ ਫਰਕ ਹੁੰਦਾ, ਘੁੰਮ ਜਾਂਦਾ ਕਈ ਵਾਰੀ ਸਾਡਾ, ਅਤੇ ਚਲੋ ਦੇਖਦੇ ਹਾਂ। ਹਾਂਜੀ ਪ੍ਰਿੰਸਰ ਸਾਹਿਬ ਆ ਗਏ ਦੁਬਾਰਾ। ਹਾਂਜੀ ਭਾਜੀ
4: ਸਤਿ ਸ੍ਰੀ ਅਕਾਲ ਜੀ। ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
4: ਕਿਸੇ ਸਰਕਾਰ ਕੋਈ ਘੱਟ ਨਹੀਂ ਜੀ, ਹੁਣ ਬਰਨਾਲੇ ਦੇਖ ਲੋ ਕੀ ਹੋਇਆ। ਅੱਛਾ ਪਰਮਿੰਦਰ ਜੀ ਇੱਕ ਦੱਸਿਓ, ਇੱਕ ਕਹਿੰਦਾ ਬੀਬੀ ਨੂੰ ਆਪਣੀ ਮਾਤਾ ਜੀ ਨੂੰ ਸਰਕਾਰ ਯੋਜਨਾ ਚ ਬੜੇ ਪੈਸੇ ਮਿਲੇ ਆ, ਇਹ ਕਿਹੜੀ ਬੀਬੀ ਆ ਦੱਸੋਗੇ? ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਵੀ ਬੋਲੇ ਆ, ਕੋਈ ਪੰਮਾ ਹੈ ਉਹਨੇ ਕੁੱਟਿਆ ਬੀਬੀ ਨੂੰ, ਦੱਸੋਗੇ ਸਰ ਜੇ ਪਤਾ ਤੁਹਾਨੂੰ ਕੋਈ ਖਬਰ ਹੈਗੀ? ਜਥੇਦਾਰ ਸਾਹਿਬ ਵੀ ਬਹੁਤ ਬੋਲੇ ਆ ਜੀ, ਪੁੱਛੇ ਪਲੀਜ਼ ਦੱਸੋ ਸਰ, ਮੈਂ ਆਫ ਕੇਅਰ ਤੁਹਾਨੂੰ। ਥੈਂਕ ਯੂ।
0: ਪਰਮਿੰਦਰ ਜੀ ਹੈ ਕੋਈ ਖਬਰ ਇਹੋ ਜੀ?
2: ਮੈਨੂੰ ਪਰਮੇਸ਼ਰ ਸਾਹਿਬ ਦੀ ਆਵਾਜ਼ ਆ ਨਹੀਂ ਸਕੀ। ਉਹਨਾਂ ਦਾ ਬਰਨਾਲਾ ਦੇ ਵਿੱਚ ਜਿਹੜਾ ਪੁਲਿਸ ਲਾਠੀਚਾਰਜ ਹੋਇਆ ਉਹਦੇ ਬਾਬਤ ਹੀ ਗੱਲ ਮੈਨੂੰ ਸੁਣਾਈ ਦਿੱਤੀ ਹੈ। ਮਾਤਾ ਜੀ ਦੀ ਕੋਈ ਗੱਲ ਕਰ ਰਹੇ ਸੀ, ਮਾਤਾ ਜੀ ਸ਼ਾਇਦ ਕੋਈ
0: ਕਹਿੰਦੇ ਸਤਿਕਾਰ ਯੋਜਨਾ ਇੱਕ ਬੀਬੀ ਨੂੰ ਬਹੁਤ ਮਿਲੀ, ਜਥੇਦਾਰ ਸਾਹਿਬ ਨੇ ਵੀ ਕਿਹਾ ਕਿਉਂਕਿ ਕਿਸੇ ਨੇ ਕੁੱਟਮਾਰ ਕੀਤੀ ਹੋਣੀ ਹੈ।
2: ਬਰਨਾਲਾ ਦੇ ਵਿੱਚ ਜਿਹੜਾ ਪੁਲਿਸ ਲਾਠੀਚਾਰਜ ਹੋਇਆ ਸੀ ਸਫਾਈ ਕਰਮਚਾਰੀਆਂ ਦੇ, ਉਹਦਾ ਇੰਪੈਕਟ ਅੱਜ ਪੂਰੇ ਪੰਜਾਬ ਦੇ ਵਿੱਚ ਦਿਖ ਰਿਹਾ, ਕਿਉਂਕਿ ਸਫਾਈ ਕਰਮਚਾਰੀਆਂ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਮੋਰਚਾ ਖੋਲਤਾ ਸੀ। ਅੱਜ ਦੀ ਬੰਦ ਦੀ ਬੰਦ ਦਾ ਸੱਦਾ ਦਿੱਤਾ ਗਿਆ, ਔਰ ਅੱਜ ਦੇ ਬੰਦ ਦੇ ਸੱਦੇ ਤੋਂ ਬਾਅਦ ਸੂਬੇ ਭਰ ਦੇ ਬਹੁਤੇ ਹਿੱਸਿਆਂ ਦੇ ਵਿੱਚੋਂ ਜਿਹੜੀ ਖ਼ਬਰ ਖਬਰ ਆ ਰਹੀ ਆ ਕਿ ਸਕੂਲ ਕਾਲਜ ਯੂਨੀਵਰਸਿਟੀਆਂ ਸਾਰੀਆਂ ਬੰਦ ਨੇ, ਸੜਕਾਂ ਵੀ ਲਗਭਗ ਅੱਧ ਪਛੱਤੀਆਂ ਸੁਣੀਆਂ ਨੇ, ਹਾਲਾਂਕਿ ਬਹੁਤ ਸਾਰੇ ਥਾਵਾਂ ਤੇ ਉੱਥੇ ਬਾਜ਼ਾਰ ਖੁੱਲੇ ਵੀ ਨਜ਼ਰ ਆ ਰਹੇ ਨੇ, ਪਰ ਅੰਸ਼ਕ ਰੂਪ ਦੇ ਵਿੱਚ ਕਿਹਾ ਜਾ ਸਕੇ ਸਕਦਾ ਕਿ ਇਹ ਬਰਨਾਲਾ ਦੇ ਵਿੱਚ ਜਾਂ ਜਿਹੜੇ ਖੰਨਾ ਦੇ ਵਿੱਚ ਇੱਕ ਜਿਹੜਾ ਪੁਲਿਸ ਦਾ ਟੀਚਾ ਹੋਇਆ ਸੀ ਉਹਦਾ ਵਿਰੋਧ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਅੱਜ ਸੂਬਾ ਪੱਧਰ ਤੇ ਝੱਲਣਾ ਪੈ ਰਿਹਾ
0: ਜੀ। ਬਿਲਕੁਲ ਚੁੱਪ ਕਰ ਗਏ ਜਾਂ ਆਵਾਜ਼ ਆਉਣੀ ਬੰਦ ਹੋ ਗਈ
2: ਜੀ? ਬਿਲਕੁਲ
0: ਠੀਕ ਹੈ, ਠੀਕ ਹੈ ਜੀ, ਠੀਕ ਹੈ ਠੀਕ ਹੈ ਠੀਕ ਹੈ, ਉਹ ਇੱਥੇ ਇੱਦਾਂ ਲੱਗਾ ਆਵਾਜ਼ ਕੱਟ ਗਈ, ਕੋਈ ਗੱਲ ਨਹੀਂ। ਮਨਵਿੰਦਰ ਭਾਈ ਜੀ ਲੈਣੇ, ਹਾਂਜੀ ਭਾਈ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ।
0: ਜੀ ਲੱਗਿਆ
5: ਮਿਹਰਬਾਨੀ ਜੀ। ਦੇਖੋ ਦਿੱਲੀ ਦੇ ਵਿੱਚ ਜੇ ਕੋਈ ਕਿਸੇ ਦੀ ਵੀ ਸਰਕਾਰ ਹੁੰਦੀ ਇਹੋ ਜਿਹਾ ਅਸ਼ਰ ਹੋਣਾ ਸੀ, ਕਿਸੇ ਦੀ ਵੀ ਹੁੰਦੀ ਏ ਬੀ ਸੀ ਡੀ। ਭਾਰਤ ਵਿੱਚ ਨਾ ਕਦੀ ਇਨਕਲਾਬ ਆਇਆ ਤੇ ਨਾ ਕਦੀ ਆਉਣਾ, ਕਦੀ ਨੀ ਆਉਣਾ, ਇਹਦਾ ਵੀ ਕੁਛ ਨੀ ਬਣਨਾ ਧਰਨੇ ਧਰਨੇ ਦਾ। ਉੱਥੇ ਲੋਕ ਦੋ ਦੋ ਸਾਲ ਬੈਠੇ ਰਹਿੰਦੇ ਨੇ, ਪੈਸੇ ਲੈ ਕੇ ਉੱਠ ਖੜਦੇ ਨੇ। ਫਿਰ
0: ਦੇਖੋ ਐਜੂਕੇਸ਼ਨ ਮਿਨਿਸਟਰ ਦਾ ਅਸਤੀਫਾ ਤਾਂ ਕਰਵਾਤਾ ਉਹਨਾਂ ਨੇ, ਹੁਣ ਬਣਨਾ ਜਾਂ ਨਹੀਂ ਬਣਨਾ ਜਾਂ ਅੱਗੇ ਕੀ ਬਣਦਾ
5: ਹੋਰ ਆ ਜਾਏਗਾ ਅਸਤੀਫੇ ਨਾਲ ਕੀ ਹੋਇਆ, ਉਹਨੂੰ ਕੋਲ ਕਦੇ ਫਾਂਸੀ ਹੋ ਗਈ ਅਸਤੀਫੇ ਨਾਲ, ਇਹ ਤਾਂ ਕੱਖ ਗੱਲ ਵੀ ਹੈ ਨਹੀਂ।
0: ਚਲੋ ਦੇਖਦੇ ਹਾਂ ਕੀ ਬਣਦਾ। ਕਈ ਦੇਖੋ ਕਈ ਇੱਦਾਂ ਵੀ ਕਹਿੰਦੇ ਨੇ ਵੀ ਬੀਜੇਪੀ ਦੀ ਬੀਜੇਪੀ ਨੇ ਵੀ ਖੜੀ ਕੀਤੀ ਆ ਸੀਜੇਪੀ, ਕੋਈ ਕਹਿੰਦਾ ਆਮ ਪਾਰਟੀ ਨੇ ਖੜੀ ਕੀਤੀ ਆ।
5: ਬਸ ਆਹੀ ਇਹੀ ਚੀਜ਼ਾਂ ਹੁੰਦੀਆਂ, ਉਹ ਟੀਕਾ ਲਾ ਕੇ ਦੇਖਦੇ ਹੁੰਦੇ ਕਿੰਨਾ ਕੁ ਲੋਕ ਰੋਹ ਕਰਦੇ ਆ, ਫਿਰ ਉੱਥੋਂ ਲੀਡਰ ਕੱਢਣਾ ਹੁੰਦਾ, ਉਹਨੇ ਕੱਢਿਆ ਹੁੰਦਾ, ਉਹ ਲੀਡਰ ਉੱਠ ਖੜਿਆ ਸਾਰੇ ਬਾਹਰ ਹੋ ਜਾਣੇ ਆ। ਇਹ ਮਿਲੀ ਭੁਗਤ ਵੀ ਹੁੰਦੀ ਆ
0: ਯਾ, ਪਰ ਜਿਹੜੀ ਚਲੋ ਮੇਲੀ ਭੁਗਤ ਕਹੀਏ ਇਹਨੂੰ, ਜਾਂ ਆਮ ਨੇ ਖੜਾ ਕੀਤਾ ਜਾਂ ਫਿਰ ਬੀਜੇਪੀ ਨੇ ਖੜਾ ਕੀਤਾ, ਪਰ ਜਿਹੜਾ ਇਹਦੇ ਇਹਦੇ ਬਹਾਨੇ ਜਿਹੜਾ ਯੂਥ ਦੇ ਵਿੱਚ ਰੋਸ ਸੀਗਾ ਉਹ ਤਾਂ ਸਰਕਾਰ ਨੂੰ ਦੇਖਣ ਨੂੰ ਮਿਲ ਗਿਆ। ਜੇ ਅਸੀਂ ਉਹਦੀ ਗੱਲ ਕਰੀਏ ਵੀ ਜੇ ਜਿਹੜਾ ਐਕਚੁਅਲ ਯੂਥ ਹੈਗਾ ਉਹਦੇ ਪ੍ਰੋਟੈਸਟ ਦੇ ਵਿੱਚ ਆਇਆ, ਉਹਨਾਂ ਨੇ ਜਿਵੇਂ ਪ੍ਰੋਟੈਸਟ ਕੀਤਾ ਜਾਂ ਇੰਨੇ ਦਿਨਾਂ ਤੱਕ ਹੈ ਨਾ ਉੱਥੇ ਜੰਤਰ ਮੰਤਰ ਦੇ ਵਿੱਚ ਪ੍ਰੋਟੈਸਟ ਕੀਤਾ, ਸੋ ਐਕਚੁਅਲ ਯੂਥ ਦਾ ਗੁੱਸਾ ਤਾਂ ਸਰਕਾਰ ਨੂੰ ਜ਼ਰੂਰ ਦਿਖ ਗਿਆ ਇਹਦੇ ਇਹਦੇ ਵਿੱਚ, ਭਾਵੇਂ ਸਰਕਾਰ ਨੇ ਆਪੇ ਹੀ ਬੰਦੇ ਲਾਏ ਹੋਣ ਜਾਂ ਕਿਸੇ ਹੋਰ ਏ ਬੀ ਸੀ ਡੀ ਪਾਰਟੀ ਨੇ ਲਾਏ ਹੋਣ। ਸੋ ਇਹ ਤਾਂ ਸਰਕਾਰ
5: ਤੁਸੀਂ ਇੱਕ ਗੱਲ ਦੱਸੋ, ਭਾਰਤ ਦੀ ਕਿਹੜੀ ਸਟੇਟ ਹੈ ਜਿੱਥੇ ਪੁਲਿਸ ਹੈ ਲੋਕਾਂ ਨੂੰ ਆਮ ਲੋਕਾਂ ਨੂੰ ਨਹੀਂ ਕੁੱਟਦੀ? ਕੋਈ ਇੱਕ ਸਟੇਟ
0: ਕਹਿੰਦੇ ਪੰਜਾਬ
5: ਰੋਜ਼ ਪੈਂਦੀਆਂ, ਰੋਜ਼ ਡੰਡੇ ਪੈਂਦੇ, ਕੋਈ ਤੀਵੀਆਂ ਹੋਣ ਬੰਦੇ ਹੋਣ ਸਭ ਛਿੱਤਰ ਖਾਂਦੇ ਆ। ਪੰਜਾਬ ਵੀ ਉਹਨਾਂ ਚੋਂ ਬਾਹਰ ਨੀ ਹੈਗਾ, ਪੰਜਾਬ ਕਿਹੜਾ ਕਿਤੇ ਉੱਥੇ ਕਿਤੇ ਅਸਮਾਨ ਤੇ ਚੰਦ ਤੇ ਰਹਿੰਦਾ, ਪੰਜਾਬ ਦਾ ਰੋਜ਼ ਜੁੱਤੀ ਫਿਰਦੀ ਹੈ ਥਾਣਿਆਂ ਚ।
0: ਹਾਂਜੀ ਹਾਂਜੀ, ਪਰ ਹੁਣ ਜੇ ਰੋਜ਼ ਫਿਰਦੀ ਤਾਂ ਅਸੀਂ ਹੁਣ ਫਿਰ ਦਿੱਲੀ ਵਾਲੀ ਘਟਨਾ ਨੂੰ ਜਸਟੀਫਾਈ ਵੀ ਨੀ ਕਰ ਸਕਦੇ, ਕੋਈ ਗੱਲ ਨੀ, ਸਾਰੇ ਕਿਤੇ ਫਿਰਦੀ ਵੀ
5: ਇਹ ਵੀ ਮਤਲਬ ਨਿੰਦਿਆ ਹੋਈ ਜਾਣੀ ਹੈ, ਬਣਨਾ ਕੱਖ ਨੀ, ਜੀਰੋ ਜੀਰੋ ਰਿਜ਼ਲਟ ਹੋਣਾ
0: ਦਾ, ਇਹ ਤਾਂ ਇੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ। ਸੋ ਚਲੋ ਹੁਣ ਮੋਦੀ ਸਰਕਾਰ ਦੇ ਖਿਲਾਫ ਰੋਸ ਹੈਗਾ, ਉਹ ਸਾਰੇ ਯੂਥ ਨੇ ਕੱਢਿਆ, ਸੋ ਦੇਖਦੇ ਹਾਂ ਸਰਕਾਰ ਦੀ ਕੋਸ਼ਿਸ਼ ਹੋਣੀ ਆ ਵੀ ਰੋਸ ਹਟ ਜਾਵੇ, ਤੇ ਵਿਰੋਧੀ ਧਿਰ ਦੀ ਕੋਸ਼ਿਸ਼ ਹੋਣੀ ਆ ਵੀ ਨਹੀਂ ਅਸੀਂ ਆਈਏ, ਵੀ ਜਦੋਂ ਉਹ ਆ ਗਏ ਉਦੋਂ ਵੀ ਆਹੀ ਕੋਸ਼ਿਸ਼ ਚੱਲੀ ਜਾਣਾ। ਸੋ ਇਹ ਤਾਂ ਜੀ ਪੋਲੀਟਿਕਸ ਦਾ ਹਿੱਸਾ ਆ, ਸਾਨੂੰ ਖਬਰਾਂ ਮਿਲੀ ਜਾਣੀਆਂ, ਅਸੀਂ ਕਰੀ ਜਾਣੀਆਂ,
5: ਲੋਕਾਂ ਦੀ ਜਿਹੜੀ ਮਾਨਸਿਕਤਾ ਖੱਸੀ ਆ।
0: ਜੀ ਜੀ ਜੀ, ਚਲੋ ਦੇਖਦੇ ਹਾਂ। ਥੈਂਕ ਯੂ ਭਾਜੀ, ਥੈਂਕ ਯੂ ਤੁਹਾਡਾ ਕਾਲ ਦੇ ਲਈ। ਤੇ ਜੀ ਪੰਜਾਬੀ ਵਿਰਸਾ 2026 ਜਿਹੜਾ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਗਤਾਰ ਭਰਾਵਾਂ ਵੱਲੋਂ 25 ਜੁਲਾਈ ਨੂੰ ਹੋਣਾ ਸੀ ਤੇ ਬਟ ਉਹ ਹੋ ਨਹੀਂ ਸਕਿਆ, ਪੋਸਟਪੋਨ ਕਰਤਾ। ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰੋਂਟੋ ਦੇ ਵਿੱਚ ਇਹ ਸ਼ੋਅ ਸੀਗਾ 25 ਜੁਲਾਈ ਨੂੰ, ਪਰ ਉੱਥੇ ਦੇ ਕਾਮਿਆਂ ਦੀ ਸਟ੍ਰਾਈਕ ਜਿਹੜੀ ਕਰਕੇ ਇਹ ਟੀਮ 4 ਇੰਟਰਟੇਨਮੈਂਟ ਵਾਲਿਆਂ ਨੂੰ ਐਨ ਮੌਕੇ 'ਤੇ ਰਾਤ ਨੂੰ ਉਹਨਾਂ ਨੇ 12 ਕੁ ਵਜੇ ਪੋਸਟ ਪਾਈ ਹੈ, ਕਮਲ ਹੀਰ ਅਤੇ ਮਨਮੋਹਨ ਵਾਰਿਸ ਭਾਅ ਜੀ ਉਹਨਾਂ ਨੇ ਵੀ ਪੋਸਟ ਆਪਣੇ ਆਪਣੇ ਇੰਸਟਾਗ੍ਰਾਮ ਚੈਨਲ ਤੋਂ ਸ਼ੇਅਰ ਕੀਤੀ ਸੀ ਵੀ ਅਸੀਂ ਕਿਉਂਕਿ ਜਿਹੜੇ ਸਰੋਤਿਆਂ ਦੀ ਖੱਜਲ ਖੁਆਰੀ ਨਹੀਂ ਚਾਹੁੰਦੇ ਵੀ ਜੇ ਅਸੀਂ ਸ਼ੋਅ ਕਰਾ ਲਿਆ, ਕਿਉਂਕਿ ਸਟ੍ਰਾਈਕ ਆ ਅਤੇ ਉੱਥੇ ਬਹੁਤ ਟਾਈਮ ਲੱਗ ਜਾਣਾ ਸੀ ਥੀਏਟਰ ਦੇ ਅੰਦਰ ਜਾਂਦਿਆਂ ਨੂੰ, ਅਤੇ ਮੇ ਬੀ ਸ਼ੋਅ ਲੇਟ ਸ਼ੁਰੂ ਹੁੰਦਾ ਜਾਂ ਉਸ ਖੱਜਲ ਖੁਆਰੀ ਤੋਂ ਬਚਣ ਦੇ ਲਈ ਹੁਣ ਜਿਹੜੀ ਇਹਨੂੰ ਰੀਸਕੈਜੂਅਲ ਕਰਕੇ 9 ਅਗਸਤ ਨੂੰ ਕੀ ਕਰਤਾ। ਸੋ ਜਿਹਨਾਂ ਨੇ ਵੀ ਟਿਕਟਾਂ ਲਈਆਂ ਉਹਨਾਂ ਨੂੰ ਆਟੋਮੈਟਿਕ ਟਿਕਟ ਮਾਸਟਰ ਦੇ ਉੱਤੋਂ ਆ ਜਾਣਾ ਕਿ ਤੁਹਾਡੀ ਰੀਸਕੈਜੂਅਲ ਹੋ ਗਈ 9 ਅਗਸਤ ਦੀ, ਅਤੇ ਜੇ ਕੋਈ ਉਦੋਂ ਬਿਜ਼ੀ ਹੋਊਗਾ ਤਾਂ ਉਹਨੂੰ ਕੈਂਸਲ ਕਰਕੇ ਫਿਰ ਉਹ ਆਪਣੇ ਪੈਸੇ ਵਾਪਸ ਲੈ ਸਕਦਾ, ਅਤੇ ਜੇ ਕਿਸੇ ਹੋਰ ਨਵੇਂ ਵੀਰ ਭਰਾ ਨੇ 25 ਜੁਲਾਈ ਨੂੰ ਬਿਜ਼ੀ ਸੀਗੇ ਅਤੇ ਅਗਾਂਹ ਆਉਣ ਵਾਲੇ 9 ਅਗਸਤ ਨੂੰ ਉਹ ਫ੍ਰੀ ਨੇ, ਤਾਂ ਫਿਰ ਤੁਸੀਂ ਜ਼ਰੂਰ ਕੀ ਉਹਦੇ ਬਾਬਤ ਹਰਜਿੰਦਰ ਗਿੱਲ ਭਾਅ ਜੀ ਨਾਲ ਸੰਪਰਕ ਕਰ ਲਿਆ, 647-468-62 ਉਹਨਾਂ ਦਾ ਨੰਬਰ ਹੈ, ਟੀਮ 4 ਇੰਟਰਟੇਨਮੈਂਟ ਤੁਸੀਂ ਗੂਗਲ 'ਤੇ ਵੀ ਸਰਚ ਕਰ ਸਕਦੇ ਹੋ ਜਾਂ ਫੇਸਬੁੱਕ ਇੰਸਟਾਗ੍ਰਾਮ ਪੇਜ ਦੇ ਉੱਤੇ ਤੁਸੀਂ ਜਿਹੜਾ ਇਹਨੂੰ ਸਰਚ ਕੀਤਾ ਜਾ ਸਕਦਾ। ਸੋ ਪੰਜਾਬੀ ਵਿਰਸਾ 2026 ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ, ਹੁਣ ਇਹ ਰੀਸਕੈਜੂਅਲ 9 ਅਗਸਤ ਨੂੰ ਹੋ ਗਿਆ ਜੀ। ਸੋ ਜਿਹੜੇ ਜਿਹੜੇ ਵੀ ਇਹਨਾਂ ਨੂੰ ਪਿਆਰ ਕਰਨ ਵਾਲੇ ਨੇ ਜ਼ਰੂਰ 9 ਅਗਸਤ ਇਹ ਜਿਹੜੀ ਨੋਟ ਕਰ ਲਓ।

0: ਹਾਕ ਮਾਰ ਲਈ ਸਾਨੂੰ ਕਿੱਦਾਂ ਸਾਹਿਬ ਨੇ ਵਿੱਚ ਹਾਕ ਮਾਰ ਲਈ ਆ ਤੇ ਸਾਡੀ ਆਵਾਜ਼ ਖੋਲ ਲਈ ਆ, ਕਿੱਦਾਂ ਸਾਹਿਬ ਕੀ ਹਾਲ ਚਾਲ ਨੰਗੇ ਹੋ ਕਿਵੇਂ ਹੋ?
1: ਸਤਿ ਸ਼੍ਰੀ ਅਕਾਲ ਭਾਜੀ ਤੇ ਬਾਕੀ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ
0: ਜੀ।
1: ਮੈਂ ਇਹ ਕਹਿੰਦਾ ਉਹਨਾਂ ਜੀ ਛੋਟੇ ਹੁੰਦੇ ਦੇਖਦੇ ਆਏ ਆ ਦੁਨੀਆਂ ਦੀ ਸਾਰਾ ਤੋਂ ਗੰਦੀ ਪੋਲੀਟੀਸ਼ਨ ਇੰਡੀਆ ਚ ਮੇਰੀ ਸੋਚਣੀ ਇਹ ਆ
0: ਜੀ,
1: ਇਹ ਲੋਕਾਂ ਨੂੰ ਸਮਝਣਾ ਬਹੁਤ ਮੁਸ਼ਕਲ ਆ। ਡਰਾਮੇਬਾਜ਼ੀਆਂ ਬਸ ਉਹਨਾਂ ਨੂੰ ਠੰਡੇ ਕਰਦੇ ਮਾਰੇ, ਸਟੂਡੈਂਟਾਂ ਨੂੰ ਅਸੀਫਾ ਲੈ ਲਿਆ, ਇਹ ਸਭ ਇੱਕੋ ਹੀ ਆ। ਉਨੀ ਪਾਵਰ ਚੱਲਦੀ ਆ, ਸਾਰਾ ਕੁਝ ਉਹੀ ਹੁੰਦਾ ਰਹਿੰਦਾ ਭਾਜੀ। ਉਹ ਜਿਹੜਾ ਉਹ ਥਾਣੇਦਾਰ ਨੂੰ ਇੱਕ ਐਸ ਐਸ ਪੀ ਤੋਂ ਅਸਤੀਫਾ ਲਿਆ ਭਗਵੰਤ ਮਾਨ ਨੇ, ਉਹ ਵੀ ਇਹੀ ਕੁਝ ਹੋਣਾ। ਜਾਂ ਤਾਂ ਜਿਹੜਾ ਬੰਦਾ ਕੋਈ ਵੀ ਜ਼ੁਲਮ ਕਰਦਾ ਉਹਨੂੰ ਨੌਕਰੀ ਤੋਂ ਕੱਢੋ, ਚੱਲ ਭਾਈ ਘਰ ਬਹਿ ਜਾ ਹੁਣ ਤੂੰ ਆਰਾਮ ਨਾਲ, ਹੁਣ ਤੂੰ ਆਪਣਾ ਹੀ ਕੰਮ ਲੱਭ ਕੋਈ
0: ਜੀ।
1: ਮਤਲਬ ਆਪਣੇ ਮੁਲਕ ਦਾ ਕੁਛ ਨੀ ਹੋ ਸਕਦਾ, ਆਪਾਂ ਵੀ ਛੋਟੇ ਹੁੰਦਿਆਂ ਤੋਂ ਦੇਖਦੇ ਆਏ ਆ ਕੰਮ ਵਿਗੜਿਆ ਹੀ ਆ, ਉੱਥੇ ਸੁਧਾਰ ਕੁਛ ਨੀ ਹੈਗਾ। ਆਮ ਬੰਦਿਆਂ ਨੂੰ ਕੁੱਟ ਵੱਜੀ ਜਾਂਦੀ ਆ, ਕੋਈ ਨੀ ਪੁੱਛਦਾ ਕਿਸੇ ਨੂੰ, ਕਿਸੇ ਦੀ ਪੁੱਛਗਿੱਛ ਹੈ ਨੀ। ਮੰਤਰੀ ਆਪਣੇ ਨਜ਼ਾਰੇ ਲਈ ਜਾਂਦੇ ਆ, ਪੈਸਾ ਇਕੱਠਾ ਕਰੀ ਜਾਂਦੇ ਆ, ਬਸ ਇਹ ਇਹ ਦੁਨੀਆਦਾਰੀ ਜੰਮੀ ਜਾਂਦੀ ਆ, ਦੁਨੀਆਂ ਮਰੀ ਜਾਣੀ ਆ, ਇਹ ਇੱਥੇ ਇਹੀ ਹਾਲ ਰਹਿਣਾ ਹੈ
0: ਜੀ। ਜੀ
1: ਮੇਰੇ ਹਿਸਾਬ ਨਾਲ ਨੀ ਉੱਥੇ ਆਪਣੇ ਮੁਲਕ ਦਾ ਜੋ, ਕਿਉਂਕਿ ਮੈਂ ਉਹੀ ਤੁਹਾਨੂੰ ਦੱਸਿਆ ਜੀ ਦੁਬਾਰਾ ਫਿਰ ਦੇਖਦੇ ਹੀ ਆਏ ਆ ਵੀ ਜਾਣੀ ਕਿ ਵਿਗੜਿਆ ਜਾਂ ਕੰਮ ਕੋਈ ਸੁਧਾਰ ਤੱਕ ਹੋਇਆ ਹੀ ਨੀ। ਉੱਥੇ ਲੋਕਾਂ ਬਾਰੇ ਕੌਣ ਸੋਚਦਾ? ਕੁਛ ਨੀ, ਕੋਈ ਨੀ ਸੋਚਦਾ,
0: ਕੋਈ ਨੀ ਸੋਚਦਾ। ਪੋਲਿਟਿਕਸ ਵਾਲੇ ਉਹ ਕਹਿੰਦੇ ਆਪਣੀਆਂ ਜੇਬਾਂ ਭਰ ਲਈ।
1: ਮੈਂ ਤਾਂ ਇੱਕੋ ਹੀ ਸੌ ਦੀ ਗੱਲ ਦੇਖੀ ਵੀ ਹਜ਼ਾਰ ਕੰਜਰ ਮਰਦਾ ਇੱਕ ਪੋਲੀਟੀਸ਼ੀਅਨ ਜੰਮਦਾ।
0: ਦੇਖਿਓ ਇੱਥੇ ਵੀ
1: ਸਪੈਸ਼ਲੀ ਲੋਕ ਹੁੰਦੇ ਆ ਜਿਹੜੇ ਆਪਣੇ ਜ਼ਿਆਦਾ ਬੁਰਾ ਹਾਲ ਹੈ ਜੀ। ਜਾਣੀ ਕਿ ਮੈਂ
0: ਕਿਹਾ ਲੋਕਲ ਵੀ ਚੋਣਾਂ ਆਪਣੇ
1: ਰੇਡੀਓ ਦਾ ਕੋਈ ਲੈਣਾ ਦੇਣਾ ਨੀ ਇਹਦਾ, ਤੇ ਮਤਲਬ ਦੇਖਿਆ ਹੀ ਆ ਜਾਣੀ ਕਿ ਇਹ ਲੋਕਾਂ ਨੂੰ ਨਾ ਸ਼ਰਮ ਹੁੰਦੀ ਆ, ਨਾ ਇਹਨਾਂ ਦੀ ਬੇਇੱਜ਼ਤੀ ਹੁੰਦੀ ਆ, ਝੂਠ ਇਹਨਾਂ ਨੇ ਬੋਲਣਾ, ਬੇਵਕੂਫ ਬਣਾਈ ਜਾਣਾ, ਉੱਦਾਂ ਵਿਰੁੱਧ ਹੁੰਦੇ ਰਹਿੰਦੇ ਆ। ਹੁਣ ਆਹ ਰਾਜਾ ਬੜਿੰਗ ਵੀ ਉੱਥੇ ਉਹ ਜਿਹੜੇ ਮਾਈਕਾਨ ਵਾਲੇ ਕੁੱਟੇ ਆ, ਉਹਨਾਂ ਨੂੰ 1,00,000 ਰੁਪਈਆ ਦਿੱਤਾ ਉਹਨਾਂ ਨੂੰ ਜਾ ਕੇ, ਉਹਦਾ ਰੌਲਾ ਪਈ ਜਾਂਦਾ। ਉਹ ਕੱਪੜੇ ਸੀਣੇ ਵਾਲੇ ਦੇ ਪੈਸੇ ਨੀ ਦਿੱਤੇ, ਉਹ 1,00,000 ਰੁਪਈਆ ਉਹਦੇ ਜਾ ਕੇ ਦੇਣ ਲੱਗਿਆ। ਇਹ ਸਭ ਲੋਕ ਮੌਕਾ ਪ੍ਰਸਤ ਆ।
0: ਬਿਲਕੁਲ ਬਿਲਕੁਲ, ਮੈਂ ਕਿਹਾ ਥੋੜਾ ਧਿਆਨ ਨਾਲ ਚੱਲੀਏ, ਸਹਿੰਦਾ ਸਹਿੰਦਾ ਰੱਖੀਏ, ਕਿਉਂਕਿ ਲੋਕਲ ਮਿਊਂਸੀਪਲ ਇਲੈਕਸ਼ਨਾਂ ਵੀ ਆ ਰਹੀਆਂ, ਉੱਥੇ ਵੀ ਸਾਡੇ ਕਈ ਵੀਰ ਭਰਾ ਖੜੇ ਆ, ਉਹਨਾਂ ਨੇ ਕਹਿਣਾ ਸਿੱਧਾ ਹੀ ਤੁਸੀਂ ਸਾਨੂੰ ਜੋੜੀ ਜਾਂਦੇ ਹੋ।
1: ਪਰ ਮੋਸਟਲੀ ਆਪਾਂ ਜ਼ਿਆਦਾਤਰ ਇੰਡੀਆ ਦੀ ਮੈਂ ਗੱਲ ਕੀਤੀ ਆ, ਉੱਥੇ ਦੀ ਪੋਲੀਟੀਸ਼ੀਅਨ ਦੁਨੀਆਂ ਤੋਂ ਗੰਦੀ ਆ।
0: ਬਿਲਕੁਲ ਬਿਲਕੁਲ, ਚਲੋ ਸਾਰੇ ਪਾਸੇ
1: ਨਹੀਂ ਹੈ ਟਾਈਮ ਥੋੜਾ ਹੁੰਦਾ ਆਪਣੇ
0: ਕੋਲ। ਹਾਂਜੀ ਹਾਂਜੀ, ਥੈਂਕ ਯੂ ਗਿੱਧਾ ਸਾਹਿਬ। ਸੋ ਯਾਰ ਬਿਲਕੁਲ, ਕੀ ਉਹਨੂੰ ਕਹਿੰਦੇ ਮਿਊਂਸੀਪਲ ਇਲੈਕਸ਼ਨਸ ਵੀ ਇੱਥੇ ਆ ਰਹੀ ਆ। ਮਿਊਂਸੀਪਲ ਇਲੈਕਸ਼ਨ ਦੇ ਵਿੱਚ ਕਹਿੰਦੇ ਸਾਈਨ ਲਾਉਣ ਦੇ ਨਵੇਂ ਉਹਨਾਂ ਨੇ ਰੂਲ ਬਣਾਤੇ ਵੀ, ਇੱਕ ਘਰ ਦੇ ਵਿੱਚ ਇੱਕ ਕੈਂਡੀਡੇਟ ਦਾ ਇੱਕੋ ਹੀ ਸਾਈਨ ਲੱਗੂਗਾ, ਨਹੀਂ ਤਾਂ ਕਈ ਵਾਰੀ ਤਿੰਨ ਤਿੰਨ ਚਾਰ ਚਾਰ ਉੱਥੇ ਸਾਈਨ ਲਾ ਦਿੰਦੇ ਨੇ। ਦੇਖੋ ਮੈਂ ਨਾ ਇੰਸ਼ੋਰੈਂਸ ਦਾ ਆਪਣਾ ਸਾਈਨ ਆਪਣੇ ਘਰ ਦੇ ਮੋਹਰੇ, ਮਤਲਬ ਫਰੰਟ ਯਾਰਡ 'ਚ ਵੀ ਨਹੀਂ ਕਹਿ ਸਕਦੇ, ਡੋਰ ਦੇ ਨਾਲ ਇੱਕ ਵੀ ਨਿੱਕਾ ਜਿਹਾ ਸਾਈਨ ਬਣਾ ਕੇ ਉਹ ਲਾਇਆ ਮੈਨੂੰ ਸਿਟੀ ਵਾਲਾ ਉਹਦੇ 'ਤੇ ਆ ਗਿਆ, ਕਹਿੰਦਾ ਇਹਨੂੰ ਚੱਕੋ ਜੀ, ਇਹ ਤੁਸੀਂ ਨਾ ਟ੍ਰੈਫਿਕ ਨੂੰ ਡਿਸਟਰਬਟ ਕਰਦੇ ਹੋ ਇੱਥੇ ਗਲਾ ਕੇ ਸਾਈਨ। ਮੈਂ ਕਿਹਾ ਚਲੋ ਚੱਕ ਦਿੰਦੇ ਹਾਂ ਵੀ, ਪਰ ਹੁਣ ਜਿਹੜੇ ਸਾਈਨ ਹੁਣ ਲੱਗਣੇ ਨੇ, ਦੇਖੋ ਗੱਡੀਆਂ 'ਤੇ ਵੀ ਸਾਈਨ ਪੂਰੇ ਲਾਉਣੇ ਨੇ ਇਹਨਾਂ ਨੇ, ਅਤੇ ਉਹਦੇ ਲਈ ਵੀ ਨਵਾਂ ਰੂਲ ਕਹਿੰਦੇ ਬਣਾ ਲਿਆ ਵੀ ਗੱਡੀਆਂ ਦੇ ਉੱਤੇ ਸਾਈਨ ਤਾਂ ਡੇਵੇਂ ਦੇ ਨਹੀਂ ਹੋਣੇ ਚਾਹੀਦੇ, ਕਿ ਤੁਸੀਂ ਡਰਾਈਵਰ ਨੂੰ ਡਿਸਟਰੈਕਟ ਕਰੋ। ਸੋ ਸਾਈਨ ਤਾਂ ਸਾਈਨ ਆ, ਉਹਦਾ ਜਦੋਂ ਪੜ੍ਹਨ ਲੱਗ ਪਿਆ ਬੰਦਾ ਤਾਂ ਡਿਸਟਰੈਕਟ ਤਾਂ ਹੋ ਹੀ ਜਾਣਾ, ਪਰ ਚਲੋ ਇਹਨਾਂ ਲਈ ਪੋਲੀਟੀਸ਼ੀਅਨਸ ਲਈ ਰੂਲ ਥੋੜ੍ਹੇ ਜਿਹੇ ਨੋਰਮਲ ਹੀ ਹੁੰਦੇ ਨੇ। ਹੁਣ ਉਹਨਾਂ ਦੀ ਇਲੈਕਸ਼ਨ ਆ ਤਾਂ ਸਾਈਨ ਨਾਲ ਪੂਰਾ ਸ਼ਹਿਰ ਪੂਰਾ ਅਪੀਲ ਰੀਜ਼ਨ ਭਰ ਜਾਣਾ। ਅਤੇ ਕਮਲਜੀਤ ਭਾਅ ਜੀ, ਹਾਂਜੀ ਭਾਅ ਜੀ,
2: ਹਾਂਜੀ ਸਰ, ਦੇਖੋ ਜਿਹੜੀ ਤੁਸੀਂ ਇੱਥੇ ਦੀ ਗੱਲ ਕਰਦੇ ਹੋ ਨਾ ਆਪਣੇ ਬ੍ਰੈਂਪਟਨ ਦੀ ਇਲੈਕਸ਼ਨ ਦੀ, ਹੁਣ ਇਹਦੇ ਵਿੱਚ ਵੀ ਦੇਖ ਲਿਆ ਵੀ ਤਾਨਾਸ਼ਾਹੀ ਹੈ ਨਾ, ਮਤਲਬ ਇਹਨਾਂ ਨੇ ਕਈ ਰੂਲ ਚੇਂਜ ਕੀਤੇ ਆ, ਇੱਕ ਤੇ ਪ੍ਰੋਗਰਾਮ ਇਹ ਬੰਦ ਕਰਵਾ ਦਿੱਤਾ, ਇਹ ਤੁਹਾਡੇ ਸਾਹਮਣੇ ਉਹ ਬਿਲਡਿੰਗ ਦਾ ਰੌਲਾ ਪੈ ਰਿਹਾ ਆ,
0: ਬਿਲਕੁਲ
2: ਫਿਰ ਕੰਸਟਰਕਸ਼ਨ ਦਾ ਤੁਸੀਂ ਦੇਖ ਲਓ, ਉਹ ਤੋਂ ਬਾਅਦ ਸ੍ਰੀ ਦੇ ਜੋਬਾਂ ਦਾ ਰੌਲਾ ਆ, ਉਹਨਾਂ ਸਾਈਨਾਂ ਦਾ ਵੀ ਇਹਨਾਂ ਨੇ ਕਰ ਦਿੱਤਾ। ਵੈਸੇ ਗੱਲ ਇੱਕ ਆ, ਇਹ ਜਿਹੜੇ ਨਵੇਂ ਕੈਂਡੀਡੇਟ ਖੜੇ ਨੇ ਆਪਣੇ ਐਪੀ ਧਾਰੀਵਾਲ ਆ, ਤੇ ਜਾਂ ਆਪਣਾ ਰਾਘਵ ਧੀਰ ਹੋਣੀ ਆ, ਤੇ ਉਹ ਤੋਂ ਬਾਅਦ ਪ੍ਰੇਮ ਗਿੱਲ ਹੋਣੀ ਆ, ਤੇ ਸੋਢੀ ਸਾਹਿਬ ਨੇ ਆਪਣੇ, ਤੇ ਉਹ ਸਾਰੇ ਬੰਦੇ ਜਿਹੜੇ ਆ ਇਹ ਤਿਆਰ ਨੇ। ਅਗਰ ਇਹਨਾਂ ਨੇ ਕੰਮ ਕੀਤੇ ਆ, ਜਿਹੜੀ ਪਹਿਲੀ ਸਲੇਟ ਆ ਮਿਸਟਰ ਪੈਟ੍ਰਿਕ ਬਰਾਊਨ ਸਾਡੇ ਜਿਹੜੇ ਮਾਨੀ ਮੇਅਰ ਨੇ ਬ੍ਰੈਂਪਟਨ ਦੇ,
0: ਇਹ
2: ਟੀਵੀ ਦੇ ਉੱਤੇ ਡਿਬੇਟ ਲਈ ਆਣ, ਦੋਸ ਪੀਪਲ ਆਰ ਰੈਡੀ। ਉਹ ਕਹਿੰਦੇ ਤੁਸੀਂ ਆਪਣੇ ਕੰਮ ਦੱਸੋ, ਤੁਸੀਂ ਲੋਕਾਂ ਦੇ ਵਿੱਚ ਅਗਰ ਤੁਸੀਂ ਕੁਛ ਕੀਤਾ ਤਾਂ ਸਾਨੂੰ ਦੱਸੋ, ਜਾਂ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਵੀ ਤੁਸੀਂ ਕੀ ਨਹੀਂ ਕੀਤਾ ਹੈਗਾ।
0: ਬਿਲਕੁਲ,
2: ਤੇ ਗੈਟ ਰੈਡੀ ਫੋਰ ਗੱਲ। ਬਾਕੀ ਗੁਰਬਾਣੀ ਚ ਲਿਖਿਆ ਜੀ, ਜੀਵੇ ਆਸਾ ਤੇ ਮਰੇ ਨਿਰਾਸ਼ਾ। ਆਪਾਂ ਹੱਥ ਤੇ ਹੱਥ ਧਰ ਕੇ ਨੀ ਬਹਿ ਸਕਦੇ, ਸੰਭਾੜੀ ਹੈਵ ਟੂ ਵੀ ਸਪੀਕ ਆਊਟ, ਕਿਉਂਕਿ ਦੁਨੀਆਂ ਏਦਾਂ ਚੱਲਦੀ ਹੈ। ਨੇਕੀ ਤੇ ਬਦੀ ਦੀ ਲੜਾਈ ਗੁਰੂਆਂ ਪੀਰਾਂ ਦੇ ਟਾਈਮ ਤੇ ਚੱਲਦੀ ਆ ਰਹੀ, ਅੱਗੇ ਵੀ ਚੱਲੇਗੀ,
0: ਰਸ਼ ਬੜਾ ਪੈ ਗਿਆ ਬ੍ਰੈਂਪਟਨ ਦੇ ਵਿੱਚ। ਪਰ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਇੱਕ ਡਰਾਈਵੇ ਵਾਲਾ ਘਰ ਅਪਰੂਵ ਕਰਦੇ ਆ, ਉਹ ਵੀ ਸਿਟੀ ਨੇ ਕੀਤਾ। ਜਿਹੜੀਆਂ ਸੜਕਾਂ ਜਿਹੜੀਆਂ ਸੀ ਉਹਦੀ ਚੌੜਾਈ ਘੱਟ ਕਰਤੀ, ਹੈ ਨਾ, ਦੋ ਗੱਡੀਆਂ ਮਸੀ ਲੰਘਦੀਆਂ ਨੇ ਇੱਕ ਸਾਈਡ 'ਤੇ ਖੜ੍ਹੀ ਹੋਵੇ, ਅਤੇ ਉਹਦਾ ਸਿਟੀ ਨੇ ਹੀ ਅਪਰੂਵ ਕੀਤਾ। ਸਿਟੀ ਨੇ ਅਪਰੂਵ ਕਰਕੇ ਉਹ ਘਰ ਵੀ ਛੋਟੇ ਛੋਟੇ ਡਰਾਈਵਿਆਂ ਵਾਲੇ ਅਤੇ ਛੋਟੀ ਛੋਟੀ ਸੜਕਾਂ ਵਾਲੀ ਹੁਣ ਤੁਸੀਂ ਅਪਰੂਵ ਕਰਕੇ ਉਹ 'ਚ ਜਦੋਂ ਲੋਕ ਰਹਿਣ ਲੱਗ ਪਏ ਅਤੇ ਲੋਕਾਂ ਨੇ ਆਪਣੀਆਂ ਗੱਡੀਆਂ ਵੀ ਲਾਉਣੀਆਂ, ਉਹਨਾਂ ਦੇ ਘਰ ਰਿਸ਼ਤੇਦਾਰ ਵੀ ਆਉਣੇ ਨੇ, ਪਰ ਇਹਦਾ ਮਤਲਬ ਵੀ ਤੁਹਾਡੇ ਘਰ ਕੋਈ ਆਵੇ ਨਾ, ਅਤੇ ਜੇ ਆਵੇ ਤਾਂ ਘੰਟਾ ਕੁ ਮਿਲ ਕੇ ਤੁਹਾਨੂੰ ਚਲ ਜਾਵੇ, ਕੋਈ ਫੰਕਸ਼ਨ ਕਰਨਾ ਹੋਵੇ ਤਾਂ ਗੱਡੀਆਂ ਦੀ ਪ੍ਰੋਬਲਮ ਆ। ਸੋ ਤੁਸੀਂ ਕੀ ਉਹਨੂੰ ਕਹਿੰਦੇ ਨੇ ਆਪ ਹੀ ਸਿਟੀ ਨੇ ਉਹ ਉਹਨੂੰ ਉਹਨਾਂ ਦੀ ਨਹੀਂ ਕੋਈ ਉਹਨਾਂ ਦੇ ਰੂਲ ਬਣਦਾ ਵੀ ਹਾਂਜੀ ਇਹ ਅਪਰੂਵ ਕਹਿੰਦੇ ਕਰਦੀ ਇਹ ਬਿਲਡਰ ਦੇ ਨਕਸ਼ੇ ਜਾਂ ਬਿਲਡਰ ਨੂੰ ਇੰਨੀਆਂ ਛੋਟੀਆਂ ਸੜਕਾਂ ਪਹਿਲਾਂ ਦੇ ਮੁਕਾਬਲੇ ਅਸੀਂ ਦੇਖਦੇ ਹਾਂ ਕਿੰਨੀਆਂ ਘੱਟ ਹੁੰਦੀਆਂ ਸੀ। ਸੋ ਯਾਰ ਜਿੱਦਾਂ ਭਾਈ ਨੇ ਕਿਹਾ ਵੀ ਜ਼ਰੂਰ ਸਾਨੂੰ ਕੁਐਸਚਨ ਜਿਹੜੇ ਉਹ ਕਰਨੇ ਪੈਣੇ ਨੇ, ਸੋ ਦੇਖਦੇ ਹਾਂ ਕੀ ਹੁੰਦਾ। ਅੱਜ ਕੀ ਕਹਿੰਦੇ ਸਪੋਂਸਰਾਂ ਦਾ ਸੰਦੇਸ਼ ਕੋਈ ਨਹੀਂ ਲਾਇਆ ਹੋਇਆ, ਸੋ 4-50 ਹੋ ਗਏ ਨੇ। ਸੋ ਸਭ ਤੋਂ ਪਹਿਲਾਂ ਹਰਜੀਤ ਸਿੰਘ ਜੰਜੂਆ ਭਾਅ ਜੀ ਲਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ, ਕਿਸੇ ਪ੍ਰਕਾਰ ਦੀ ਵੀ ਤੁਸੀਂ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਬਾਬਤ ਗੱਲਬਾਤ ਕਰਨੀ ਹੈ ਤਾਂ ਹਰਜੀਤ ਸਿੰਘ ਜੰਜੂਆ ਨਾਲ 647-3584-9594 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜਾਂ ਫਿਰ ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਜਾਂ ਲਾਇਸੈਂਸ ਲਿਆ ਹੋਇਆ ਤਾਂ ਤੁਸੀਂ ਹੈ ਨਾ ਕਿਸੇ ਚੰਗੀ ਬ੍ਰੋਕਰੇਜ ਦੀ ਭਾਲ ਦੇ ਵਿੱਚ ਉਹ ਕੰਮ ਨਹੀਂ ਚੱਲ ਰਿਹਾ, ਬਿਲਕੁਲ ਠੱਪ ਪਿਆ, ਤਾਂ ਜ਼ਰੂਰ ਮੈਨੂੰ ਇੱਕ ਵਾਰੀ ਕੰਟੈਕਟ ਕਰ ਲਿਓ। ਤੁਸੀਂ ਸਾਡੇ ਆਫਿਸ ਆ ਕੇ ਸਾਨੂੰ ਮਿਲ ਵੀ ਸਕਦੇ ਹੋ। ਸਾਡਾ ਆਫਿਸ ਸਟੀਲ ਐਂਡ ਡਿਕਸੀ ਦੇ ਏਰੀਏ ਦੇ ਵਿੱਚ ਹੈਗਾ, 200 ਬਿਲਕਿਨਸਨ, ਅਤੇ ਮੇਰਾ ਫੋਨ ਨੰਬਰ 647-237-3131-23। ਜਿਹੜੇ ਭਰਾ ਲੇਟ ਜੁੜੇ ਹੋਣਗੇ ਅਤੇ ਹਰਜੀਤ ਜੰਜੂਆ ਭਾਅ ਜੀ ਅੱਜ ਛੁੱਟੀ 'ਤੇ ਨੇ, ਅਤੇ ਮੈਂ ਰਮਨਦੀਪ ਸੈਣੀ ਤੁਹਾਡੇ ਨਾਲ ਅੱਜ ਪ੍ਰੋਗਰਾਮ ਦੀ ਸਾਂਝ ਪਾ ਰਿਹਾ। ਜਗਤਾਰ ਰੋਕੇ ਜੀ ਪਲੰਬਿੰਗ ਦਾ ਕੋਈ ਵੀ ਕੰਮ ਆ, ਡਰੇਨ ਬਣਦਾ ਤਾਂ ਜਗਤਾਰ ਭਾਅ ਜੀ ਹੁਣਾਂ ਨੂੰ ਤੁਸੀਂ ਸੰਪਰਕ ਕਰ ਲਿਓ 416-820-9346 ਦੇ ਉੱਤੇ, ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਹੁਣੀ ਕਹਿੰਦੇ ਪ੍ਰੀ ਵੈਡਿੰਗ ਐਨੀਵਰਸਰੀ ਬਰਥਡੇ ਵੈਡਿੰਗ ਦੀ ਈ ਸ਼ੂਟ ਕਰਾਉਣ ਲਈ ਵੀਡੀਓ ਫੋਟੋਗ੍ਰਾਫੀ ਅਤੇ ਡੀ ਜੇ ਦੀਆਂ ਸੇਵਾਵਾਂ ਦਿੰਦੇ ਨੇ। ਜਗਦੀਸ਼ ਸਿੰਘ ਦੇਸੀ ਸਿਨੇ ਫਿਲਮ ਤੋਂ 416-930-1251 'ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਸਟੀਫਨ ਫਰਨੀਚਰ ਤੋਂ ਜਸਵੀਰ ਭਾਅ ਜੀ ਹੁਣੀ 2575 ਸਟੀਲਸ ਐਵੀਨਿਊ ਉੱਤੇ ਜਿਹੜੇ ਇਹਨਾਂ ਦਾ ਸ਼ੋਰੂਮ ਹੈਗਾ, ਸੋ ਤੁਸੀਂ ਸਟੀਫਨ ਫਰਨੀਚਰ ਬਹੁਤ ਲੰਬੇ ਸਮੇਂ ਤੋਂ ਕਮਿਊਨਿਟੀ ਦੀ ਸੇਵਾ 'ਚ ਹਾਜ਼ਰ ਨੇ। 905-790-0560 ਘਰ ਦਾ ਕੋਈ ਵੀ ਫਰਨੀਚਰ ਲੈਣਾ ਤੁਸੀਂ, ਬੈੱਡ, ਸੋਫਾ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਸੰਬੰਧੀ ਲੋੜ ਦੇ ਵਿੱਚ ਤੁਸੀਂ ਸਟੀਫਨ ਫਰਨੀਚਰ ਦਾ ਨਾਮ ਜ਼ਰੂਰ ਯਾਦ ਰੱਖਣਾ। ਤੰਦੂਰੀ ਬੋਆਇਜ਼ ਦਾ ਨੰਬਰ ਹੈਗਾ ਜੀ 905-956-2111। ਤੰਦੂਰੀ ਬੋਆਇਜ਼ 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਸੋ ਜਦੋਂ ਤੁਸੀਂ ਗੂਗਲ ਦੇ ਉੱਤੇ ਤੰਦੂਰੀ ਬੋਆਇਜ਼ ਸਰਚ ਕਰੋ ਅਤੇ ਆਪਣੀ ਨੇੜਲੀ ਲੋਕੇਸ਼ਨ 'ਤੇ ਜਾ ਕੇ ਇਹਨਾਂ ਦੇ ਵਧੀਆ ਫੂਡ ਦਾ ਟੇਕਆਊਟ ਜਾਂ ਫਿਰ ਕੇਟਰਿੰਗ ਸੰਬੰਧੀ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ 905-956-2111 ਦੇ ਉੱਤੇ। PNJ ਸਪਰਿੰਗ ਵਾਲੇ ਕਹਿੰਦੇ ਬੁਸ਼ਿੰਗ ਅਲਾਈਨਮੈਂਟ ਕਿੰਪਿੰਗ ਗ੍ਰੈਵਲ ਦਾ ਕੋਈ ਕੰਮ ਹੋਵੇ ਟਰੱਕ ਰਿਲੇਟਡ ਤਾਂ ਤੁਸੀਂ ਜੇ ਅਤੇ ਗੈਰੀ ਭਾਅ ਜੀ ਨੂੰ ਸੰਪਰਕ ਕਰ ਲਿਓ 905-459-5533 ਦੇ ਉੱਤੇ, ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਡਿਕਸੀ ਅਤੇ ਮੈਥੇਸਨ ਦੇ ਏਰੀਏ ਦੇ ਵਿੱਚ ਇਹਨਾਂ ਦੀ ਵਰਕਸ਼ਾਪ ਆ, 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗ ਦਾ ਏਰੀਆ ਬਣਦਾ। ਅਤੇ ਜਾਂ ਫਿਰ ਕੋਈ ਆਪਣਾ ਟਰੱਕ ਡਰਾਈਵਰ ਵੀਰ ਜੇ ਹੁਣ ਸੁਣ ਰਿਹਾ ਅਤੇ ਆਪਣੀ ਜਾਂ ਕੋਈ ਆਪਣੇ ਹੋਰ ਕਿਸੇ ਮਿੱਤਰ ਸੱਜਣ ਦੇ ਲਈ ਟਰੱਕ ਦੀ ਜੋਬ ਲੱਭ ਰਿਹਾ ਤਾਂ ਕੁਆਲਿਟੀ ਲੋਜਿਸਟਿਕ ਇੰਕ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਡੈਡੀਕੇਟਡ ਰਨ ਟੂ ਮੋਂਟਰੀਅਲ ਕਹਿੰਦੇ ਨੇ, ਅਤੇ ਜਾਂ ਲੋਕਲ ਵੀ ਕੁਛ ਇਹਨਾਂ ਤੋਂ ਰਨ ਹੈਗੇ ਨੇ ਜਿਹਦੀ ਗੱਲਬਾਤ ਕੀਤੀ ਜਾ ਸਕਦੀ ਹੈ। ਜਸਵੀਰ ਭਾਅ ਜੀ ਹੁਣਾਂ ਨੂੰ ਤੁਸੀਂ 416-717-2929 ਜਾਂ ਫਿਰ ਜਗਤਾਰ ਭਾਅ ਜੀ ਨਾਲ 416-455-9311 ਦੇ ਉੱਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ ਹੈ। ਕਿਸੇ ਵੀ ਸਪੋਂਸਰ ਦਾ ਜਾਂ ਕਿਸ ਤੁਸੀਂ ਨੰਬਰ ਲੈਣਾ ਹੋਵੇ ਤਾਂ ਪ੍ਰੋਗਰਾਮ ਤੋਂ ਬਾਅਦ ਵੀ ਤੁਸੀਂ ਮੈਨੂੰ 647-237-3131 ਜਾਂ ਫਿਰ ਹਰਜੀਤ ਭਾਅ ਜੀ ਨੂੰ 647-835-5594 ਦੇ ਉੱਤੇ ਸੰਪਰਕ ਕਰਕੇ ਕਿਸੇ ਵੀ ਸਪੋਂਸਰ ਦਾ ਤੁਸੀਂ ਨੰਬਰ ਜਿਹੜਾ ਹੈ ਲੈ ਸਕਦੇ ਹੋ। ਅਤੇ ਪਰਮਿੰਦਰ ਜੀ ਨੂੰ ਦੁਬਾਰਾ ਜੋੜ ਲਿਆ। ਪਰਮਿੰਦਰ ਜੀ, ਬਿਜਲੀ ਮੁਲਾਜ਼ਮਾਂ ਦੇ ਰੋਸ ਅੱਗੇ ਭਗਵੰਤ ਮਾਨ ਸਰਕਾਰ ਵੀ ਝੁੱਕ ਗਈ?
3: ਬਿਲਕੁਲ ਜੀ, ਪੰਜਾਬ ਦੇ ਵਿੱਚ 21 ਜੁਲਾਈ ਤੋਂ ਲੈ ਕੇ ਲਗਾਤਾਰ ਜਿਹੜਾ ਬਿਜਲੀ ਮੁਲਾਜ਼ਮਾਂ ਦੇ ਹੜਤਾਲ ਚੱਲ ਰਹੀ ਸੀ। ਸੋ ਇਹਦੇ ਕਾਰਨ ਬਹੁਤ ਸਾਰੇ ਜਿਹੜੇ ਹੋਰ ਵੀ ਮਸਲੇ ਜੁੜੇ ਹੋਏ ਸੀ ਉਹ ਜ਼ਿਆਦਾ ਗੰਭੀਰ ਹੋ ਗਏ ਸੀ, ਔਰ ਈਵਨ ਕਿ ਪੰਜਾਬ ਦੇ ਵਿੱਚ ਬਲੈਕਆਊਟ ਤੱਕ ਦਾ ਖਤਰਾ ਸੀ, ਔਰ ਉਸ ਵੇਲੇ ਬਲੈਕਆਊਟ ਹੋਣ ਦਾ ਖਤਰਾ ਸੀ ਜਦੋਂ ਅੱਤ ਦੀ ਗਰਮੀ ਪੈ ਰਹੀ ਆ, ਮਾਨਸੂਨ ਪੂਰੇ ਆਪਣੇ ਜਲਾਅ ਦੇ ਵਿੱਚ ਵਰਿਆ ਨਹੀਂ, ਇੱਕਾ ਦੁੱਕਾ ਮੀਂਹ ਪੈ ਰਹੇ ਨੇ, ਔਰ ਨਾਲ ਦੀ ਨਾਲ ਝੋਨਾ ਜਿਹੜਾ ਇਸ ਵੇਲੇ ਜਿਹੜਾ ਝੋਨੇ ਦੀ ਸਿੰਚਾਈ ਵਾਲਾ ਮਾਮਲਾ ਉਹ ਵੀ ਸਿਰ ਤੇ ਆ। ਸੋ ਉਸ ਵੇਲੇ ਜਦੋਂ ਜਿਹੜੇ ਮੀਟਰ ਰੀਡਰ ਦਾ ਪਹਿਲਾਂ ਹੀ ਜਿਹੜੇ ਕਾਫੀ ਦੇਰ ਤੋਂ ਜਿਹੜਾ ਆਪਣਾ ਕੰਮ ਕਾਰ ਛੱਡ ਚੁੱਕੇ ਨੇ, ਪਿਛਲੇ 4 ਮਹੀਨੇ ਤੋਂ ਪੰਜਾਬ ਦੇ ਵਿੱਚ ਕਿਸੇ ਘਰ ਦੇ ਵਿੱਚ ਬਿੱਲ ਨਹੀਂ ਗਿਆ, 4 ਮਹੀਨਿਆਂ ਦਾ ਬਿੱਲ ਜਮ੍ਹਾਂ ਹੋ ਗਿਆ। ਸੋ ਉਹ ਹੁਣ 600 ਯੂਨਿਟ ਵਾਲਾ ਬੈਨੀਫਿਟ ਮਿਲਣਾ ਕਿ ਨਹੀਂ ਮਿਲਣਾ, ਲੋਕਾਂ ਨੂੰ ਇਹ ਧੜਕੂ ਲੱਗਿਆ ਹੋਇਆ। 21 ਜੁਲਾਈ ਤੋਂ ਬਿਜਲੀ ਮੰਤਰੀ ਵੈਸੇ ਹੀ ਛੱਡ ਗਿਆ ਜੀ ਸਾਰਾ ਕੰਮ, ਪਰ ਇੱਕ ਮੀਟਿੰਗ ਹੋਈ ਆ ਜਿਹੜੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਚ ਪੂਰੇ 5 ਘੰਟੇ ਚੱਲੀ ਆ। ਪੂਰੀ ਮੈਰਾਥਨ ਮੀਟਿੰਗ ਤੋਂ ਬਾਅਦ ਜਿਹੜੀ ਭਗਵੰਤ ਮਾਨ ਸਰਕਾਰ ਝੁੱਕ ਗਈ ਆ ਕਿਉਂਕਿ ਉਹਨਾਂ ਨੂੰ ਪਤਾ ਜੇ ਭਾਈ ਹੁਣ ਤਾਂ ਇਹਨਾਂ ਨਾਲ ਮਸਲਾ ਹੱਲ ਕੀਤਾ ਤਾਂ ਜਿਹੜਾ ਕੰਮ ਖਰਾਬ ਹੋ ਸਕਦਾ। ਸੋ ਹੜਤਾਲ ਖਤਮ ਹੋ ਗਈ ਆ ਜੀ, ਕੰਮਾਂ ਤੇ ਪਰਤ ਆਏ ਨੇ ਪਾਵਰਕੌਮ ਬਿਜਲੀ ਵਿਭਾਗ ਦੇ ਮੁਲਾਜ਼ਮ, ਹੁਣ ਭਰੋਸੇ ਤਾਂ ਬਹੁਤ ਦਿੱਤੇ ਗਏ ਨੇ ਪਰ ਇਹ ਕੀ ਭਰੋਸੇ ਹੁਣ ਅਸਲ ਦੇ ਵਿੱਚ ਜਿਹੜੇ ਫਾਈਲਾਂ ਜਿਹੜੀਆਂ ਰੁਕੀਆਂ ਹੋਈਆਂ ਨੇ, ਚਾਹੇ ਉਹ ਤਰੱਕੀਆਂ ਦੀਆਂ ਫਾਈਲਾਂ ਹੋਣ, ਬਦਲੀਆਂ ਦੀਆਂ ਫਾਈਲਾਂ ਹੋਣ, ਜਾਂ ਜਿਹੜੇ ਕੱਚੇ ਕੰਮ ਉਹਨਾਂ ਨੂੰ ਪੱਕੇ ਕਰਨ ਵਾਲੀਆਂ ਫਾਈਲਾਂ ਹੋਣ, ਇਹ ਫਾਈਲਾਂ ਨੂੰ ਹੁਣ ਟਾਇਰ ਵੀ ਲੱਗਣਗੇ ਤੇ ਫਾਈਲਾਂ ਹੁਣ ਥੋੜੀ ਦੇਰ ਅੱਗੇ ਸਰਕ ਕੇ ਰੁਕ ਜਾਣਗੀਆਂ, ਇਹ ਬਹੁਤ ਵੱਡਾ ਮਸਲਾ। ਹਾਲ ਦੀ ਘੜੀ ਬਲੈਕਆਊਟ ਦਾ ਖਤਰਾ ਟਲ ਗਿਆ ਜੀ ਔਰ ਪਾਵਰਕੌਮ ਦੇ ਮੁਲਾਜ਼ਮ ਜਿਹੜੇ ਨੇ ਕੰਮਾਂ ਤੇ ਪਰਤ ਗਏ ਨੇ ਜੀ।
0: ਜੀ ਬਿਲਕੁਲ, ਤੇ ਇੱਕ ਵਾਰੀ ਅਸੀਂ ਜਿਹੜੀ ਸਾਂਝਾ ਵਿਰਸਾ ਮੀਡੀਆ ਵੱਲੋਂ ਪਿਕਨਿਕ ਹੋਣ ਜਾ ਰਹੀ ਹੈ, ਜੇ ਕੋਈ ਹੁਣ ਸਾਡਾ ਸਰੋਤਾ ਜੁੜਿਆ ਤਾਂ 23 ਅਗਸਤ ਨੂੰ ਐਤਵਾਰ ਦਾ ਦਿਨ ਪੈਂਦਾ, ਬੱਲੇ ਬੱਲੇ ਹੈਰੀਟੇਜ ਫਾਰਮ ਦੇ ਵਿੱਚ ਸਾਂਝਾ ਵਿਰਸਾ ਮੀਡੀਆ ਵੱਲੋਂ ਸੈਕਿੰਡ ਪਿਕਨਿਕ, ਕਿਉਂਕਿ ਪਿਛਲੇ ਸਾਲ ਅਸੀਂ ਇਹਦਾ ਅਜੀਤ ਸਿੰਘ ਭਾਅ ਜੀ ਨੇ ਇਹਦੀ ਸ਼ੁਰੂਆਤ ਕੀਤੀ ਸੀ, ਹੁਣ ਸੈਕਿੰਡ ਪਿਕਨਿਕ ਹੈ ਉੱਥੇ ਜਿਹੜੀ ਹੈ ਹੋ ਜਾ ਰਹੀ ਹੈ। 23 ਅਗਸਤ ਸੰਡੇ ਦਾ ਦਿਨ ਨੋਟ ਕਰ ਲਿਓ, ਤੁਸੀਂ ਆਪਣੇ ਪਰਿਵਾਰ ਦੇ ਨਾਲ ਉੱਥੇ ਆਉਣਾ ਅਤੇ ਉੱਥੇ ਵਧੀਆ ਉਹਨੂੰ ਕਹਿੰਦੇ ਨੇ ਗੀਤ ਸੰਗੀਤ ਦਾ, ਗਿੱਧੇ ਭੰਗੜੇ ਦਾ, ਮਹਿੰਦੀ ਦਾ, ਹੋਰ ਬਹੁਤ ਸਾਰਾ ਕੀ ਉਹਨੂੰ ਪ੍ਰਬੰਧ ਕੀਤਾ ਹੋਇਆ ਸੀ, ਉੱਥੇ ਆਨੰਦ ਮਾਣਨਾ ਪੂਰਾ ਦਿਨ, ਸਵੇਰੇ 10-11 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 5 ਵਜੇ ਤੱਕ 6 ਵਜੇ ਤੱਕ ਜਿਵੇਂ ਵੀ ਪ੍ਰੋਗਰਾਮ ਚੱਲਿਆ ਸੀ ਉੱਥੇ ਵਧੀਆ ਆਨੰਦ ਮਾਣਾਂਗੇ। ਸੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਇਹਦੇ ਬਾਰੇ ਜਾਣਕਾਰੀ ਲੈਣੀ ਤਾਂ ਤੁਸੀਂ ਹਰਜੀਤ ਭਾਅ ਜੀ ਨੂੰ 416 ਦੇਖਿਓ ਭਾਅ ਜੀ ਨੰਬਰ ਮੇਰਾ ਭੁੱਲਦੇ ਹੁੰਦੇ, ਅੱਜ ਮੈਂ ਭੁੱਲ ਗਿਆ, 647 ਹਰਜੀਤ ਭਾਅ ਜੀ ਨੂੰ 647-835-5294 ਦੇ ਉੱਤੇ ਸੰਪਰਕ ਕਰ ਲਿਓ, ਜਾਂ ਫਿਰ ਤੁਸੀਂ ਕੋਈ ਵੀ ਆਪਣੇ ਆਪ ਕੋਈ ਪਰਫੋਰਮੈਂਸ ਕਰਨੀ ਆ, ਕਹਿੰਦੇ ਹੁਣ ਗਾਣੇ ਦਾ ਸ਼ੌਂਕ ਆ ਮੈਨੂੰ ਜੀ, ਗੀਤ ਸੰਗੀਤ ਦਾ ਸ਼ੌਂਕ ਆ ਜਾਂ ਕਵਿਤਾ ਦਾ ਸ਼ੌਂਕ ਆ ਜਾਂ ਕੋਈ ਵੀ ਕਿਸੇ ਪ੍ਰਕਾਰ ਦੀ ਤੁਸੀਂ ਉੱਥੇ ਪਾਰਟੀਸਪੇਸ਼ਨ ਕਰਨਾ ਚਾਹੁੰਦੇ ਹੋ, ਜਾਂ ਹਰਜੀਤ ਭਾਅ ਜੀ ਨੂੰ ਉਵੇਂ ਕਿਸੇ ਤਰ੍ਹਾਂ ਦੀ ਕੀ ਉਹਨੂੰ ਕਹਿੰਦੇ ਸਹਿਯੋਗ ਵਲੰਟਰੀ ਤੌਰ 'ਤੇ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ 647-835-5294 'ਤੇ ਸੰਪਰਕ ਕੀਤਾ ਜਾ ਸਕਦਾ। ਇੱਕ ਸਿੱਖ ਗੇਮਸ ਦਾ ਅਸੀਂ ਸੰਦੇਸ਼ ਅੱਗੇ ਵੀ ਦਿੱਤਾ ਸੀ ਵੀ ਸਿੱਖ ਗੇਮਸ ਹੋਣ ਜਾ ਰਹੀਆਂ, 5 ਦਿਨ ਰਹਿ ਗਏ ਕਹਿੰਦੇ ਉਹਨਾਂ ਦੇ, 1 ਅਗਸਤ ਤੋਂ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸੋ ਤੁਸੀਂ ਬਰੈਂਪਟਨ ਸੋਕਰ ਸੈਂਟਰ ਪਹੁੰਚਣਾ, ਸੋ ਸਿੱਖ ਗੇਮਸ ਉਹ ਬਹੁਤ ਸਾਰੀਆਂ ਗੇਮਾਂ ਉੱਥੇ ਜਿਵੇਂ ਬਾਸਕਿਟਬਾਲ, ਸੋਕਰ ਹੋ ਗਿਆ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਗੇਮਸ ਉੱਥੇ ਕਰਾਉਣ ਜਾ ਰਹੀਆਂ, ਬਹੁਤ ਹੀ ਵਧੀਆ ਉਪਰਾਲਾ ਹੈਗਾ ਜਿਹਦੇ ਬਾਬਤ ਤੁਸੀਂ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਹੋਣਾ ਨਾਲ 647-847-0007 ਜਾਂ ਹਰਜੀਤ ਸੋਤਾ ਭਾਈ ਨਾਲ 416-897-9625 ਦੇ ਉੱਤੇ ਸੰਪਰਕ ਜਿਹੜਾ ਤੁਸੀਂ ਕਰ ਸਕਦੇ ਹੋ। ਫ੍ਰੀ ਫੂਡ ਹੋਏਗਾ, ਫ੍ਰੀ ਪਾਰਕਿੰਗ, ਫ੍ਰੀ ਐਂਟਰੀ ਕਹਿੰਦੇ ਬਰੈਂਪਟਨ ਸੋਕਰ ਸੈਂਟਰ ਦੇ ਵਿੱਚ ਤੁਸੀਂ ਕਰ ਸਕਦੇ ਹੋ। 1 ਅਗਸਤ ਤੋਂ 5 ਦਿਨ ਦੇ ਲਈ ਇਹ ਜਿਹੜਾ ਹੈਗਾ ਸਿੱਖ ਗੇਮਸ ਕੈਨੇਡਾ ਕਰਾਉਣ ਜਾ ਰਹੀ ਹੈ। ਸੋ ਪਰਮਿੰਦਰ ਜੀ ਹੈਡਲਾਈਨਸ ਲੈ ਲਈਏ
3: ਜੀ, ਹੈਡਲਾਈਨਸ ਲੈ ਲੈਂਦੇ ਹਾਂ
0: ਜੀ, ਆਣ ਦਿਓ।
3: ਰਾਜਪੁਰਾ ਚ ਜੱਗੋ ਤੇਰਨੀ ਚੱਲਣ ਤੋਂ ਆ ਰਹੀ ਬਜ਼ੁਰਗ ਔਰਤ ਦਾ ਕੇਅਰ ਟੇਕਰ ਨੇ ਹੀ ਕਰਤਾ ਕਤਲ, ਵਾਰਦਾਤ ਸੀਸੀਟੀਵੀ ਫੁਟੇਜ ਕੈਦ, ਮੁਲਜ਼ਮ ਔਰਤ ਗ੍ਰਿਫਤਾਰ। ਜਲੰਧਰ ਚ ਵਿਸਫੋਟਕ ਪਦਾਰਥਾਂ ਸਣੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਕਾਰਕੁਨ ਕਾਬੂ, ਗ੍ਰਿਫਤਾਰ ਮੁਲਜ਼ਮ ਵੀ ਜਲੰਧਰ ਦੇ ਆਦਮਪੁਰ ਨੇੜਲੇ ਪਿੰਡ ਵਜੋਂ ਸਤਵੀਰ ਸਿੰਘ ਵਜੋਂ ਹੋਈ ਪਛਾਣ, 1.3 ਕਿਲੋ IED ਅਤੇ ਪਲਟੀਨਾ ਮੋਟਰਸਾਈਕਲ ਬਰਾਮਦ। ਪੰਜਾਬ ਚ ਖੁੱਲਣਗੀਆਂ 2 ਡਿਜੀਟਲ ਯੂਨੀਵਰਸਿਟੀਆਂ, ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਦਾਅਵਾ, ਯੂਨੀਵਰਸਿਟੀਆਂ ਖੋਲਣ ਲਈ ਕਿਸੇ ਵਿਧਾਨ ਸਭਾ ਸੈਸ਼ਨ ਚ ਲਿਆਵਾਂਗੇ ਬਿੱਲ, ਕੀਤਾ ਸਪਸ਼ਟ, ਪੰਜਾਬ ਚ ਨਹੀਂ ਹੋਇਆ ਕੋਈ ਵੀ ਪੇਪਰ ਲੀਕ।
0: ਜੀ ਬਿਲਕੁਲ,
3: ਕਾਮਨਵੈਲਥ ਗੇਮਸ 2026 ਭਾਰਤ ਨੂੰ ਮਿਲਿਆ ਪਹਿਲਾ ਸੋਨ ਤਗਮਾ, ਮੀਰਾਬਾਈ ਚਾਨੂ ਨੇ ਮਹਿਲਾਵਾਂ ਦੇ 48 ਕਿਲੋ ਭਾਰ ਵਰਗ ਚ ਰਚਿਆ ਇਤਿਹਾਸ ਜੀ।
0: ਜੀ ਬਿਲਕੁਲ, ਥੈਂਕ ਯੂ ਪਰਮਿੰਦਰ ਜੀ, ਬਹੁਤ ਬਹੁਤ ਧੰਨਵਾਦ, ਕੱਲ ਦੇ ਪ੍ਰੋਗਰਾਮ ਚ ਜੁੜਦੇ ਹਾਂ ਦੁਬਾਰਾ। ਥੈਂਕ ਯੂ ਜੀ। ਓਕੇ, ਰਜਿੰਦਰ ਗੁਰਾਇਆ ਜੀ, ਉਹਨਾਂ ਨੂੰ ਨੈਕ ਪੇਨ, ਬੈਕ ਪੇਨ, ਸ਼ੋਲਡਰ ਪੇਨ ਸੰਬੰਧੀ ਕੋਈ ਵੀ ਤੁਹਾਨੂੰ ਤਕਲੀਫ ਹੈ ਤਾਂ ਰਜਿੰਦਰ ਗੁਰਾਇਆ ਡਾਕਟਰ ਸਾਹਿਬ ਨੂੰ 416-884-8484 'ਤੇ ਸੰਪਰਕ ਕਰ ਲਿਓ। ਸੰਧੂ ਹੀਟਿੰਗ ਤੋਂ ਜਤਿੰਦਰ ਸੰਧੂ, ਏਸੀ ਫਰਨਸ ਟੈਂਕਲੈਸ ਹੀਟਰ ਦਾ ਕੋਈ ਕੰਮ ਕਰਾਉਣਾ ਤਾਂ 647-706-6640, ਅਤੇ ਜੇ ਤੁਸੀਂ ਡਾਇਨਿੰਗ ਟੇਕਆਊਟ ਕਰਨਾ ਜਾਂ ਗਰਮੀਆਂ ਦੇ ਵਿੱਚ ਕੋਈ ਤੁਹਾਡਾ ਫੰਕਸ਼ਨ ਆ ਰਿਹਾ ਅਤੇ ਤੁਸੀਂ ਕੇਟਰਿੰਗ ਕਰਾਉਣੀ ਹੈ ਤਾਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਨੂੰ 905-678-3000 ਦੇ ਉੱਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ। ਮੋਰਗੇਜ ਸਪੈਸ਼ਲਿਸਟ ਗਿਰੀਸ਼ ਸ਼ਰਮਾ ਜੀ ਹੁਣੀ ਕਹਿੰਦੇ ਨੇ ਮੋਰਗੇਜ ਦੀ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਲਿਓ 647-6861-10 ਅਤੇ ਜਾਂ ਫਿਰ ਕਾਰਾਂ ਦੀ ਘਰਾਂ ਦੀ ਇੰਸ਼ੋਰੈਂਸ ਵੱਧ ਕੇ ਆਈ ਹੈ ਤਾਂ ਤੁਸੀਂ ਅਮਨਦੀਪ ਕੌਰ ਉਹਨਾਂ ਨਾਲ 416-618-27-27 ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਇੰਪੀਰੀਅਲ ਕਰੇਸ਼ਨ ਤੋਂ ਤੁਸੀਂ ਡਰਾਈ ਕਲੀਨ ਦਾ ਕੋਈ ਕੰਮ ਕਰਨਾ ਤਾਂ 437-235-2352-2700 ਦੇ ਉੱਤੇ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਹੈ। ਗਰਾਜ ਡੋਰ ਰਿਪੇਅਰ ਲਈ ਸਨੀ ਬਾਈ 647-1240-1245। ਸੋ ਇਸੇ ਨਾਲ ਬੁਲਾਉਂਦੇ ਹਾਂ ਅਸੀਂ ਫਤਿਹ ਅਤੇ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ ਸਾਂਝਾ ਵਿਰਸਾ ਰੇਡੀਓ ਜਾਂ 530 ਦਾ ਸਹਿਮਤ ਅਸਹਿਮਤ ਹੋਣਾ ਜ਼ਰੂਰੀ ਨਹੀਂ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਣੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੀਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7766

0: for entertainment. 647-400-6862-416-303-4444. Ontario Gurdwaras Committee pesh karde ne Sikh Games Canada. July 31 to 10 August tak. Opening ceremony Saturday, August 1st, subah 9 a.m. Brampton Soccer Center vikhe. Soccer, kabaddi, field hockey, volleyball, basketball, weightlifting, gatka. Vadhere jankari layi sikhgamescanada.ca te jao. Ja call karo 647-807-0007. Bina games di entry bilkul muft hai.
1: Inkyum tai satnam tatta pure ne po neve atal mure duni sempen du prasad jap asas duasas hebisas nadit hosi bisas bole sone hal sasiyal kal
2: ਕਾਦੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕੋਈ ਗੱਲ
3: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
4: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਹਫ਼ਤੇ ਦੀ ਸ਼ੁਰੂਆਤ ਹੈ, ਹੈਪੀ ਮੰਡੇ ਤੁਹਾਨੂੰ ਸਾਰਿਆਂ ਨੂੰ। ਅੱਜ ਜਿਹੜਾ ਇਸ ਹਫ਼ਤੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਹਫ਼ਤਾ ਤੁਹਾਡੇ ਕਾਰੋਬਾਰਾਂ ਦੇ ਵਿੱਚ ਹੋਰ ਇਜ਼ਾਫਾ ਕਰੇ ਅਤੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਇਸੇ ਤਰ੍ਹਾਂ ਬਰਕਰਾਰ ਰਹਿਣ। 26 ਜੁਲਾਈ ਦਾ ਕੱਲ੍ਹ ਦਿਨ ਸੀਗਾ, ਸੋ 26 ਜੁਲਾਈ ਐਤਵਾਰ ਵਾਲੇ ਦਿਨ ਹੈ ਜਿਹੜਾ, ਉਹ ਵੀ ਕਾਫ਼ੀ ਕੁਛ ਹੈ ਕਿ ਇਤਿਹਾਸ ਦੇ ਵਿੱਚ ਕੋਈ ਇਹੋ ਜਿਹੇ ਦਿਨ ਹੁੰਦੇ ਨੇ ਆਪਣੇ ਆਪ ਦੇ ਵਿੱਚ ਬਹੁਤ ਇਤਿਹਾਸ ਪੱਖੋਂ ਇਤਿਹਾਸਿਕ ਘਟਨਾਵਾਂ ਆਪਣੀ ਬੁੱਕਲ ਦੇ ਵਿੱਚ ਲੁਕੋ ਕੇ ਰੱਖਦੇ ਨੇ। ਸੋ 26 ਜੁਲਾਈ ਨੂੰ ਇੱਕ ਤਾਂ ਇਹ ਸੀਗਾ ਵੀ ਅੰਮ੍ਰਿਤਸਰ ਵਿੱਚ ਹੋਏ ਵਰਲਡ ਸਿੱਖ ਕਨਵੈਨਸ਼ਨ ਦੌਰਾਨ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦਾ ਜਿਹੜਾ ਮਤਾ ਪਾਸ ਕੀਤਾ ਗਿਆ ਸੀ, ਅਤੇ 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਯੁੱਧ ਵਿੱਚ ਜਿੱਤ ਹਾਸਲ ਕੀਤੀ ਅਤੇ ਇਸ ਦਿਨ ਨੂੰ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਵੀ ਮਨਾਇਆ ਜਾਂਦਾ। ਅਤੇ 26 ਜੁਲਾਈ ਨੂੰ ਹੀ ਦੋਸਤੋ ਇੱਕ ਘਟਨਾ ਕਿਊਬਾ ਦੇ ਵਿੱਚ ਵਾਪਰੀ ਸੀਗੀ, ਅਤੇ ਉਸ ਘਟਨਾ ਨੇ ਕਿਊਬਨ ਕ੍ਰਾਂਤੀ ਦੀ ਸ਼ੁਰੂਆਤ ਹੈ ਜਿਹੜੀ, ਇੱਕ ਕਹਿ ਲਓ ਵੀ ਉਸ ਨੂੰ ਹੈ ਜਿਹੜਾ ਮੰਨਿਆ ਗਿਆ ਸੀ। ਉਹ ਘਟਨਾ ਇਹ ਸੀ ਵੀ ਫਿਡੈਲ ਕਾਸਟਰੋ ਨੇ ਕਿਊਬਾ ਦੇ ਮੋਕਾਂਡਾ ਬੈਰਕਾ 'ਤੇ ਹਮਲਾ ਕੀਤਾ ਸੀ, ਅਤੇ 26 ਜੁਲਾਈ 1876 ਨੂੰ ਸੁਰਿੰਦਰ ਨਾਥ ਬੈਨਰਜੀ ਅਤੇ ਆਨੰਦ ਮੋਹਨ ਬੋਸ ਨੇ ਕੋਲਕਾਤਾ ਦੇ ਵਿੱਚ ਪਹਿਲੀ ਰਾਜਨੀਤਿਕ ਸੰਸਥਾ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ। ਆਓ ਸੋਹਣੇ ਵਿਚਾਰਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ, ਜਦ ਤੁਹਾਡੀਆਂ ਚਲਾਕੀਆਂ ਕਾਮਯਾਬ ਹੋਣ ਲੱਗ ਜਾਣ ਤਾਂ ਸਮਝ ਲੈਣਾ ਕਿ ਰੱਬ ਨੇ ਤੁਹਾਡੀ ਮੱਤ ਮਾਰ ਦਿੱਤੀ। ਦੁਨੀਆ ਨੇ ਵਿਗੜਨ ਵਿੱਚ ਜਾਂ ਵਿਗਾੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਮੇਰੇ ਪਰਮਾਤਮਾ ਨੇ ਸਵਾਰਨ ਦੇ ਵਿੱਚ ਕੋਈ ਕਮੀ ਨਹੀਂ ਛੱਡੀ। ਕਈ ਵਾਰ ਪਾਪ ਦੀ ਪੀੜ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਪਹੁੰਚਾ ਦਿੰਦੀ ਅਤੇ ਬਹੁਤੀ ਵਾਰ ਪੁੰਨ ਦਾ ਹੰਕਾਰ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦਾ। ਪੈਸੇ ਦਾ ਹੰਕਾਰ ਕਦੇ ਨਾ ਕਰਿਓ, ਕਫਨ ਦੀਆਂ ਜੇਬਾਂ ਨਹੀਂ ਹੁੰਦੀਆਂ, ਨਾਲ ਸਿਰਫ ਚੰਗੇ ਕਰਮ ਹੀ ਜਾਣੇ ਨੇ, ਬਾਕੀ ਸਭ ਇੱਥੇ ਹੀ ਰਹਿ ਜਾਣਾ। ਕਿਸੇ ਹੋਰ ਨੂੰ ਕੀ ਸੁਣਾਵਾਂ ਦਿਲ ਦੀਆਂ ਗੱਲਾਂ, ਮੇਰਾ ਰੱਬ ਤਾਂ ਮੇਰੀ ਖਾਮੋਸ਼ੀ ਵੀ ਸਮਝ ਲੈਂਦਾ। ਦੁੱਖ ਨੂੰ ਕਦੇ ਵੱਡਾ ਨਾ ਸਮਝੋ, ਸਗੋਂ ਦੁੱਖ ਨੂੰ ਇਹ ਦੱਸੋ ਕਿ ਮੇਰਾ ਪਰਮਾਤਮਾ, ਮੇਰਾ ਮੁਰਸ਼ਦ ਕਿੰਨਾ ਵੱਡਾ ਹੈ। ਸਭ ਨੂੰ ਭੇਤ ਨਾ ਦਿਆ ਕਰੋ, ਨਾਲ ਖਾਣ ਵਾਲੇ ਕਦੋਂ ਖਾਰ ਖਾਣ ਲੱਗ ਜਾਣ ਕੁਝ ਪਤਾ ਨਹੀਂ ਲੱਗਦਾ। ਸਹੀ ਸਮੇਂ ਦਾ ਇੰਤਜ਼ਾਰ ਦੋਸਤੋ, ਇਹ ਇੱਕ ਛੋਟਾ ਜਿਹਾ ਕਿੱਸਾ ਆ, ਇਹ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਪ੍ਰੇਰਿਤ ਕਰਦਾ, ਮੋਟੀਵੇਟ ਕਰਦਾ, ਇੰਸਪਾਇਰ ਕਰਦਾ ਅਤੇ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸਬਕ ਹੈ ਜਿਹੜਾ ਉਹ ਦਿੰਦਾ। ਕਈ ਵਾਰ ਇਹੋ ਜਿਹੇ ਕਿੱਸੇ ਹੁੰਦੇ ਨੇ ਜਦੋਂ ਮੈਨੂੰ ਕਈ ਵਾਰ ਆਫਟਰ ਦਾ ਪ੍ਰੋਗਰਾਮ ਵੀ ਕਾਲਸ ਆਉਂਦੀਆਂ ਨੇ, ਭਾਜੀ ਉਹ ਗੱਲ ਸੁਣੀ ਸੀ, ਉਹਨੇ ਮੇਰੀ ਜ਼ਿੰਦਗੀ ਦੇ ਵਿੱਚ ਕੂਣੀ ਮੋੜ ਲਿਆ ਦਿੱਤਾ। ਬੜੀ ਮਨ ਨੂੰ, ਤਨ ਨੂੰ, ਰੂਹ ਨੂੰ ਖੁਸ਼ੀ ਮਿਲਦੀ ਹੈ ਜਦੋਂ ਇਹੋ ਜਿਹੀਆਂ ਕਾਲਸ ਆਉਂਦੀਆਂ ਵੀ ਪ੍ਰੋਗਰਾਮ ਦੇ ਕੁਛ ਕੁ ਵਿਚਾਰਾਂ ਦੇ ਨਾਲ ਹੈ ਜਿਹੜਾ ਤੁਹਾਡਾ ਜ਼ਿੰਦਗੀ ਜਿਉਣ ਦਾ ਨਜ਼ਰੀਆ ਜਿਹੜਾ ਆ ਉਹ ਚੇਂਜ ਹੋ ਗਿਆ। ਸੋ ਆਹ ਸਮੇਂ, ਸਹੀ ਸਮੇਂ ਦਾ ਇੰਤਜ਼ਾਰ। ਇੱਕ ਸ਼ਿਸ਼ ਨੇ ਆ ਜਿਹੜਾ ਗੁਰੂ ਤੋਂ ਪੁੱਛਿਆ, ਗੁਰੂ ਦੇਵ ਸਫਲਤਾ ਦਾ ਸਹੀ ਸਮਾਂ ਜਿਹੜਾ ਉਹ ਕਦੋਂ ਆਉਂਦਾ। ਸ਼ਿਸ਼ ਨੇ ਆਪਣੇ ਗੁਰੂ ਨੂੰ ਪੁੱਛਿਆ ਵੀ ਸਫਲਤਾ ਦਾ ਸਹੀ ਸਮਾਂ ਜਿਹੜਾ ਆ ਉਹ ਕਦੋਂ ਆਉਂਦਾ ਹੈ। ਤਾਂ ਗੁਰੂ ਆ ਜਿਹੜਾ ਅੱਗੇ ਉਹ ਮੁਸਕਰਾਏ ਅਤੇ ਬੋਲੇ, ਜਦੋਂ ਤੁਸੀਂ ਇੰਤਜ਼ਾਰ ਕਰਨਾ ਛੱਡ ਦਿੰਦੇ ਹੋ। ਸ਼ਿਸ਼ ਨੇ ਫਿਰ ਪੁੱਛਿਆ, ਜੀ ਇਹ ਕਿਵੇਂ। ਗੁਰੂ ਬੋਲੇ, ਜੇਕਰ ਕਿਸਾਨ ਸਿਰਫ ਬਾਰਿਸ਼ ਦਾ, ਵਰਖਾ ਦਾ ਇੰਤਜ਼ਾਰ ਹੀ ਕਰਦਾ ਰਹੇ ਅਤੇ ਖੇਤ ਨਾ ਵਾਹੇ ਤਾਂ ਫਸਲ ਆ ਜਿਹੜੇ ਕਦੇ ਨਹੀਂ ਉੱਗੇਗੀ। ਜੇਕਰ ਮਲਾਹ ਲਹਿਰਾਂ ਸ਼ਾਂਤ ਹੋਣ ਦਾ ਇੰਤਜ਼ਾਰ ਕਰੇ ਤਾਂ ਉਹ ਕਦੇ ਸਮੁੰਦਰ ਭਵ ਸਾਗਰ ਪਾਰ ਨਹੀਂ ਕਰ ਸਕੇਗਾ। ਅਤੇ ਜੋ ਇਨਸਾਨ ਸਾਰੀਆਂ ਪਰੇਸ਼ਾਨੀਆਂ ਖਤਮ ਹੋਣ ਦਾ ਇੰਤਜ਼ਾਰ ਕਰਦਾ ਹੈ ਉਹ ਜੀਵਨ ਜੀਣਾ ਹੀ ਭੁੱਲ ਜਾਂਦਾ ਹੈ। ਅਤੇ ਇਸੇ ਕਰਕੇ ਯਾਦ ਰੱਖੋ, ਜੀਵਨ ਦੇ ਵਿੱਚ ਕਦੇ ਵੀ ਸਭ ਕੁਝ ਪੂਰੀ ਤਰ੍ਹਾਂ ਅਨੁਕੂਲ ਨਹੀਂ ਹੁੰਦਾ। ਜੋ ਅੱਜ ਮੌਜੂਦ ਹੈ, ਜੋ ਅੱਜ ਤੁਹਾਡੇ ਕੋਲ ਹੈ, ਜੋ ਅੱਜ ਉਪਲਬਧ ਹੈ, ਉਸੇ ਤੋਂ ਸ਼ੁਰੂਆਤ ਕਰੋ, ਕਿਉਂਕਿ ਸਹੀ ਸਮਾਂ ਕਦੇ ਆਉਂਦਾ ਨਹੀਂ। ਸਹੀ ਸਮਾਂ ਬਣਾਇਆ ਜਾਂਦਾ, ਸਹੀ ਸਮਾਂ ਖਿੱਚ ਕੇ ਲਿਆਉਣਾ ਪੈਂਦਾ ਹੈ। ਸੋ ਦੋਸਤੋ, ਬਹੁਤ ਹੀ ਖੂਬਸੂਰਤ ਹੈ ਜਿਹੜਾ ਇਹ ਕਿੱਸਾ ਮੈਂ ਤੁਹਾਡੀ ਨਜ਼ਰੀ ਕੀਤਾ। ਅਤੇ ਨਾਲ ਹੀ ਹੈ ਜਿਹੜਾ, ਕਹਿੰਦੇ ਜ਼ਿੰਦਗੀ ਇੱਕ ਸਫ਼ਰ ਹੈ, ਕਦੇ ਹਾਸੇ ਅਤੇ ਕਦੇ ਗਮ ਨੇ, ਜੋ ਮਿਲਿਆ ਕਬੂਲ ਕਰ ਲਿਆ, ਜੋ ਨਹੀਂ ਮਿਲਿਆ ਉਸ ਨੂੰ ਭੁੱਲ ਗਿਆ। ਡਿੱਗੇ ਵੀ ਹਾਂ, ਸੰਭਲੇ ਵੀ ਹਾਂ, ਤਜਰਬਿਆਂ ਨੇ ਬਹੁਤ ਕੁਝ ਸਿਖਾਇਆ, ਜ਼ਿੰਦਗੀ ਨੇ ਸਿਖਾਇਆ ਹੈ ਮੈਨੂੰ, ਆਪਣੇ ਦਮ 'ਤੇ ਜੀਣਾ ਹੀ ਅਸਲੀ ਜਿੱਤ ਹੈ। ਸੋ ਆਓ ਅੱਗੇ ਸ਼ੁਰੂਆਤ ਕਰਦੇ ਹਾਂ। ਬਾਕੀ ਕੁਝ ਕੁ ਹੈਡਲਾਈਨਸ ਅੱਜ ਹੈ ਜਿਹੜਾ ਪ੍ਰੋਗਰਾਮ ਦੇ ਵਿੱਚ ਇੱਕ ਸਟੋਰੀ ਇਹੋ ਜਿਹੀ ਕਵਰੇਜ ਕਰਾਂਗਾ ਜਿਸ ਦਾ ਜਿਹੜਾ ਟਾਈਟਲ ਇਹ ਸੀਗਾ ਵੀ ਕੈਚਅਪ ਚੋਰੀ। ਕੈਚਅਪ ਚੋਰੀ, ਇੱਦਾਂ ਦੀਆਂ ਖਬਰਾਂ ਵੀ ਹੈ ਜਿਹੜੀਆਂ ਮੈਨੂੰ ਦੇਣੀਆਂ ਪੈਣਗੀਆਂ। ਮੈਂ ਜਦੋਂ ਇਹ ਖਬਰ ਪੜਿਆ ਮੈਨੂੰ ਆਪ ਹੀ ਹਾਸਾ ਆ ਗਿਆ ਵੀ ਦੱਸ ਕਿੱਥੇ ਆ ਜਿਹੜਾ ਇਨਸਾਨ ਹੈ ਜਿਹੜਾ ਕਿੰਨਾ ਥੱਲੇ ਆ ਜਿਹੜਾ ਗਰਕਦਾ ਜਾ ਰਿਹਾ। ਬੜੀ ਹੀ ਇੰਟਰਸਟਿੰਗ ਹੈ ਜਿਹੜਾ ਇਹ ਨਿਊਜ਼ ਹੈ, ਕਿਸ ਤਰ੍ਹਾਂ ਅੱਜ ਕੱਲ੍ਹ ਲੋਕ ਹੈ ਜਿਹੜਾ ਕੀ ਕੁਝ ਕਰ ਰਹੇ ਨੇ। ਸੋ ਇਹ ਵੀ ਹੈ ਜਿਹੜਾ ਕੈਚਅਪ ਸਟੋਰੀ ਹੈ ਜਿਹੜਾ, ਜਾਂ ਕੈਚਅਪ ਸਟੋਰੀ ਕਹਿ ਲਓ ਜਾਂ ਕੈਚਅਪ ਥੈਫਟ ਸਟੋਰੀ ਕਹਿ ਲਓ, ਇਹ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝ ਪਾਵਾਂਗਾ। ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ ਤੇ ਤਾਪਮਾਨ ਹੈ ਜਿਹੜਾ 20 ਡਿਗਰੀ ਸੈਲਸੀਅਸ, ਅਸਮਾਨ ਵੱਲ ਝਾਤੀ ਮਾਰ ਦਿਓ, ਕਿਤੇ ਕਿਤੇ ਹਲਕੇ ਬੱਦਲ ਹੈ, ਪਰ ਅੱਜ ਬਾਅਦ ਦੁਪਹਿਰ ਹੈ ਜਿਹੜਾ ਤਾਪਮਾਨ 28 ਡਿਗਰੀ ਤੇ ਫੀਲ ਲਾਈਕ 35 ਡਿਗਰੀ ਹੋਵੇਗਾ ਸ਼ਾਮਾਂ ਨੂੰ। ਤੇ ਅੱਜ ਰਾਤ ਨੂੰ ਹੈ ਜਿਹੜਾ ਜਿਹੜੀ ਆਉਣ ਵਾਲੀ ਰਾਤ ਹੈ ਉਹ ਭਵਿੱਖਬਾਣੀ ਕੀਤੀ ਗਈ ਹੈ ਵੀ ਚੰਗੀ ਤਰ੍ਹਾਂ ਮੁਹੱਲੇਦਾਰ ਹੈ ਜਿਹੜਾ ਮੀਂਹ ਪਵੇਗਾ, ਵਰਖਾ ਪਵੇਗੀ। ਸੋ 25 ਮਿਲੀਮੀਟਰ ਹੈ ਜਿਹੜਾ ਰਾਤ, ਅੱਜ ਜਿਹੜੀ ਆਉਣ ਵਾਲੀ ਰਾਤ ਹੈ ਉਦੋਂ ਵਰਖਾ ਦੀ ਭਵਿੱਖਬਾਣੀ ਹੈ ਜਿਹੜੀ ਕੀਤੀ ਗਈ ਹੈ। ਸ਼ਾਮਾਂ ਨੂੰ ਵੀ ਹੈ ਜਿਹੜਾ ਕਿਹਾ ਗਿਆ ਵੀ ਮੀਂਹ ਪਵੇਗਾ। ਸੋ ਇਹ ਮੌਸਮ ਦਾ ਕੁਝ ਕੁ ਹਾਲ ਚਾਲ ਹੈ ਜਿਹੜਾ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ। ਤੇ ਅੱਜ ਜਿੱਦਾਂ ਸੋਮਵਾਰ ਹੈ, ਸੋਮਵਾਰ ਨੂੰ ਹੈ ਜਿਹੜਾ ਅਸੀਂ ਇੱਕ ਸੈਗਮੈਂਟ ਹੈ ਜਿਹੜਾ ਸ਼ੁਰੂ ਕੀਤਾ, ਤੇ ਤੁਸੀਂ ਉਸ ਸੈਗਮੈਂਟ ਨੂੰ ਹੈ ਜਿਹੜਾ ਬੜਾ ਪਿਆਰ ਕਰ ਰਹੇ ਹੋ, ਬਹੁਤ ਸਲਾਹ ਰਹੇ ਹੋ, ਬਹੁਤ ਵੱਧ ਚੜ੍ਹ ਕੇ ਆਪਣੇ ਤੁਸੀਂ ਉਸ ਸੈਗਮੈਂਟ ਤੇ ਇਨਪੁੱਟ ਪਾਉਂਦੇ ਹੋ, ਵਿਚਾਰ ਪੇਸ਼ ਕਰਦੇ ਹੋ, ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਆਓ ਕੁਛ ਕੁ ਜਿਹੜੀਆਂ ਹੈਡਲਾਈਨਸ ਹੈ ਉਹਨਾਂ ਵੱਲ ਥੋੜ੍ਹਾ ਜਿਹਾ ਰੁੱਖ ਕਰਦੇ ਹਾਂ, ਉਸ ਤੋਂ ਬਾਅਦ ਫਿਰ ਅੱਜ ਦਾ ਜਿਹੜਾ ਸੈਗਮੈਂਟ ਹੈ ਉਹਨਾਂ ਉਹਦੇ ਵੱਲ ਵੀ ਚੱਲਾਂਗੇ। ਮੇਰੀ ਕੋਸ਼ਿਸ਼ ਹੁੰਦੀ ਹੈ ਜਲਦੀ ਜਲਦੀ ਜਿਹੜੀਆਂ ਖਬਰਾਂ ਜਿਹੜੀਆਂ ਤੁਹਾਡੇ ਤੱਕ ਸਾਂਝੀਆਂ ਕਰ ਦੇਵਾਂ। ਬ੍ਰੈਂਪਟਨ ਦੇ ਡਾਊਨਟਾਊਨ ਇਲਾਕੇ ਦੇ ਵਿੱਚ ਐਤਵਾਰ ਸਵੇਰੇ ਇੱਕ ਵਿਅਕਤੀ ਦੀ ਕਹਿੰਦੇ ਲਾਸ਼ ਮਿਲੀ ਤੋਂ ਬਾਅਦ ਪੀਰ ਰੀਨਾ ਪੁਲਿਸ ਨੇ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ। ਡਾਊਨਟਾਊਨ ਜਿਹੜਾ ਬ੍ਰੈਂਪਟਨ ਹੈ, ਕੁਈਨ ਸਟਰੀਟ ਈਸਟ ਤੇ ਥੀਏਟਰ ਲੇਨ ਦੇ ਨੇੜੇ ਰੇਲਵੇ ਟਰੈਕਾਂ ਦੇ ਕੋਲ ਹੈ ਜਿਹੜਾ ਇੱਕ ਪੱਬ ਦੇ ਪਿੱਛੇ ਹੈ ਇਹ ਇਸ ਵਿਅਕਤੀ ਦੀ ਹੈ ਜਿਹੜੀ ਲਾਸ਼ ਮਿਲੀ ਹੈ। ਪੁਲਿਸ ਨੇ ਹਾਲੇ ਤੱਕ ਮ੍ਰਿਤਕ ਦੀ ਕੋਈ ਉਮਰ ਜਾਂ ਲਿੰਗ ਬਾਰੇ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀਆਂ ਦਾ ਕਹਿਣਾ ਕਿ ਮੌਤ ਦੇ ਹਾਲਾਤ ਅਜੇ ਸਪਸ਼ਟ ਨਹੀਂ ਹਨ ਅਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੱਕ ਇਸ ਮੌਤ ਨੂੰ ਹੈ ਜਿਹੜਾ ਹਜੇ ਸ਼ੱਕੀ ਮੰਨ ਕੇ ਹੈ ਜਿਹੜੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਪੁਲਿਸ ਦੀ ਭਾਰੀ ਮੌਜੂਦਗੀ ਰਹੀ ਤੇ ਜਾਂਚ ਟੀਮ ਨੇ ਕਈ ਸਬੂਤ ਵੀ ਇਕੱਠੇ ਕਰਨ ਦਾ ਕੰਮ ਕੀਤਾ। ਫਿਲਹਾਲ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਕਿਸੇ ਅਪਰਾਧ ਦਾ ਸ਼ੱਕ ਹੈ ਜਾਂ ਨਹੀਂ। ਜਾਂਚ ਹਜੇ ਜਾਰੀ ਹੈ। ਹੋਰ ਜਾਣਕਾਰੀ ਹੈ ਜਿਹੜੀ ਪੋਸਟਮਾਰਟਮ ਅਤੇ ਜਾਂਚ ਦੇ ਅਗਲੇ ਪੜਾਅ ਤੋਂ ਬਾਅਦ ਹੀ ਸਾਹਮਣੇ ਆਉਣ ਦੀ ਉਮੀਦ ਹੈ। ਟੋਰੋਂਟੋ ਦੇ ਬਿਸ਼ਪ ਏਅਰਪੋਰਟ ਦੇ ਵਿਸਥਾਰ ਅਤੇ ਜੈੱਟ ਜਹਾਜ਼ਾਂ ਦੀ ਆਗਿਆ ਦੇਣ ਦੀ ਯੋਜਨਾ ਨੂੰ ਫੈਡਰਲ ਸਰਕਾਰ ਵੱਲੋਂ ਅੱਗੇ ਨਾ ਵਧਾਉਣ ਦੇ ਫੈਸਲੇ ਤੋਂ ਬਾਅਦ ਐਤਵਾਰ ਨੂੰ ਇੱਕ ਵੱਡੀ ਸੇਵ ਆਵਰ ਵਾਟਰਫਰੰਟ ਜਸ਼ਨ ਰੈਲੀ ਹੈ ਜਿਹੜੀ ਉਸਦਾ ਆਯੋਜਿਤ ਕੀਤਾ ਗਿਆ। ਹਜ਼ਾਰਾਂ ਲੋਕ ਆ ਜਿਹੜੇ ਹਾਰਬਰ ਸਕੇਅਰ ਪਾਰਕ ਵਿੱਚ ਇਕੱਠੇ ਹੋਏ ਤੇ ਉੱਥੋਂ ਕੁਈਨਜ਼ਵੇ ਰਾਹੀਂ HTO ਪਾਰਕ ਤੱਕ ਉਹਨਾਂ ਨੇ ਮਾਰਚ ਕੀਤਾ। ਇਸ ਦੌਰਾਨ ਦਿਲਚਸਪ ਗੱਲ ਇਹ ਰਹੀ, ਝੀਲ ਦੇ ਵਿੱਚ ਵੀ ਕਈ ਲੋਕ ਆਪਣੀਆਂ ਕਿਸ਼ਤੀਆਂ ਲੈ ਕੇ ਜਾਂ ਕਿਸ਼ਤੀਆਂ ਦਾ ਜਥਾ ਵੀ ਹੈ ਜਿਹੜਾ ਇੱਕ ਤਰ੍ਹਾਂ ਸ਼ਾਮਲ ਸੀਗਾ। ਕੇਂਦਰੀ ਟਰਾਂਸਪੋਰਟ ਮੰਤਰੀ ਹੈ ਜਿਹੜੇ ਸਟੀਵਨ ਮੈਕੇਨਨ ਨੇ ਕਿਹਾ ਕਿ ਫਿਲਹਾਲ ਸਰਕਾਰ ਦਾ ਧਿਆਨ ਸਿਰਫ ਪਹਿਲਾਂ ਤੋਂ ਮਨਜ਼ੂਰ ਕੀਤੇ ਸੁਰੱਖਿਆ ਸੁਧਾਰਾਂ ਤੇ ਅਤੇ ਜੈੱਟ ਜਹਾਜ਼ਾਂ ਲਈ ਏਅਰਪੋਰਟ ਦੇ ਵਿਸਥਾਰ ਨੂੰ ਹੈ ਜਿਹੜਾ ਅੱਗੇ ਨਹੀਂ ਵਧਾਇਆ ਜਾਵੇਗਾ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਦੋਸਤੋ 87,000 ਤੋਂ ਵੱਧ ਜਨਤਕ ਸੁਝਾਵਾਂ ਤੋਂ ਬਾਅਦ ਹੈ ਜਿਹੜਾ ਇਹ ਫੈਸਲਾ ਲਿਆ ਗਿਆ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਨੇ ਜੈੱਟਾਂ ਦੇ ਵਿਰੋਧ ਦੇ ਵਿੱਚ ਰਾਏ ਦਿੱਤੀ ਸੀਗੀ ਵੀ ਭਾਈ ਬਿਸ਼ਪ ਏਅਰਪੋਰਟ ਤੇ ਹੈ ਜਿਹੜੇ ਵੱਡੇ ਜਹਾਜ਼ ਹੈ ਜਿਹੜੇ ਨਹੀਂ ਉਤਰਨੇ ਚਾਹੀਦੇ। ਹਾਲਾਂਕਿ ਭਵਿੱਖ ਦੇ ਵਿੱਚ ਇਸ ਮਸਲੇ ਤੇ ਆ ਜਿਹੜਾ ਮੁੜ ਵਿਚਾਰ ਕਰਨ ਦੀ ਸੰਭਾਵਨਾ ਤੋਂ ਪੂਰੀ ਤਰ੍ਹਾਂ ਫੈਡਰਲ ਸਰਕਾਰ ਨੇ ਨਕਾਰਿਆ ਨਹੀਂ ਹੈ। ਦੂਜੇ ਪਾਸੇ ਓਨਟਾਰੀਓ ਸਰਕਾਰ ਦਾ ਕਹਿਣਾ ਵੀ ਉਹ ਬਿੱਲੀ ਬਿਸ਼ਪ ਏਅਰਪੋਰਟ ਦੇ ਵਿਸਥਾਰ ਲਈ ਆਪਣੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ ਰੱਖੇਗੀ। ਸੂਬੇ ਦਾ ਦਾਅਵਾ ਹੈ ਕਿ ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ, ਆਰਥਿਕ ਵਿਕਾਸ ਹੋਵੇਗਾ ਅਤੇ ਭਵਿੱਖ ਦੇ ਵਿੱਚ ਏਅਰਪੋਰਟ ਸਾਲਾਨਾ ਲਗਭਗ 1 ਕਰੋੜ ਯਾਤਰੀਆਂ ਦੀ ਸੇਵਾ ਕਰ ਸਕੇਗਾ। ਜਿਹੜੀ ਓਨਟਾਰੀਓ ਸਰਕਾਰ ਹੈ ਉਹਨੇ ਇਹ ਵੀ ਹੈ ਜਿਹੜਾ ਤਰਕ ਦਿੱਤਾ ਸੀ ਵੀ ਟੋਰੋਂਟੋ ਪੀਅਰਸਨ ਏਅਰਪੋਰਟ ਤੇ ਜਿਹੜਾ ਕਾਫੀ ਜਿਹੜਾ ਟ੍ਰੈਫਿਕ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਜਾਵੇਗਾ, ਤੋ ਹੈਂਡਲ ਕਰਨਾ ਔਖਾ ਹੋ ਜਾਏਗਾ। ਇਸ ਕਰਕੇ ਬਿੱਲੀ ਬਿਸ਼ਪ ਏਅਰਪੋਰਟ ਹੈ ਜਿਹੜਾ ਟੋਰੋਂਟੋ ਦਾ, ਉਸ ਨੂੰ ਵਿਸਥਾਰ ਕਰਨ ਦਾ ਜਿਹੜਾ ਉਹਨਾਂ ਵੱਲੋਂ ਯੋਜਨਾ ਬਣਾਈ ਗਈ ਸੀਗੀ, ਇਸ ਤਰਕ ਦੇ ਆਧਾਰ ਤੇ ਵੀ ਬਣਾਈ ਸੀ। ਜਰਮਨ ਦੀ ਰਾਜਧਾਨੀ ਬਰਲਿਨ ਦੇ ਵਿੱਚ ਪ੍ਰਾਈਡ ਪਰੇਡ ਕਹਿ ਲਓ, ਸਮਾਗਮ ਕਹਿ ਲਓ, ਇੱਕ ਦੌਰਾਨ ਇੱਕ ਵੈਨ ਭੀੜ ਦੇ ਵਿੱਚ ਦਾਖਲ ਹੋ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ ਘੱਟ 16 ਲੋਕ ਹੈ ਜਿਹੜੇ ਜ਼ਖਮੀ ਹੋ ਗਏ। ਕੁਝ ਜ਼ਖਮੀਆਂ ਦੀ ਕਹਿੰਦੇ ਹਾਲਤ ਗੰਭੀਰ ਦੱਸੀ ਗਈ ਹੈ। ਪੁਲਿਸ ਨੇ ਇਸ ਨੂੰ ਜਾਣ ਬੁੱਝ ਕੇ ਕੀਤਾ ਗਿਆ ਹਮਲਾ ਮੰਨਦਿਆਂ ਸ਼ੱਕੀ ਦੀ ਭਾਲ ਲਈ ਵੱਡਾ ਆਪਰੇਸ਼ਨ ਸ਼ੁਰੂ ਕੀਤਾ ਸੀਗਾ। ਲੋਕਾਂ ਨੂੰ ਅਪੀਲ ਕੀਤੀ ਗਈ ਸੀ ਜੇ ਕਿਸੇ ਕੋਲ ਘਟਨਾ ਨਾਲ ਸੰਬੰਧਿਤ ਕੋਈ ਵੀਡੀਓ ਜਾਂ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕਰਨ। ਇਸ ਘਟਨਾ ਤੋਂ ਬਾਅਦ ਪ੍ਰਾਈਡ ਸਮਾਗਮਾਂ ਦੇ ਬਾਕੀ ਜਿਹੜੇ ਪ੍ਰੋਗਰਾਮ ਉਹ ਰੱਦ ਕਰ ਦਿੱਤੇ ਗਏ ਸੀ ਅਤੇ ਸੁਰੱਖਿਆ ਹੋਰ ਕੜੀ ਹੈ ਜਿਹੜੀ ਕਰ ਦਿੱਤੀ ਗਈ ਸੀਗੀ। ਬਾਅਦ ਦੇ ਵਿੱਚ ਜਰਮਨ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਸ਼ੱਕੀ ਦੀ ਪੁਲਿਸ ਨਾਲ ਮੁਕਾਬਲੇ ਦੌਰਾਨ ਮੌਤ ਹੋ ਗਈ ਅਤੇ ਇਸ ਹਮਲੇ ਦੇ ਵਿੱਚ ਜ਼ਖਮੀਆਂ ਦੀ ਗਿਣਤੀ ਪਹਿਲਾਂ ਦੱਸੇ ਗਏ ਅੰਕੜਿਆਂ ਨਾਲੋਂ ਵੱਧ ਹੋਣ ਦੀ ਵੀ ਹੈ ਜਿਹੜੀ ਦੋਸਤੋ ਪੁਸ਼ਟੀ ਹੈ ਜਿਹੜੀ ਕੀਤੀ ਗਈ ਸੀਗੀ। ਇੱਕ ਹਵਾ ਦਾ ਬੁੱਲਾ ਇਹ ਆਇਆ ਵੀ ਅਮਰੀਕਾ ਅਤੇ ਇਰਾਨ ਵੱਲੋਂ ਮਿਡਲ ਈਸਟ ਖੇਤਰ ਦੇ ਵਿੱਚ ਲਗਾਤਾਰ ਦੂਜੇ ਦਿਨ ਵੀ ਇੱਕ ਦੂਜੇ 'ਤੇ ਹਮਲਾ ਨਾ ਕਰਨ ਕਾਰਨ ਵਿਸ਼ਵ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ। ਪਿਛਲੇ ਹਫ਼ਤੇ ਮਿਡਲ ਈਸਟ ਦੇ ਵਿੱਚ ਵਧੇ ਤਣਾਅ ਕਾਰਨ ਜਿਹੜਾ ਕਰਿਊਡ ਆਇਲ ਹੈ ਉਹਦੀ ਕੀਮਤ ਹੈ 2 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਗਈ ਸੀ, ਪਰ ਹੁਣ ਹਾਲਾਤ ਕੁਝ ਸ਼ਾਂਤ ਹੋਣ ਨਾਲ ਕੀਮਤਾਂ ਕਹਿੰਦੇ ਵਾਪਸ ਹੇਠਾਂ ਆ ਗਈਆਂ ਨੇ। ਇਸ ਸਾਲ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਸਟ੍ਰੇਟ ਆਫ ਹਾਰਮੋਜ਼ ਰਾਹੀਂ ਤੇਲ ਦੀ ਸਪਲਾਈ ਦੇ ਵਿੱਚ ਰੁਕਾਵਟ ਦਾ ਡਰ ਰਿਹਾ। ਦੁਨੀਆ ਦੇ ਲਗਭਗ 20% ਤੇਲ ਦੀ ਆਵਾਜਾਈ ਹੈ ਜਿਹੜੀ ਇਸੇ ਰਸਤੇ ਰਾਹੀਂ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਜੇਕਰ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਘਟਦਾ ਹੈ ਅਤੇ ਕੂਟਨੀਤਿਕ ਡਿਪਲੋਮੈਟਿਕ ਗੱਲਬਾਤ ਅੱਗੇ ਵੱਧਦੀ ਹੈ ਤਾਂ ਤੇਲ ਦੀਆਂ ਕੀਮਤਾਂ ਹੋਰ ਸਥਿਰ ਹੈ ਜਿਹੜੀਆਂ ਹੋ ਸਕਦੀਆਂ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕੈਨੀ ਨੇ ਦੇਸ਼ ਦੀਆਂ 3 ਫੈਡਰਲ ਰਾਈਡਿੰਗਸ ਵਿੱਚ ਹੋਣ ਵਾਲੀਆਂ ਬਾਈ ਇਲੈਕਸ਼ਨ ਦਾ ਇਸ ਲੰਘੇ ਵੀਕਐਂਡ ਐਲਾਨ ਕਰ ਦਿੱਤਾ। 31 ਅਗਸਤ 2026 ਨੂੰ ਕਰਵਾਈਆਂ ਜਾਣਗੀਆਂ ਇਹ 3 ਰਾਈਡਾਂ ਦੇ ਵਿੱਚ ਵੋਟਿੰਗ ਹੋਵੇਗੀ। ਉਹਨਾਂ ਦੇ ਵਿੱਚ ਇੱਕ ਓਨਟਾਰੀਓ ਦੀ, ਕਿਊਬੈਕ ਦੀ ਅਤੇ ਇੱਕ ਬ੍ਰਿਟਿਸ਼ ਕੋਲੰਬੀਆ ਦੀ ਹੈ। ਇਹਨਾਂ ਸੀਟਾਂ ਦੇ ਖਾਲੀ ਹੋਣ ਤੋਂ ਬਾਅਦ ਜਿਹੜੇ ਨਵੇਂ MP ਚੁਣਨ ਲਈ ਇਹ ਉਪ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਚੋਣ ਮੁਹਿੰਮ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਤੇਜ਼ ਹੋਵੇਗੀ ਅਤੇ ਸਾਰੀਆਂ ਹੀ ਜਿਹੜੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਇਹਨਾਂ ਸੀਟਾਂ 'ਤੇ ਆਪਣੀ ਜਿੱਤ ਲਈ ਪੂਰਾ ਜ਼ੋਰ ਲਗਾਉਣਗੀਆਂ ਅਤੇ ਖਾਸ ਕਰਕੇ ਕਾਰਨੀ ਸਾਹਿਬ ਦੇ ਉੱਤੇ ਜਾਂ ਉਹਨਾਂ ਦੀ ਪਾਰਟੀ ਦੇ ਉੱਤੇ ਖਾਸ ਦਬਾਅ ਰਹੇਗਾ, ਕਿਉਂਕਿ ਇੱਕ ਤਰ੍ਹਾਂ ਜਿਹੜੇ ਇਹ ਬਾਈ ਇਲੈਕਸ਼ਨਸ ਹੁੰਦੇ ਨੇ ਸਰਕਾਰ ਦੀਆਂ ਨੀਤੀਆਂ ਉੱਤੇ ਲੋਕਾਂ ਦੀ ਮੋਹਰ ਵਜੋਂ ਵੀ ਦੇਖਿਆ ਜਾਂਦਾ। ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਖਿਲਾਫ਼ ਦਿੱਤੀਆਂ ਜਾ ਰਹੀਆਂ ਨਵੀਆਂ ਵਪਾਰਕ ਧਮਕੀਆਂ ਅਤੇ ਟੈਰਿਫਾਂ ਦੇ ਮੱਦੇਨਜ਼ਰ ਹਾਊਸ ਆਫ ਕਾਮਨਸ ਦੇ ਵਿੱਚ ਅੰਤਰਰਾਸ਼ਟਰੀ ਵਪਾਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ। ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡੀਅਨਸ ਨੂੰ ਸਪਸ਼ਟ ਤੌਰ 'ਤੇ ਦੱਸਣ ਕਿ ਟਰੰਪ ਦੀਆਂ ਨਵੀਆਂ ਧਮਕੀਆਂ ਅਤੇ ਸੰਭਾਵਿਤ ਟੈਰਿਫਾਂ ਦਾ ਮੁਕਾਬਲਾ ਕਰਨ ਲਈ ਸਰਕਾਰ ਦੀ ਕੀ ਯੋਜਨਾ ਹੈ। ਵਿਰੋਧੀ ਧਿਰ ਦਾ ਦਾਅਵਾ ਇਸ ਮਾਮਲੇ 'ਤੇ ਟਰਾਂਸਪੇਰੈਂਸੀ, ਪਾਰਦਰਸ਼ਤਾ ਅਤੇ ਸੰਸਦ ਦੇ ਵਿੱਚ ਚਰਚਾ ਹੋਣੀ ਬਹੁਤ ਜ਼ਰੂਰੀ ਹੈ। ਇਸੇ ਦੌਰਾਨ ਕਾਰਨੀ ਸਰਕਾਰ ਦਾ ਕਹਿਣਾ ਉਹ ਅਮਰੀਕਾ ਨਾਲ ਗੱਲਬਾਤ ਜਾਰੀ ਰੱਖ ਰਹੀ ਹੈ ਅਤੇ ਜੇਕਰ ਕੈਨੇਡਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਟੈਰਿਫ ਲਾਗੂ ਕੀਤੇ ਜਾਂਦੇ ਤਾਂ ਕੈਨੇਡਾ ਆਪਣੇ ਹਿੱਤਾਂ ਦੀ ਰੱਖਿਆ ਲਈ ਲੋੜੀਂਦੇ ਕਦਮ ਚੁੱਕਣ ਲਈ ਤਿਆਰ ਹੈ। ਦੋਸਤੋ, ਅੱਜ ਗੋਲਡੀ ਹਾਊ ਬ੍ਰਿਜ ਹੈ ਜਿਹੜਾ ਉਹ ਕਹਿੰਦੇ ਦੁਪਹਿਰੇ 12 ਵਜੇ ਤੋਂ ਬਾਅਦ ਪਬਲਿਕ ਲਈ ਆਮ ਜਨਤਾ ਵਾਸਤੇ ਖੁੱਲ੍ਹ ਜਾਵੇਗਾ, ਪਰ ਹਜੇ ਵੀ ਉਹਦੇ 'ਤੇ ਕਾਲੇ ਬੱਦਲ ਹੈ ਜਿਹੜੇ ਉਹ ਛਾਏ ਹੋਏ ਨੇ। ਕਹਿੰਦੇ ਕੋਈ ਪਤਾ ਨਹੀਂ ਵੀ US ਵੱਲੋਂ ਆ ਜਿਹੜਾ ਐਨ ਅਖੀਰਲੇ ਮੌਕੇ 'ਤੇ ਆ ਜਿਹੜਾ ਇਸ ਨੂੰ ਨਾ ਖੋਲ੍ਹਣ ਦੀ ਆ ਜਿਹੜੀ ਐਲਾਨ ਕਰ ਦਿੱਤਾ ਜਾਵੇ, ਕਿਉਂਕਿ ਪਿਛਲੇ ਹਫ਼ਤੇ ਜਿਹੜੀਆਂ ਸੈਰੇਮੋਨੀਜ਼ ਹੋਈਆਂ ਉਹਦੇ ਵਿੱਚ ਜਿਹੜਾ US ਹੈ ਜਿਹੜਾ ਇਨਵਾਈਟ ਨਹੀਂ ਸੀ ਕੀਤਾ ਗਿਆ। ਇਸ ਕਰਕੇ ਕਿਉਂਕਿ ਕਾਰਨੀ ਸਾਹਿਬ ਨੇ ਕਿਹਾ ਸੀਗਾ ਵੀ ਜੋ USA ਵੱਲੋਂ ਆ ਜਿਹੜਾ ਕੈਨੇਡਾ 'ਤੇ ਨਵੇਂ ਟੈਰਿਫ ਲਾਏ ਗਏ, ਸੋ ਇਸ ਆਧਾਰ 'ਤੇ ਆ ਜਿਹੜਾ ਦੋਨਾਂ ਜਿਹੜੇ ਦੇਸ਼ਾਂ ਵੱਲੋਂ ਆ ਜਿਹੜਾ ਇਸ ਬ੍ਰਿਜ ਦੇ ਖੋਲ੍ਹਣ 'ਤੇ ਜਸ਼ਨ ਮਨਾਉਣਾ ਇੱਕ ਸਹੀ ਕਦਮ ਹੈ ਜਿਹੜਾ ਉਹ ਨਹੀਂ ਹੋਵੇਗਾ। ਸੋ ਇਸ ਕਰਕੇ ਜਿਹੜੇ ਕਾਲੇ ਬੱਦਲ ਹੈ ਛਾਏ ਹੋਏ ਆ, ਪਰ ਕਈ ਆ ਜਿਹੜੇ ਆਪਟੀਮਿਸਟਿਕ ਵੀ ਨੇ, ਆਸ਼ਾਵਾਦੀ ਵੀ ਨੇ ਵੀ ਜਿਹੜਾ ਅੱਜ ਜਿਹੜਾ ਬ੍ਰਿਜ ਖੋਲ੍ਹਣਾ ਆ, ਜਿਹਦਾ ਕਹਿ ਲਓ ਵੀ ਰੀਬਨ ਕਟਿੰਗ ਸੈਰੇਮਨੀ ਪਿਛਲੇ ਹਫ਼ਤੇ ਕੀਤੀ ਗਈ ਸੀਗੀ, ਅਤੇ ਸ਼ਾਇਦ ਉਹ ਖੁੱਲ੍ਹ ਜਾਵੇਗਾ। ਫਰਾਂਸ ਦੇ ਦੱਖਣ ਪੱਛਮੀ ਹਿੱਸੇ ਦੇ ਵਿੱਚ ਲੱਗੀਆਂ ਭਿਆਨਕ ਜੰਗਲੀ ਅੱਗਾਂ ਕਾਰਨ तकरीबन 2.5 लाख लोग है जिहड़े अपने घर खाली करने पै गए ने। ते अग हुण मशहूर वाइन उत्पादक जिहड़ा शहर है ब्रोडो दे नेड़े तक पहुंच गई है, जिस नाल लोकां विच चिंता वध गई है। अग ने हुण तक करीब 42,000 हैक्टेयर जमीन है जिहड़ी साड़ दित्ती है। सैकड़े जिहड़े घर नुकसाने होए ने। अग दी तीबरता कारण हजारां ही फायर फाइटर जहाज अते फौजी दस्ते बचाव कारजां दे विच जुटे होए हन। किते कई फायर फाइटर इस अग बुझाऊ कारवाई दे विच जख्मी भी होए ने। सो दो तीन खबरां होर ने ते उस तो बाद फिर आपां जिहड़ा आ अज दे विषय दे वल रुख करांगे, क्योंकि उह सैगमेंट है जिहड़ा तुहानू भी बड़ा प्यारा लगदा मैनू भी, पर मेरी कोशिश हुंदी है भी जो अज कुछ साडे आले दुआले वापर रिहा, जो कुछ हो रिहा उह मुद्दे ते मसलियां ते भी आ जिहड़ी तुहानू अपडेट है दित्ती जावे। गोसल साहब वेलकम जी, आई नू गुड मॉर्निंग सर।
1: ब्रिज ते थोड़े विचार देना चाहना, जिहड़ा खले डिट्रोइट वाले ने ना हुण टोल घटाते आ। मेरे दो ट्रिप हुण इधरों कंपनी ने साडे रूट चेंज करता ना, असि पिछले 2 साल सारनिया बार्डर क्रॉस किया ना
0: जी,
1: उत्थे वेटिंग टाइम पता किन्ना सी भाजी
0: जी,
1: 1 घंटे तो लेके 7 घंटे तक,
0: बल्ले बल्ले
1: जान नू 4 घंटे 5 घंटे 6 घंटे 7 घंटे भी खड़े है ना, ओंदी बार 3-3 घंटे 4-4 घंटे है ना। साडी ELD बुक लगी होवा है ना, ਉਹ ਸਾਰੀ ਖਰਾਬ ਹੋ ਜਾਂਦੀ ਸੀ। ਉੱਥੇ ਟਿਕਟਾਂ ਬਹੁਤ ਦਿੰਦੇ ਸੀ OBP ਵਾਲੇ ਕੈਨੇਡਾ ਵਾਲੇ ਪਾਸੇ ਨਾ, ਉਧਰੋਂ ਮਿਸ਼ੀਗਨ ਵਾਲੇ ਦਿੰਦੇ ਸੀ। ਹੁਣ ਬੰਦੇ ਦੀ ਬੁੱਕ ਖਤਮ ਹੋ ਗਈ ਆ ਬ੍ਰਿਜ ਤੇ ਖੜੇ ਦੀ, ਬੰਦਾ ਕਿੱਥੇ ਹੁਣ, ਕਿਉਂਕਿ ਅਸੀਂ ਜਦੋਂ ਘਰ ਵਾਪਸ ਆਈਦਾ ਸਾਡੇ ਕੋਲ 4 ਜਾਂ 4.5 ਘੰਟੇ ਬੁੱਕ ਹੁੰਦੀ ਹੈ ਨਾ, ਅਸੀਂ ਬਾਰਡਰ ਕ੍ਰੋਸ ਕਰਕੇ 2 ਘੰਟੇ ਸਾਨੂੰ ਕੈਨੇਡਾ ਵਾਲੇ ਪਾਸੇ ਮਿਲ ਜਾਂਦੇ, ਅਸੀਂ ਆਰਾਮ ਨਾਲ ਘਰ ਆ ਜਾਈਦਾ ਨਾ।
0: ਅੱਛਾ ਭਾਜੀ ਇੱਕ ਗੋਸਲ ਸਾਹਿਬ ਇੱਕ ਮੇਰਾ ਇਹ ਸਵਾਲ ਹੈ ਵੀ ਜਿੱਦਾਂ ਹੁਣ ਤੁਸੀਂ ਕਿਹਾ ਵੀ ਉੱਥੇ ਬਾਰਡਰ ਤੇ ਕਈ ਵਾਰ ਖੱਜਲ ਖੁਆਰੀ ਬਹੁਤ ਹੁੰਦੀ ਹੈ ਨਾ, ਕੀ ਕੰਪਨੀਆਂ ਜਿਹੜੀਆਂ ਉਹ ਜਿਹੜਾ ਉੱਥੇ ਇੰਨਾ ਵੇਟਿੰਗ ਪੀਰੀਅਡ ਹੁੰਦਾ ਉਹ ਪੇ ਕਰਦੀਆਂ ਜਾਂ ਨਹੀਂ? ਉਹ ਬਿਲਕੁਲ ਨਹੀਂ
1: ਭਾਜੀ, ਕੁਛ ਕੁ ਕੰਪਨੀਆਂ ਕਰਦੀਆਂ, ਆਪਣੇ ਤੁਹਾਨੂੰ ਪਤਾ ਹੀ ਆ ਲੋਕਾਂ ਦਾ ਹੈ ਨਾ, ਨਹੀਂ ਕਰਦੀਆਂ। ਬਹੁਤ ਜ਼ਿਆਦਾ ਕੰਪਨੀਆਂ ਨਹੀਂ ਪੇ ਕਰਦੀਆਂ, ਜਿਹੜੀਆਂ ਗੋਰਿਆਂ ਦੀਆਂ ਉਹ ਵੀ ਥੋੜੇ $30 ਹੀ ਦਿੰਦੀਆਂ, 25 ਹੈ ਨਾ, ਉਹ ਵੀ 2 ਘੰਟੇ ਤੋਂ ਬਾਅਦ ਹੀ ਕਈ ਸਟਾਰਟ ਕਰਦੇ ਹੈ ਨਾ
0: ਜੀ ਜੀ ਜੀ।
1: ਤੇ ਇਹ ਚੱਕਰ ਆ, ਸਾਨੂੰ ਇਹਦਾ ਬਿੱਲ ਕੰਮ ਕਰਨਾ ਚਾਹੀਦਾ ਭਾਜੀ, ਨਾ ਤਾਂ ਕਿਸੇ ਰੇਡੀਓ ਵਾਲੇ ਨੇ ਬ੍ਰਿਜ ਕ੍ਰੋਸ ਕਰਨਾ, ਨਾ ਕਿਸੇ ਕਾਲਰ ਨੇ ਕਰਨਾ। ਇੱਥੇ ਮੈਂ ਬਹੁਤ ਕਾਲਰ ਸੁਣਦਾ ਅਲੱਗ ਅਲੱਗ ਰੇਡੀਓ ਦੇ ਨਾ, ਉਹ ਇੱਥੇ ਸਿਟੀ 'ਚ ਟਰੱਕ ਚਲਾਉਂਦੇ, ਅੱਧੇ ਤਾਂ ਟਰੱਕ ਵੀ ਨੀ ਚਲਾਉਂਦੇ ਹੈ ਨਾ, ਉਹ ਕਹੀ ਜਾਂਦੇ ਆ ਜੀ ਕਾਰਕੀ ਸਾਹਿਬ ਨੇ ਗਲਤ ਫੈਸਲਾ ਬਾਈ, ਜਿਹੜਾ 2 ਸਾਲ ਸਾਨੂੰ ਪਤਾ ਅਸੀਂ ਕੱਢੇ ਆ ਹੈ ਨਾ, ਹੁਣ ਮੈਂ ਗਿਆ ਬਾਰਡਰ ਤੇ ਪਿਛਲੀ ਵਾਰ ਇੱਥੇ ਡਿਟਰੋਇਟ ਵਾਲੇ ਨੇ 5 ਮਿੰਟ ਕ੍ਰੋਸ ਕੀਤਾ, ਵਾਪਸ ਬਿੰਡ ਨੂੰ ਆਇਆ 5 ਮਿੰਟ ਲੱਗੇ, ਐਤਕੀ ਤਾਂ ਲੱਗੀ 2 ਮਿੰਟ ਸਾਰੇ। ਮੈਂ ਫਾਸਟ ਗਾਰਡ ਫੜਾਇਆ, ਉਹਨੇ ਨਾਲ ਹੀ ਕਹਿਤਾ ਓਕੇ ਹੈ ਨਾ। ਤੇ ਉਹ ਭਾਜੀ ਦੇਖੋ, ਅਸੀਂ ਸਾਡੀਆਂ ਵੀ ਫੈਮਿਲੀਆਂ ਘਰਾਂ ਚ, ਅਸੀਂ ਵੀ ਘਰ ਟਾਈਮ ਆ ਕੇ 3-3, 4-4 ਘੰਟੇ ਅਸੀਂ ਰਾਹਾਂ ਜੀ, ਥੋੜਾ ਖਰਚਾ ਖਰਾਬ ਹੋਣਾ।
0: ਬਿਲਕੁਲ ਬਿਲਕੁਲ ਨਹੀਂ ਨਹੀਂ ਭਾਜੀ, ਜਿਹੜੇ ਬ੍ਰਿਜ ਹੈ
1: ਜੇ ਗੌਰਮੈਂਟ ਨੇ ਭਾਜੀ, ਜੇ ਗੌਰਮੈਂਟ ਨੇ ਫੈਸਲਾ ਲਿਆ, ਜੇ ਉਹ ਪੈਸੇ ਪੂਰੇ ਕਰਨ ਦਾ ਮਸਲਾ ਆ ਭਾਜੀ, ਉਹ 6-5 ਸਾਲ ਅਟਕੇ ਹੋਜੂਗੇ। ਗੌਰਮੈਂਟ ਆ 47 ਮਿਲੀਅਨ ਪਾਕਿਸਤਾਨ ਨੂੰ ਦੇ ਆਈ ਆ, ਇਹਨਾਂ ਕੋਲ ਬਥੇਰਾ ਪੈਸਾ, ਗੌਰਮੈਂਟਾਂ ਕੋਲ ਭਾਜੀ ਪੈਸੇ ਦੀ ਕਮੀ ਨੀ ਹੈਗੀ। ਜਿਹੜੀ ਲੋਕਾਂ ਦੀ, ਡਰਾਈਵਰਾਂ ਦੀ ਖੱਜਾ ਖਰਾਬੀ ਹੁੰਦੀ ਜਿਹਨੇ USA ਜਾਣਾ ਸੀ ਹੈ ਨਾ, ਉਹ ਸਾਨੂੰ ਬਿੱਲ ਕੰਮ ਕਰਨਾ ਚਾਹੀਦਾ। ਕਰਨੀ ਸਭ ਨੂੰ ਵਧਾਈਆਂ, ਚੰਗਾ ਡਿਸੀਜਨ ਆ ਜੀ ਇਹ।
0: ਨਹੀਂ ਓਪਨ ਤਾਂ ਭਾਜੀ ਕਾਫੀ, ਦੇਖੋ ਕਾਫੀ ਦੇਰ ਤੋਂ ਪਹਿਲਾਂ ਵੀ ਓਪਨ ਹੋਣਾ ਸੀਗਾ, ਫੇਰ ਰੁਕ ਗਿਆ ਹੈ ਨਾ। ਇਹ ਇਕਨੋਮੀ ਦੇ ਵਿੱਚ ਵਾਅਦੇ ਕਰਦੇ ਨੇ ਭਾਜੀ, ਇਹ ਜਿਹੜੇ ਤੁਸੀਂ ਗੱਲ ਸਹੀ ਕਹੀ, ਜਿਹੜੇ ਬਾਰਡਰ ਕ੍ਰੋਸ ਕਰਦੇ ਆ ਉਹਨਾਂ ਨੂੰ ਪਤਾ ਵੀ ਇਸ ਦੀ ਅਹਿਮੀਅਤ ਕਿੰਨੀ ਹੈ ਨਾ ਜੀ, ਸੋ ਕਿੰਨਾ ਵਪਾਰ ਹੋਣਾ ਜੀ।
1: ਡੀਲ ਪਹਿਲਾਂ ਸਿਰੇ ਚੜ ਗਏ ਸੀ, 10% ਦੇ ਸੈਨ ਲੱਗੇ ਸੀ, ਹੁਣ ਡੱਗ ਫੁੱਟ ਨੇ 75 ਮਿਲੀਅਨ ਦੀ ਐਡ ਚਲਾ ਦਿੱਤੀ ਹੈ ਨਾ। ਹੁਣ ਕਰਨੀ ਸਾਹਿਬ ਡੀਲ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਡੱਗ ਫੁੱਟ ਅਮਰੀਕਾ ਚ ਜਾ ਕੇ ਬਿਆਨਬਾਜ਼ੀ ਕਰ ਰਿਹਾ ਤੇ ਇਹਨਾਂ ਤੇ ਟਾਰਿਫ ਲਾਓ 50%, ਅਸੀਂ ਇਹ ਕਰ ਦਵਾਂਗੇ। ਇਹਨੇ ਬਿਜਲੀ ਤੇ ਲਾਇਆ ਸੀ ਉਹਨਾਂ ਨੇ, ਇਹਨੇ 25 ਲਾਇਆ ਉਹਨਾਂ ਨੇ 50 ਲਾਤਾ, ਇਹਨੇ ਵਾਪਸ ਲੈ ਲਿਆ ਨਾ ਭਾਜੀ। ਉਹ ਤਗੜਾ ਬੰਦਾ ਆ, ਉਹਦੇ ਨਾਲ ਪੰਗੇ ਲੈਣ ਦੀ ਲੋੜ ਨਹੀਂ, ਉਹ ਜਿੱਦਾਂ ਕਹਿੰਦਾ ਇਹਨਾਂ ਨੂੰ ਚੱਲਣਾ ਪੈਣਾ ਆ।
0: ਜੇ
1: ਉਹ ਕਹਿੰਦਾ ਡਰੱਗ ਖਤਮ ਕਰੋ, ਇਹਨਾਂ ਨੂੰ ਕਰਨੀ ਪੈਣੀ, ਬੰਦੇ ਚੱਕ ਕੇ ਦੇਣੇ ਹੀ ਪੈਣੇ ਆ ਹਨਾ, ਕਿਉਂਕਿ ਉਹ ਤਾਂ ਦੁਨੀਆਂ ਦੇ ਰਾਜ ਕਰਦਾ ਸਾਰੀ ਦੇ ਹਨਾ। ਜੇ ਅਮਰੀਕਨ ਡਾਲਰ ਨਾ ਹੋਵੇ ਤਾਂ ਇੱਥੇ ਤਾਂ ਦੁਨੀਆਂ ਦੇ ਹਫੜਾ ਦਫੜੀ ਮੱਚ ਜਾਊਗੀ ਹਨਾ, ਸਾਰਾ ਸਿਸਟਮ ਉਹ ਕੰਟਰੋਲ ਕਰ ਰਹੇ ਆ ਤੇਲ ਸਾਰਾ।
0: 2 ਸਾਲ ਤਾਂ ਹਜੇ ਝੇਲਣਾ ਪੈਣਾ ਉਹਨੂੰ, ਜਿੱਦਾਂ ਵੀ ਹੈ ਭਾਵੇਂ ਅਬਿਊਸਿਵ ਬਿਹੇਵੀਅਰ ਆ ਉਹਦਾ, ਕਸਮ ਨਾ ਪੈਣਾ।
1: ਕੱਲ ਮੈਂ ਫੋਕਸ ਨਿਊਜ਼ ਤੇ ਇੱਥੇ ਸੁਣਦਾ ਸੀ ਟਰੱਕ ਸਟਾਪ ਤੇ ਅਮਰੀਕਾ ਚ, ਉਹਨੇ ਕਿਹਾ ਕਿ ਮੈਂ 28 ਚ ਫਿਰ ਵਾਪਸ ਆ ਰਿਹਾ ਆਪਣੇ, ਤੁਸੀਂ ਸੁਣੀ ਵੀਡੀਓ?
0: ਹਾਂਜੀ ਹਾਂਜੀ ਬਿਲਕੁਲ
1: ਹਾਂਜੀ, ਉਹ ਕਹਿੰਦਾ ਮੈਂ 28 ਚ, ਮੈਂ ਇੱਕ ਮਿਸ਼ੀਗਨ ਦਾ ਪ੍ਰੋਫੈਸਰ ਆ, ਮੈਂ ਉਹਨੂੰ ਚਾਓ ਕੀ ਉਹਦਾ ਨਾਮ ਲਾਸਟ ਗੋ ਦਾ ਉਹਨੂੰ ਸੁਣਦਾ ਹੁੰਦਾ ਹਨਾ, ਉਹ ਚੈਨੀ ਸਿਆ, ਤੇ ਉਹਨੇ ਵੀ ਕਿਹਾ ਕਹਿੰਦਾ ਇਹ 28 ਚ ਵਾਪਸ ਆ ਰਿਹਾ, ਕਹਿੰਦਾ ਮਜ਼ਾਕ ਨੀ ਕਰ ਰਿਹਾ, ਸੀਰੀਅਸ ਕਹਿ ਰਿਹਾ ਇਹ, ਕਹਿੰਦਾ ਇਹ ਕੁਛ ਵੀ ਕਰ ਸਕਦਾ ਬੰਦਾ ਹਨਾ, ਇਸ ਕਰਕੇ ਸਾਨੂੰ ਇਹਦੇ ਨਾਲ ਪਿਆਰ ਨਾਲ ਹੈਂਡਲ ਹੋਣਾ ਕਰਨਾ ਚਾਹੀਦਾ, ਜੋ ਕਰਨੀ ਸਭ ਕਰ ਰਹੇ ਆ, ਇਸ ਵੇਲੇ ਬਹੁਤ ਵਧੀਆ ਹੋ ਰਿਹਾ, ਚੰਗਾ ਹੋ ਰਿਹਾ, ਤਾਂ ਬ੍ਰਿਜ ਖੁੱਲਾ ਭਾਜੀ, ਦੇਖੋ ਕਿੱਥੇ $110 ਟੂਲ ਸੀ, ਕਿੱਥੇ ਹੁਣ $30 ਟੂਲ ਆ, ਕਿੰਨਾ ਫਰਕ ਪੈ ਗਿਆ ਨਾ
0: ਜੀ ਜੀ ਬਿਲਕੁਲ,
1: ਆਪੇ ਕੰਪਨੀ ਆ, ਥੈਂਕ ਯੂ ਭਾਜੀ, ਹਾਂ
0: ਜੀ ਥੈਂਕ ਯੂ ਜੀ, ਥੈਂਕ ਯੂ ਗੋਸਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜੇ ਇਸ ਖਬਰ ਦੇ ਉੱਤੇ ਆਪਣੇ ਵਿਚਾਰ ਦਿੱਤੇ, ਦੇਖੋ ਕੋਈ ਵੀ ਆ ਜਿਹੜੇ ਦੋਨੋਂ ਜਿਹੜੇ ਖਾਸ ਤੌਰ ਤੇ ਜਿਹੜੇ ਗਵਾਂਢੀ ਦੇਸ਼ ਹੈ ਉਹਨਾਂ ਦੇ ਵਿੱਚ ਘਰ ਆ ਜਿਹੜਾ ਇੱਕ ਵਧੀਆ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ, ਨੋ ਡਾਊਟ ਕੁਛ ਕਹਿ ਰਹੇ ਆ ਵੀ ਟਰੰਪ ਸਾਹਿਬ ਦਾ ਅਬਿਊਸਿਵ ਬਿਹੇਵੀਅਰ ਹੈ ਕੈਨੇਡਾ ਦੇ ਨਾਲ, ਖਾਸ ਤੌਰ 'ਤੇ ਇੱਦਾਂ ਦਾ ਮੈਕਸੀਕੋ ਦੇ ਨਾਲ ਨਹੀਂ ਜਿਸ ਤਰ੍ਹਾਂ ਉਹ ਕੈਨੇਡਾ, ਕਿਉਂਕਿ ਕੈਨੇਡਾ ਛੇਤੀ ਝੁੱਕ ਜਾਂਦਾ, ਝੁੱਕਣਾ ਵੀ ਚਾਹੀਦਾ ਜੇ ਸਿਆਣਾ ਬੰਦਾ ਹੈ ਨਾ ਜਿਹੜਾ, ਜਿਹਨੂੰ ਪਤਾ ਆ ਵੀ ਚਲੋ ਆਪਾਂ ਝੁੱਕ ਕੇ ਹੀ ਜੇ ਕੰਮ ਸਰਦਾ ਪਿਆ ਤਾਂ ਸਾਰਨਾ ਚਾਹੀਦਾ ਆ। ਹਾਂਜੀ, ਸੋ ਅਮਰੀਕ ਭਾਜੀ ਵੈਲਕਮ ਜੀ ਆਈ ਨੂੰ, ਗੁੱਡ ਮਾਰਨਿੰਗ ਭਾਜੀ, ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਜਮੀ ਸਾਹਿਬ, ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਲੈ ਕੇ ਆਏ, ਤੇ ਬਾਕੀ ਕੋਈ ਗੱਲ ਤਾਂ ਨਹੀਂ ਰਹਿ ਗਈ, ਬਾਕੀ ਗੋਸਲ ਸਾਹਿਬ ਉਹਨਾਂ ਨੇ ਗੱਲ ਤਾਂ ਭਾਜੀ ਗੱਲ ਸਹੀ ਕੀਤੀ ਆ, ਜੋ ਵੀ ਨਾ ਟ੍ਰੈਕਿੰਗ ਦੀ
0: ਜੀ ਜੀ,
2: ਕਿਉਂਕਿ ਸਾਨੂੰ ਜੇ ਆਪਾਂ ਗੁਆਂਢੀਆਂ ਦੇ ਨਾਲ ਹੈ ਨਾ ਵਿਗਾੜ ਲਈਏ ਭਾਜੀ, ਤੇ ਮੁਸ਼ਕਲ ਬਹੁਤ ਜ਼ਿਆਦਾ ਹੋ ਜਾਣਾ,
0: ਬਿਲਕੁਲ,
2: ਕਿਉਂਕਿ ਹਾਂਜੀ ਕਿਉਂਕਿ ਜਿਹੜਾ ਭਾਜੀ ਟ੍ਰੈਕਿੰਗ ਦਾ ਬਿਜ਼ਨਸ ਹੈ, ਜੋ ਵੀ ਸਾਰਾ ਕੁਝ ਆਉਂਦਾ ਹੈ ਨਾ, ਉਹ ਪ੍ਰੋਡਿਊਸ ਜੋ ਵੀ ਰੀਪਰ ਦਾ ਸਾਰਾ ਸਮਾਨ ਤਾਂ ਕੈਲੀਫੋਰਨੀਆ ਅਮੈਰੀਕਾ ਤੋਂ
0: ਆਉਂਦਾ,
2: ਇੱਥੇ ਹੁਣ 4 ਮਹੀਨੇ ਗਰਮੀ ਪੈਣੀ, 6 ਮਹੀਨੇ ਤਾਂ ਮੈਨੂੰ ਲੱਗਦਾ 6 ਮਹੀਨੇ ਲੰਘ ਜਾਂਦੇ ਆਪਣੇ ਆਲਮੋਸਟ ਸਨੋਅ ਚ ਹੈ ਨਾ, ਤੇ ਪੱਲੇ ਸਾਡੇ ਹੈਗੀ ਆ, ਚਾਈਨਾ ਤੋਂ ਅਸੀਂ ਕੀ ਲੈ ਕੇ ਆਉਣਾ, ਜੇ ਭਾਜੀ ਰੋਡ ਤੇ ਸਾਰੀ ਟਰੈਕਿੰਗ ਹੀ ਖੜ ਗਈ ਨਾ, ਫਿਰ ਕੰਮ ਹੀ ਸਾਡਾ ਖਰਾਬ ਹੈ ਭਾਜੀ,
0: ਬਿਲਕੁਲ ਬਿਲਕੁਲ ਸਹੀ ਗੱਲ,
2: ਹੁਣ ਜਿਹੜੇ ਬੰਦੇ ਸਾਡੇ ਯਾਰ ਦੋਸਤ ਜਿੰਨੇ ਮੁੰਡੇ ਆਪਣੇ ਅਮੈਰੀਕਾ ਚ ਭਾਜੀ ਜਾਂਦੇ ਨਾ, ਪੁੱਛ ਕੇ ਦੇਖੋ ਕਰੋਨਾ ਵੇਲੇ ਨਾ ਸਾਡੇ ਬੰਦੇ ਨੇ ਕਿੰਨਾ ਸਾਥ ਦਿੱਤਾ, ਕਦਰ ਸਾਡੀ ਭਾਜੀ ਕੋਡੀ ਦੀ ਨੀ ਭਾਈ, ਤੇ ਜਿਹੜਾ ਨੇ ਵਿਚਾਰਿਆਂ ਨੇ ਬੰਦਿਆਂ ਨੇ ਪੈਸੇ ਸਹੀ ਲੈਣੇ ਸੀ, ਉਹਨਾਂ ਨੂੰ ਮਿਲੇ ਨੀ, ਗਲਤ ਚੱਕ ਕੇ ਆਪਣੇ ਜਿਹੜੇ ਕਾਰਪੋਰੇਸ਼ਨ ਦੇ ਲੋਕਾਂ ਨੇ ਪੈਸੇ ਚੱਕ ਕੇ ਖਾ ਲਏ, ਤੇ ਮੁੜ ਕੇ ਜੀ ਆਪਣੀ ਟਰੂਟੋ ਜੀ ਫਲਾਨਾ ਜੀ ਢੈਂਕੜਾ, ਜਦੋਂ ਦਾ ਪੈਸੇ ਟਰੂਟੋ ਦਿੰਦਾ ਉਦੋਂ ਤਾਂ ਗੁਰਦੁਆਰੇ ਜਾ ਕੇ ਕਹਿੰਦੇ ਜੀ ਹਾਂਜੀ 40,000 ਮਿਲ ਗਿਆ, 60,000 ਮਿਲ ਗਿਆ, 80,000 ਉਦੋਂ ਟਰੂਟੋ ਚੰਗਾ ਸੀ
0: ਜੀ,
2: ਅਸੀਂ ਖਾਣ ਵੇਲੇ ਦਾ ਭਾਜੀ ਮਤਲਬ ਐਨ ਭੰਡਾਰ ਖੋਲ ਦਿੰਦੇ ਹਾਂ, ਜਦੋਂ ਦੇਣੇ ਪੈਂਦੇ ਫਿਰ ਅੱਖਾਂ ਮੀ ਲੈਂਦੇ ਸੂ ਰੰਗੂ, ਦੇਖੋ ਸਾਡਾ ਭਾਜੀ ਅਮੈਰੀਕਾ ਤੋਂ ਬਿਨਾਂ ਨਹੀਂ ਸਰਨਾ, ਜਿਹੜੇ ਮਾੜੇ ਮੋਟੇ ਕਾਸ ਕੁਆਰ ਕੇ ਸਟੋਰ ਟੁੱਟੇ ਵੀ ਚੱਕ ਚੁੱਕ ਗਿਆ, ਕਨੇਡਾ ਨਿਕਲਣੇ ਡੰਡੇ ਵਜਾਉਣ ਲੱਗ ਪਏ, ਬਹੁਤ ਧੰਨਵਾਦ ਭਾਜੀ
0: ਜੀ, ਧੰਨਵਾਦ ਧੰਨਵਾਦ ਅਮਰੀਕ ਭਾਜੀ, ਬਹੁਤ ਬਹੁਤ ਧੰਨਵਾਦ, ਸੋ ਦੇਖੋ ਇਹ ਜਿਹੜੀਆਂ ਇਸ ਟਾਈਮ ਕਈ ਜਿਹੜੀਆਂ ਪਾਬੰਦੀਆਂ ਜਾਂ ਫਿਰ ਹੁਣ ਜਿਹੜਾ ਟੈਰਿਫ ਫੇਰ ਆ ਜਿਹੜਾ ਹੋਰ ਕਈ 60 ਦੇਸ਼ਾਂ ਦੇ ਉੱਤੇ 10-12% ਲਾ ਦਿੱਤਾ ਹੈ ਨਾ, ਇਹ ਚੀਜ਼ਾਂ ਚੱਲ ਰਹੀਆਂ, ਪਰ ਹੁਣ ਇੱਕ ਜਿਹੜੀ ਰਾਹਤ ਦੀ ਖਬਰ ਇਹ ਆਈ ਹੈ ਵੀ ਤੇਲ ਦੀਆਂ ਕੀਮਤਾਂ ਜਿਹੜੀਆਂ ਸ਼ਾਇਦ ਇਸ ਹਫ਼ਤੇ ਆ ਜਿਹੜੇ ਥੱਲੇ ਹੋਣਗੀਆਂ ਘਟਣਗੀਆਂ, ਕਿਉਂਕਿ ਇਰਾਨ ਅਤੇ US ਦੇ ਵਿਚਕਾਰ ਆ ਜਿਹੜੇ ਇੱਕ ਕੂਟਨੀਤਿਕ ਜਿਹੜੀ ਗੱਲਬਾਤ ਹੈ ਸ਼ੁਰੂ ਚੱਲਦੀ ਪਈ ਹੈ, ਇਸ ਕਰਕੇ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਹਮਲਾ ਜਿਹੜਾ ਨਹੀਂ ਕੀਤਾ। ਲਖਵਿੰਦਰ ਭਾਅ ਜੀ ਹੁਣਾਂ ਦੀ ਤੁਸੀਂ ਆ ਜਿਹੜਾ ਮੇਰੇ ਕੋਲ ਬਹੁਤ ਸਾਰੇ ਜਿਹੜੇ ਸਾਡੇ ਲਿਸਨਰਸ ਹੈ ਉਹਨਾਂ ਨੇ ਜੋ ਇਹਨਾਂ ਨੇ ਮੈਨੂੰ ਭੇਜਿਆ ਸੀਗਾ ਰੂਟੀਨ ਖਾਣ ਪੀਣ ਦਾ ਉਹ ਤੁਸੀਂ ਮੰਗਵਾਇਆ ਅਤੇ ਤੁਸੀਂ ਮੈਂ ਤਾਂ ਆਪ ਜਿਹੜਾ ਦੇਖ ਕੇ ਹੈਰਾਨ ਹੋ ਗਿਆ ਵੀ ਬਈ ਡਾਇਟ ਹੋਣੀ ਚਾਹੀਦੀ ਤਾਂ ਇੱਦਾਂ ਦੀ ਹੋਣੀ ਚਾਹੀਦੀ ਹੈ। ਮੈਂ ਵੀ ਆਪਣੀ ਡਾਇਟ ਦੇ ਵਿੱਚ ਜਿਹੜੀਆਂ ਉਹ ਚੇਂਜਸ ਹੈ ਜਿਹੜੀਆਂ ਆ ਲੰਘੇ ਵੀਕਐਂਡ ਜਿਹੜੀਆਂ ਕੀਤੀਆਂ ਅਤੇ ਮੈਂ ਵੀ ਆ ਜਿਹੜਾ ਦੇਖਿਆ ਵੀ ਵੱਧ ਤੋਂ ਵੱਧ ਜਿਹੜਾ ਸੈਲਡ ਹੋ ਗਿਆ, ਹਾਂਜੀ ਓਟ ਮੀਟ ਹੋ ਗਿਆ, ਮੀਲ ਹੋ ਗਿਆ, ਉਸਨੂੰ ਆ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਆ ਜਿਹੜਾ ਮੈਂ ਵੀ ਹੁਣ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ। ਅਤੇ ਥੈਂਕਸ ਟੂ ਲਖਵਿੰਦਰ ਭਾਅ ਜੀ ਅਤੇ ਜਿਨ੍ਹਾਂ ਨੇ ਉਹ ਸਾਰੀ ਜਿਹੜੀ ਆ ਜੋ ਇਹਨਾਂ ਦਾ ਮਤਲਬ ਖਾਣ ਪੀਣ ਹੈ ਜਿਸ ਬਾਬਤ ਇਹਨਾਂ ਨੇ ਫੋਟੋਆਂ ਭੇਜੀਆਂ ਮੈਂ ਆਸ਼ਾ ਸ਼ਿਕਾਰ ਉੱਠਿਆ। ਲਖਵਿੰਦਰ ਭਾਅ ਜੀ ਵੈਲਕਮ ਜੀ ਇਹਨੂੰ, ਗੁੱਡ ਮਾਰਨਿੰਗ ਜੀ,
2: ਭਾਅ ਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਲਖਵਿੰਦਰ ਭਾਅ ਜੀ,
2: ਭਾਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸਵੇਰੇ ਸਵੇਰੇ ਵੇਖੋ ਮੁੰਡਿਆਂ ਨੇ ਕਿੰਨੇ ਕਿੰਨੇ ਵਧੀਆ ਵਿਚਾਰ ਦੇ ਕੇ ਗਏ ਨੇ
0: ਜੀ,
2: ਗੁਰਜੀਤ ਗੋਸਲ ਆਪਣੇ ਅਮਰੀਕ ਭਾਜੀ ਬਿਲਕੁਲ ਸਹੀ ਗੱਲ ਕਰਕੇ ਗਏ ਆ,
0: ਤੁਹਾਡੀ ਵੀ ਭਾਜੀ ਬੱਲੇ ਬੱਲੇ ਹੋਈ ਵੀ ਹੈ ਪੂਰੇ GTA ਦੇ ਵਿੱਚ,
2: ਬਸ ਭਾਜੀ ਆਪਾਂ ਸ਼ੇਅਰ ਕਰਦੇ ਰਹਿੰਦੇ ਆ ਵੀ ਚੱਲ ਕਿਸੇ ਦਾ ਆਪਾਂ ਨੂੰ ਕੋਈ ਚੰਗੀ ਕੋਈ ਖੁਰਾਕ ਖਾ ਲੇਗਾ ਵਧੀਆ ਰਹੇਗਾ ਹਨਾ
0: ਜੀ ਜੀ ਬਿਲਕੁਲ ਬਿਲਕੁਲ,
2: ਕਿਸੇ ਦਾ ਭਲਾ ਹੋਣਾ ਚਾਹੀਦਾ। ਭਾਜੀ ਮੈਂ ਤੁਹਾਨੂੰ ਨਾ ਇੱਕ ਪਿਕਚਰ ਭੇਜੀ ਸੀ, ਨਟਸ ਭੇਜੇ ਸੀ ਤੁਹਾਨੂੰ ਕਾਫੀ
0: ਜੀ,
2: ਕਿਉਂ ਜਿਹੜੇ ਨਰਸ ਆ ਨਾ ਉਹਨਾਂ ਦੇ ਵਿੱਚ ਜਿਹੜੇ ਉਹ ਜਿਹੜੇ ਨਰਸ ਆ ਨਾ ਵਿੱਚ ਜਿਹੜੇ ਬ੍ਰਾਜ਼ੀਲ ਦੇ ਨਰਸ ਆ ਉਹਨਾਂ ਦੇ ਵਿੱਚ
0: ਹਾਂਜੀ
2: ਕਾਫੀ ਆ, ਤੁਸੀਂ ਉਹਨਾਂ ਨੂੰ ਕਲੋਜ਼ ਕਰਕੇ ਉਹਦੀ ਪਿਕਚਰ ਦੇਖਿਓ ਜੇ।
0: ਅੱਛਾ ਜੀ,
2: ਇਹ ਜਿਹੜੇ ਨਰਸ ਜਿਵੇਂ ਮੈਂ ਹੁਣ ਭੇਜਿਆ ਤੁਹਾਨੂੰ, ਇਹ ਸਿਰਫ ਨਾ ਤੁਸੀਂ ਤੁਹਾਨੂੰ ਜ਼ਿਆਦਾ ਨਰਸ ਲੈਣ ਦੀ ਲੋੜ ਨਹੀਂ ਹੈ, ਜਿਵੇਂ ਇੱਕ ਇੱਕ ਦੋ ਦੋ ਪੀਸ ਹੀ ਲੈਣੇ ਇਹਨਾਂ ਦੇ।
0: ਅੱਛਾ ਜੀ,
1: ਉਹ ਰਾਤ ਨੂੰ ਤੁਸੀਂ ਇੱਕ ਇੱਕ ਦੋ ਦੋ ਪੀਸ ਪੈਦਾ, ਕਈ ਕਹਿੰਦੇ ਨਾ ਸਾਨੂੰ ਗਰਮੀ ਹੋ ਜਾਂਦੀ ਹੈ ਨਾ,
0: ਹਾਂਜੀ ਹਾਂਜੀ,
1: ਉਹ ਜਿਹੜੀ ਗਰਮੀ ਹੋ ਜਾਂਦੀ ਉਹ ਸ਼ਾਮ ਨੂੰ ਤੁਸੀਂ ਪਾਣੀ ਚ ਭੇ ਦਿਓ, ਇੱਕ ਇੱਕ ਦੋ ਦੋ ਹੀ ਭੇਜੋ, ਜਿਹਨਾਂ ਨੂੰ ਸੂਟ ਕਰਦੇ ਆ ਉਹ ਖਾਣ ਜ਼ਰੂਰ, ਤੇ ਜਿਹੜੇ ਮੇਰੇ ਵੀਰਾਂ ਨੂੰ ਨਹੀਂ ਸੂਟ ਕਰਦੇ ਨਾ ਉਹ ਮਤਲਬ ਕਿ ਜਿਵੇਂ ਹਫ਼ਤੇ ਦੇ ਵਿੱਚ ਦੋ ਕੁ ਦਿਨ ਖਾ ਲੈਣ, ਤੇ ਜਿਹਨੂੰ ਜਿਹਨੂੰ ਸੂਟ ਕਰਦੇ ਉਹ ਤਿੰਨ ਚਾਰ ਦਿਨ ਖਾ ਸਕਦਾ, ਸਾਰੇ ਦਿਨ ਨਾ ਖਾਵੇ, ਸਾਰੇ ਦਿਨ ਨਾ ਖਾਵੇ, ਠੀਕ ਹੈ ਨਾ। ਤੇ ਇਹ ਤਾਂ ਮੈਂ ਤੁਹਾਨੂੰ ਭੇਜੇ ਜੀ, ਸਿਰਫ ਇਹੀ ਨਰਸ, ਮੈਂ ਫਿਰ ਤੁਹਾਨੂੰ ਨਾ ਇੱਕ ਉਹ ਦੂਸਰੇ ਨਰਸ ਭੇਜਾਂਗਾ ਜਿਹੜੇ ਜਿਵੇਂ ਚੀਆ ਸੀਡ ਦੇ, ਉਹਦੇ ਪਿਕਚਰਾਂ ਭੇਜਾਂਗਾ, ਸਨਫਲਾਵਰ ਸੀਡ ਦੀ ਹੋ ਗਈ, ਫਲੈਕਸ ਸੀਡ ਹੋ ਗਏ, ਜਿਹੜੇ ਏਦਾਂ ਦੇ ਹੈਂਪਸ ਹੋ ਗਏ, ਤੇ ਇਹ ਇਹ ਜਿਹੜੇ ਸੀਡ ਹੈ ਨਾ ਭਾਜੀ, ਇਹਨਾਂ ਨੂੰ ਆਪਾਂ ਨਾ ਇਹ ਜਿਹੜੇ ਇਕੱਠੇ ਕਰਕੇ ਸਾਰਿਆਂ ਨੂੰ ਮਾੜੇ ਮਾੜੇ ਰੋਸਟ ਜਿਹੇ ਕਰਕੇ ਤਵੇ ਦੇ ਉੱਤੇ, ਤੇ ਇਹਨਾਂ ਦਾ ਪਾਊਡਰ ਬਣਾ ਲੈਣਾ, ਜਿਵੇਂ ਪਾਊਡਰ ਬਣ ਜਾਣਾ ਸਾਰਿਆਂ ਦਾ, ਉਹ ਜੇ ਤੁਸੀਂ ਰਾਤ ਨੂੰ ਸੌਣ ਲੱਗਣਾ ਨਾ, ਚਾਹੇ ਗਰਮ ਪਾਣੀ ਲੈ ਲਓ ਤੇ ਚਾਹੇ ਲੈ ਲਓ ਦੁੱਧ,
0: ਉਹਦੇ ਚ ਮਿਲਾ ਕੇ ਪੀਓ,
1: ਅੱਧਾ ਚਮਚਾ ਤੁਸੀਂ ਮਿਲਾ ਕੇ ਇਹ ਪੀ ਲਓ, ਤੇ ਦੇਖੋ ਨਾਲੇ ਤੁਹਾਨੂੰ ਨੀਂਦ ਕਿੱਡੀ ਟੌਪ ਦੀ ਆਉਂਦੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ,
1: ਠੀਕ ਹੈ ਨਾ। ਤੇ ਬਾਕੀ ਭਾਜੀ ਮੈਂ ਸਾਰੇ ਸਰੋਤਿਆਂ ਨੂੰ ਇਹੀ ਗੱਲ ਕਹਾਂਗਾ ਵੀ ਸਿਹਤ ਦਾ ਜ਼ਰੂਰ ਧਿਆਨ ਰੱਖਿਆ ਕਰੋ, ਕੰਮ ਵੇਖੋ ਆਪਾਂ ਸਵੇਰੇ ਉੱਠ ਪੈਂਦੇ ਹਾਂ ਕਰਨ ਵਾਸਤੇ, ਤੇ ਸਿਹਤ ਨੂੰ ਜ਼ਰੂਰ ਟਾਈਮ ਦਿਆ ਕਰੋ, ਭਾਵੇਂ 10 ਜਾਂ 15 ਮਿੰਟ। ਆ ਜਿਹੜੇ ਮੇਰੇ ਵੀਰੇ ਟਰੱਕਾਂ 'ਚ ਤੇਲ ਪਵਾਉਂਦੇ ਆ ਨਾ, ਘੱਟੋ ਘੱਟ ਵੀ ਭਾਜੀ 10 ਮਿੰਟ ਲੱਗ ਜਾਂਦੇ ਤੇਲ ਪਵਾਉਣ ਨੂੰ, ਜੇ ਉਹ 10 ਮਿੰਟ ਉਹ ਨਿਊਜ਼ਲ ਜੀ ਦੇ ਉਦੋਂ ਲਾ ਕੇ ਉੱਥੇ ਖੜੇ ਜੂ ਰਹਿੰਦੇ, ਜੇ ਉਹੀ ਟਾਈਮ ਤੇ ਉਹ ਲੱਤ ਪੈਰਾਂ ਵੀ ਹਿਲਾ ਸਕਦੇ ਆਪਣੀਆਂ ਨਾ,
0: ਬਿਲਕੁਲ ਬਿਲਕੁਲ,
1: ਮੈਂ ਕਿੰਨੀਆਂ ਮੈਂ ਕਹਿੰਦਾ 15-20 ਕਦਰੀਆਂ ਫੂਕ ਸਕਦੇ ਆ ਉਹ ਤੋਂ, ਤੇ ਠੀਕ ਹੈ। ਸਾਰੇ ਸਰੋਤੇ ਹੁਣ ਮੇਰੇ ਵੀਰਾਂ ਨੂੰ ਨਾ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਸਾਰੇ ਸਰੋਤੇ ਸਿਹਤ ਦਾ ਧਿਆਨ ਰੱਖੋ ਭਾਜੀ, ਚੜ੍ਹਦੀ ਕਲਾ ਚੜ੍ਹੋ ਮੇਰਾ ਵੀਰ, ਆਪਾਂ ਚਾਹੀ ਇਸੇ ਕਰਕੇ ਸ਼ੇਅਰ ਕਰੀਦਾ ਵੀ ਕਿਸੇ ਦਾ ਭਲਾ ਹੋ
0: ਜਾਵੇ,
1: ਖੁਰਾਕ ਚੰਗੀ ਖਾ ਕੇ ਆਪਾਂ ਤੇ ਵਧੀਆ ਤੰਦਰੁਸਤ ਰਹਿ ਸਕੀਏ,
0: ਸਹੀ ਗੱਲ।
1: ਤੇ ਚੜ੍ਹਦੀ ਕਲਾ ਚੜ੍ਹੋ ਮੇਰਾ ਵੀਰ, ਤੇ ਸਾਰੇ ਸਰੋਤੇ ਵੀ ਚੜ੍ਹਦੀ ਕਲਾ ਚ ਰਹਿਣ
0: ਜੀ। ਥੈਂਕ ਯੂ ਜੀ, ਥੈਂਕ ਯੂ ਲਖਵਿੰਦਰ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਦੋਸਤੋ, ਕੁਝ ਕੁ ਜਿਹੜੇ ਬ੍ਰਾਜ਼ੀਲੀਅਨ ਨਟਸ ਹੈ, ਜੇ ਤੁਹਾਡੇ ਕੋਲੈਸਟਰੋਲ ਹੈ ਜਿਹੜਾ ਕਹਿੰਦੇ, ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜੇ ਇੱਦਾਂ ਦੇ ਨਟਸ ਹੈ ਜਿਹੜੇ ਉਹ ਬੜੇ ਫਾਇਦੇਮੰਦ ਨੇ, ਜਿੱਦਾਂ ਫਲੈਕਸ ਸੀਡ ਦੀ ਗੱਲ ਕੀਤੀ ਹੈ, ਇਹ ਜਿਹੜਾ ਇਹਨਾਂ 'ਚ ਫਾਈਬਰ ਬੜਾ ਆ, ਸੋ ਇਹਨਾਂ ਦੇ ਸੇਵਨ ਕਰਨ ਦੇ ਨਾਲ ਜਿਹੜਾ ਸਰੀਰ ਹੈ ਜਿਹੜਾ ਉਸਨੂੰ ਬਹੁਤ ਫਾਇਦੇ ਹੁੰਦੇ ਆ। ਸੋ ਬਹੁਤ ਇਹੋ ਜਿਹੀਆਂ ਚੀਜ਼ਾਂ ਲਖਵਿੰਦਰ ਭਾਜੀ ਉਹਨਾਂ ਨੇ ਭੇਜੀਆਂ, ਕੁਛ ਕੁ ਚਲੋ ਮੈਂ ਉਹਨਾਂ ਦਾ ਪਹਿਲਾਂ ਸੇਵਨ ਕਰਦਾ, ਪਰ ਕੁਛ ਕੁ ਜਿੱਦਾਂ ਮੈਂ ਤੁਹਾਨੂੰ ਦੱਸਿਆ, ਮੈਂ ਵੀ ਥੋੜ੍ਹੀ ਜਿਹੀ ਤਬਦੀਲੀ ਹੈ ਜਿਹੜੀ ਆਪਣੀ ਡਾਇਟ ਦੇ ਵਿੱਚ ਕੀਤੀ ਹੈ, ਅਤੇ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਇਹ ਸਾਨੂੰ ਆਪ ਪਤਾ ਹੈ ਇਸ ਟਾਈਮ ਆ ਜਿਹੜਾ ਵੱਖ ਵੱਖ ਜਿਹੜੇ ਸਿਹਤ ਮਾਹਿਰ ਹੈ, ਡਾਕਟਰ ਹੈ, ਵਿਗਿਆਨੀ ਹੈ, ਉਹ ਵਾਰ ਵਾਰ ਕਹਿ ਰਹੇ ਨੇ ਵੀ ਭਾਈ ਸਿਹਤ ਦਾ ਜਿਹੜਾ ਆ ਖਾਸ ਧਿਆਨ ਰੱਖੋ, ਜਿਹੜੇ ਇਨਸਾਨ ਦੀ ਉਮਰ ਹੈ ਜਿਹੜੀ ਉਹ ਲਗਾਤਾਰ ਘੱਟਦੀ ਜਾ ਰਹੀ ਹੈ। ਸੋ ਇਹਦੇ ਨਾਲ ਹੀ ਚਲੋ ਮੈਂ ਰਿਲੇਟਡ ਹੈ ਜਿਹੜਾ ਇਹ ਵੀ ਕਰ ਦਿੰਦਾ, ਤੁਸੀਂ ਇਹ ਜਿਹੜਾ ਲਾਈਫ ਇੰਸ਼ੋਰੈਂਸ ਜਾਂ ਫਿਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ ਜਿਹੜੀ ਨਹੀਂ ਲਈ, ਮੈਂ ਕ੍ਰਿਟੀਕਲ ਇਲਨੈਸ CI ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਦੇ ਉੱਤੇ ਜ਼ਿਆਦਾ ਜ਼ੋਰ ਦਿੰਦਾ, ਕਿਉਂਕਿ ਇਹ ਲਿਵਿੰਗ ਬੈਨੀਫਿਟ ਹੈ, ਤੁਹਾਡੇ ਜੀਂਦੇ ਜੀ ਹੈ ਜਿਹੜਾ ਤੁਹਾਨੂੰ ਇਸ ਦਾ ਫਾਇਦਾ ਹੁੰਦਾ। ਇੱਕ ਤਾਂ ਇਹ ਪਲੱਸ, ਜੇ ਤੁਸੀਂ ਇਹਦੀ ਪਰਮਾਨੈਂਟ ਪੋਲਿਸੀ ਲੈਂਦੇ ਹੋ, ਇੱਕ ਤਾਂ ਇਹ ਹੈ ਵੀ ਇੱਕ ਤੁਹਾਨੂੰ ਕਵਰੇਜ ਮਿਲ ਜਾਂਦੀ ਹੈ, ਜਿੰਨੀ ਵੀ ਤੁਸੀਂ ਲੈਣਾ ਚਾਹੁੰਦੇ ਹੋ, 50,000, 75,000, 1,00,000 ਉਹ ਤੁਹਾਡੇ ਬਜਟ 'ਤੇ ਹੈ। ਪਲੱਸ ਜੇ ਤੁਹਾਨੂੰ ਲੱਗਦਾ ਵੀ ਅਸੀਂ ਕੋਈ ਕਲੇਮ ਨਹੀਂ ਲਿੱਤਾ ਲਖਵਿੰਦਰ ਭਾਜੀ ਵਾਂਗੂ, ਆ ਜਿਹੜਾ ਤੁਸੀਂ ਡਾਇਟ ਕੰਟਰੋਲ ਰੱਖੀ, ਪੂਰਾ ਆਪਣਾ ਸਰੀਰ ਫਿੱਟ ਰੱਖਿਆ, ਅਤੇ ਤੁਸੀਂ ਆ ਜਿਹੜਾ ਜਿੰਨਾ ਵੀ ਪ੍ਰੀਮੀਅਮ ਦਿੱਤਾ ਹੋਇਆ 20 ਸਾਲ ਬਾਅਦ ਜਾਂ ਫਿਰ 65 ਸਾਲ ਦੀ ਉਮਰ 'ਤੇ ਆ ਜਿਹੜਾ, ਇਹ ਦੋ ਵੱਖੋ ਵੱਖਰੇ ਰਾਈਡਰ ਨੇ, 20 ਸਾਲ ਵਾਲਾ ਵੱਖਰਾ ਰਾਈਡਰ ਹੈ, 65 ਸਾਲ ਦੀ ਉਮਰ 'ਤੇ ਆ ਜਿਹੜਾ ਤੁਸੀਂ ਇੱਕ ਵੱਖਰਾ ਰਾਈਡਰ ਐਡ ਕਰਕੇ ਤੁਸੀਂ ਜਿੰਨਾ ਵੀ ਕੰਪਨੀ ਨੂੰ ਪ੍ਰੀਮੀਅਮ ਦਿੱਤਾ ਹੋਇਆ ਉਹ ਸਾਰਾ ਹੀ ਵਾਪਸ ਆ ਜਿਹੜਾ ਲੈ ਸਕਦੇ ਹੋ। ਮੈਂ ਤੁਹਾਨੂੰ ਆ ਜਿਹੜਾ ਪੂਰਾ ਸ਼ੀਟ ਦੇ ਉੱਤੇ ਇਸ ਲੰਘੇ ਵੀਕਐਂਡ ਆ ਜਿਹੜਾ ਮੈਂ 4 ਪਰਿਵਾਰਾਂ ਨੂੰ ਮਿਲਿਆ, ਸੋ ਪਹਿਲਾਂ ਤਾਂ ਬਹੁਤ ਧੰਨਵਾਦ ਹੈ ਤੁਹਾਡਾ, ਤੁਸੀਂ ਮੈਨੂੰ ਇੰਨਾ ਬਿਜ਼ਨਸ ਦੇ ਰਹੇ ਹੋ, ਅਤੇ ਖਾਸ ਤੌਰ 'ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਬਿਜ਼ਨਸ ਤਾਂ ਠੀਕ ਹੈ 'ਚ ਕਰਦਾ ਪਿਆ, ਅਤੇ ਨਾਲ ਦੀ ਨਾਲ ਜਿਹੜੀ ਮੇਰੀ ਜਾਣਕਾਰੀ ਮੈਂ ਤੁਹਾਨੂੰ ਦਿੰਦਾ ਹਾਂ, ਨੌਲੇਜ ਵੱਧ ਤੋਂ ਵੱਧ ਦਿੰਦਾ ਹੈ, ਉਸ ਦੇ ਨਾਲ ਜਿਹੜੀ ਮੈਨੂੰ ਆਪ ਸੰਤੁਸ਼ਟੀ ਹੁੰਦੀ ਹੈ ਨਾ, ਉਹ ਰੂਹ ਇੱਕ ਖੁਸ਼ ਹੋ ਜਾਂਦੀ ਹੈ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਆ ਜਿਹੜਾ ਜਾਂ ਤੁਹਾਡੇ ਕੋਲ ਪਹਿਲਾਂ ਹੀ ਪੋਲਿਸੀਜ਼ ਚੱਲਦੀਆਂ ਪਈਆਂ ਨੇ, ਇੱਕ ਮੇਰੇ ਕੋਲ ਕਾਲ ਇੱਦਾਂ ਦੀ ਆ ਜਾਂਦੀ ਹੈ ਕਿ ਭਾਜੀ ਸਾਡੇ ਕੋਲ ਪੋਲਿਸੀ ਸੀਗੀ ਪਰ ਉਹ ਆ ਜਿਹੜੀ ਪੋਲਿਸੀ ਸਾਨੂੰ ਪਤਾ ਨਹੀਂ ਲੱਗਿਆ, ਪਰ ਅਸੀਂ ਲੈ ਲਈ, ਪਰ ਉਹ ਪੋਲਿਸੀ ਕੀ ਬਾਕੀ ਹੈ ਜਿਹੜਾ ਤੁਹਾਨੂੰ ਰਿਕੁਆਇਰਮੈਂਟਸ ਹੈ ਜਿਹੜੀਆਂ ਪੂਰੀਆਂ ਕਰਦੀਆਂ, ਪਰ ਅਸਲ ਜਿਹੜੀ ਚੀਜ਼ ਹੈ ਜਿਹਦੇ ਵਾਸਤੇ ਆਪਾਂ ਪੋਲਿਸੀ ਖਰੀਦਦੇ ਹਾਂ, ਜਿਹਦੇ ਵਾਸਤੇ ਆਪਾਂ ਪੈਸੇ ਭਰਦੇ ਹਾਂ, ਜੇ ਉਹੀ ਚੀਜ਼ ਹੈ ਜਿਹੜੀ ਪੈਸੇ ਭਰਨ ਨੇ, ਜੇ ਤੁਹਾਨੂੰ ਮੌਕੇ ਸਿਰ ਕੰਮ ਨਾ ਆਵੇ ਤਾਂ ਉਹ ਪੈਸੇ ਤੁਹਾਡੇ ਵੇਸਟ ਨੇ। ਸੋ ਇਸ ਕਰਕੇ ਜਿਹੜਾ ਵੀ ਤੁਸੀਂ ਇੱਕ ਇੱਕ ਡਾਲਰ ਹੈ, ਮੈਂ ਕਹਿੰਦਾ ਵੀ ਹਾਰਡ ਅੰਡ ਹੈ ਸਾਡੀ ਹੱਡ ਭਿੰਨ ਵੀ ਮਿਹਨਤ ਦਾ ਉਹ ਡਾਲਰ ਹੁੰਦਾ, ਉਸ ਨੂੰ ਆ ਜਿਹੜਾ ਜੇ ਅਸੀਂ ਲਾਉਣਾ ਅਤੇ ਇੱਕ ਚੰਗੀ ਜਗ੍ਹਾ ਲਾਈਏ, ਇੱਕ ਚੰਗੀ ਤਰ੍ਹਾਂ ਪਰਖ ਕੇ ਲਾਈਏ। ਸੋ ਮੇਰੇ ਨਾਲ ਤੁਸੀਂ ਆ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੈਗਰੇਟਡ ਫੰਡਸ। ਦੋਸਤੋ, ਤੁਸੀਂ ਸਟੋਕਸ ਦੀ ਜਾਣਕਾਰੀ ਰੱਖਦੇ ਹੋ ਜਾਂ ਨਹੀਂ ਰੱਖਦੇ, ਕੈਨੇਡੀਅਨ ਬੋਂਡਸ, ਸਰਕਾਰੀ ਬੋਂਡਸ ਦੀ ਜਾਣਕਾਰੀ ਰੱਖਦੇ ਹੋ ਨਹੀਂ ਰੱਖਦੇ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮਿਲੀਅਨਸ ਆਫ ਡਾਲਰਸ ਹੈ ਜਿਹੜੇ ਉਹ ਅਸੀਂ ਆ ਜਿਹੜੇ ਕਹਿ ਲਓ ਵੀ ਮੈਨੇਜ ਕਰਦੇ ਹਾਂ, ਤੁਹਾਨੂੰ ਰਿਟਰਨ ਆ ਜਿਹੜੀ ਆ ਜਿਹੜੀ ਦਵਾ ਕੇ ਤੁਹਾਨੂੰ ਪੂਰਾ ਅਸੀਂ ਮੈਪ ਚਾਰਟ ਜਾਂ ਫਿਰ ਜਿਹੜੀਆਂ ਆਲਰੇਡੀ ਅਸੀਂ ਕਹਿ ਲਓ ਵੀ ਮੈਨੇਜ ਕਰ ਰਹੇ ਹਾਂ ਪੋਰਟਫੋਲੀਓ, ਉਹ ਐਗਜ਼ਾਮਪਲ ਦੇ ਤੌਰ 'ਤੇ ਆ ਜਿਹੜਾ ਤੁਹਾਨੂੰ ਆ ਸਕਰੀਨ ਸ਼ੋਟ ਦਿਖਾਉਂਦੇ ਹਾਂ ਵੀ ਆਹ ਦੇਖੋ ਵੀ ਇੰਨਾ ਰਿਟਰਨ ਆ ਜਿਹੜਾ ਸਾਡੇ ਜਿਹੜੇ ਹੋਰ ਪਰਿਵਾਰ ਸਾਡੇ ਨਾਲ ਜੁੜਿਆ ਉਹਨਾਂ ਨੂੰ ਦਿੱਤਾ ਆ। ਸੋ ਇਹ ਜਿਹੜੇ ਫੰਡਸ ਇੱਦਾਂ ਦੇ ਹੁੰਦੇ ਆ ਜਿਹਦੇ ਵਿੱਚ ਤੁਹਾਡਾ ਪ੍ਰਿੰਸੀਪਲ ਆ ਜਿਹੜਾ ਸਿਕਿਓਰ ਹੁੰਦਾ, ਬਾਈ ਚਾਂਸ ਜੇ ਮਾਰਕੀਟ ਉਥਲ ਪੁਥਲ ਹੋ ਜਾਵੇ ਇਹਦੇ ਵਿੱਚ ਪ੍ਰਿੰਸੀਪਲ ਆ ਜਿਹੜਾ ਤੁਹਾਡਾ ਜਿਹੜਾ ਉਹ ਸਿਕਿਓਰ ਹੁੰਦਾ। ਬਾਕੀ ਜਿਹੜੀ ਗਰੋਥ ਹੈ ਇੱਕ ਲੈਵਲ 'ਤੇ ਜਾ ਕੇ ਤੁਸੀਂ ਉਸ ਗਰੋਥ ਨੂੰ ਰੀਸੈਟ ਵੀ ਕਰ ਸਕਦੇ ਹੋ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਆਪਸ਼ਨਸ ਆ, ਹਮੇਸ਼ਾ ਆਪਣਾ ਪੋਰਟਫੋਲੀਓ ਜਿਹੜਾ ਡਾਇਵਰਸੀਫਾਈ ਕਰਕੇ ਰੱਖੋ। ਸੋ ਇੰਸ਼ੋਰੈਂਸ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਹੈ ਜਿਹੜੇ ਉਹਨਾਂ ਨੇ ਆਉਣਾ ਆ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ 'ਤੇ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-917-7763 416-917-7763 'ਤੇ ਤੁਸੀਂ ਦੋਸਤੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸੋ ਆਓ ਫਿਰ ਸੈਗਮੈਂਟ ਵੀ ਸ਼ੁਰੂ ਕਰਦੇ ਹਾਂ। ਸਮਾਂ ਜਿਹੜਾ ਆ ਬੜੀ ਰਫ਼ਤਾਰ ਦੇ ਨਾਲ ਚੱਲਦਾ ਜਾ ਰਿਹਾ, ਮੈਂ ਨਹੀਂ ਚਾਹੁੰਦਾ ਵੀ ਇਸ ਸੈਗਮੈਂਟ ਦਾ ਜਿਹੜਾ ਕੁਛ ਕੁ ਪੋਰਸ਼ਨ ਆ ਜਿਹੜਾ ਉਹ ਮਿਸ ਵੀ ਹੋ ਜਾਵੇ। ਮੈਂ ਇੱਕ ਸਵਾਲ ਦੇ ਨਾਲ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗਾ ਅਤੇ ਤੁਸੀਂ ਆ ਜਿਹੜਾ ਜਵਾਬ ਦਿਓ ਵੀ ਆ ਜਿਹੜਾ ਇਸ ਦਾ ਜਿਹੜਾ ਸਹੀ ਜਵਾਬ ਹੈ ਜਿਹੜਾ ਉਹ ਕੀ ਹੋ ਸਕਦਾ। ਦੋਸਤੋ ਝੀਲਾਂ ਦਾ ਸ਼ਹਿਰ, ਹਾਂਜੀ ਉਹਨੂੰ ਐਨਰਜੀ ਕੈਪੀਟਲ ਆਫ ਪੰਜਾਬ ਵੀ ਕਿਹਾ ਜਾਂਦਾ। ਸੋ ਝੀਲਾਂ ਦਾ ਸ਼ਹਿਰ ਆ ਜਿਹੜਾ ਪੰਜਾਬ ਦੇ ਕਿਸ ਸ਼ਹਿਰ ਨੂੰ ਆ ਜਿਹੜਾ ਕਿਹਾ ਜਾਂਦਾ? ਸੋ ਤੁਸੀਂ ਇਹ ਦੱਸਿਓ ਝੀਲਾਂ ਦਾ ਸ਼ਹਿਰ ਪੰਜਾਬ ਦੇ ਕਿਸ ਸ਼ਹਿਰ ਨੂੰ ਕਿਹਾ ਜਾਂਦਾ? ਉੱਥੇ ਆ ਜਿਹੜੀ ਉੱਥੇ ਤੁਸੀਂ ਕਹਿ ਲਓ ਵੀ ਇੰਡੀਆ ਦੀਆਂ ਸਭ ਤੋਂ ਵੱਡੀਆਂ ਰਿਫਾਇਨਰੀਆਂ ਦੇ ਵਿੱਚੋਂ ਇੱਕ ਰਿਫਾਇਨਰੀ ਵੀ ਹੈ ਜਿਹੜੀ ਉਸ ਸ਼ਹਿਰ ਦੇ ਨਾਲ ਬਿਲੋਂਗ ਕਰਦੀ ਹੈ, ਅਤੇ ਹੋਰ ਬਹੁਤ ਸਾਰਾ ਜਿਹੜਾ ਇਤਿਹਾਸ ਹੈ ਜਿਹੜਾ ਉਹ ਸ਼ਹਿਰ ਆਪਣੇ ਆਪ ਦੇ ਵਿੱਚ ਸਮੋ ਕੇ ਬੈਠਾ। ਸੋ ਉਹਦੀ ਹੈ ਜਿਹੜੀ ਅੱਗੇ ਜਾ ਕੇ ਗੱਲ ਕਰਾਂਗੇ। ਪਹਿਲਾਂ ਤੁਸੀਂ ਇਹ ਦੱਸਿਓ ਵੀ ਅੱਜ ਆਪਾਂ ਕਿਸ ਸ਼ਹਿਰ ਦੀ ਹੈ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ? ਪੰਜਾਬ ਦਾ ਇਹ ਸ਼ਹਿਰ ਤੁਸੀਂ ਕਹਿ ਲਓ ਵੀ ਜੇ ਮੇਰੇ ਕੁਛ ਹੋਰ ਨਿਕਲ ਗਿਆ ਫਿਰ ਤੁਹਾਨੂੰ ਤਾਂ ਪੂਰਾ ਹਿੰਟ ਹੀ ਮਿਲ ਜਾਣਾ, ਇਸ ਕਰਕੇ ਮੈਂ ਘੱਟ ਹੀ ਬੋਲਾਂਗਾ। ਪਰ ਦੱਸਿਓ, ਮੈਂ ਤੁਹਾਨੂੰ ਇਹ ਜਿਹੜਾ ਬਸ ਇੱਕ ਹਿੰਟ ਹੀ ਦੇ ਤਾ ਵੀ ਇਹ ਦੱਸਿਓ ਵੀ ਐਨਰਜੀ ਕੈਪੀਟਲ ਆਫ ਪੰਜਾਬ ਜਾਂ ਫਿਰ ਝੀਲਾਂ ਦਾ ਸ਼ਹਿਰ ਕਿਸ ਪੰਜਾਬ ਦੇ ਸ਼ਹਿਰ ਨੂੰ ਕਿਹਾ ਜਾਂਦਾ ਅਤੇ ਕਿਸ ਸ਼ਹਿਰ ਬਾਰੇ ਆ ਜਿਹੜੀ ਮੈਂ ਹੁਣ ਗੱਲ ਕਰਨ ਜਾ ਰਿਹਾ। ਸੋ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਆ ਜਿਹੜਾ ਤੁਸੀਂ ਆ ਜਿਹੜਾ ਸਟੂਡੀਓ ਦੇ ਵਿੱਚ ਸਾਂਝ ਪਾ ਕੇ ਦੱਸ ਸਕਦੇ ਹੋ ਐਨਰਜੀ ਕੈਪੀਟਲ ਹੈ ਜਿਹੜਾ ਪੰਜਾਬ ਦੇ ਕਿਸ ਸ਼ਹਿਰ ਨੂੰ ਕਿਹਾ ਜਾਂਦਾ। ਹਾਂਜੀ ਉੱਥੇ ਆ ਜਿਹੜਾ ਉਸ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇਤਿਹਾਸਿਕ ਕਿਲ੍ਹਾ ਵੀ ਮੌਜੂਦ ਹੈ ਐਂਡ ਪੰਜਾਬ ਉਸ ਸ਼ਹਿਰ ਦੇ ਵਿਚਕਾਰ, ਪੰਜਾਬ ਦੇ ਇਸ ਸ਼ਹਿਰ ਦੇ ਵਿਚਕਾਰ। ਸੋ 905-673-3337 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ। ਲਾਈਨਸ ਆ ਜਿਹੜੀਆਂ ਫਲੈਸ਼ ਹੋਣੀਆਂ ਸ਼ੁਰੂ ਹੋ ਚੁੱਕੀਆਂ ਅਤੇ ਮੈਂ ਤੁਹਾਡੀਆਂ ਜਿਹੜੀਆਂ ਕਾਲ ਸ਼ੇਅਰ 'ਤੇ ਕਰਦਾ। ਉਸ ਤੋਂ ਪਹਿਲਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਐਨੂਅਲ ਸੇਫਟੀ ਕਰਾਉਣੀ ਹੈ, ਅਮਿਸ਼ਨ ਟੈਸਟ ਆਇਲ ਚੇਂਜ ਹੈ, ਜਾਂ ਫਿਰ ਤੁਸੀਂ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, DPR ਸਿਸਟਮ ਰਿਪੇਅਰ ਕਰਾਉਣਾ ਅਤੇ ਪ੍ਰੋਵਨ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਤੁਸੀਂ ਇਹ ਜਿਹੜਾ ਸੰਪਰਕ ਕਰ ਸਕਦੇ ਹੋ। ਨੰਬਰ 519-400-9061 ਜਾਂ ਫਿਰ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਦੇ ਵਿੱਚ ਵਾਕਿਆ ਨੇ, ਤੁਸੀਂ ਉੱਥੇ ਵਿਜ਼ਿਟ ਵੀ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, PM ਇੰਸਪੈਕਸ਼ਨ ਹੈ ਜਿਹੜੀ ਫ੍ਰੀ ਆਫ ਕੋਸਟ ਹੈ ਜਿਹੜੀ ਉਹ ਕੀਤੀ ਜਾਵੇਗੀ। ਅੱਛਾ, ਇਸ ਸ਼ਹਿਰ ਦੇ ਨਾਲ ਹੈ ਬਹੁਤ ਸਾਰੇ ਗੀਤ ਵੀ ਹੈ ਜਿਹੜੇ ਮੌਜੂਦ ਨੇ, ਸੋ ਉਹ ਵੀ ਹੈ ਜਿਹੜੇ ਗੀਤ ਹੈ ਜਿਹੜਾ ਮੈਂ ਸ਼ਾਮਿਲ ਕਰਾਂਗੇ। ਆਓ ਫਿਰ ਵਨ ਬਾਏ ਵਨ ਕਰਕੇ ਤੁਹਾਡੀਆਂ ਜਿਹੜੀਆਂ ਕਾਲ ਸਾਈਡ 'ਤੇ ਕਰਦੇ ਹਾਂ। 5463 ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ, ਬਠਿੰਡਾ ਜੀ ਇਹਦਾ ਨਾਂ ਸ਼ਹਿਰ ਦਾ।
0: ਹਾਂ ਹਾਂ ਹਾਂ, ਸ਼ਹਿਰ ਦਾ ਨਾਂ ਬਠਿੰਡਾ। ਤੇ ਬਠਿੰਡੇ ਬਾਬਤ ਕੋਈ ਹੋਰ ਜਾਣਕਾਰੀ ਹੈਗੀ ਤਾਂ ਉਹ ਵੀ ਦੱਸ ਦਿਓ।
2: ਹਾਂਜੀ,
0: ਬਠਿੰਡੇ ਬਾਬਤ ਮੈਂ ਕਿਹਾ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਵੀ ਦੱਸ ਦਿਓ।
2: ਬਠਿੰਡੇ ਬਾਰੇ ਜੀ, ਥਰਮਲ ਪਲਾਂਟ ਉੱਥੇ ਬਹੁਤ ਵੱਡਾ ਲੱਗਿਆ ਸੀ ਜੀ, ਉਹ ਜਿਹੜਾ ਇਹਨਾਂ ਨੇ ਹੁਣ ਵੇਚ ਬੂਝ ਦਿੱਤਾ। ਹਾਂ
0: ਹਾਂ,
2: ਬਾਕੀ ਝੀਲਾਂ, ਹਾਂਜੀ ਉੱਥੇ ਕੋਈ ਕਿਲ੍ਹਾ ਵੀ ਇੱਕ ਬਹੁਤ ਵੱਡਾ ਹੈ।
0: ਹਾਂ
2: ਜੀ, ਉਹ ਇੱਕ ਇੰਡੀਆ ਦੀ ਮਿਲਟਰੀ ਦੀ ਛਾਉਣੀ ਵੀ ਹੈ, ਰੇਲਵੇ ਸਟੇਸ਼ਨ ਵੀ ਬਹੁਤ ਵੱਡਾ ਉੱਥੋਂ ਦਾ,
0: ਬਹੁਤ ਵੱਡਾ ਜੰਕਸ਼ਨ ਹੈ। ਸਹੀ ਗੱਲ ਹੈ ਜੀ, ਸਹੀ ਗੱਲ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਭਾਜੀ, ਬਹੁਤ ਬਹੁਤ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਅਗਲੀ ਕਾਲ ਤੇ ਚੱਲਦਾ, ਗੁਰਪ੍ਰੀਤ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਭਾਜੀ, ਵਧੀਆ ਜੀ ਵਧੀਆ, ਤੁਸੀਂ ਸੁਣਾਓ ਜੀ।
3: ਹਾਂਜੀ ਬਹੁਤ ਵਧੀਆ, ਹਾਂਜੀ ਭਾਜੀ ਬਠਿੰਡਾ ਜੀ, ਬਠਿੰਡਿਆ ਇੱਕ ਰਿਫਾਇਨਰੀ ਆ ਹੈਨਾ, ਥਰਮਲ ਪਲਾਂਟ ਆ ਦੋ
0: ਜੀ,
3: ਹਾਂਜੀ ਇੱਕ ਕਿਲਾ ਮੁਬਾਰਕ ਆ ਜਿਹੜਾ ਤੁਸੀਂ ਇਤਿਹਾਸਕ ਕਹਿੰਦੇ ਸੀ ਨਾ।
0: ਕੀ ਬਾਤ ਹੈ, ਹਾਂਜੀ ਹਾਂਜੀ
3: ਹਾਂਜੀ ਹਾਂਜੀ
0: ਸਹੀ ਗੱਲ ਹੈ ਜੀ। ਅੱਛਾ ਤੁਸੀਂ ਆ ਜਿਹੜੇ ਬਠਿੰਡੇ ਦੇ ਆਸ ਪਾਸ ਰਹਿਣ ਵਾਲੇ ਹੋ ਜਾਂ ਉਦਾਂ ਤੁਹਾਨੂੰ ਜਾਣਕਾਰੀ ਹੈ ਬਠਿੰਡੇ ਸ਼ਹਿਰ ਬਾਰੇ?
3: ਨਹੀਂ ਮੇਰਾ ਜ਼ਿਲ੍ਹਾ ਵੀ ਬਠਿੰਡਾ, ਬਟ ਮੈਂ ਪੜ੍ਹਦਾ ਰਿਹਾ ਰਹਿੰਦਾ ਰਿਹਾ।
0: ਅੱਛਾ ਜੀ, ਮੈਨ ਮੇਡ ਝੀਲਾਂ ਨੇ ਹਨਾ ਭਾਜੀ ਜ਼ਿਆਦਾਤਰ ਜਿਹੜੀਆਂ ਉੱਥੇ ਹੈ।
3: ਹਾਂਜੀ, ਮੇਰੇ ਖਿਆਲ ਚ ਪੁਰਾਣੇ ਸਮੇਂ ਚ ਥਰਮਲ ਦਾ ਕਰਕੇ ਸ਼ਾਇਦ ਬਣਾਉਣਾ ਆਉਂਗਾ।
0: ਜੀ ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ, ਸਹੀ ਗੱਲ ਜੀ। ਥੈਂਕ ਯੂ ਜੀ, ਥੈਂਕ ਯੂ ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅੱਛਾ, ਇਹਦੇ ਨਾਲ ਹੀ ਆ ਜਿਹੜੀ ਮੈਂ ਹੋਰ ਜਿਹੜੇ ਬਠਿੰਡਾ ਦੇ ਰਹਿਣ ਵਾਲੇ ਆ ਉਹਨਾਂ ਤੋਂ ਵੀ ਆ ਜਿਹੜੀਆਂ ਕੁਛ ਕੁ ਗੱਲਾਂ ਜਿਹੜੀਆਂ ਪੁੱਛਣਾ ਚਾਹੁੰਦਾ ਵੀ ਉੱਥੇ ਆ ਜਿਹੜਾ ਕੁਝ ਕੁ ਹੋਰ ਮਸ਼ਹੂਰ ਜਗ੍ਹਾ ਵੀ ਹੈਗੀਆਂ ਨੇ ਜਾਂ ਫਿਰ ਕਹਿ ਲਓ ਬਾਜ਼ਾਰ ਵੀ ਹੈਗੇ ਨੇ ਕੁਛ ਕੁ ਮਸ਼ਹੂਰ ਉੱਥੇ ਦੇ ਜਿੱਥੇ ਖਾਸ ਸਮਾਨ ਮਿਲਦਾ। ਅੱਛਾ, ਬਠਿੰਡੇ ਨੂੰ ਆ ਜਿਹੜਾ ਨਾ ਇੱਕ ਹੋਰ ਚੀਜ਼ ਕਰਕੇ ਵੀ ਜਾਣਿਆ ਜਾਂਦਾ, ਉਹ ਦੱਸਿਓ ਕਿਹੜੀ ਚੀਜ਼ ਕਰਕੇ ਬਠਿੰਡੇ ਨੂੰ ਆ ਜਿਹੜਾ ਖਾਸ ਤੌਰ ਤੇ ਮਾਲਵਾ ਦੇ ਸ਼ਹਿਰ ਨੂੰ ਕਿਸੇ ਹੋਰ ਚੀਜ਼ ਕਰਕੇ ਵੀ ਆ ਜਿਹੜਾ ਜਾਣਿਆ ਜਾਂਦਾ, ਉਹ ਹਜੇ ਕਿਸੇ ਨੇ ਨਹੀਂ ਕਿਹਾ। ਸੋ ਦੇਖਦੇ ਹਾਂ ਵੀ ਹੋਰ ਕਿਸ ਚੀਜ਼ ਵਾਸਤੇ ਜਿਹੜਾ ਬਠਿੰਡੇ ਸ਼ਹਿਰ ਆ ਜਿਹੜਾ ਬਹੁਤ ਮਸ਼ਹੂਰ ਆ। ਕਈ ਜਿਹੜੀਆਂ ਵੱਡੀਆਂ ਪਰਸਨੈਲਿਟੀਜ਼ ਆ ਜਿਹੜੀਆਂ ਉਹ ਵੀ ਆ ਜਿਹੜਾ ਬਠਿੰਡੇ ਸ਼ਹਿਰ ਤੋਂ ਨੇ। ਹਾਂਜੀ, ਸੋ ਜੇ ਕੋਈ ਪਰਸਨੈਲਿਟੀ ਦਾ ਨਾਮ ਪਤਾ ਹੈ ਤਾਂ ਉਹ ਵੀ ਜ਼ਰੂਰ ਦੱਸਿਓ। ਸੋ ਬਹੁਤ ਕੁਛ ਹੈ, ਹਰ ਇੱਕ ਸ਼ਹਿਰ ਆ ਜਿਹੜਾ ਆਪਣੇ ਆਪ ਦੇ ਵਿੱਚ ਜਿੱਦਾਂ ਮੈਂ ਕਿਹਾ ਇੱਕ ਇਤਿਹਾਸ ਹੈ ਜਿਹੜਾ ਸਮੋਈ ਬੈਠਾ। ਤੇ ਬਠਿੰਡੇ ਦਾ ਪਹਿਲਾਂ ਜਿਹੜਾ ਨਾਮ ਕੀ ਹੁੰਦਾ ਸੀਗਾ ਤੇ ਬਠਿੰਡਾ ਜਿਹੜਾ ਨਾਂ ਆ ਇਹ ਕਿੱਦਾਂ ਪਿਆ, ਦੇਖ ਲਓ ਆਪਾਂ ਨਾਂ ਲੈਂਦੇ ਹਾਂ ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਉਹ ਸ਼ਹਿਰ ਜਿਹੜਾ ਨਾਂ ਪਿਆ ਆ ਉਹਦੇ ਪਿੱਛੇ ਵੀ ਇੱਕ ਇਤਿਹਾਸ ਹੈਗਾ ਆ। ਹਾਂਜੀ, ਸੋ ਬਠਿੰਡੇ ਦਾ ਜਿਹੜਾ ਪਹਿਲਾਂ ਨਾਮ ਕੀ ਹੁੰਦਾ ਸੀਗਾ ਤੇ ਇਹਦਾ ਨਾਮ ਜਿਹੜਾ ਬਠਿੰਡਾ ਇਹ ਕਿਸ ਤਰ੍ਹਾਂ ਪਿਆ, ਤੇ ਜਿਹੜੇ ਬਠਿੰਡੇ ਵੱਲ ਜਾਂ ਬਠਿੰਡੇ ਦੇ ਜ਼ਿਲ੍ਹੇ ਦੇ ਰਹਿਣ ਵਾਲੇ ਆ ਉਹਨਾਂ ਨੂੰ ਸ਼ਾਇਦ ਆ ਜਿਹੜਾ ਇਸ ਬਾਬਤ ਜਾਣਕਾਰੀ ਹੋਵੇ, ਸ਼ਾਇਦ ਬਹੁਤਿਆਂ ਲਈ ਵੀ ਆ ਜਿਹੜੀ ਇਹ ਜਾਣਕਾਰੀ ਜਿਹੜੀ ਨਵੀਂ ਹੋ ਸਕਦੀ ਹੈ। ਲੈਟ ਸੀ, ਬਠਿੰਡਾ ਜਿਹੜਾ ਆ ਸ਼ਹਿਰ ਦਾ ਨਾਮ ਹੈ ਜਿਹੜਾ ਕਿਸ ਤਰ੍ਹਾਂ ਪਿਆ, ਕਿਹਨਾਂ 'ਤੇ ਪਿਆ। ਸਟੂਡੀਓ ਨੰਬਰ 905-673-3337 905-673-3337 'ਤੇ ਕਾਲ ਕਰਕੇ ਆ ਜਿਹੜਾ ਤੁਸੀਂ ਦੱਸ ਸਕਦੇ ਹੋ। ਬਾਕੀ ਆ ਜਿਹੜਾ ਤੁਸੀਂ ਆਪਣੇ ਦੰਦਾਂ ਦੀ ਓਰਲ ਹੈਲਥ ਬਾਬਤ ਹੈ ਜਿਹੜੀ ਕੋਈ ਗੱਲਬਾਤ ਕਰਨੀ ਹੈ ਤੇ ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਬਲਬੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਇਹ ਦੋਸਤੋ ਸੰਪਰਕ ਕਰ ਸਕਦੇ ਹੋ। ਤੁਸੀਂ ਸਿਰਫ ਇਹਨਾਂ ਨੂੰ ਇੱਕ ਕਾਲ ਕਰਨੀ ਹੈ ਤੇ ਇਹਨਾਂ ਨੇ ਆਪਣਾ ਡੈਂਟਲ ਟਰੱਕ ਹੈ ਜਿਹੜਾ ਤੁਹਾਡੇ ਵਿਹੜੇ ਦੇ ਵਿੱਚ ਲੈ ਆਉਣਾ ਜਾਂ ਫਿਰ ਜਿੱਥੇ ਵੀ ਤੁਹਾਨੂੰ ਲੋੜ ਹੈ ਉੱਥੇ ਇਹਨਾਂ ਨੇ ਲੈ ਆਉਣਾ ਤੇ ਫਿਰ ਤੁਸੀਂ ਆ ਜਿਹੜੇ ਆਪਣੀ ਦੰਦਾਂ ਦੀ ਮਸੂੜਿਆਂ ਦੀ ਆ ਜਿਹੜੀ ਸਾਂਭ ਸੰਭਾਲ ਹੈ ਜਿਹੜੀ ਉਹ ਰੱਖ ਸਕਦੇ ਹੋ। ਛੋਟੇ ਛੋਟੇ ਟਿਪਸ ਦੋਸਤੋ ਜੋ ਤੁਹਾਡੇ ਦੰਦਾਂ ਤੇ ਮਸੂੜਿਆਂ ਦੀ ਸਿਹਤ ਸੰਭਾਲ ਤੋਂ ਸ਼ੁਰੂ ਹੁੰਦੇ ਨੇ ਤੇ ਤੁਹਾਡੀ ਸਿਹਤ ਤੇ ਬਹੁਤ ਵੱਡਾ ਅਸਰ ਰੱਖਦੇ ਨੇ। ਸੋ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 6479690008 6479690008 ਤੇ ਸੰਪਰਕ ਕੀਤਾ ਜਾ ਸਕਦਾ ਆ। ਤੇ ਬਾਕੀ ਤੁਸੀਂ ਆ ਜਿਹੜਾ ਕੋਈ ਅਪਲਾਇੰਸਸ ਆ ਜਿਹੜਾ ਬਾਏ ਕਰਨਾ ਚਾਹੁੰਦੇ ਹੋ, ਕਈ ਵਾਰ ਕੋਈ ਅਪਲਾਇੰਸ ਖਰਾਬ ਹੋ ਜਾਂਦਾ ਜਾਂ ਫਿਰ ਤੁਸੀਂ ਕਿਚਨ ਰੀਮੋਡਲ ਕਰਾਈ ਹੈ ਜਾਂ ਫਿਰ ਬੇਸਮੈਂਟ ਨਵੀਂ ਬਣਾਈ ਹੈ, ਬੰਡਲ ਪੈਕੇਜ ਲੈਣਾ ਚਾਹੁੰਦੇ ਹੋ ਜਾਂ ਸਿੰਗਲ ਅਪਲਾਇੰਸਸ, ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਹੈ ਜਿਹੜੀ ਬੱਚਤ ਕਰਾ ਦੇਣਗੇ। ਡਰੀਮ ਹੋਮ ਅਪਲਾਇੰਸਸ ਕੋਈ ਵੀ ਡੀਲ ਹੈ, ਤੁਸੀਂ ਆ ਜਿਹੜਾ ਕਿਸੇ ਦੇ ਨਾਲ ਜਿੰਨੀ ਮਰਜ਼ੀ ਆ ਜਿਹੜੀ ਤੁਸੀਂ ਨੈਗੋਸ਼ੀਏਸ਼ਨ ਕਰਕੇ ਡੀਲ ਲੈ ਲਓ, ਫਿਰ ਉਹ ਡੀਲ ਆ ਜਿਹੜੀ ਤੁਸੀਂ ਆ ਜਿਹੜਾ ਡਰੀਮ ਹੋਮ ਅਪਲਾਇੰਸਸ 'ਤੇ ਲੈ ਜਾਇਓ, DHA 'ਤੇ ਲੈ ਜਾਇਓ, ਇਹ ਕਹਿੰਦੇ ਵੀ ਅਸੀਂ ਮੈਚ ਨਹੀਂ, ਅਸੀਂ ਉਸ ਤੋਂ ਵੀ ਆ ਜਿਹੜਾ ਬੀਟ ਕਰਾਂਗੇ। ਪ੍ਰੋਗਰਾਮ ਦਾ ਹਵਾਲਾ ਜ਼ਰੂਰ ਦੇ ਦਿਓ। ਸੋ ਡਰੀਮ ਹੋਮ ਅਪਲਾਇੰਸਸ 'ਤੇ ਵਿਜ਼ਿਟ ਕਰਨ ਵਾਸਤੇ ਦੋਸਤੋ ਤੁਸੀਂ 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਮਿਸਿਸਾਗਾ ਵਿਖੇ ਵਾਕਿਆ ਨੇ। ਸੋ 2915 ਅਰਜਨਟੀਆ ਰੋਡ 'ਤੇ, ਬਾਕੀ ਕਾਲ ਕਰ ਸਕਦੇ ਹੋ 905-805-3000 905-805-3000 ਸੇਮ ਮਾਡਲ ਨੰਬਰ 'ਤੇ। ਇੱਦਾਂ ਨਹੀਂ ਹੈ ਕਈ ਵਾਰ ਕਹਿ ਦਿੱਤਾ ਜਾਂਦਾ ਵੀ ਹਾਂਜੀ ਅੱਛਾ ਉਹੀ ਕੰਪਨੀ ਦਾ ਦੇਣੇ, ਪਰ ਸੇਮ ਮਾਡਲ ਨੰਬਰ ਦੇ ਨਾਲ ਹੈ ਜਿਹੜਾ ਤੁਹਾਨੂੰ ਕੰਪੈਰੀਜ਼ਨ ਕਰਕੇ ਦੱਸਦੇ ਨੇ, ਤਾਂ ਹੀ ਇਹਨਾਂ ਦਾ ਨਾਮ ਹੈ ਜਿਹੜਾ ਡਰੀਮ ਹੋਮ ਅਪਲਾਇੰਸਸ ਹੈ। ਅਗਲੀ ਕਾਲ 'ਤੇ ਚੱਲਦੇ 5005 ਮਨਜਿੰਦਰ ਆਂਟੀ, ਸਤਿ ਸ਼੍ਰੀ ਅਕਾਲ ਜੀ।
4: ਬਹੁਤ ਟਾਈਮ ਪੁਰਾਣੀ ਗੱਲ ਆ ਜੀ, ਅਸੀਂ ਟੀਨੇਜਰ ਹੁੰਦੇ ਸੀ ਉਸ ਟਾਈਮ,
0: ਠੀਕ ਹੈ ਜੀ,
4: ਤੇ ਇੱਕ ਤਾਂ ਉੱਥੇ ਜੀ ਮੈਂ ਦੇਖਿਆ ਕਿਲਾ ਹੁੰਦਾ ਸੀ ਬਠਿੰਡੇ ਦੇ ਵਿੱਚ,
0: ਹਾਂਜੀ ਹਾਂਜੀ ਹੁਣ ਵੀ ਹੈ ਜੀ ਕਿਲਾ ਮੁਬਾਰਕ, ਬਿਲਕੁਲ,
4: ਇੱਕ ਉੱਥੇ ਇੱਕ ਬੜਾ ਮਸ਼ਹੂਰ ਹੁੰਦਾ ਸੀ ਥਰਮਲ ਪਲਾਂਟ, ਉੱਥੇ ਗਾਣੇ ਗੁਣੇ ਵੀ ਬਣੇ ਆ ਰਹੇ, ਐਗਜੀਬਿਸ਼ਨ ਵਗੈਰਾ ਵੀ ਕਾਫੀ ਹੁੰਦਾ ਸੀ ਰਹੇ। ਇੱਕ ਨਾ ਹੁਣ ਮੂਵੀ ਵੀ ਆਪਣੀ ਆਈ ਆ ਨਵੀਂ ਇੰਡੀਆ ਸਟੋਰੀ,
0: ਹਾਂਜੀ,
4: ਉਹਦੇ ਵਿੱਚ ਵੀ ਉਹਨਾਂ ਨੇ ਸ਼ੋ ਕਰਿਆ ਕਿ ਬਠਿੰਡੇ ਤੋਂ ਕੈਂਸਰ ਦੇ ਮਰੀਜ਼ ਬੜੇ ਆਈ ਥਿੰਕ ਕਿੱਥੇ ਕਿਤੇ ਜਾਂਦੇ ਆ ਇਲਾਜ ਕਰਾਉਣ ਵਾਸਤੇ, ਬੜੀ ਬੜੀ ਡਿਸਟਰਬਿੰਗ ਆ, ਜਿੱਦਾਂ ਉਹ ਬੜਾ ਦੇਖਣਾ ਵੀ ਬੜਾ ਇੰਨਾ ਲਾਈਕ ਦੇਖ ਕੇ ਵੀ ਲਾਈਕ ਤੁਸੀਂ ਕੋਲ
0: ਜੇ ਮੈਂ ਰੋਂਗ ਨਾ ਹੋਵਾਂ ਮੈਨੂੰ ਲੱਗਦਾ ਸ਼ਾਇਦ ਕਹਿੰਦੇ ਬੀਕਾਨੇਰ ਰੇਲ ਜਾਂ ਕੈਂਸਰ ਟ੍ਰੇਨ ਹੈ ਜਿਹੜਾ ਉਸ ਨੂੰ ਕਿਹਾ ਜਾਂਦਾ ਜਿਹੜੀ ਉਧਰ ਜਾਂਦੀ ਹੈ, ਹੈਨਾ ਜੀ,
4: ਹਾਂਜੀ ਸਮਝਿੰਗ ਲੱਗਦਾ
0: ਜੀ ਜੀ ਜੀ,
4: ਮੂਵੀ ਦੇ ਵਿੱਚ ਸ਼ੋਅ ਕਰਿਆ ਉਹਨਾਂ ਨੇ,
0: ਹਾਂਜੀ ਹਾਂਜੀ
4: ਇੰਡੀਆ ਸਟੋਰੀ ਮੂਵੀ ਨਵੀਂ ਆਈ ਹੈ, ਤੇ ਉਹਨਾਂ ਨੇ ਦੱਸਿਆ ਕਿ ਪੈਸਟੀਸਾਈਡਸ ਜਿਹੜੇ ਆਪਾਂ ਯੂਜ਼ ਕਰਦੇ ਹਾਂ ਫੂਡ ਦੇ ਵਿੱਚ ਉਹਨਾਂ ਦੇ ਨਾਲ ਬੜਾ, ਉਹਨਾਂ ਨੇ ਟ੍ਰਾਈ ਕਰਨ ਲਈ ਸ਼ੋਅ ਕਰੀ ਵੀ ਜਿਹੜੇ ਆਪਣੇ ਪੈਸਟੀਸਾਈਡਸ ਆਪਾਂ ਯੂਜ਼ ਕਰਦੇ ਹਾਂ ਹੈਨਾ
0: ਜੀ ਜੀ,
4: ਆਪਾਂ ਫੂਡ ਉਗਾਉਣ ਵਾਸਤੇ ਗਰੋ ਕਰਨ ਵਾਸਤੇ ਕਿੰਨੇ ਸਾਈਡ ਇਫੈਕਟਸ ਹੁੰਦੇ ਆਪਣੀ ਬਾਡੀ ਦੇ ਉੱਪਰ,
0: ਬਿਲਕੁਲ, ਜ਼ਮੀਨ ਦੋਜ਼ ਪਾਣੀ ਅੰਡਰਗਰਾਊਂਡ ਵਾਟਰ ਹੈ ਜਿਹੜਾ ਉਸ ਨੂੰ ਕਿਸ ਤਰ੍ਹਾਂ ਜਿਹੜਾ ਆ ਉਹ ਖਰਾਬ ਕਰ ਰਹੇ ਨੇ ਇਹਦੇ ਬਾਬਤ ਹੈ ਜਿਹੜੀ ਜਾਣਕਾਰੀ ਦਿੱਤੀ ਗਈ ਹੈ। ਸਹੀ ਗੱਲ ਹੈ ਜੀ, ਸਹੀ ਗੱਲ,
4: ਕੈਮੀਕਲ ਵੀ ਕਿੰਨੇ ਆਪਾਂ ਯੂਜ਼,
0: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ,
4: ਕੀੜੇ ਕੂੜੇ ਵਗੈਰਾ ਸਬਜ਼ੀਆਂ ਦੀ ਮਾਰਨ ਵਾਸਤੇ
0: ਜੀ ਜੀ ਜੀ।
4: ਥੈਂਕ ਯੂ ਜੀ,
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅੱਛਾ ਦੱਸਿਓ ਵੀ ਬਠਿੰਡੇ ਦਾ ਪਹਿਲਾ ਨਾਮ ਕੀ ਸੀਗਾ, ਜੇ ਉਹ ਨਹੀਂ ਪਤਾ ਤੇ ਇਹ ਦੱਸਿਓ ਵੀ ਬਠਿੰਡੇ ਸ਼ਹਿਰ ਦਾ ਨਾਮ ਬਠਿੰਡਾ ਇਹ ਕਿਸ ਤਰ੍ਹਾਂ ਪਿਆ। 7603 ਤਖਤ ਵੀ ਹੈ ਜੀ ਆਪਣੇ ਬਠਿੰਡੇ ਜੀ ਆ ਜਾਂਦੇ ਆ ਇੱਕ ਤਖਤ,
4: ਹਾਂਜੀ ਹਾਂਜੀ
0: ਹਾਂਜੀ ਹਾਂਜੀ ਬਿਲਕੁਲ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ, ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਜੀ ਬਿਲਕੁਲ
4: ਬਿਲਕੁਲ
0: ਜੀ ਜੀ, ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਦੱਸਿਓ ਦੋਸਤੋ ਬਠਿੰਡੇ ਦਾ ਨਾਮ ਬਠਿੰਡਾ ਕਿਵੇਂ ਪਿਆ, ਮੈਨੂੰ ਲੱਗਦਾ ਪਤਾ ਹੀ ਨਹੀਂ ਹੈਗਾ ਕਿਸੇ ਨੂੰ, ਪਤਾ ਹੀ ਨਹੀਂ ਹੈਗਾ ਕਿਸੇ ਨੂੰ। ਅੱਛਾ ਇੱਕ ਬਠਿੰਡਾ ਜਿਹੜਾ ਆ ਇੱਕ ਹੋਰ ਨਾਂ ਤੋਂ ਵੀ ਆ ਜਿਹੜਾ ਮਸ਼ਹੂਰ ਹੈ, ਜਾਂ ਫਿਰ ਜਿਹੜਾ ਕਹਿ ਦਿੱਤਾ ਜਾਂਦਾ ਵੀ ਇਹ ਆ ਜਿਹੜਾ ਇਸ ਕਰਕੇ ਵੀ ਆ ਜਿਹੜਾ ਬਠਿੰਡਾ ਜਿਹੜਾ ਆ ਜ਼ਿਲ੍ਹਾ ਕਹਿ ਲਓ ਜਾਂ ਬਠਿੰਡਾ ਸ਼ਹਿਰ ਹੈ ਜਿਹੜਾ ਉਹ ਮਸ਼ਹੂਰ ਹੈ, ਸੋ ਕਿਹਦੇ ਕਰਕੇ ਮਸ਼ਹੂਰ ਹੈ ਜਿਹੜਾ ਦੱਸਿਓ ਮੈਨੂੰ। ਸੋ ਕਿਲ੍ਹਾ ਮੁਬਾਰਕ ਦੀ ਆ ਜਿਹੜੀ ਗੱਲਬਾਤ ਹੋਈ ਹੈ, ਅਤੇ ਉੱਦਾਂ ਤਾਂ ਜਿਹੜਾ ਇਤਿਹਾਸ ਹੈ ਬਠਿੰਡੇ ਦਾ 1700 ਤੋਂ 2000 ਸਾਲ ਪੁਰਾਣਾ ਮੰਨਿਆ ਜਾਂਦਾ, ਹਾਂਜੀ। ਸੋ ਮੈਂ ਹਜੇ ਨਹੀਂ ਦੱਸਦਾ ਵੀ ਇਹਦਾ ਨਾਂ ਜਿਹੜਾ ਕਿੱਦਾਂ ਪਿਆ, ਪਰ ਤੁਹਾਡੇ ਲਈ ਹੈ ਜਿਹੜਾ ਮੈਂ ਹਜੇ ਲਾਈਨਸ ਓਪਨ ਰੱਖਦਾ ਵੀ ਤੁਸੀਂ ਦੱਸ ਦਿਓ ਬਠਿੰਡੇ ਬਾਬਤ ਕੋਈ ਹੋਰ ਜਾਣਕਾਰੀ ਦੇਣੀ ਹੈ। ਅੱਛਾ ਇੱਕ ਗੱਲ ਇਹ ਵੀ ਹੈ ਵੀ ਜਿਹੜਾ ਕਿਲ੍ਹਾ ਮੁਬਾਰਕ ਹੈ, ਕਿਹਾ ਜਾਂਦਾ ਵੀ ਰਜ਼ੀਆ ਸੁਲਤਾਨ ਜੋ ਦਿੱਲੀ ਸਲਤਨਤ ਦੀ ਪਹਿਲੀ ਅਤੇ ਇਕੱਲੀ ਮਹਿਲਾ ਸੁਲਤਾਨ ਸੀ, ਉਹਨੂੰ ਕੁਝ ਸਮੇਂ ਲਈ ਇਸ ਕਿਲ੍ਹੇ ਦੇ ਵਿੱਚ ਜਿਹੜਾ ਕੈਦ ਰੱਖਿਆ ਗਿਆ। ਅੱਜ ਵੀ ਇਹ ਕਿਲ੍ਹਾ ਇਤਿਹਾਸ ਪ੍ਰੇਮੀਆਂ ਲਈ ਖਾਸ ਆਕਰਸ਼ਣ ਹੈ, ਅਤੇ ਜਿੱਦਾਂ ਮੈਂ ਗੱਲ ਕੀਤੀ ਹੈ ਜ਼ਿਲ੍ਹੇ ਦੇ ਵਿੱਚ ਹੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਿੱਖ ਧਰਮ ਦੇ 5 ਤਖਤਾਂ ਦੇ ਵਿੱਚੋਂ ਇੱਕ ਤਖਤ ਸ਼੍ਰੀ ਦਮਦਮਾ ਸਾਹਿਬ ਵੀ ਹੈ, ਹਾਂਜੀ। ਸੋ ਇੱਥੇ ਹੀ ਭਾਈ ਮਣੀ ਸਿੰਘ ਜੀ ਦੀ ਸਹਾਇਤਾ ਨਾਲ ਆਦਿ ਗ੍ਰੰਥ ਦੀ ਸੰਪੂਰਨ ਸੰਪਾਦਨਾ ਵੀ ਹੈ ਜਿਹੜੀ ਕੀਤੀ ਗਈ ਸੀ, ਇਸੇ ਕਰਕੇ ਇਸ ਨੂੰ ਗੁਰੂ ਕੀ ਕਾਸ਼ੀ ਵੀ ਹੈ ਜਿਹੜਾ ਦੋਸਤੋ ਕਿਹਾ ਜਾਂਦਾ। ਅਤੇ ਉੱਥੇ ਜਿਹੜਾ ਇੱਕ ਮੰਦਰ ਵੀ ਹੈਗਾ ਆ ਬਠਿੰਡੇ ਦੇ ਵਿੱਚ, ਬਹੁਤ ਮਸ਼ਹੂਰ ਮੰਦਰ ਹੈ, ਦੱਸਿਓ ਜਿਹੜਾ ਉਸ ਮੰਦਰ ਦਾ ਜਿਹੜਾ ਨਾਮ ਕੀ ਹੈ, ਅਤੇ ਹਰ ਸਾਲ ਆ ਜਿਹੜਾ ਕਹਿੰਦੇ ਉੱਥੇ ਵੱਡਾ ਜਿਹੜਾ ਆ ਮੇਲਾ ਵੀ ਲੱਗਦਾ। ਬਠਿੰਡੇ ਨੂੰ ਆ ਜਿਹੜਾ ਪੰਜਾਬ ਦਾ ਇੱਕ ਖੇਤੀਬਾੜੀ ਅਤੇ ਉਦਯੋਗਿਕ ਕੇਂਦਰ ਦੇ ਤੌਰ 'ਤੇ ਵੀ ਆ ਜਿਹੜਾ ਮੰਨਿਆ ਜਾਂਦਾ ਹੈ, ਮਨਾਇਆ ਜਾਂਦਾ ਜਾਂ ਕਹਿ ਲਓ। ਅਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਜਿਹੜੀ ਮੈਂ ਗੱਲਬਾਤ ਕੀਤੀ ਸੀਗੀ, ਹਾਂਜੀ, ਦੇਸ਼ ਦੀਆਂ ਵੱਡੀਆਂ ਤੇਲ ਰਿਫਾਇਨਰੀਆਂ ਦੇ ਵਿੱਚੋਂ ਇਹ ਇੱਕ ਹੈਗੀ ਹੈ, ਥਰਮਲ ਪਾਵਰ ਪਲਾਂਟ ਦੀ ਆਪਾਂ ਗੱਲ ਕਰ ਚੁੱਕੇ ਹਾਂ, ਫਰਟੀਲਾਈਜ਼ਰ ਉਦਯੋਗ ਹੈਗਾ। ਅੱਛਾ ਜਿਹੜੀ ਇੱਕ ਗੱਲ ਤੁਸੀਂ ਨਹੀਂ ਕੀਤੀ ਮੈਂ ਦੱਸ ਦੇਣਾ, ਕਾਟਨ ਹੈ ਜਿਹੜਾ ਉਹਨੂੰ ਕਾਟਨ ਬੈਲਟ ਵੀ ਹੈ ਜਿਹੜਾ ਕਿਹਾ ਦਿੱਤਾ ਜਾਂਦਾ, ਉਸ ਦੀ ਜਿਹੜੀ ਖੇਤੀ ਹੈ ਅਤੇ ਟ੍ਰੇਡਿੰਗ ਜਿਹੜੀ ਹੈ ਉਹ ਵੀ ਬਹੁਤ ਕੀਤੀ ਜਾਂਦੀ ਹੈ। ਰੇਲਵੇ ਜੰਕਸ਼ਨ ਦੀ ਤੁਸੀਂ ਗੱਲ ਕੀਤੀ ਹੈ, ਇਹ ਉੱਤਰੀ ਭਾਰਤ ਦਾ ਜਾਂ ਨੌਰਥ ਇੰਡੀਆ ਦਾ ਇੱਕ ਮਹੱਤਵਪੂਰਨ ਆਵਾਜਾਈ ਜਿਹੜਾ ਕੇਂਦਰ ਹੈ, ਉੱਥੇ ਘੁੰਮਣ ਵਾਲੀਆਂ ਜਿਹੜੀਆਂ ਜਗ੍ਹਾ ਨੇ ਬਠਿੰਡੇ ਸ਼ਹਿਰ ਦੇ ਆਲੇ ਦੁਆਲੇ। ਸੋ ਉਹ ਵੀ ਦੱਸਿਓ, ਉਸ ਤੋਂ ਪਹਿਲਾਂ ਇੱਕ ਖੂਬਸੂਰਤ ਗੀਤ, ਉਹ ਟਾਈਮ ਦਾ ਪਤਾ ਹੀ ਨਹੀਂ ਚੱਲਿਆ ਅੱਜ, ਓ ਮਾਈ ਗੋਡ। ਸੋ ਦੋਸਤੋ, ਇਸ ਤੋਂ ਪਹਿਲਾਂ ਵੀ ਮੈਂ ਜਿਹੜਾ ਰੈਪ ਅਪ ਕਰਾਂ, ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਹਾਡੀ ਰਿਨਿਊਲ ਆ ਗਈ ਹੈ ਤਾਂ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹੋਮ ਆਟੋ ਇੰਸ਼ੋਰੈਂਸ ਬਾਬਤ। ਤੁਸੀਂ ਸ਼ੋਪ ਰਾਊਂਡ ਕਰ ਲਿਓ, ਫਿਰ ਇੱਕ ਵਾਰ ਮਨਵੀਰ ਸਿੰਘ ਹੋਣਾ ਨੂੰ ਵੀ ਕਾਲ ਕਰ ਲਿਓ, ਫਿਰ ਦੇਖ ਲਿਓ ਇਹਨਾਂ ਦਾ ਕਮਾਲ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ 6472198270 6472198270 ਤੇ ਹੋਮ ਆਟੋ ਇੰਸ਼ੋਰੈਂਸ ਬਾਬਤ ਹੈ ਜਿਹੜਾ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਮੋਰਗੇਜ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ। 6475349499 6475349499 ਤੇ ਸੰਪਰਕ ਹੈ ਜਿਹੜਾ ਉਹ ਕੀਤਾ ਜਾ ਸਕਦਾ। ਘਰ ਦੇ ਵਿੱਚ ਰੁਦਰਾ IPTV ਬਾਕਸ ਲਵਾਉਣਾ ਚਾਹੁੰਦੇ ਹੋ, ਆਲਰੇਡੀ ਬਾਕਸ ਲੱਗਾ ਪਰ ਤੁਸੀਂ ਉਸ ਸਰਵਿਸਿਸ ਤੋਂ ਹੈਪੀ ਨਹੀਂ ਹੋ, ਖੁਸ਼ ਨਹੀਂ ਹੋ, ਤਾਂ ਸਿਰਫ ਮਹਿਜ $75 ਦੇ ਵਿੱਚ ਹੈ ਜਿਹੜੀ ਤੁਸੀਂ ਸਰਵਿਸਿਜ਼ ਹੈ ਜਿਹੜੀ ਸਵਿੱਚ ਕਰ ਸਕਦੇ ਹੋ। ਸਿਰਫ $75 ਹੈ ਜਿਹੜੇ ਤੁਸੀਂ ਹੈ ਜਿਹੜੇ ਦੇਣੇ ਹੈ। ਸੋ ਤੁਸੀਂ ਰੁਦਰਾ IPTV ਬਾਕਸ ਵਾਲਿਆਂ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ 4372634300 ਤੇ ਰੁਦਰਾ IPTV ਬਾਕਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਬਾਕੀ ਹੈ ਜਿਹੜਾ ਬੱਚਿਆਂ ਨੂੰ ਆਪ ਭੰਗੜੇ ਗਿੱਧੇ ਦੇ ਵਿੱਚ ਇਨਰੋਲ ਕਰਨਾ ਚਾਹੁੰਦੇ ਹੋ ਤਾਂ ਭੰਗੜਾ ਅਕੈਡਮੀ ਵਿਲੀਅਮ ਤੇ ਏਅਰਪੋਰਟ ਤੇ ਤੁਸੀਂ ਉੱਥੇ ਸੰਪਰਕ ਕੀਤਾ ਜਾ ਸਕਦਾ। ਪ੍ਰੋਗਰਾਮ ਦਾ ਹਵਾਲਾ ਤੁਸੀਂ ਦੇ ਦਿਓ, ਤੁਹਾਨੂੰ ਆ ਜਿਹੜਾ ਡਿਸਕਾਊਂਟਡ ਜਿਹੜਾ ਰੇਟ ਦਿੱਤਾ ਜਾਵੇਗਾ। ਹਰਜੋਤ ਹੋਣਾ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ 6475076672 6475077672 ਤੇ ਆ ਜਿਹੜਾ ਸੰਪਰਕ ਕੀਤਾ ਜਾ ਸਕਦਾ। ਬਾਕੀ ਜਿਹੜਾ ਬਠਿੰਡਾ ਦਾ ਜਿਹੜਾ ਨਾਮ ਹੈ ਜਿਹੜੀ ਮੈਂ ਗੱਲ ਕੀਤੀ ਹੈ, ਕਹਿੰਦੇ ਵੀ ਉੱਥੇ ਆ ਜਿਹੜੇ ਰਾਜਪੂਤ ਜਿਹੜੇ ਹੋਏ ਨੇ ਉਹਨਾਂ ਦੇ ਵੰਸ਼ ਤੋਂ ਹੀ ਆ ਜਿਹੜਾ ਇਹ ਬਠਿੰਡੇ ਦਾ ਜਿਹੜਾ ਨਾਮ ਹੈ ਜਿਹੜਾ ਇਹ ਆਇਆ। ਸੋ ਇੱਥੇ ਲੈਂਦੇ ਹਾਂ ਹੁਣ ਇਜਾਜ਼ਤ, ਫਿਰ ਕੱਲ੍ਹ ਨੂੰ ਗੱਲਾਂ ਕਰਾਂਗੇ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਰੀਅਲ ਸਟੇਟ ਬਾਬਤ, ਕੋਈ ਫਸਟ ਟਾਈਮ ਹੋਮ ਬਾਇਰ ਹੋ ਤੇ ਨੰਬਰ ਮੇਰਾ 416-917-7363-416-917-7760। ਇੱਥੇ ਜੋ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸੋਮਵਾਰ ਦਾ ਦਿਨ ਆ, ਜੁਲਾਈ ਮਹੀਨੇ ਦੀ 27 ਤਰੀਕ ਹੋ ਗਈ ਹੈ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਸਾਡੇ ਵਿਰਾਸਤ ਟੀ ਵੀ ਚੈਨਲ 'ਤੇ, ਅਤੇ ਵਿਰਾਸਤ ਰੇਡੀਓ ਤੁਸੀਂ ਮੰਡੇ ਟੂ ਫਰਾਈਡੇ ਸੁਣਦੇ ਹੋ CHLO 530 AM ਡਾਇਲ 'ਤੇ। ਮੇਰੇ ਤੋਂ ਪਹਿਲਾਂ ਸ਼ਮੀ ਭੱਠਲ ਜੀ ਪ੍ਰੋਗਰਾਮ ਕਰਕੇ ਗਏ ਅਤੇ ਜੰਜੂ ਸਾਹਿਬ, ਹੁਣ ਸਾਡੀ ਵਾਰੀ ਆ ਗਈ ਆ। 6 ਵਜੇ ਤੋਂ ਲੈ ਕੇ 7 ਵਜੇ ਤੱਕ ਮੰਡੇ ਟੂ ਫਰਾਈਡੇ ਹੋਈਦਾ। ਨੰਬਰ ਸਟੂਡੀਓ ਦਾ 416-837-1515, 416-837-1515 ਸਟੂਡੀਓ ਦਾ ਨੰਬਰ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ। ਇੱਕ ਹੋਰ ਸੋਮਵਾਰ ਸ਼ੁਰੂ ਹੋ ਗਿਆ ਅਤੇ ਕਾਫੀ ਸਾਰੀਆਂ ਖਬਰਾਂ ਕੀ ਹੋਇਆ ਵੀਕਐਂਡ ਦੇ ਉੱਪਰ, ਕਬੱਡੀ ਦੇ ਮੈਚ, ਸ਼ੋਅ ਜਿਹੜਾ ਹੋਣਾ ਸੀਗਾ ਉਹ ਅਗਸਤ ਨੂੰ ਹੋਣ ਜਾ ਰਿਹਾ ਹੈਗਾ ਮਨਮੋਹਨ ਵਾਰਿਸ ਬਾਈ ਭਾਜੀ ਹੋਣਾਂ ਦਾ, ਉਹਦੀ ਵੀ ਜਾਣਕਾਰੀ ਲੈ ਕੇ ਆਵਾਂਗੇ। ਸਿੱਖ ਮੋਟਰਸਾਈਕਲ ਕਲੱਬ ਵਾਲੇ ਰਾਈਡ ਫੋਰ ਆ ਕੌਜ਼, ਉਹਨਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਡਾਇਬਿਟੀਜ਼ ਵਾਲਿਆਂ ਨੂੰ। ਸੋ ਕਾਫੀ ਸਾਰੇ ਫੰਕਸ਼ਨ ਹੁੰਦੇ ਆ ਕਮਿਊਨਿਟੀ ਦੇ, ਕਈਆਂ ਦੇ ਪਹੁੰਚ ਜਾਈਦਾ, ਕਈਆਂ ਦੇ ਪਹੁੰਚਣ ਦਾ ਮੌਕਾ ਮਿਲ ਜਾਂਦਾ ਹੈਗਾ ਆ। ਬੜੀ ਜਲਦੀ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਅਤੇ ਲਾਈਨ ਜਦੋਂ ਆ ਗਈ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਲਾਈਨ ਐਕਚੁਲੀ ਲੱਗ ਵੀ ਗਈ ਹੈ, 2 ਲਾਈਨਾਂ ਬਿਜ਼ੀ ਹੋ ਗਈਆਂ ਹਨ। ਪਹਿਲਾਂ ਮੈਂ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰ ਲਵਾਂ, ਫਿਰ ਤੁਹਾਡੇ ਫੋਨ ਕਾਲ ਮੈਂ ਜ਼ਰੂਰ ਲਵਾਂਗਾ। 416-837-1515 ਸਟੂਡੀਓ ਨੰਬਰ ਹੁੰਦੇ ਆ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰੇ। ਤੁਹਾਡੇ ਸਹਿਯੋਗ ਨਾਲ, ਤੁਹਾਡੇ ਪਿਆਰ ਦੇ ਨਾਲ ਇਹ ਪ੍ਰੋਗਰਾਮ ਚੱਲਦੇ ਹਨ। ਵੀਕਐਂਡ ਦੇ ਉੱਪਰ ਤੁਸੀਂ ਮਿਲਦੇ ਹੋ, ਧੰਨਵਾਦ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਯਾਰ, ਤੁਸੀਂ ਬੜੀ ਨੌਲੇਜ ਰੱਖਦੇ ਹੋ। ਕਈ ਕਹਿੰਦੇ ਖਿੱਚ ਕੇ ਰੱਖਿਆ ਕਰ, ਮੈਂ ਕੀ ਖਿੱਚਾਂ, ਕਿਉਂਕਿ ਜੋ ਹੈਗਾ ਉਹੀ ਬੋਲਣ ਦੀ ਕੋਸ਼ਿਸ਼ ਕਰੀਦੀ ਆ। ਤੁਸੀਂ ਪਸੰਦ ਕਰਦੇ ਹੋ ਵੀ ਆਪਾਂ ਖਬਰਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੇਸ਼ ਕਰ ਦਈਦਾ, ਤੁਹਾਡੇ ਸਾਹਮਣੇ ਲੈ ਕੇ ਆਈ ਦੀ ਉਹ ਖਬਰਾਂ। ਲਓ ਜੀ, ਪਹਿਲਾਂ ਬਾਰੀਆ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਹਾਂ। ਅੱਜ ਦਾ ਮੌਸਮ 28 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਵੇਗਾ, ਬਿਜਲੀ ਵੀ ਲੱਛ ਗਈ, ਮੀਂਹ ਵੀ ਪਏਗਾ, ਬੱਦਲ ਵੀ ਛਾਏ ਰਹੇ, ਧੁੱਪ ਵੀ ਨਿਕਲ ਗਈ, ਇਹ ਠੰਡੂਰਾਂ ਵਾਲਾ ਵੈਦਰ ਹੈਗਾ। ਪਤਾ ਜੇ ਪੰਜਾਬ ਵਿੱਚ ਸੁਣਦੇ ਹੁੰਦੇ ਸੀਗੇ ਸਭ ਤੋਂ ਸੇਫ ਜੋਬ ਹੈਗੀ ਹੈ, ਕਹਿੰਦੇ ਸਭ ਕੁਝ ਦੱਸ ਦੇਵੋ, ਬਾਅਦ 'ਚ ਕਹਿ ਦੇਵਾ ਇੱਥੇ ਕਿ ਪੈਣਾ ਸੀ, ਉੱਥੇ ਨਹੀਂ ਪਿਆ, ਤੁਹਾਡੇ ਪੈਣਾ ਤਾਂ ਨਹੀਂ ਪਿਆਉਣਾ ਆਪਾਂ ਕਰੀਏ। ਪਰ ਹਾਂ, ਅੱਜ ਕੱਲ੍ਹ ਮੌਸਮ ਜਿਹੜਾ ਹੈਗਾ ਪਰ ਮੀਟਰ ਹੀ ਦੱਸ ਦਿੰਦੇ ਵੀ ਇੱਥੇ ਕੁ ਬੱਦਲ ਛਾਏ ਹੋਣੇ ਆ ਅਤੇ ਇੱਥੇ ਕੁ ਮੀਂਹ ਪੈਣਾ। ਤੁਹਾਨੂੰ ਡਿਜੀਟਲ ਡਿਵਾਈਸ ਦੇ ਵਿੱਚ ਕਾਫੀ ਕੁਛ ਮਿਲ ਜਾਂਦਾ ਹੈਗਾ। ਗੁਰਮੁਖ ਸਿੰਘ ਬਾਰੀਆ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਅੰਮ੍ਰਿਤ ਸਾਹਿਬ, ਮੇਰੀ 10 ਮਿੰਟ ਦੀ ਹਾਜ਼ਰੀ ਜਿਹੜੀ ਆ ਪ੍ਰਵਾਨ ਕਰਿਓ ਜੀ।
0: ਆਓ ਜੀ, ਤੁਹਾਡੀ ਮੇਰਾ ਇਰਾਦਾ ਸੀ
1: ਬਿਲਕੁਲ, ਤੇ ਮੈਂ ਕੁਝ ਨਾਨ ਮੈਡੀਕਲ ਗੱਲਾਂ ਸਾਂਝੀਆਂ ਕਰਨੀਆਂ ਨੇ ਕਿ ਖਬਰਾਂ ਤੋਂ ਥੋੜਾ ਜਿਹਾ ਹਟ ਕੇ। ਮੇਰਾ ਇਰਾਦਾ ਹੈਗਾ ਕਿ ਕਿਉਂਕਿ ਜਦੋਂ ਆਪਾਂ ਕੁਝ ਪੋਲੀਟੀਕਲ ਪਾਰਟੀਆਂ ਦੀ ਗੱਲ ਕਰਦੇ ਹਾਂ ਤੇ ਆਪਣੇ ਕਈ ਸੱਜਣਾ ਮਿੱਤਰਾਂ ਦੇ ਮਨ ਚ ਹੋ ਜਾਂਦਾ ਕਿ ਸ਼ਾਇਦ ਪਤਾ ਨੀ ਆਪਾਂ ਆਪਣਾ ਮਕਸਦ ਕੀ ਆ, ਤੇ ਮੇਰਾ ਹੁਣ ਆਉਣ ਵਾਲੇ ਦਿਨਾਂ ਚ ਜਿਹੜੇ 5-7 ਦਿਨ ਮੈਂ ਇੱਥੇ ਹੈਗਾ ਵਾ, ਉਹ ਕੋਸ਼ਿਸ਼ ਹੋਊਗੀ ਕਿ ਕੁਝ ਏਦਾਂ ਦੀਆਂ ਗੱਲਾਂ ਟੱਚ ਕੀਤੀਆਂ ਜਾਣ ਜਿਹੜੀਆਂ ਸਰੋਤਿਆਂ ਨੇ ਨਾ ਸੁਣੀਆਂ ਹੋਣ ਪਹਿਲਾਂ, ਜਾਂ ਫਿਰ ਉਹਨਾਂ ਨਵੀਆਂ ਕੋਈ ਗੱਲਾਂ ਹੋਣੀਆਂ ਹੋਣ ਪੰਜਾਬ ਬਾਰੇ। ਤੇ ਮੈਂ ਜੋ ਕੁਝ ਮਹਿਸੂਸ ਕੀਤਾ ਪੰਜਾਬ ਦੀ ਸਮਾਜਿਕ ਜਿਹੜੀ ਬਣਤਰ ਹੈਗੀ ਆ ਜੀ, ਜਾਂ ਜਿਹੜੀ ਡੈਮੋਗ੍ਰਾਫੀ ਬਾਰੇ ਜੋ ਮੈਂ ਗੱਲਾਂ ਦੇਖੀਆਂ, ਉਹ ਮੈਂ 2 ਮਿੰਟ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਬਾਅਦ ਚ ਸਰੋਤੇ ਕੀ ਵਿਚਾਰ ਦਿੰਦੇ ਆ। ਦਰਅਸਲ ਪੰਜਾਬ ਸਾਡੀ ਧਰਤੀ ਹੈ ਜੀ, ਗੁਰੂਆਂ ਪੀਰਾਂ ਦੀ ਧਰਤੀ ਆ, ਤੇ ਜਦੋਂ ਅਸੀਂ ਆਉਂਦੇ ਹਾਂ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨੀ ਕਿ ਸਾਨੂੰ ਬੜਾ ਸਕੂਨ ਮਿਲਦਾ ਆ। ਕੋਈ ਵੀ ਵੈਦਰ ਹੋਵੇ ਅਸੀਂ ਇੰਜੋਏ ਕਰਦੇ ਹੈਗੇ ਆ, ਗਰਮੀਆਂ ਸਰਦੀਆਂ ਦੀਆਂ ਗੱਲਾਂ ਭਾਵੇਂ ਹੋਣ, ਪਰ 2-4 ਦਿਨ ਜਦੋਂ ਰਹਿੰਦੇ ਆ ਤੇ ਫਿਰ ਬੋਡੀ ਉਹਨੂੰ ਅਡੋਪਟ ਕਰਦੀ ਆ, ਜਿਹੜੇ ਬੰਦੇ ਇੱਥੇ ਜੰਮੇ ਪਲੇ ਪੈਦਾ ਹੋਏ ਆ, ਠੀਕ ਹੈ ਜੀ। ਸੋ ਬਿਲਕੁਲ ਇੱਥੋਂ ਜਦੋਂ ਮੈਂ ਬਾਹਰ ਗਿਆ ਆ, ਕੁਛ ਮੈਂ ਬੱਸਾਂ ਸਫ਼ਰ ਕੀਤਾ ਜੀ, ਤਾਂ ਮੈਂ 2 ਵਹੀਕਲ ਵੀ ਇੰਜੋਏ ਕੀਤਾ ਹੈਗਾ, ਜਿਹੜਾ ਆਪਣਾ ਜ਼ਿਆਦਾਤਰ ਲੋਕ ਘੱਟ ਕਰਦੇ ਆ ਪਰ ਹਾਲੇ ਵੀ ਬਹੁਤ ਜ਼ਿਆਦਾ ਆ। ਤੇ ਜੋ ਮੈਂ ਦੇਖਿਆ ਤੰਬਰ ਸਾਹਿਬ, ਕੁਛ ਗੱਲਾਂ ਇਹ ਗੱਲ ਹੈਗੀ ਪੰਜਾਬ ਦੇ ਵਿੱਚ ਫਸਲੀ ਜਿਹੜਾ ਵਿਕੇਂਦਰੀਕਰਨ ਦੀ ਗੱਲਬਾਤ ਜਿਹੜੀ ਚਰਚਾ 'ਚ ਰਹਿੰਦੀ ਆ, ਹਾਲੇ ਵੀ ਉੱਤੋਂ ਕੋਹਾਂ ਦੂਰ ਹੈਗਾ। ਜਦੋਂ ਆਪਾਂ ਬੱਸ ਦੇ ਵਿੱਚ ਸਫ਼ਰ ਕਰਦੇ ਹਾਂ ਜਾਂ ਕਾਰ ਸਫ਼ਰ ਕਰਦੇ ਹਾਂ ਰੋਡ ਦੇ ਉੱਪਰ, ਤਾਂ ਝੋਨਾ ਹੀ ਝੋਨਾ ਜਦੋਂ ਕਿਤੇ ਤੁਸੀਂ ਸਿਆਲ 'ਚ ਆਉਂਦੇ ਤਾਂ ਕਣਕ ਹੀ ਕਣਕ, ਇਹਦਾ ਮਤਲਬ ਇਹ ਆ ਵੀ ਪੰਜਾਬ ਦੇ ਵਿੱਚ ਜਿਹੜੀ ਗੱਲ ਦੀ ਵੱਡੀ ਲੋੜ ਹੈਗੀ ਆ ਕਿ ਨੀਡਡ ਬੇਸ ਐਗਰੋ ਜਿਹੜੀ ਨੀਤੀ ਹੈਗੀ ਆ, ਕਿਤੇ ਨਾ ਕਿਤੇ ਹਾਲੇ ਉੱਤੋਂ ਪੰਜਾਬ ਕੋਹਾਂ ਦੂਰ ਹੈਗਾ। ਤੇ ਜੇ ਇੱਕ ਹੀ ਫਸਲ ਜਿਹੜੀ ਆ ਆਪਾਂ ਨੂੰ ਲਗਾਤਾਰ ਮੀਲਾਂ ਮੀਲ ਕਈ ਕਿਲੋਮੀਟਰ ਚੱਲ ਕੇ ਵੀ ਦਿਖਾਈ ਦੇ ਰਹੀ ਆ ਆਸੇ ਪਾਸੇ, ਤਾਂ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਇਹਦੇ ਬੇਸ ਦੇ ਉੱਪਰ ਛੋਟੀ ਇੰਡਸਟਰੀ ਲੱਗ ਸਕਦੀ ਆ ਉਹਦੀ ਵੀ ਹਾਲੇ ਦੂਰ ਦੀ ਗੱਲ ਹੈਗੀ ਆ। ਲੇਕਿਨ ਮੈਂ ਇਹ ਮਹਿਸੂਸ ਕੀਤਾ ਕਿ ਇਹਦੇ ਨਾਲ ਜਿਹੜਾ ਦੁੱਧ ਵੀ ਹੈਗਾ ਆ, ਪਸ਼ੂਆਂ ਦੀ ਜਿਹੜੀ ਰੂਟੀਨ ਸੀਗੀ ਹਰ ਘਰ ਦੇ ਵਿੱਚ ਪਹਿਲਾਂ, ਜਦੋਂ ਆਪਾਂ ਜਮੇ ਪਲੇ ਹੈਗੇ ਸ਼ਾਇਦ ਤੁਸੀਂ ਤਾਂ ਛੋਟੀ ਉਮਰ ਚ ਇੱਥੋਂ ਗਏ, ਲੇਕਿਨ ਮੈਂ ਕਾਫੀ ਹਿੱਸਾ ਇੱਥੇ ਕੱਢਿਆ ਤੇ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਪਸ਼ੂ ਸੀਗੇ ਹਰੇਕ ਘਰ ਦੇ ਵਿੱਚ ਹੁੰਦੇ ਸੀ, ਚਾਹੇ ਮਜ਼ਦੂਰ ਵਰਗ ਵੀ ਹੁੰਦਾ ਸੀ ਉਹਨਾਂ ਕੋਲ ਪਸ਼ੂ ਹੁੰਦੇ ਸੀ, ਥੋੜਾ ਬਹੁਤਾ ਉਹ ਇੱਧਰੋਂ ਉੱਧਰੋਂ ਕਰਕੇ ਉਹਨਾਂ ਲਈ ਚਾਰਾ ਇਕੱਠਾ ਕਰਦੇ ਸੀ ਤੇ ਦੁੱਧ ਹਰ ਘਰ ਚ ਹੁੰਦਾ ਸੀ। ਹੁਣ ਰੁਝਾਨ ਇਹ ਵਧਿਆ ਹੈਗਾ ਕਿ ਦੁੱਧ ਮੁੱਲ ਖਰੀਦਣ ਦਾ ਡੇਅਰੀਆਂ ਤੋਂ, ਡੇਅਰੀਆਂ ਦਾ ਰੁਝਾਨ ਜ਼ਿਆਦਾ ਵਧਿਆ ਤੇ ਲੋਕਾਂ ਦੇ ਘਰ ਚ ਪਸ਼ੂ ਜਿਹੜੇ ਆ ਘੱਟ ਦਿਖਾਈ ਦਿੰਦੇ ਆ, ਈਵਨ ਪਿੰਡਾਂ ਦੇ ਵਿੱਚ ਵੀ ਜਿਹੜਾ ਰੁਝਾਨ ਹੈ ਉਹ ਕਾਫੀ ਹੱਦ ਤੱਕ ਘਟਿਆ ਜੀ, ਉਹਦਾ ਕਾਰਨ ਕੀ ਹੈਗਾ। ਲੇਕਿਨ ਇਹਦੇ ਨਾਲ ਜਿਹੜੀ ਖੇਤੀ ਵੀ ਹੈਗੀ ਆ ਉਹ ਦੋ ਚਾਰ ਦਿਨਾਂ ਦੀ ਖੇਤੀ ਜਿਹੜੀ ਸੀਜ਼ਨੇਬਲ ਰਹਿ ਗਈ ਹੈਗੀ ਆ, ਜੇ ਝੋਨਾ ਤਾਂ ਉਹ ਵੀ ਕੋਈ ਬੜੀ ਵੱਡੀ ਗੱਲ ਨੀ ਹੈਗੀ, ਟਰੈਕਟਰਾਂ ਦੇ ਨਾਲ ਲਾਉਣਾ। ਜਿਹੜੀ ਇੱਕ ਗੱਲ ਪੋਜ਼ਿਟਿਵ ਹੈਗੀ ਆ ਕਿ ਲਾਈਟ ਹੁਣ ਘੱਟ ਬੰਦ ਹੁੰਦੀ ਆ, ਸਿੰਗਲ ਫੇਸ ਜਿਹੜੀ ਬੱਤੀ ਆ ਆਉਂਦੀ ਰਹਿੰਦੀ ਆ, ਆਰਾਮਦਾਇਕ ਜ਼ਿੰਦਗੀ ਜਿਹੜੀ ਆ ਪਿੰਡਾਂ ਦੇ ਵਿੱਚ ਕੁਛ ਹੈਗੀ ਆ। ਵੈਸੇ ਫੁੱਲ ਫੇਸ ਬੱਤੀ ਵੀ ਜਿਹੜੀ ਆ ਉਹਦੀ ਰੂਟੀਨ ਦੇ ਨਾਲ ਆ ਰਹੀ ਹੈਗੀ ਆ, ਇਹ ਇੱਕ ਪੋਜ਼ਿਟਿਵ ਆਪਾਂ ਗੱਲ ਕਹਿ ਸਕਦੇ ਹੈਗੇ ਆ ਪੰਜਾਬ ਦੇ ਵਿੱਚ ਇਸ ਵਕਤ ਦੀ ਜਿਹੜੀ ਗੱਲ ਹੈਗੀ ਆ। ਲੇਕਿਨ ਇਹਦੇ ਨਾਲ ਜਿਹੜੀ ਜੁੜੀ ਹੋਈ ਗੱਲ ਹੈਗੀ ਆ ਕਿ ਜਿਹੜੀ ਲੇਬਰ ਹੈ ਪਿੰਡਾਂ ਦੇ ਵਿੱਚ ਪੰਜਾਬੀ ਲੇਬਰ ਉਹਦੀ ਬਹੁਤ ਵੱਡੀ ਘਾਟ ਆ ਜੀ, ਬਹੁਤ ਸਾਰਾ ਲੇਬਰ ਦਾ ਹਿੱਸਾ ਅੰਬਰ ਸਾਹਿਬ ਜਿਹੜਾ ਆ ਪ੍ਰਵਾਸੀ ਮਜ਼ਦੂਰਾਂ ਨੇ ਸੰਭਾਲਿਆ।

0: जी लगदा आवाज बंद हो गई, दोबारा फिर क्रैक करने की कोशिश करेंगे। मैं 10 सेकेंट वेट कर लेंदा, फिर कहिंदे जी बाहरों आ गए आ, बाहरों लेबर ने आना ही आ, जी असी कम नहीं करना, घर विच आपां पशु रखे नहीं है क्योंकि सानूं दुध सौखे तरीके नाल बाहरों मिल जाता है, लेबर सस्ती मिल जाती है, जे आपां कल अपने हड तोड़ीए कहिंदे आपां बाहरों बंदे रख लैंदे आ। तो जिहड़े कहिंदे बाहरों कल लोग आए, असीं वी बाहरों आए, कनेडा विच कम करदे आ, मेहनत करदे आ, अपने रेस्टोरेंट विच देख लो जिन्ने भी मैकडोनल्ड्स आ, बाकी होर फास्ट चेन जिहड़े स्टोर हन उहदे विच अपने ही बच्चे कम करदे, इत्थे वाले बॉर्न बच्चे बहुत घट कम करदे आ, इहनां वास्ते लेबर इह छोटी लगदी आ, पर इह वी सिखालनी बड़ी जरूरी हुंदी आ। बाजी साहब शायद दुबारा डायल कर लैण, उहनां दी लाइन जिहड़ी हैगी आ दुबारा आ गई, मैं उहनां नूं जोड़ लवांगा लाइन दे नाल। तो बहुत बड़ी थोड़ी आई आ भी बाहरों मैं अखर नहीं वरत जाता भी ऐ लोग आ गए आ, लोगों ने तो कम लभना, इतने भी इदे होंगे जो सू एक शहर में कम नहीं मिलता आप दूसरे शहर में चल जाइए झोली चक के, यही काम होंगे ना। तो यही उन्होंने है उन्होंने अपने प्रोवेंस में लेबर नहीं मिलती, उन्हें पंजाब आके लेबर कर लेनी आ। 82 22 जी आ जाओ जी, सत श्री अकाल जी, जी आए प्रोग्राम के
1: ਜੀ ਮੈਂ ਨਾਲ ਹੀ ਹਾਂ ਜੀ, ਮੈਂ ਤੁਹਾਡਾ ਦੋ ਮਿੰਟ ਹੋਰ ਕੰਟੀਨਿਊ ਕਰਨਾ ਚਾਹੁੰਦਾ ਸੀ। ਤੰਬਰ
0: ਸਾਹਿਬ ਸੀਗੀ ਦੁਬਾਰਾ ਦੁਬਾਰਾ ਸ਼ੁਰੂ ਕਰ, ਮੈਂ ਉਹੀ ਗੱਲ ਕੀਤੀ ਸੀਗੀ ਜੇ ਅਸੀਂ ਨਹੀਂ ਕੰਮ ਕਰਾਂਗੇ ਬਾਹਰੋਂ ਲੇਬਰ ਨੇ ਤਾਂ ਆਉਣਾ ਹੀ ਆਉਣਾ ਹੈਗਾ, ਪਸ਼ੂ ਨਹੀਂ ਰੱਖਾਂਗੇ ਤੇ ਨਿਆਣੇ ਵਾਸਤੇ ਹੋਰ ਕੋਈ ਜੋਬ ਕ੍ਰੀਏਟ ਕਰਨੀ ਪੈਣੀ, ਨਹੀਂ ਤਾਂ ਉਹਨਾਂ ਨੇ ਅਵਾਰਾ ਹੀ ਘੁੰਮਣਾ, ਜਿਹੜਾ ਅਵਾਰਾ ਉਹ ਘੁੰਮਦੇ ਅਵਾਰਾ ਇਹਨਾਂ ਨੇ ਘੁੰਮਣਾ ਹੈਗਾ। ਸੋ ਕੰਮ ਕ੍ਰੀਏਟ ਕਰਨਾ ਪੈਂਦਾ, ਵਧਾਉਣਾ ਪੈਂਦਾ, ਜਿੱਥੇ ਸੌਖਾ ਹੋ ਗਿਆ ਕੰਮ ਚੋਂ ਦੁੱਧ ਖਰੀਦ ਲੈਂਦੇ ਆ, ਉੱਥੇ ਖਰੀਦਿਆ ਦੁੱਧ ਕਿੰਨਾ ਕੁ ਵਧੀਆ ਹੈਗਾ ਉਹ ਸਾਰੇ ਜਾਣਦੇ ਹਨ ਜੀ।
1: ਇਹਦੇ ਨਾਲ ਹੀ ਜਿਹੜੀ ਫਲ ਸਬਜ਼ੀਆਂ ਦੀ ਗੱਲ ਜਿਹੜੀ ਹੋਈ ਆਪਾਂ ਕਰ ਲਈਏ ਆਪਣਾ ਅੰਮ੍ਰਿਤ ਸਾਹਿਬ ਕੇ, ਜਿਹੜੀਆਂ ਫਲ ਤੇ ਸਬਜ਼ੀਆਂ ਨੇ ਉਹ ਵੀ ਜ਼ਿਆਦਾਤਰ, ਹੁਣ ਮੈਂ ਸ਼ਹਿਰ 'ਚ ਰਹਿ ਰਿਹਾ ਤੇ ਇੱਥੇ ਜਿੰਨੇ ਬੜੇ ਆਂਢੀ ਗੁਆਂਢੀ ਹੈਗੇ ਆ, ਬਟਾਲਾ ਸ਼ਹਿਰ ਪਿੰਡ ਵਰਗਾ ਸ਼ਹਿਰ ਹੈਗਾ ਜੀ, ਕਿਸੇ ਦੇ ਘਰ ਦੇ ਵਿੱਚ ਹੀ ਆਸੇ ਪਾਸੇ ਮੈਂ ਪਿੱਛੇ ਜਾਂ ਅੱਗੇ ਜਗ੍ਹਾ ਸਬਜ਼ੀਆਂ ਜਾਂ ਥੋੜਾ ਬਹੁਤਾ ਬੂਟੇ ਉਸ ਹਿਸਾਬ ਦੇ ਨਾਲ ਨਹੀਂ ਦੇਖੇ। ਪਿੰਡਾਂ ਦੇ ਵਿੱਚ ਵੀ ਜਿਹੜੀਆਂ ਪਿੰਡਾਂ ਦੇ ਲੋਕ ਹੁਣ ਸਬਜ਼ੀਆਂ ਜਿਹੜੀਆਂ ਨੇ ਉਹ ਟਮਾਟਰ ਜਾਂ ਪਿਆਜ਼ ਜਾਂ ਕੁਛ ਏਦਾਂ ਦੇ ਬੇਸਿਕ ਜਿਹੜੇ ਸਬਜ਼ੀਆਂ ਸੀ ਜਿਹੜੀ ਆਪਾਂ ਲਾਉਂਦੇ ਸੀ ਉਹ ਖਰੀਦਦੇ ਹੈਗੇ ਆ ਜੀ। ਤਾਂ ਅੱਜ ਮੈਂ ਇੱਕ ਫਲਾਂ ਦੀ ਦੁਕਾਨ ਤੇ ਗਿਆ ਸੀ ਤਾਂ ਉੱਥੇ ਕਈ ਤਰ੍ਹਾਂ ਦੇ ਫਲ ਸੀਗੇ, ਅੰਬ ਸੀਗੇ, ਲੀਚੇ, ਆੜੂ ਜਾਂ ਆਪਾਂ ਕਹਿ ਸਕਦੇ ਹਾਂ ਡੱਬੂ ਗੋਸ਼ੇ ਵਗੈਰਾ, ਏਦਾਂ ਦੇ ਕਈ ਤਰ੍ਹਾਂ ਦੇ ਫਲ ਸੀਗੇ। ਮੈਂ ਅੰਬਾਂ ਦਾ ਰੇਟ ਪੁੱਛਿਆ 250 ਰੁਪਏ ਨੂੰ ਅੰਬ ਸੀਗਾ ਜੀ, 150 ਤੋਂ 200 ਰੁਪਏ, ਤੇ ਉਹਨੂੰ ਮੈਂ ਪੁੱਛਿਆ ਸੀਗਾ ਕਿ ਇਹਦੇ 'ਚ ਇਹ ਅੰਬ ਕੋਈ ਫਰੂਟ ਉਹ ਦੱਸ ਮੇਰੇ ਬ੍ਰਦਰ ਦੀ ਜਿਹੜਾ ਪੰਜਾਬ 'ਚ ਪੈਦਾ ਹੁੰਦਾ ਹੋਵੇ।
0: ਠੀਕ
1: ਹੈ ਜੀ, 7-8 ਤਰ੍ਹਾਂ ਦੇ ਫਰੂਟ ਸੀਗੇ। ਉਹਦਾ ਕਹਿਣਾ ਸੀਗਾ ਕਿ ਜਾਂ ਜੰਮੂ ਯੂਪੀ ਇਹਨਾਂ ਤੋਂ ਜ਼ਿਆਦਾਤਰ ਹਰਿਆਣਾ ਜੰਮੂ ਕੁਝ ਹਿਮਾਚਲ ਤੋਂ ਉਹਨੇ ਦੱਸਿਆ ਕਿ ਉੱਥੋਂ ਫਰੂਟ ਸਾਰਾ ਆਉਂਦਾ ਹੈਗਾ, ਜ਼ਿਆਦਾਤਰ ਕਸ਼ਮੀਰ ਜੰਮੂ ਤੋਂ ਜਿਹੜਾ ਉਹ ਫਰੂਟ ਆਉਂਦਾ ਹੈਗਾ। ਇਹਦਾ ਮਤਲਬ ਸਾਡੇ ਪੰਜਾਬ ਦੇ ਵਿੱਚ ਜਿਹੜਾ ਫਲ ਫਰੂਟ ਹੈ ਉਹਦੇ ਵਿੱਚ ਵੀ ਪੈਦਾਵਾਰ ਪੱਖੋਂ ਹੱਲ ਆ। ਜੇ ਹਿਸਾਬ ਨਾਲ ਮੈਂ ਉੱਥੇ ਅਸੈਸਮੈਂਟ ਕੀਤੀ, ਜੇ ਹੁੰਦਾ ਫਰੂਟ ਤੇ ਫਿਰ ਤੈਨੂੰ 5-7 ਰੇੜੀਆਂ ਤੇ ਮੈਂ ਪੁੱਛਿਆ ਤੂੰ ਦਿਖਾਈ ਦਿੰਦਾ। ਸੋ ਇਹਦਾ ਮਤਲਬ ਕੁੱਲ ਮਿਲਾ ਕੇ ਹੈਗਾ ਕਿ ਕੁਛ ਗੱਲਾਂ ਮੈਂ ਜਿਹੜੀਆਂ ਨੋਟ ਕੀਤੀਆਂ ਵਹੀਕਲ ਪੱਖੋਂ, ਡਰਾਈਵਿੰਗ ਪੱਖੋਂ, ਲੋਕੀ ਆਪਣੀ ਤਰ੍ਹਾਂ ਦੀ ਜਿਹੜੀ ਇੱਥੇ ਡਰਾਈਵਿੰਗ ਹੈਗੀ ਆ ਉਹਨੂੰ ਮੈਂ ਮੈਚ ਨਹੀਂ ਕਰਦਾ ਕੈਨੇਡਾ ਦੇ ਨਾਲ, ਕਿਉਂਕਿ ਉਹਨੂੰ ਕਰਨਾ ਵੀ ਗਲਤ ਹੈਗਾ। ਲੇਕਿਨ ਰੁਝਾਨ ਇਹ ਹੈਗਾ 2-ਪਹੀਆ ਵਹੀਕਲ ਹਾਲੇ ਵੀ ਇੱਥੇ ਲੋਕ ਬਹੁਤ ਇੰਜੋਏ ਕਰਦੇ ਆ ਜੀ, ਸਸਤਾ ਵਹੀਕਲ ਹੈਗਾ ਆ, ਸਾਈਕਲ ਵੀ ਕੁਛ ਗਿਣਤੀ ਜਿੰਨੇ ਜਿਹੜਾ ਮਜ਼ਦੂਰ ਵਰਗ ਆ ਹੈਗਾ, ਲੇਕਿਨ ਕਾਰਾਂ ਦੀ ਗਿਣਤੀ ਵੱਡੀ ਗਿਣਤੀ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਸਿੰਗਲ ਬੰਦਾ ਵੀ ਕਾਰਾਂ ਜਾ ਰਿਹਾ ਹੈਗਾ ਜਿਹੜਾ ਇੱਥੇ 2 ਵਹੀਕਲ ਤੇ ਜਾ ਸਕਦਾ ਆ। ਸੋ 2 ਵਹੀਕਲ ਜਿਹੜਾ ਇੱਥੇ ਇੱਥੋਂ ਦੀ ਜ਼ਿੰਦਗੀ ਵਾਸਤੇ ਬੜਾ ਵਰਦਾਨ ਆ, ਜਿਹੜਾ ਵਹੀਕਲ ਸੀਗਾ ਕਿ ਉਹ ਘੱਟ ਤੇਲ ਖਾਂਦਾ, ਟ੍ਰੈਫਿਕ ਪੱਖੋਂ ਪਾਰ ਕਰਨਾ, ਧਰਾਤਲ ਪੱਖੋਂ, ਵਾਤਾਵਰਨ ਪੱਖੋਂ ਵੀ ਇੱਥੇ ਵਾਰਾ ਖਾਂਦਾ
0: ਜੀ।
1: ਤੇ ਅੱਜ ਮੈਂ ਕੁਛ ਸਮਾਂ ਸਾਈਕਲ ਤੇ ਵੀ ਕਵਰ ਕੀਤਾ ਤੇ ਸਾਈਕਲ ਦੇ ਉੱਤੇ ਜਿਹੜਾ ਮਿਡਿਆਪਰ ਬੰਦਾ ਆ ਉਹ ਮੈਂ ਕੋਈ ਨੀ ਦੇਖਿਆ, ਜ਼ਿਆਦਾਤਰ ਮਜ਼ਦੂਰ ਬੰਦੇ ਸ਼ਾਮ ਨੂੰ ਜਿਹੜੇ ਆ ਥੋੜੇ ਬਹੁਤੇ ਸਾਈਕਲਾਂ ਤੇ ਜਿਹੜੇ ਆ ਜਾਂਦੇ ਹੈਗੇ ਆ। ਸੋ ਕੁੱਲ ਮਿਲਾ ਕੇ ਮੈਂ ਕੁਛ ਕੁ ਮਿੰਟ ਜਿਹੜੇ ਸੀਗੇ ਲਾਉਣੇ ਸੀਗੇ ਕਿ ਇਹਦੇ ਤੇ ਆਪਣੇ ਸਰੋਤੇ ਜੋ ਕੁਛ ਸੋਚਦੇ ਹੋਣ ਗੱਲਬਾਤ ਕਰ ਸਕਦੇ ਆ, ਮੈਂ ਉਹਨਾਂ ਨੂੰ ਸਮਝ ਕੁਛ ਇੱਕ ਸਪੈਸਿਫਿਕ ਜਿਹੜੇ ਇਸ਼ੂ ਹੈਗੇ ਆ ਬਿਨਾਂ ਕਿਸੇ ਰਾਜਨੀਤੀ ਤੋਂ ਆਪਾਂ ਆਪਣੇ ਪ੍ਰੋਗਰਾਮ ਤੇ ਜ਼ਰੂਰ ਸਾਂਝੇ ਕਰਾਂਗੇ।
0: ਜਿਸ ਤਰ੍ਹਾਂ ਇੰਡੀਆ ਪੰਜਾਬ ਵਿੱਚ ਐਡਵਾਂਸ ਹੋ ਰਹੀ, ਇਸ ਤਰ੍ਹਾਂ ਇੱਥੇ ਐਡਵਾਂਸ ਹੋ ਰਿਹਾ। ਘਰ ਰੋਟੀ ਕੌਣ ਬਣਾਉਂਦਾ? ਬਹੁਤ ਘੱਟ ਬਣਦੀ ਆ, ਜੇ ਜੀ ਕਰਦਾ ਬਾਹਰੋਂ ਖਾ ਲਈ ਹੈਗੀ ਆ, ਤੋ ਆਟਾ ਵੀ ਗੁੰਨਣਾ ਔਖਾ ਹੋ ਗਿਆ ਹੈਗਾ ਆ। ਇੰਡੀਆ ਬਾਜ਼ਾਰ ਵਾਲੇ ਹਨ ਤੁਹਾਡੇ ਵਾਸਤੇ ਸਬਜ਼ੀਆਂ ਫਲ ਫਰੂਟ ਸਵੇਰੇ ਸਵੇਰੇ ਲੈ ਕੇ ਆਉਂਦੇ ਹਨ ਮਾਰਕੀਟ ਤੋਂ ਤੇ ਆਪਣੇ ਦੋ ਦੁਕਾਨਾਂ 'ਤੇ ਵੇਚਦੇ ਨੇ, ਇੱਕ

0: ਹੈਗਾ ਰੈਕਸਟਿਲ ਦੇ ਵਿੱਚ, ਤੇ ਇੱਕ ਹੈਗਾ ਇੱਥੇ ਬ੍ਰੈਂਪਟਨ ਦੇ ਵਿੱਚ ਇੰਡੀਆ ਬਾਜ਼ਾਰ। ਚੈਨ ਸਿੰਘ ਬੋਲਾ ਦੀ ਟੀਮ ਨੇ ਇਹ ਜਿਹੜੀ ਸ਼ੁਰੂਆਤ ਕੀਤੀ ਸੀ ਚੌੜਾ ਬਾਜ਼ਾਰ ਦੇ ਵਿੱਚ, ਗਰੋਸਰੀ ਦਾ ਸਟੋਰ ਕਰਦੇ ਕਰਦੇ ਹੁਣ ਇੱਕ ਵੱਡੀ ਚੇਨ ਹੋ ਗਈ ਹੈ। ਅਤੇ ਕੈਂਡੀ ਰੋਡ 'ਤੇ ਕਾਫੀ ਵੱਡਾ ਸਟੋਰ ਹੈਗਾ, ਉੱਥੇ ਤੁਸੀਂ ਟਿਫਨ ਸਰਵਿਸ ਵੀ ਲੈ ਸਕਦੇ ਹੋ, ਮੀਟ ਦੀਆਂ ਸੇਵਾਵਾਂ, ਵੱਖਰਾ ਰੈਸਟੋਰੈਂਟ ਹੈਗਾ ਨਾਲ ਦੀ ਨਾਲ। ਗਰੋਸਰੀ ਕਰਨੀ ਹੋਵੇ ਇੰਡੀਆ ਬਾਜ਼ਾਰ 'ਤੇ ਪਹੁੰਚੋ, ਰੈਕਸਡੇਲ ਜਾਂ ਬਰੈਂਪਟਨ ਦੇ ਵਿੱਚ। ਅਵੀ ਧਾਲੀਵਾਲ ਜੀ, ਫ੍ਰੀਵੇ ਗਰੁੱਪ ਨਾਲ ਕੰਮ ਕਰਦੇ, ਅਮੈਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ, ਬਹੁਤ ਸਾਰੇ ਲੋਕ ਮੂਵ ਹੋ ਰਹੇ ਹਨ, ਅਤੇ ਅਵੀ ਧਾਲੀਵਾਲ ਜੀ ਨਾਲ 416-882-1200 'ਤੇ ਗੱਲਬਾਤ ਕਰ ਲੈਣੀ ਹੈ। ਨਵੇਰ ਕਾਂਫਰਟ ਤੋਂ ਜਤਿੰਦਰ ਸੰਧੂ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ੍ਰੀ ਅਕਾਲ ਜੀ। ਪਹਿਲਾਂ ਕਹਿੰਦੇ ਹੁੰਦੇ ਸੀ ਕੁੜੀ ਰੋਟੀ ਟੋਕ ਕਰ ਲੈਂਦੀ, ਹੁਣ ਕੁੜੀ ਰੋਟੀ ਟੋਕ ਕਰਦਾ ਖਾ ਲੈਂਦੀ, ਇੰਨਾ ਫਰਕ ਪੈ ਗਿਆ
0: ਜੀ। ਜੀ
1: ਮਤਲਬ ਆਪਣੀ ਜਿਹੜੀ ਪੰਜਾਬੀ ਕੌਮ ਆ ਬਹੁਤ ਮਿਹਨਤ ਨੂੰ ਮੰਨੀ ਜਾਂਦੀ ਸੀ, ਪਰ ਮੇਰੇ ਖਿਆਲ ਦਾ ਮੈਨੂੰ ਵੀ ਬਹੁਤ ਫਿਰਕ ਆ ਕਿ ਅਸੀਂ ਮਿਹਨਤ ਛੱਡ ਕੇ ਨਾ ਥੋੜਾ ਸ਼ਕੀਨੀ ਚ ਪੈ ਗਏ ਹਾਂ, ਪਰ ਜਿਹੜੀਆਂ ਕੌਮਾਂ ਮਿਹਨਤ ਨਹੀਂ ਕਰਦੀਆਂ ਉਹ ਪਛੜ ਜਾਂਦੀਆਂ ਨੇ। ਤੇ ਮੈਨੂੰ ਲੱਗਦਾ ਕਿ ਅਸੀਂ ਵੀ ਪੰਜਾਬੀ ਬਹੁਤ ਪਲਟ ਗਏ, ਪਛੜ ਗਏ। ਪੰਜਾਬ ਚ ਮਾਸੀ ਮਜ਼ਦੂਰ ਆ, ਉਹਨਾਂ ਨੇ ਆ ਕੇ ਪੰਜਾਬ ਚ ਬਹੁਤ ਸਾਰਾ ਤੁਹਾਡੇ ਆਮ ਜਿੱਦਾਂ ਪਲੰਬਿੰਗ ਕਹਿ ਲਓ, ਸੈਂਟਰੀ ਦੇ ਕੰਮ ਨੇ ਜਾਂ ਫਰੂਟ ਦੇ ਰੇਹੜੀਆਂ ਨੇ, ਉਹ ਆਪਣਾ ਬਹੁਤ ਸੌਖਾ ਟੱਬਰ ਪਾਲਦੇ ਆ, ਪਰ ਆਪਾਂ ਪੰਜਾਬੀ ਸ਼ਰਮ ਕਰਦੇ ਮਿਹਨਤੋਂ, ਜਿਹੜੀ ਕਿ ਮੈਨੂੰ ਲੱਗਦਾ ਬਹੁਤ ਹੀ ਚੰਗੀ ਗੱਲ
0: ਜੀ। ਧੰਨਵਾਦ ਤੁਹਾਡਾ ਨਾ ਭਾਜੀ। ਜਿਹੜੇ ਮੈਂ ਕੱਲ੍ਹ ਤੁਹਾਨੂੰ ਥਰਮੋਸਟਾਟ ਦਾ ਪੁੱਛਿਆ, ਤੁਸੀਂ ਕਹਿੰਦੇ ਜੀ ਕਿਸੇ ਥਰਮੋਸਟਾਟ ਲੈਣਾ ਹੋਵੇ ਨਾ ਡਿਸ਼ ਲੈਣਾ, ਤੁਸੀਂ ਕਹਿੰਦੇ ਹੋਮ ਡਿਪੂ ਜਾ ਕੇ ਇੱਕ ਫੋਰਮ ਕਰੋ, ਤੁਹਾਡੇ ਪੈਸੇ ਹੀ ਵੱਧ ਜਾਂਦੇ, ਥਰਮੋਸਟਾਟ ਮਿਲ ਜਾਣਾ। ਕਈ ਵਾਰੀ ਆਪਾਂ ਸੇਵਾਵਾਂ ਵਰਤਦੇ ਨਹੀਂ ਹੈਗੇ ਤਾਂ ਵਰਤ ਸਕਦੇ ਹੋ, ਆਪਣੀ ਬਿਜ਼ਨਸ ਬਾਰੇ ਦੱਸ ਦਿਓ ਜਿੱਥੇ ਏਅਰ ਕੰਡੀਸ਼ਨ ਲਗਾ ਕੇ।
1: ਮੈਂ ਇਹੀ ਕਹਿਣਾ ਕਿ ਬਹੁਤ ਸਾਰੀਆਂ ਗ੍ਰਾਂਟਸ ਪ੍ਰੋਗਰਾਮ ਨੇ, ਬਾਕੀ ਮੇਰਾ ਹੀਟਿੰਗ ਐਂਡ ਕੂਲਿੰਗ ਦਾ ਕੰਮ ਆ, ਕੋਈ ਵੀ ਤੁਹਾਡਾ ਏ ਸੀ ਦਾ ਇਸ਼ੂ ਆ, ਹੁਣ ਚਲੋ ਮਹੀਨਾ ਦੋ ਕੁ ਰਹਿ ਗਏ ਆ ਕੱਪੜੇ ਗਰਮੀ ਦੇ, ਅੱਗੇ ਤੁਹਾਡੀ ਫਰਨੀਚਰ ਕੋਈ ਟਿਊਨ ਆ ਪਾ ਜਾਂ ਤੁਹਾਡੇ ਕੋਲ ਏ ਸੀ ਨੂੰ ਪ੍ਰੋਬਲਮ, ਕੋਈ ਗੈਸ ਲੈਣਾ, ਬਾਰਬੀਕਿਊ, ਕੋਈ ਵੀ ਮੈਨੂੰ ਕਾਲ ਕਰ ਸਕਦਾ, ਮੈਂ ਹਮੇਸ਼ਾ ਅਵੇਲੇਬਲ ਹੁੰਦਾ। ਅੱਜ ਵੀ ਆਊਟ ਹੋਣ ਜਾ ਰਹੇ ਹਾਂ ਇੱਕ ਜੋਬ ਲਈ, ਤੇ 647-7667 ਮੈਨੂੰ ਕਾਲ ਕਰ ਸਕਦੇ ਆ। ਅੰਮ੍ਰਿਤ ਸਾਹਿਬ ਬਹੁਤ ਸੋਹਣਾ ਤੁਸੀਂ ਪ੍ਰੋਗਰਾਮ ਕਰਦੇ ਹੋ, ਤੁਹਾਡਾ ਦਿਲੋਂ ਸਲੂਟ ਆਈ, ਥੈਂਕ ਯੂ।
0: ਬਹੁਤ ਬਹੁਤ ਧੰਨਵਾਦ, ਕੀਪ ਅਪ ਦਾ ਗੁਰਵਰਕ, ਹੱਥੀ ਮਿਹਨਤ ਬੜੀ ਜ਼ਰੂਰੀ ਹੁੰਦੀ ਆ। ਬਹੁਤ ਸਾਰੇ ਕਹਿੰਦੇ ਹਨ ਵੀ ਜੇ ਤੁਹਾਡੇ ਕੋਲ ਜਗ੍ਹਾ ਹੈਗੀ ਆ ਬੈਕਯਾਰਡ ਦੇ ਵਿੱਚ, ਥੋੜ੍ਹਾ ਬਹੁਤ ਸਬਜ਼ੀਆਂ ਲਾਉਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਹਨ। ਫਰੈਸ਼ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਜਦੋਂ ਫਰੈਸ਼ ਛਕਦੇ ਹੋ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਕੈਨੇਡਾ ਵਿੱਚ ਹੀ ਬਣਦਾ, ਕੈਨੇਡਾ ਦੀ ਕਣਕ ਆ ਅਤੇ ਕੈਨੇਡਾ ਦੇ ਇੰਪਲਾਈ ਆ, ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ ਅਤੇ ਦਿਨਾਂ ਦੇ ਵਿੱਚ ਪਹੁੰਚ ਜਾਂਦਾ ਤੁਹਾਡੇ ਘਰਾਂ ਦੇ ਵਿੱਚ। ਫਰੈਸ਼ ਛਕਣਾ ਚਾਹੁੰਦੇ ਹੋ ਤਾਂ ਸ਼ੇਰ ਆਟਾ ਮੇਡ ਇਨ ਕੈਨੇਡਾ, ਦੇਸੀ ਸਟਾਈਲ ਆਟਾ, ਅਤੇ ਇਹਨਾਂ ਦਾ ਮਲਟੀਗ੍ਰੇਨ ਆਟਾ ਤੁਸੀਂ ਬੜਾ ਪਸੰਦ ਕੀਤਾ, ਹੁਣ ਦੇਗ ਆਟਾ, ਪ੍ਰਸ਼ਾਦ ਆਟਾ ਵੀ ਵੱਖ ਵੱਖ ਸਟੋਰਾਂ ਵਿੱਚ ਪਹੁੰਚ ਗਿਆ ਹੈਗਾ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਡਸਨ ਬੁਲਵਾਰਡ 'ਤੇ ਅੰਮ੍ਰਿਤਸਰ ਦੇ ਵਿੱਚ, ਡਰਾਈਵ ਥਰੂ ਆਇਲ ਚੇਂਜ ਆ, ਬ੍ਰੇਕ ਰਿਪੇਅਰ ਐਂਡ ਸਰਵਿਸ, ਏ ਸੀ ਰਿਪੇਅਰ ਕਰਕੇ ਦਿੰਦੇ ਹਨ, ਮੇਜਰ ਅਤੇ ਮਾਈਨਰ ਰਿਪੇਅਰ ਕਰਦੇ ਹਨ, ਟਾਇਰ, ਇੰਜਨ, ਐਗਜ਼ੋਸਟ ਅਤੇ ਡਾਇਮੰਡ ਟਰੱਕ ਪਾਰਟਸ ਵੀ ਇੱਥੋਂ ਮਿਲਦੇ ਹਨ, ਸ਼ੀਟ ਬੰਪਰ, ਡੀਅਰ ਗਾਰਡਸ, ਟਰੱਕ ਲਾਈਸ, ਐਗਜ਼ੋਸਟ ਪਾਈਪਸ ਅਤੇ ਫਰੰਟ ਗੇਲ ਲੈ ਗ੍ਰਿਲ, ਲੈਂਡਿੰਗ ਗੀਅਰ, ਰੇਡੀਏਟਰ, ਸਟੈਕ ਕਿੱਟ, ਸਟੇਨਲੈਸ ਸਟੀਲ ਬੰਪਰਸ, ਏਅਰ ਟੈਂਕ ਅਤੇ ਏਅਰ ਬੈਗਸ, ਡੀ ਪੀ ਐਫ ਕਿੱਟ। ਬਲਰਾਜ ਜਾਂ ਸੁਰਜੀਤ ਨਾਲ ਗੱਲਬਾਤ ਕਰ ਲੈਣੀ ਹੈ, 905-212-9900 'ਤੇ, 905-212-9900 'ਤੇ ਸੰਪਰਕ ਕਰ ਸਕਦੇ ਹੋ। ਜਸ ਭੁੱਲਰ ਸਾਹਿਬ ਦਾ ਨੰਬਰ ਮੈਂ ਦਿੰਦਾ, 416-732-2611। ਮੋਰਗੇਜ ਦੀਆਂ ਸੇਵਾਵਾਂ ਲੈਣੀਆਂ ਹਨ, ਫਸਟ ਸੈਕਿੰਡ ਥਰਡ ਮੋਰਗੇਜ, ਤਾਂ ਤੁਸੀਂ ਪਹਿਲੇ ਆਪਣੇ ਨੂੰ ਪ੍ਰੀ ਅਪਰੂਵ ਕਰਵਾ ਲਵੋ ਅਤੇ ਮੋਰਗੇਜ ਕਰਕੇ ਦਿੰਦੇ ਹਨ, ਪੈਸੇ ਧੇਲੇ ਦਾ ਕੰਮ ਕਰਦੇ ਹਨ। 416-732-2611 'ਤੇ ਗੱਲਬਾਤ ਕਰ ਲਿਓ। ਕਬੱਡੀ ਦਾ ਟੂਰਨਾਮੈਂਟ ਹੋਇਆ ਸਾ, ਬਹੁਤ ਵਧੀਆ ਅਰੇਂਜ ਕੀਤਾ, ਦੇਖੋ ਜੀ, ਟੈਂਟ ਲਗਾ ਕੇ, ਫੈਂਸ ਲਗਾ ਕੇ, ਵੱਖਰੇ ਵੱਖਰੇ ਏਰੀਏ ਕਰਕੇ। ਕੋਈ ਨਹੀਂ ਚਾਹੁੰਦਾ ਕਿਸੇ ਨੂੰ ਵੱਖਰਾ ਕੀਤਾ ਜਾਵੇ, ਪਰ ਕੋਈ ਵੱਧ ਪੈਸੇ ਦਿੰਦਾ, ਕੋਈ ਘੱਟ ਦਿੰਦਾ, ਉਹਨਾਂ ਵਾਸਤੇ ਸਾਰੇ ਬਰਾਬਰ ਹੁੰਦੇ ਹਨ, ਪਰ ਫਿਰ ਵੀ ਏਰੀਏ ਵੱਖਰੇ ਰੱਖੇ ਜਾਂਦੇ ਹਨ, ਕਿਉਂਕਿ ਜਿਹੜੇ ਪੈਸੇ ਦਿੰਦੇ ਹਨ ਇਸ ਟੂਰਨਾਮੈਂਟ ਨੂੰ, ਇਹਨਾਂ ਪਲੇਅਰਾਂ ਨੂੰ ਚਲਾਉਣ ਵਾਸਤੇ, ਉਹਨਾਂ ਵਾਸਤੇ VIP VVIP ਸੈਕਸ਼ਨ ਰੱਖੇ ਜਾਂਦੇ ਹਨ, ਪਾਣੀ ਦੀ ਸੇਵਾ ਕੀਤੀ ਜਾਂਦੀ ਹੈ, ਚਾਹ, ਲੰਗਰ, ਜਲ ਛਕਾਇਆ ਜਾਂਦਾ ਹੈਗਾ। ਇਸੇ ਤਰ੍ਹਾਂ ਤੁਸੀਂ ਟਿਕਟਾਂ ਲਾ ਕੇ ਪਹੁੰਚੋ, ਬਹੁਤ ਬਹੁਤ ਧੰਨਵਾਦ। ਇੱਕ ਹੱਥ ਜੋੜ ਕੇ ਬੇਨਤੀ ਹੈ, ਦੁੱਖ ਲੱਗਦਾ ਉਦੋਂ ਜਦੋਂ ਵਾਰ ਵਾਰ ਟੀਮ ਨੂੰ ਸੱਦਣਾ ਪੈਂਦਾ ਆ ਵੀ ਆ ਜਾਓ ਗਰਾਊਂਡ ਵਿੱਚ, ਆ ਜਾਓ ਗਰਾਊਂਡ ਵਿੱਚ, ਘੰਟਾ ਘੰਟਾ ਗਰਾਊਂਡ ਵਿੱਚ ਨਹੀਂ ਆਉਂਦੇ ਨਾ, ਫਿਰ ਦੁੱਖ ਲੱਗਦਾ। ਸੋ ਜੇ ਕਿਸੇ ਵੀ ਔਰਗਨਾਈਜੇਸ਼ਨ ਨੇ ਸਟਰੋਂਗ ਹੋਣਾ ਨਾ, ਦੇਖੋ ਜੀ, ਸੁੱਖਾ ਮਾਂ ਨੇ ਔਰਗਨਾਈਜੇਸ਼ਨ ਖੜੀ ਕਰਤੀ ਹੈਗੀ ਆ, ਬਹੁਤ ਵਧੀਆ ਚੱਲਦੀ ਆ, ਮੈਚ ਵੀ ਵਧੀਆ ਹੋ ਰਹੇ ਹਨ, ਪਰ ਹੁਣ ਥੋੜ੍ਹਾ ਜੇ ਟਫ ਐਕਸ਼ਨ ਲੈਣ ਲੱਗ ਪਏ, ਫਿਰ ਕਹਿਣਾ ਵੀ ਇਹ ਕਾਹਦੇ ਲੈਂਦੇ ਆ, ਟਫ ਐਕਸ਼ਨ ਲੈਣੀ ਹੀ ਪੈਣੀ ਹੈਗੀ ਆ। ਤੇ ਉਹ ਰੂਲਸ ਰੈਗੂਲੇਸ਼ਨ ਵਰਤਣੇ ਪੈਣੇ ਆ ਜੇ ਕੋਈ ਵੀ ਟੀਮ 10 ਮਿੰਟ ਲੇਟ ਹੁੰਦੀ ਆ 50,000-60,000 ਦਾ ਫਾਈਨ ਹੋਣਾ ਹੀ ਚਾਹੀਦਾ ਹੋਊਗਾ। ਅੱਜ ਭੱਜ ਜਾਣਗੇ ਮੁੜ ਕੇ ਫਿਰ ਇੱਥੇ ਹੀ ਆਉਣਾ ਇਹਨਾਂ ਨੇ। ਸੋ ਇਹੀ ਹੈਗਾ ਸੋ ਕਬੱਡੀ ਦੇ ਮੈਚ ਬਹੁਤ ਵਧੀਆ ਹੋਏ, ਥੋੜ੍ਹੇ ਲੇਟ ਹੋ ਗਏ ਸੀਗੇ ਪਰ ਲੋਕਾਂ ਨੇ ਇਹਨਾਂ ਮੈਚਾਂ ਦਾ ਆਨੰਦ ਮਾਣਿਆ। ਰੈਫਰੀ ਦੀ ਡਿਸੀਜਨ ਫਾਈਨਲ ਹੁੰਦੀ ਆ, ਮਨ ਲਿਆ ਕਰੋ, ਰੈਫਰੀ ਸਭ ਕੁਝ ਨਹੀਂ ਦੇਖ ਸਕਦਾ, ਕੈਮਰੇ ਸਭ ਕੁਝ ਨਹੀਂ ਕੈਪਚਰ ਕਰ ਸਕਦੇ, ਕਿਉਂਕਿ ਜਿੱਡੀ ਕਬੱਡੀ ਆਰਗਨਾਈਜੇਸ਼ਨ ਹੈ, ਇਹ ਕੋਸ਼ਿਸ਼ ਕਰਦੇ ਆ ਵੀ ਹਰ ਇੱਕ ਐਂਗਲ ਤੋਂ ਹਰ ਇੱਕ ਜਿਹੜਾ ਪੁਆਇੰਟ ਹੈਗਾ ਸਹੀ ਦਿੱਤਾ ਜਾਵੇ। ਕੋਈ ਨਹੀਂ ਚਾਹੁੰਦਾ ਵੀ ਕਿਸੇ ਟੀਮ ਦੀ ਜਿੱਤ ਪ੍ਰਾਪਤ ਹੋਵੇ ਜਾਂ ਕਿਸੇ ਟੀਮ ਵਾਸਤੇ ਆਪਾਂ ਕਿਸੇ ਦੀ ਮਦਦ ਕਰਦੇ ਰਹੋ, ਇੱਦਾਂ ਨਹੀਂ ਹੁੰਦਾ। ਰੈਫਰੀ ਸਿਰਫ ਨਿਊਟਰਲ ਹੁੰਦੇ ਹਨ, ਸੋ ਰੈਫਰੀ ਦਾ ਕਹਿਣਾ ਮੰਨ ਲਿਆ ਕਰੋ ਅਤੇ ਕਬੱਡੀ ਦੇ ਮੈਚ ਇੰਜੋਏ ਕਰੋ। ਹੁਣ 2-3 ਹਫ਼ਤੇ ਹੋਲਡ 'ਤੇ ਹਨ, ਕਿਉਂਕਿ ਮੈਚ ਹੁਣ ਕੈਲਗਰੀ ਉੱਧਰ ਵੈਂਕੂਵਰ ਵੱਲ ਚਲ ਗਏ ਅਤੇ ਮੁੜ ਕੇ ਫਿਰ ਅਗਸਤ ਦੀ 15 ਤਰੀਕ ਤੋਂ ਸ਼ੁਰੂ ਹੋ ਜਾਣੇ ਹਨ। ਸੋ ਕਬੱਡੀ ਦੇ ਟੂਰਨਾਮੈਂਟ ਦਾ ਆਨੰਦ ਮਾਣਿਆ, ਬਹੁਤ ਬਹੁਤ ਧੰਨਵਾਦ ਤੁਸੀਂ ਪਹੁੰਚੇ, ਹੁਮ ਹੁਮਾ ਕੇ ਪਹੁੰਚੇ ਅਤੇ ਰਿਸਪੋਂਸ ਦੇ ਰਹੇ ਹੋ, ਧੰਨਵਾਦ ਤੁਹਾਡਾ। ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬਹੁਤ ਸਾਰੀਆਂ ਖ਼ਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ।
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
3: ਚੱਲ ਕੇ ਰਹੇ ਆਪਰ
2: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂ ਵੀਡੀਓ.com। ਹੋਰ ਕੋਈ ਸੇਵਾ?

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1115 ते 416-213-1165।
1: ओहो, सर्दी च हीट नहीं चलदी ते गर्मी च एसी।
2: ले आपा हुणे करदे आ संधू साहब दा गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
3: 647-706-6640।
4: रोकी, तू अपनी इंश्योरेंस किस तो करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दई मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो, मोना मेंगी फ्रॉम इंश्योरेंस फॉर यू,
5: 416-509-1509
6: और विजिट insuranceforyou.ca।
7: ਸੀ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕਿੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
9: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
10: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ।
11: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਟੂਡੀਓ ਦੇ ਨੰਬਰ ਹੁੰਦੇ ਆ 416-837-1515 416-837-1515। ਟੈਕਸਟ ਮੈਸੇਜ ਭੇਜਣ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਤੁਸੀਂ ਮੈਨੂੰ ਆਫਲਾਈਨ ਬਿਜ਼ੀ ਕਰ ਦਿੰਦੇ ਹੋ ਅਤੇ ਧੰਨਵਾਦ ਤੁਹਾਡਾ। ਅਤੇ ਬਲਦੇਵ ਸਿੰਘ ਦਾ ਮੈਸੇਜ ਆਇਆ ਹੋਇਆ, ਬੂਟਾ ਧਾਲੀਵਾਲ ਸਟਾਰਗੇਟ ਦੀ ਸ਼ਾਨ, ਉਹਨਾਂ ਦਾ ਮੈਸੇਜ ਆਇਆ ਹੋਇਆ ਹੈਗਾ, ਪ੍ਰੋਗਰਾਮ ਨੂੰ ਸੁਣਦੇ ਹਨ। ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲਿਆਂ ਦਾ ਪਿਛਲੇ ਵੀਕ ਦੇ ਮੈਟਰੋ ਕਬੱਡੀ ਕੱਪ ਵਾਲਿਆਂ ਦਾ ਟੂਰਨਾਮੈਂਟ ਸੀਗਾ, 25 ਜੁਲਾਈ ਨੂੰ ਸੀਗਾ ਇਹ ਟੂਰਨਾਮੈਂਟ। ਤੁਸੀਂ ਭਰਮਾ ਹੰਗਾਰਾ ਦਿੱਤਾ, ਮੌਸਮ ਵੀ ਬਹੁਤ ਵਧੀਆ ਸੀਗਾ ਅਤੇ ਨਵੇਂ ਤੋਂ ਨਵੇਂ ਪਲੇਅਰ ਪਹੁੰਚ ਰਹੇ ਹਨ ਜਿੱਥੇ ਬੜੇ ਵਧੀਆ ਕਬੱਡੀ ਦੇ ਮੈਚ ਹੁੰਦੇ ਹਨ ਸੀ ਏ ਸੈਂਟਰ ਦੇ ਗਰਾਊਂਡ ਵਿੱਚ। ਹੁਣ ਅਗਸਤ ਦੀ 15 ਤਰੀਕ ਨੂੰ ਗਾਹਾਂ ਮੈਚ ਹੋਣਗੇ ਅਤੇ ਤੁਸੀਂ ਪਹੁੰਚੇ, ਤੁਹਾਡਾ ਧੰਨਵਾਦ। ਇਸ ਦੇ ਨਾਲ ਨਾਲ ਜੁਲਾਈ ਦੀ 31 ਤਰੀਕ ਨੂੰ ਸਿੱਖ ਗੇਮਸ ਕੈਨੇਡਾ ਹੋਣ ਜਾ ਰਹੀਆਂ ਹਨ ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਸੋਕਰ ਸੈਂਟਰ ਉੱਥੇ ਗੇਮਾਂ ਹੋਣੀਆਂ, ਕੇ ਸੀ ਕੈਂਬਲ ਕਮਿਊਨਿਟੀ ਸੈਂਟਰ ਉੱਥੇ ਗੇਮਾਂ ਹੋਣੀਆਂ। ਇਹਦੇ ਵਿੱਚ ਕਬੱਡੀ, ਫੀਲਡ ਹਾਕੀ, ਬਾਸਕਟਬਾਲ, ਸੋਕਰ, ਵਾਲੀਬਾਲ, ਗੱਤਕਾ, ਵੇਟ ਲਿਫਟਿੰਗ। ਤੁਹਾਡੇ ਬੱਚੇ ਘਰ ਵਿਹਲੇ ਬੈਠੇ ਹਨ ਜਾਂ ਕੋਈ ਜੌਬ ਲੱਭਦੇ ਹਨ ਜਾਂ ਵੋਲੰਟੀਅਰ, ਦੇਖੋ ਜੀ ਕਈ ਵਾਰੀ ਪੈਸੇ ਦੇ ਨਾਲ ਜੌਬ ਨਹੀਂ ਮਿਲਦੀ, ਜੇ ਵਿਹਲੇ ਬੈਠੇ ਹੋ ਕੁਝ ਸਿੱਖਣ ਦੀ ਕੋਸ਼ਿਸ਼ ਵੀ ਕਰ ਸਕਦੇ ਹੋ। ਕਈ ਵਾਰੀ ਮਿੱਤਰ ਦੋਸਤ ਦੀ ਸ਼ੋਪ ਹੁੰਦੀ ਆ, ਮਿੱਤਰ ਦੋਸਤ ਦਾ ਰੈਸਟੋਰੈਂਟ ਹੁੰਦਾ ਆ, ਤੁਸੀਂ ਆਪ ਖੁਦ ਕਹਿ ਸਕਦੇ ਮੈਂ ਸਿੱਖਣਾ ਚਾਹੁੰਦਾ, ਡਜ਼ਨ ਮੈਰੋ ਤੁਹਾਡਾ ਫੀਲਡ ਹੈਗਾ ਕਿ ਨਹੀਂ ਹੈਗਾ, ਤੁਹਾਡੇ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਏਦਾਂ ਕੰਮ ਹੁੰਦੇ ਹਨ, ਦੁਨੀਆ ਦੁਨੀਆਦਾਰੀ ਦਾ ਪਤਾ ਲੱਗ ਜਾਂਦਾ, ਕਿਹੜੇ ਕੰਮ ਕਿੱਦਾਂ ਹੁੰਦੇ, ਕਿੰਨੀ ਮਿਹਨਤ ਨਾਲ ਪੈਸੇ ਕਮਾਏ ਜਾਂਦੇ। ਵਿਹਲੇ ਹੈਗੇ ਆ, ਆਪਣੇ ਮਿੱਤਰ ਦੋਸਤ ਦੀ ਮਦਦ ਕਰ ਦੇਵੋ, ਨੋ ਡਾਊਟ ਥੋੜ੍ਹੇ ਬਹੁਤ ਪੈਸੇ ਵੀ ਦੇਵੇਗਾ, ਖਾਣ ਪੀਣ ਨੂੰ ਦੇਵੇਗਾ ਜੇ ਰੈਸਟੋਰੈਂਟ ਹੈਗਾ, ਪਰ ਹਾਂ ਸਿੱਖ ਵੀ ਸਕਦੇ ਹੋ ਇਸੇ ਹੀ ਤਰ੍ਹਾਂ। ਜੇ ਤੁਸੀਂ ਬੱਚੇ ਘਰ ਵਿਹਲੇ ਬੈਠੇ ਆ, ਸਿੱਖ ਗੇਮ ਦੇ ਵਿੱਚ ਵਾਲੰਟੀਅਰ ਤੌਰ 'ਤੇ ਕੰਮ ਵੀ ਕਰ ਸਕਦੇ ਹਨ, ਸੇਵਾ ਕਰ ਸਕਦੇ ਹਨ। ਅੰਮ੍ਰਿਤਪਾਲ ਸ਼ੇਰਗਿੱਲ, ਨੰਬਰ 6478070007, ਹਰਜੀਤ ਸਹੋਤਾ, 416-897-9625 'ਤੇ ਇਹਨਾਂ ਨਾਲ ਗੱਲਬਾਤ ਕਰ ਲਿਓ। ਮੈਂ ਦੋ ਕੁ ਲਾਈਨਾਂ ਨਾਲੇ ਟੈਸਟ ਕਰ ਲਏ, ਨਾਲੇ ਏਅਰ 'ਤੇ ਲੈ ਕੇ ਆਉਂਦੇ ਹਨ, ਅਤੇ ਖਬਰਾਂ ਮੇਰੇ ਕੋਲ ਬਹੁਤ ਸਾਰੀਆਂ ਉਹਨਾਂ ਦੀ, ਉਹਦੀ ਮੈਂ ਖਬਰਾਂ ਲੈ ਕੇ ਆਉਂਦਾ। 7603 ਤੁਸੀਂ ਏਅਰ 'ਤੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਇੱਕ ਨੂੰ ਰੱਬ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰਚ ਕੇ। ਡਮੈਂਸ਼ਾ ਬਹੁਤ ਵੱਧ ਰਿਹਾ ਹੈਗਾ, ਉਹਦੀ ਮੈਂ ਜਾਣਕਾਰੀ ਲੈ ਕੇ ਆਵਾਂਗਾ ਜ਼ਰੂਰ। ਪਹਿਲਾਂ ਜਸਵੀਰ ਸਿੰਘ ਦੀ ਗੱਲਬਾਤ ਸੁਣੀ। ਜਸਵੀਰ ਸਿੰਘ, ਸਤਿ ਸ੍ਰੀ ਅਕਾਲ।
3: ਅੰਬਰ ਸਾਹਿਬ, ਦੋ ਕੁ ਘਰ ਛੱਡ ਕੇ ਸਾਡੇ ਬਿੱਲੀਆਂ ਲੜ ਪਈਆਂ ਦੋ, ਜਿੱਦਾਂ ਇੱਕ ਪੀਸੀ ਪਾਰਟੀ ਦੀ ਬਿੱਲੀ ਸੀ, ਇੱਕ ਲਿਬਰਲ ਦੀ ਸੀਗੀ
11: ਜੀ।
3: ਲਿਬਰਲ ਦੀ ਪਾਰਟੀ ਬਿੱਲੀ ਨੇ ਕੈਂਚੀ ਮਾਰ ਲਈ ਪੀਸੀ ਵਾਲੀ ਨੂੰ, ਉਹ ਕਹਿੰਦੀ ਕਾਹਤੇ ਮਾਰੀ ਆ, ਉਹ ਕਹਿੰਦੀ ਤੂੰ ਸਾਡਾ ਫੰਡ ਬਹੁਤ ਖਾ ਗਈ ਆ। ਸੋ ਕਹਿੰਦਾ ਮਤਲਬ ਇਹ ਆ, ਉਹਦੇ ਵਿਚਾਲੇ ਆ ਕੇ ਇੱਕ ਗੁੱਠੇ ਆ ਕੀ ਪੂਛੇ ਹੁੰਦੀ ਆ ਡੋਗੀ ਨੂੰ, ਪਤਾ ਨੀ ਕੀ ਕਹਿੰਦੇ ਆ, ਉਹ ਵਿਚਾਲੇ ਆ ਕੇ ਡੈ ਪਿਆ। ਉਹ ਕਹਿੰਦਾ ਤੁਸੀਂ ਛੱਡੋ ਘੱਟ, ਅਸੀਂ ਵੀ ਨੀ ਕੀਤੀ। ਧੰਨਵਾਦ ਆ ਤੁਹਾਡਾ,
11: ਧੰਨਵਾਦ ਤੁਹਾਡਾ। ਦੋਨਾਂ ਨੂੰ ਜੱਫੀ ਵਾਲੀ ਹੋਣੀ ਆ, ਚਲੋ ਕਹਿੰਦੇ ਨਾਲ ਮਿਲ ਕੇ ਖਾਈਏ। ਸੱਚੀ ਗੱਲ ਹੈਗੀ ਆ। ਅਮਰੀਕ ਸਿੰਘ, ਲਾਈਨ ਆਪਣੀ ਹੋਰ ਤੇ ਰੱਖੋ। ਪੰਜਾਬੀ ਵਿਰਸਾ 2026 ਹੁਣ ਸੰਡੇ ਅਗਸਤ ਦੀ 9 ਤਰੀਕ ਨੂੰ ਹੋਣਾ, ਇੱਕ ਘੰਟਾ ਪ੍ਰੋਗਰਾਮ ਪਹਿਲਾਂ ਸ਼ੁਰੂ ਹੋ ਜਾਣਾ ਹੈਗਾ, ਜੇ 8 ਵਜੇ ਸੀਗਾ 7 ਵਜੇ ਸ਼ੁਰੂ ਹੋ ਜਾਵੇਗਾ। ਤੋ ਤੁਸੀਂ ਪਹੁੰਚਣਾ ਜ਼ਰੂਰ, ਪਹੁੰਚ ਰਹੇ ਹੋ। ਟਿਕਟਾਂ ਕਿਉਂਕਿ ਸਕੈਜੂਅਲ ਚੇਂਜ ਹੋਣ ਕਾਰਨ, ਉੱਥੇ ਸਟ੍ਰਾਈਕ ਚੱਲਦੀ ਸੀਗੀ ਤਾਂ ਸ਼ੋਅ ਜਿਹੜਾ ਚੇਂਜ ਕੀਤਾ ਗਿਆ, ਹੁਣ ਐਤਵਾਰ ਦੀ 9 ਅਗਸਤ ਨੂੰ ਹੋਣਾ ਸੀ। ticketmaster.ca ਤੋਂ ਰਿਸਪੈਕਟ ਹੈਗੀ ਹੈ, ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਦੇ ਪੈਸੇ ਮੋੜ ਦਿੱਤੇ ਗਏ, ਅਤੇ ਥੋੜ੍ਹੀਆਂ ਟਿਕਟਾਂ ਜਿਹੜੀਆਂ ਬਚ ਜਾਣ ਉਹ ਵਿਕ ਜਾਣਗੀਆਂ। ਅਤੇ 6474060682 'ਤੇ ਗੱਲਬਾਤ ਕਰ ਲੈਣੀ ਆ। ਪੰਜਾਬੀ ਵਿਰਸਾ 2026 ਸੰਡੇ ਅਗਸਤ ਦੀ 9 ਤਰੀਕ ਨੂੰ ਹੋਣ ਜਾ ਰਿਹਾ ਹੈਗਾ, ਸੇਮ ਪਲੇਸ ਰੈਕਸਡੇਲ ਦੇ ਵਿੱਚ, 647-468-6262 'ਤੇ ਗੱਲਬਾਤ ਕਰ ਲੈਣੀ ਆ। ਅਮਰੀਕ ਸਿੰਘ ਜੀ, ਤੁਸੀਂ ਆ ਜਾਓ, ਫਿਰ ਮੈਂ ਖਬਰਾਂ ਵੱਲ ਵੀ ਜਾਣਾ।
3: ਖੋਣੋ ਸਾਹਿਬ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਜੀ,
11: ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
3: ਖੋਣੋ ਸਾਹਿਬ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਡਿਮੈਂਸ਼ੀਆ ਹੋਇਆ ਨਾ,
11: ਮੈਂ ਉਸ ਚੈਨਲ ਤੇ ਹੈਗਾ, ਹੁਣ ਮੈਂ 530 ਤੇ ਹੈਗਾ। ਬਲਜਿੰਦਰ ਤੰਬੜ ਬੋਲ ਰਿਹਾ, ਖਮਾਣੀ ਸਾਹਿਬ ਹੋਰ ਪਾਸੇ ਆਉਂਦੇ।
3: ਖਮਾਣੋ ਸਾਹਿਬ ਵੀ ਬੰਦੇ ਆਪਣੇ, ਤੁਸੀਂ ਵੀ ਆਪਣੇ ਆਪਣੇ ਟੰਬਰ ਸਾਹਿਬ ਇੱਦਾਂ ਜੋ ਕਹਿੰਦੇ ਤੁਸੀਂ ਮਹਾਰਾਜ, ਤੁਸੀਂ ਕਿਹੜੇ ਮਹਾਰਾਜ ਤੋਂ ਘੱਟ ਹੋ?
11: ਸਾਰੇ ਹੀ ਆਪਣੇ ਹਨ। ਉਹਨਾਂ ਕਿਹੜੇ ਉਹਦਾ ਨਾਂ ਲੈ ਕੇ ਉਹ ਐਸੀ ਗੱਲ ਕਹੀ ਹੈ, ਵਿਚਾਰੇ ਉਹਨੂੰ ਚਿੱਠੀ ਜਾਈ ਜਾਵੇ, ਮੈਨੂੰ ਚਿੱਠੀ ਅੱਗੇ ਉਹ ਆਉਂਦੀ।
3: ਨਹੀਂ, ਚਿੱਠੀਆਂ ਨੀ ਸਾਨੂੰ ਪਾਉਂਦੇ, ਅਸੀਂ ਡਿਮੈਂਸ਼ੀਆ ਮੰਗਾਉਣਾ, ਜਿਹਨਾਂ ਨੂੰ ਡਿਮੈਂਸ਼ੀਆ ਵਾਲਾ ਜੜਿਆ ਹੈ ਨਾ ਆਪਣੇ ਖਮਾਣੋ ਸਾਹਿਬ
11: ਜੀ,
3: ਟੰਬਰ ਸਾਹਿਬ ਜਿਹਨਾਂ ਸੋਰੀ ਆਪਣੇ ਖਮਾਣੋ ਸਾਹਿਬ, ਟੰਬਰ ਸਾਹਿਬ ਜਿਹਨਾਂ ਨੂੰ ਨਾ ਡਿਮੈਂਸ਼ੀਆ ਵਾਲਾ ਹੋਇਆ, ਇੱਕ ਬੇਨਤੀ ਆ ਸਾਡੀ, ਜੇ ਮੰਨ ਲਓਗੇ ਤਾਂ ਬੰਦੇ ਆਪਣੇ ਵੀ ਕਾਫੀ ਨਾਲ ਆ, ਹੈਲਥ ਵੀ ਕਰਾਂਗੇ, ਸਾਰਾ ਕੁਝ ਕਰਾਂਗੇ, ਤੇ ਖੁਸ਼ ਰਹਿਣਾ ਸ਼ੋਅ ਕਰਾਓ ਇੱਕ।
11: ਉਹ ਵੀ ਆਪਣੇ ਉਹਨਾਂ ਦਾ ਸ਼ੋਅ ਕਰਾਉਂਦੇ ਆ। ਧੰਨਵਾਦ ਤੁਸੀਂ
3: ਨਹੀਂ ਗੱਲ ਤਾਂ ਸੁਣਿਓ, ਗੱਲ ਕੱਟਿਓ ਨਾ, ਕਿਉਂਕਿ ਜੇ ਤੁਸੀਂ ਸ਼ੋਅ ਕਰਾਉਂਗੇ ਬੰਦੇ ਦੀ ਜਿਹੜੀ ਨਾ ਸਹਿਣਸ਼ੀਲਤਾ ਥੋੜੀ ਬਹੁਤ ਟੱਪ ਕੇ ਤਾਂ ਆਉਂਗੀ, ਕਿਉਂਕਿ ਇੱਥੇ ਬੰਦੇ ਏਦਾਂ ਦੇ ਵੀ ਆ, ਮੋਟਰਸਾਈਕਲ 413 ਦੇ ਹਜੇ ਤੱਕ ਚੜਾਇਆ, ਕੈਸਾਂ ਦੇ ਥੱਕ ਗਿਆ
11: ਜੀ,
3: ਹਜੇ ਤੱਕ ਵਾਪਸ ਨਹੀਂ ਮੋੜਿਆ, ਜਾਂ ਤੁਸੀਂ ਕੈਸਾਂ ਦੇ ਦਿਓ ਜਾਂ ਮੇਰਾ ਮੋਟਰਸਾਈਕਲ ਮੋੜ ਦਿਓ।
11: ਠੀਕ ਆ, ਮੈਂ ਕਹਿੰਦਾ ਮੋਟਰਸਾਈਕਲ ਮੋੜ ਦਿਓ, ਸਾਰੇ ਹੀ ਆਪਣੇ ਹਾਂ, ਵੱਖ ਵੱਖ ਕਮਿਊਨਿਟੀ ਦੇ ਬੰਦੇ ਹਨ, ਰੱਬ ਦੇ ਇਨਸਾਨ ਹਨ, ਰੱਬ ਨੇ ਬਣਾਏ ਆ ਵੱਖਰੇ ਵੱਖਰੇ। ਡਿਮੈਂਸ਼ੀਆ ਦੀ ਗੱਲ ਹੋਈ, ਡਿਮੈਂਸ਼ੀਆ ਵਿੱਚ ਬੰਦਾ ਭੁੱਲਦਾ ਬਹੁਤ ਆ, ਜਦੋਂ ਕਿ ਡਿਮੈਂਸ਼ੀਆ ਹੋ ਜਾਵੇ ਉਹਨੂੰ ਭੁੱਲ ਜਾਂਦੇ ਹਨ, ਅਤੇ ਇਹ ਬਿਮਾਰੀ ਜਿਹੜੀ ਹੈਗੀ ਆ ਵੱਧ ਰਹੀ ਹੈਗੀ ਆ। ਸਾਡੇ ਕਿਆ ਕਹਿੰਦੇ ਆ, ਡੈਡੀ ਨੂੰ ਸੀਗਾ ਡਿਮੈਂਸ਼ੀਆ, ਤੋ ਡਿਮੈਂਸ਼ੀਆ ਇੱਕ ਐਸੀ ਬਿਮਾਰੀ ਹੈਗੀ ਆ, ਟੇਕ ਕੇਅਰ ਕਰਨੀ ਬੜੀ ਔਖੀ ਹੋ ਜਾਂਦੀ ਆ। ਮੇਰੀ ਮਾਤਾ ਨੂੰ ਸੀਗਾ ਡਿਮੈਂਸ਼ੀਆ, ਟੇਕ ਕੇਅਰ ਕਰਨਾ ਬੜਾ ਔਖਾ ਹੋ ਜਾਂਦਾ ਹੈਗਾ। ਮੈਂ ਵਾਰ ਵਾਰ ਕਿਹਾ ਸੀਗਾ ਵੀ ਜਿਹੜੇ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਜਿਹੜੇ ਨਾ ਬੰਦੇ ਜਿਹੜੇ ਮਾਂ ਪਿਓ ਦੀ ਸੇਵਾ ਘਰ ਵਿੱਚ ਕਰਦੇ ਆ, ਫਿਊਚਰ ਵਿੱਚ ਅੱਜ ਨਹੀਂ ਕੱਲ੍ਹ ਨੂੰ ਐਸਾ ਲਾਅ ਪੇਸ਼ ਕਰੋ ਵੀ ਉਹ ਜੋਬ ਛੱਡ ਕੇ ਜੇ ਜੋਬ ਛੱਡਣੀ ਪੈਂਦੀ ਆ ਉਹਨਾਂ ਨੂੰ ਮਿਨੀਮਮ ਵੇਜ ਦੇ ਹਿਸਾਬ ਨਾਲ ਤਨਖਾਹ ਘਰ ਬੈਠਿਆਂ ਦੇ ਦੇਵੋ ਵੀ ਆਪਣੇ ਮਾਂ ਪਿਓ ਨੂੰ ਸਾਂਭ ਲੈਣ। ਹੌਸਪੀਟਲ ਦਾ ਖਰਚਾ ਬਹੁਤ ਬਚੇਗਾ, ਹੌਸਪੀਟਲ ਵਿੱਚ ਆਈ ਸਪੇਸ ਬਚ ਜਾਵੇਗਾ, ਤੁਸੀਂ ਕਰੋੜਾਂ ਦਾ ਪੈਸਾ ਕਮਾ ਲੈਣਾ ਕੋਈ ਚੰਗਾ ਪ੍ਰੋਗਰਾਮ ਲੈ ਕੇ ਆਉਂਗੇ, ਪਰ ਇਹ ਸੁਣਦੇ ਨਹੀਂ ਹੈਗੇ। ਜੇ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਉਣ ਤਾਂ ਲੋਕ ਘਰ ਬੈਠੇ ਮਾਂ ਪਿਓ ਦੀ ਸੇਵਾ ਕਰ ਲੈ, ਕਿਉਂਕਿ ਘਰ ਚਲਾਉਣੇ ਬੜੇ ਔਖੇ ਹੋ ਗਏ ਹਨ, ਕਿਸ਼ਤਾਂ ਦੇਣੀਆਂ ਬੜੀਆਂ ਔਖੀਆਂ ਹੋ ਗਈਆਂ ਅਤੇ ਮਾਪੇ ਸਾਹਮਣੇ ਹੋਰ ਔਖੇ ਹੋ ਗਏ ਹਨ। ਪਰ ਹਾਂ, ਜੇ ਗੌਰਮੈਂਟ ਕਹੇ ਸਾਡਾ ਇੱਧਰੋਂ ਪੈਸਾ ਬਚਦਾ ਉਹੀ ਪੈਸਾ ਜੇ ਕੋਈ ਮਾਂ ਪਿਓ ਨੂੰ ਸਾਂਭ ਲੈਂਦਾ ਉਹਨਾਂ ਨੂੰ ਦਿੱਤਾ ਜਾਵੇ ਤਾਂ ਵਿਨ ਵਿਨ ਸਿਚੁਏਸ਼ਨ ਹੋ ਜਾਂਦੀ ਹੈਗੀ ਆ। ਪੁੱਲਮੈਨ ਆਟੋ ਵਾਲੇ ਪੁਰਾਣ ਸੁਣਦੇ ਹਾਂ, ਰਾਜੂ ਬਾਈ ਜੀ ਬਹੁਤ ਬਹੁਤ ਧੰਨਵਾਦ। ਹੈਪੀ ਸਹੋਤਰ ਨਾਲ ਸੰਪਰਕ ਕਰਨਾ, ਇਹਨਾਂ ਨੂੰ ਮਕੈਨਿਕ ਚਾਹੀਦੇ ਹਨ ਜਿਹੜਾ ਇੰਜਨ ਡਾਇਗਨੋਸ ਕਰ ਸਕੇ, DPF ਸਿਸਟਮ ਜਿਹੜਾ ਹੁੰਦਾ ਆ ਉਹ ਡਾਇਗਨੋਸ ਕਰ ਸਕੇ, ਇਲੈਕਟ੍ਰੀਕਲ ਮਕੈਨਿਕ ਚਾਹੀਦਾ। ਇਹਨਾਂ ਨੂੰ ਗ੍ਰੇਟ ਪਲੇਸ ਟੂ ਵਰਕ, ਗ੍ਰੇਟ ਪੇ ਹੈਗੀ ਆ। ਕਈਆਂ ਨੇ ਮਕੈਨਿਕ ਦਾ ਲਾਈਸੈਂਸ ਵੀ ਲੈਣਾ ਹੁੰਦਾ ਪਰ ਲਾਈਸੈਂਸ ਵੀ ਲੈ ਕੇ ਦਿੰਦੇ ਹਨ। ਸੋ 416-556-3526 'ਤੇ ਗੱਲਬਾਤ ਕਰ ਲੈਣੀ ਆ, 416-566-3526 ਹੈਪੀ ਦਾ ਨੰਬਰ ਹੈਗਾ। ਜੇ ਕੋਈ ਮਕੈਨਿਕ ਦੀ ਜੋਬ ਕਰਨਾ ਚਾਹੁੰਦਾ ਤਾਂ ਕਾਲ ਕਰ ਲਿਓ। ਹੈਪੀ ਸਹੂਲਤਾਂ ਸਭ ਨੂੰ ਜਾਗਦੇ ਹਨ, ਸਵੇਰੇ ਸਵੇਰੇ ਰੇਸ ਲਾਉਂਦੇ ਹੁੰਦੇ ਆ, ਤੁਰਦੇ ਵੀ ਆ, ਭੱਜਦੇ ਵੀ ਆ, ਪੌੜੀਆਂ ਵੀ ਚੜ੍ਹਦੇ ਆ ਅਤੇ ਐਕਸਰਸਾਈਜ਼ ਕਰਦੇ ਆ, ਅਤੇ ਹੁਣ ਵੀ ਤੁਹਾਡਾ ਫੋਨ ਚੱਕ ਲੈਣਗੇ। 416-556-3526 ਬਲਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਨਹੀਂ, ਵੀਕਐਂਡ ਤੇ ਬਹੁਤ ਬੀਜ਼ੀ। ਇੱਕ ਤਾਂ ਮੈਂ ਵਧਾਈ ਦੇਣਾ ਚਾਹੁੰਦਾ ਚਮਕੌਰ ਬਮਰਾ ਸਾਹਿਬ ਉਹਨਾਂ ਦੇ ਪਰਿਵਾਰ ਨੂੰ, ਜਿਹਨੂੰ ਰਾਜੂ ਵੀ ਕਿਹਾ ਜਾਂਦਾ ਹੈ। ਉਹਨਾਂ ਦੇ ਬੇਟੀ ਦਾ ਵਿਆਹ ਸੀਗਾ, ਉੱਥੇ ਸੀਗੇ, ਉੱਥੇ ਪਹੁੰਚੇ, ਫਿਰ ਕਬੱਡੀ ਦੇ ਮੈਚ ਵੀ ਚੱਲਦੇ ਸੀਗੇ, ਉੱਥੇ ਵੀ ਪਹੁੰਚੇ ਸੀ, ਇੱਕ ਦੋ ਕਮਿਊਨਿਟੀ ਦੇ ਇਵੈਂਟ ਸੀ ਉੱਥੇ ਪਹੁੰਚੇ ਸੀਗੇ। ਫਿਰ ਫੋਨ ਮੇਰੇ ਕੋਲ ਚੱਕ ਨਹੀਂ ਆ ਗਏ, ਮੈਂ ਮਾਫ਼ੀ ਮੰਗ ਲੈਂਦਾ ਵੀਕਐਂਡ ਤੇ।
12: ਨਹੀਂ, ਦੂਜਾ ਜਿਹੜੀ ਐਨਡੀਪੀ ਲੀਡਰ ਨਾਲ ਤੇਰੀ ਇੰਟਰਵਿਊ ਕੀਤੀ, ਮੁੜ ਕੇ ਭੇਜੀ ਨਹੀਂ।
11: ਐਨਡੀਪੀ ਲੀਡਰ ਮੈਂ ਭੇਜ ਦਊਂਗਾ ਜ਼ਰੂਰ, ਉਹ ਮੈਂ ਦੱਸ ਦਵਾਂ ਕੀ ਕੁਛ ਕਿਹਾ ਸੀ, ਉਹ ਵੀ ਮੈਂ ਭੇਜ ਦੇਵਾਂਗਾ।
12: ਕਿਉਂਕਿ ਦੂਜਾ
11: ਜੀ ਗੋ ਹੈਡ,
12: ਇੱਕ ਦੋ ਰੇਡੀਓ ਵਾਲਿਆਂ ਨੂੰ ਡਿਵੈਂਸ਼ੀਆਂ ਬਹੁਤ ਖਬਰਾਂ ਦਿੰਦੇ ਭੁੱਲ ਜਾਂਦੇ ਆ।
11: ਧੰਨਵਾਦ, ਕਿਸੇ ਨੂੰ ਨਾ ਹੋਵੇ ਯਾਰ, ਰੱਬ ਸਾਰਿਆਂ ਨੂੰ ਰਾਜ਼ੀ ਖੁਸ਼ੀ ਰੱਖੇ, ਸਾਰੇ ਆਪਣੇ ਹੀ ਹਨ। ਕਈ ਵਾਰੀ ਬੰਦਾ ਇੱਧਰ ਉੱਧਰ ਹੋ ਜਾਂਦਾ, ਕੋਈ ਨਹੀਂ, ਮੁੜ ਕੇ ਵਾਪਸ ਲੈ ਕੇ ਆਉਣੇ ਹਨ, ਸਾਰੇ ਹੀ ਆਪਣੇ ਹਨ। ਕਮਲਜੀਤ ਸਿੰਘ ਆ ਜਾਓ ਜੀ।
13: ਜੀ ਤੰਬਰ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਤੇ ਦੇਖੋ, ਡਮੈਂਸ਼ੀਆ ਜਿਹੜਾ ਨਾ ਇਹ ਹੋਰ ਹੋ ਜਾਣਾ ਜੇ ਬ੍ਰਹਮਟਨ ਵਾਲੇ ਨਾ ਜਾਗੇ। ਜਿਸ ਹਿਸਾਬ ਨਾਲ ਘਰਾਂ ਦੀਆਂ ਪ੍ਰੋਪਰਟੀ ਟੈਕਸ ਵਧਾਏ ਜਾ ਰਹੇ ਨੇ, ਬਿਲਡਿੰਗਾਂ ਦੀਆਂ ਹੇਰਾ ਫੇਰੀਆਂ ਹੋ ਰਹੀਆਂ, ਤੇ ਜੋਬਾਂ ਦਾ ਕੋਈ ਪਤਾ ਨੀ ਲੱਗ ਰਿਹਾ ਕਿਵੇਂ। ਇੱਕ ਸਿਟੀ ਦੇ ਵਿੱਚ ਅੱਜ ਕੱਲ੍ਹ ਹੋਰ ਮੈਂ ਦੇਖੀਆਂ ਛੋਟੀਆਂ ਉਹ ਨਵੀਆਂ ਤਰ੍ਹਾਂ ਦੀਆਂ ਨਾ ਉਹ ਬਸਾਈਆਂ ਚੱਲਦੀਆਂ, ਮੈਂ ਕਿਹਾ ਉਹ ਜ਼ਿਆਦਾਤਰ ਸੀਨੀਅਰ ਸਿਟੀਜ਼ਨ ਦੇ ਲਈ ਆ। ਮੈਂ ਕਿਹਾ ਮਿਸੀ ਸਾਗਾ ਦੇ ਵਿੱਚ ਵੀ ਜਾਂ ਹੋਰ ਵੀ, ਇਹ ਕੋਈ ਪਤਾ ਲੱਗਾ ਤੁਹਾਨੂੰ ਕਿ ਕੀ ਚੱਕਰ ਹੈਗਾ? ਕਿਉਂਕਿ ਅੱਗੇ ਤਾਂ ਇੱਕ ਟੈਕਸੀ ਕੰਪਨੀ ਟਾਈਪ ਹੁੰਦੀਆਂ ਸੀ ਨਾ, ਉਹ ਐਂਡੀ ਆਪਣੇ ਕੈਪਕਾ ਦਾ ਉਹਦੇ ਤੇ ਸਾਈਨ ਲੱਗਾ ਹੁੰਦਾ ਸੀ, ਜਿਹੜੇ ਬਜ਼ੁਰਗਾਂ ਦੀਆਂ ਟੇਕ ਕੇਅਰ ਕਰਦੇ ਸੀਗੇ। ਇਸ ਕਰਕੇ ਭਾਈ ਵੀਰੋ ਜਾਗੋ, ਤੇ ਜਿਹੜੀ ਨਵੀਂ ਸਲੇਟ ਆ ਜੀ ਆਪਣੇ ਅਭੀ ਧਾਰੀਵਾਲ ਸਾਹਿਬ, ਗੋਇਲ ਸਾਹਿਬ ਤੇ ਤੁਹਾਡੇ ਰਾਘਵ ਧੀਰ ਹੋਣੀ ਤੇ ਇਹ ਸਾਰੇ ਜਿੰਨੇ ਹੋਰ ਵੀ ਬੰਦੇ ਨੇ, ਇਹ ਸਾਰੇ ਰੈਡੀ ਨੇ। ਉਹ ਕਹਿੰਦੇ ਤੁਸੀਂ ਸਾਡੇ ਨਾਲ ਡਿਬੇਟ ਕਰੋ, ਅਗਰ ਤੁਸੀਂ ਟੀਵੀ ਤੇ ਆਉਣਾ, ਜਗ੍ਹਾ ਰੱਖ ਲਓ, ਪਾਰਕ ਚ ਆਉਣਾ, ਕਿਤੇ ਵੀ ਮਤਲਬ ਆਉਣਾ, ਕਿਤੇ ਰੇਡੀਓ ਸਟੇਸ਼ਨ ਤੇ ਆਉਣਾ, ਤੇ ਤੁਸੀਂ ਆਪਦੇ ਕੰਮਾਂ ਬਾਰੇ ਦੱਸੋ, ਤੇ ਜਾਂ ਫਿਰ ਲੋਕਾਂ ਦੀ ਜੋ ਆਵਾਜ਼ ਹੈ ਜਾਂ ਲੋਕੀ ਬ੍ਰਹਮਟਨ ਦੇ ਕੀ ਮੰਗਦੇ ਨੇ ਜਾਂ ਕੀ ਉਹਨਾਂ ਦੀਆਂ ਪ੍ਰੋਬਲਮਸ ਹੈਗੀਆਂ, ਤੇ ਉਹ ਵੀ ਦੱਸਣ ਲਈ ਤਿਆਰ ਨੇ, ਤੇ ਦੇ ਆਰ ਰੈਡੀ
11: ਜੀ।
13: ਹਾਂਜੀ, ਥੈਂਕ ਯੂ,
11: ਧੰਨਵਾਦ ਤੁਹਾਡਾ। ਇਹ ਆਵਾਜ਼ ਬਣ ਕੇ ਬਣੇ ਹੋਏ ਹਨ ਵੀਰ ਮੇਰੇ, ਸੱਦਦੇ ਹਨ ਜੇ ਤੁਸੀਂ ਚੰਗੇ ਕੰਮ ਕੀਤੇ ਆ, ਜਾਂ ਜੇ ਨਹੀਂ, ਜਿਹੜੇ ਅਧੂਰੇ ਰਹਿ ਗਏ ਹਨ ਉਹ ਕੱਲ੍ਹ ਰਹਿ ਗਏ, ਆ ਕੇ ਦੱਸ ਦੇਵੋ। ਸੋ ਡਿਬੇਟ ਮੰਗਦੇ ਹਨ, ਸੋ ਦੇਖਦੇ ਹਾਂ ਵੱਖ ਵੱਖ ਜਿਹੜੀਆਂ ਡਿਬੇਟਾਂ ਹੁੰਦੀਆਂ ਉੱਥੇ ਪਹੁੰਚਦੇ ਕਿ ਨਹੀਂ ਪਹੁੰਚਦੇ, ਪਰ ਇਹ ਤਾਂ ਪਹੁੰਚੇ ਹੁੰਦੇ ਆ। ਬਹੁਤ ਸਾਰੇ ਸਿੱਖ ਮੋਟਰਸਾਈਕਲ ਕਲੱਬ 'ਤੇ ਪਹੁੰਚੇ, ਹੋਰ ਪਾਸੇ ਵੀ ਪਹੁੰਚਦੇ ਹਨ, ਕਬੱਡੀ 'ਤੇ ਪਹੁੰਚੇ, ਤੁਸੀਂ ਖੁਦ ਖੜ੍ਹੇ ਕਰਕੇ ਪੁੱਛ ਲਿਆ ਕਰੋ ਨਾ, ਤੁਹਾਨੂੰ ਪਤਾ ਵੀ ਤੁਹਾਡੀ ਪ੍ਰੋਬਲਮ ਸੋਲਵ ਕਰਨ ਵਾਲੇ ਤੁਰੇ ਆ ਰਹੇ ਹਨ, ਚਾਹੇ ਕਬੱਡੀ ਦੇ ਮੈਚ ਵਿੱਚ ਤੁਰੇ ਆ ਰਹੇ ਹਨ, ਉਹਨੂੰ ਖੜ੍ਹੇ ਕਰਕੇ ਪੁੱਛ ਲਓ ਯਾਰ ਕੀ ਹੋ ਰਿਹਾ, ਕੀ ਕਰ ਰਹੇ ਹੋ। ਸੋ ਇਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ, ਅਸੀਂ ਤੁਹਾਡੇ ਵਾਸਤੇ ਦੱਸਦੇ ਹੈਗਾ। ਹਾਂ, ਜਿਹੜੀ ਤੁਸੀਂ ਬਿਲਡਿੰਗ ਦੀ ਗੱਲਬਾਤ ਕੀਤੀ ਹੈਗੀ ਆ, ਉਹ ਬਿਲਡਿੰਗ ਜਿਹੜੀ 78 ਮਿਲੀਅਨ ਦੀ 33 ਮਿਲੀਅਨ ਦੀ ਵੇਚੀ ਸੀ, ਵਾਪਸ 78 ਮਿਲੀਅਨ ਲੈ ਲਈ, ਥੋੜ੍ਹੇ ਬਹੁਤੇ ਪੈਸੇ ਇੱਧਰ ਉੱਧਰ ਹੋ ਸਕਦੇ ਹੈਗੇ ਆ, ਪਰ ਕਾਫੀ ਸਾਰਾ ਜਿਹੜਾ ਵੱਧ ਪੈਸਾ ਖਰਚਿਆ ਗਿਆ ਉਹਦੀ ਵੱਖ ਵੱਖ ਅਖਬਾਰਾਂ ਦੇ ਵਿੱਚ ਖਬਰ ਆਈ ਸੀਗੀ, ਤੁਸੀਂ ਉਹਦੇ ਸਵਾਲ ਪੁੱਛੇ ਕਿ ਨਹੀਂ, ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਹੌਸਪੀਟਲ ਜਿਹੜੀ ਐਕਸਟੈਂਸ਼ਨ ਬਣੀ ਸੀ, ਸੈਕਿੰਡ ਹੌਸਪੀਟਲ ਨਹੀਂ, ਐਕਸਟੈਂਸ਼ਨ ਹੀ ਬਣੀ ਸੀ ਦੂਸਰੇ ਹੌਸਪੀਟਲ ਦੇ ਨਾਲ, ਉਹ ਹਜੇ ਕੱਲ੍ਹ ਨਹੀਂ ਬਣੀ, ਕੱਲ੍ਹ ਰਹਿ ਗਈ ਹੈਗੀ ਆ। ਉਹ ਵੀ ਤੁਸੀਂ ਪੁੱਛ ਲਿਆ ਕਰੋ। ਮਸ਼ੀਨ ਉੱਥੋਂ ਰਿਮੂਵ ਕਰ ਦਿੱਤੀ ਗਈ ਹੈਗੀ ਆ, ਜਿਹੜੀ ਮੈਂ ਆਵਾਜ਼ ਉਠਾਈ ਸੀ ਮਸ਼ੀਨ ਬਹੁਤ ਦੇਰ ਦੀ ਖੜੀ ਹੈ, ਕਿਰਾਇਆ ਕੌਣ ਦੇ ਰਿਹਾ, ਉਹ ਮੂਵ ਕਰ ਦਿੱਤੀ ਗਈ ਆ। ਇਹ ਵੀ ਪਤਾ ਲੱਗ ਰਿਹਾ ਜਿੰਨੇ ਵੀ ਨਵੇਂ ਕੌਂਸਲਰ ਵਾਸਤੇ ਖੜੇ ਹਨ, ਰੀਜਨਲ ਕੌਂਸਲਰ ਖੜੇ, ਕਹਿੰਦੇ ਆਪਾਂ ਨਾ ਅੰਦਰ ਜਾ ਕੇ ਸਾਨੂੰ ਜਿਤਾਵੋ ਜ਼ਰੂਰ, ਅੰਦਰ ਜਾ ਕੇ ਆਪਾਂ ਤੁਹਾਨੂੰ ਸਭ ਕੁਝ ਪਤਾ ਕਰਕੇ ਦੱਸਾਂ ਇਹਨਾਂ ਦੇ ਖਰਚਾ ਕਿੰਨਾ ਹੋਇਆ ਅਤੇ ਕਾਹਲੇ ਕੀਤਾ ਗਿਆ ਅਤੇ ਇਹ ਵੇਸਟਫੁਲ ਜਿਹੜੀ ਸਪੈਂਡ ਹੈਗੀ ਆ ਕਾਹਲੇ ਕੀਤੀ ਗਈ ਹੈਗੀ ਆ। ਸੋ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ, ਸਾਡੇ ਵਾਸਤੇ ਸਾਰੇ ਹੀ ਆਪਣੇ ਹਨ ਅਤੇ ਤੁਸੀਂ ਵੋਟਾਂ ਜਦੋਂ ਪਾਉਣੀਆਂ ਅਕਤੂਬਰ ਦੇ ਵਿੱਚ ਉਹ ਤੁਹਾਡੇ 'ਤੇ ਹੁੰਦਾ, ਤੁਸੀਂ ਕਿਹਨੂੰ ਰੱਖਣਾ ਅਤੇ ਕਿਹਨੂੰ ਕੱਢਣਾ। ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋਈ, ਮੈਂ ਖਬਰ ਤਾਂ ਕੋਈ ਵੀ ਨਹੀਂ ਪੜ੍ਹੀ, ਖਬਰ ਪੜ੍ਹ ਲੈਂਦਾ ਚੱਲ ਲਾਈਨਾਂ ਲੈ ਲੈਂਦਾ। ਆਰਕੋਸਰ ਅਤੇ 4146 ਪਹਿਲਾਂ ਤੁਸੀਂ ਆ ਜਾਓ, 4146 ਜੀ ਆਇਆਂ ਨੂੰ।
14: ਹਾਂਜੀ ਤੰਬਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
11: ਸਤਿ ਸ਼੍ਰੀ ਅਕਾਲ ਜੀ।
14: ਦੇਖੋ ਤੰਬਰ ਸਾਹਿਬ, ਸਾਡਾ ਯੂਕਰੇਨ ਤੇ ਕਿੰਨਾ ਪਿਆਰ ਹੈਗਾ ਸਾਨੂੰ ਸਭ ਤੋਂ ਪਤਾ ਹੀ ਹੈਗਾ। ਹੁਣ ਮਾਰਕਾਲੇ ਜੀ ਨੇ 650 ਮਿਲੀਅਨ ਡਾਲਰ ਦੇ ਰਹੇ ਯੂਕਰੇਨ ਨੂੰ, ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਗੈਸ ਖਰੀਦੋ
11: ਜੀ।
14: ਅਗਰ ਕੈਨੇਡਾ ਤੇ ਕੈਨੇਡਾ ਗੈਸ ਵੇਚੇ ਤਾਂ ਸਾਨੂੰ ਵੀ ਲੋਕਾਂ ਨੂੰ ਕੁਛ ਕੈਨੇਡੀਅਨ ਨੂੰ ਥੋੜਾ ਕਮਾਈ ਮਿਲ ਜਾਂਦੀ, ਉਹਨਾਂ ਨੂੰ ਜੋਬ ਮਿਲ ਜਾਂਦੀ ਹੈ ਨਾ
11: ਜੀ।
14: ਉਹ ਕਹਿ ਰਹੇ ਕਿ 650 ਮਿਲੀਅਨ ਲੈ ਲਓ, ਤੁਸੀਂ ਕਈ ਸਭ ਵੀ ਖਰੀਦ ਲਿਓ
11: ਜੀ।
14: ਹੁਣ ਕੈਨੇਡੀਅਨ ਅਸੀਂ ਕਹਿ ਰਹੇ ਕਿ ਸਾਡੇ ਕੋਲ ਬਹੁਤ ਹੈਗਾ ਗੈਸ ਵੈਸ, ਬਹੁਤ ਕੁਛ ਹੈਗਾ ਸਾਡੇ ਕੋਲ, ਅਸੀਂ ਉਹਨਾਂ ਨੂੰ ਵੇਚ ਦੇਤੇ, ਕੋਈ ਜੋਬੇ ਜੁਬੇ ਮਿਲ ਜਾਂਦੀ ਹੋਗੀ। ਬਹੁਤ ਵੱਡੇ ਇਕੋਨੋਮਿਸਟ ਹੈਗੇ ਨਾ ਮਾਲਕਾਂ ਨੇ, ਇਹ ਦਰਸ਼ਕ ਆ ਜਾਂਦੇਗਾ। ਧੰਨਵਾਦ ਜੀ।
11: ਧੰਨਵਾਦ। ਤੁਹਾਡਾ ਦੁੱਖ ਲੱਗਦਾ ਜਦੋਂ ਤੁਹਾਡੀ ਕੰਟਰੀ ਡਾਵਾਂਡੋਲ ਤੇ ਚੱਲਦੀ ਹੋਵੇ, ਇਹ ਪੈਸੇ ਵੰਡੇ ਜਾਂਦੇ ਆ। 47 ਮਿਲੀਅਨ ਹੁਣ ਪਾਕਿਸਤਾਨ ਦਿੱਤਾ ਗਿਆ, 47 ਮਿਲੀਅਨ ਦਿੱਤਾ ਗਿਆ ਪਾਕਿਸਤਾਨ ਨੂੰ, ਕੱਲ੍ਹ ਦਿੱਤਾ ਗਿਆ। ਸੋ ਮੈਂ ਈਮੇਲਾਂ ਪਾਈ ਜਾਣ, ਜੇ ਕਿਤੇ ਮੇਰੇ ਹੱਥ ਆ ਗਏ, ਹੱਥਾਂ ਦਾ ਮਤਲਬ ਕਿਤੇ ਇੰਟਰਵਿਊ ਦੇ ਦਿੱਤੀ, ਉਹਨਾਂ ਨੂੰ ਸਵਾਲ ਪੁੱਛ ਲਵਾਂਗੇ ਜ਼ਰੂਰ। ਤੁਸੀਂ ਨੇ ਸਵਾਲ ਕੀਤਾ ਸੀਗਾ NDP ਲੀਡਰ ਦਾ, ਦੇਖੋ ਜੀ ਇੰਟੈਗਰਿਟੀ ਕਮਿਸ਼ਨ ਕੋਲ ਹੁਣ ਇਹ ਪਹੁੰਚ ਗਈ ਹੈਗੀ ਇਨਵੈਸਟੀਗੇਸ਼ਨ। ਜਦੋਂ ਇਨਵੈਸਟੀਗੇਸ਼ਨ ਬਾਹਰ ਆ ਜਾਵੇਗੀ ਵੀ ਫੰਡ ਖਰਚਿਆ, ਹੋਟਲਾਂ ਵਿੱਚ ਖਰਚਿਆ, ਕਿਹੜੀ ਕਿਹੜੀ ਅਖਬਾਰ ਹੁੰਦੀ, ਤਾਂ ਸਭ ਕੁਛ ਬਾਹਰ ਆਵੇਗਾ, ਉਹ ਆਪਾਂ ਸਾਂਝਾ ਕਰ ਦੇਵਾਂਗੇ। ਪਰ ਹਾਂ, ਰਿਸਪੈਕਟ ਦੇ ਨਾਲ ਸਵਾਲ ਪੁੱਛੋ, ਰਿਸਪੈਕਟ ਦੇ ਨਾਲ ਤੁਹਾਨੂੰ ਆਂਸਰ ਮਿਲਣਗੇ। ਅਸੀਂ ਤੁਹਾਡੇ ਲਈ ਬੈਠੇ ਹਾਂ, ਤੁਹਾਡੇ ਵਾਸਤੇ ਬੈਠੇ ਹਾਂ, ਮੇਰੇ ਵਾਸਤੇ ਸਾਰੇ ਹੀ ਆਪਣੇ ਹਨ। ਜਦੋਂ ਮਾਈਕ 'ਤੇ ਬੈਠ ਜਾਂਦਾ ਨਾ, ਜਿਹੜੀ ਖਬਰ ਹੈ ਉਹ ਪੜ੍ਹਨੀ ਹੁੰਦੀ, ਜੇ ਹੈਗੀ ਆ ਉਹ ਸ਼ੇਅਰ ਕਰਨੀ ਹੁੰਦੀ ਆ। ਆਰ ਕੌਸਰ, ਤੁਸੀਂ ਇਹਦੇ 'ਤੇ ਹੋ ਜੀ ਆ ਜਾਓ ਜੀ।
15: ਸਤਿ ਸ਼੍ਰੀ ਅਕਾਲ ਜੀ।
11: ਸਤਿ ਸ਼੍ਰੀ ਅਕਾਲ ਜੀ।
15: ਵੀਰ ਜੀ, ਹੁਣ ਇੰਨੇ ਯਾਨੀ ਕਿ ਡਰੱਗ ਦੇ ਬੰਦੇ ਫੜ ਹੋਏ ਆ, ਯਾਨੀ ਕਿ ਢੋਆ ਢੁਆਈ ਦੇ ਵਿੱਚ, ਯਾਨੀ ਕਿ ਕੋਈ ਬੰਦਾ ਯਾਨੀ ਕਿ ਹੋਸਟ ਯਾਨੀ ਕਿ ਜਿਹੜਾ ਨਾ ਇਸ ਪਾਸੇ ਕੋਈ ਨੀ ਖਬਰ ਕਰਦਾ, ਯਾਨੀ ਕਿ ਨਾ
11: ਖਬਰ ਆਪਾਂ ਰੋਜ਼ ਬੋਲੀ ਨਾ ਜੇ
15: ਪਤਾ ਨਹੀਂ ਇਹਨਾਂ ਦਾ ਕੋਈ ਸਪੱਤੀ ਆ ਜਾਂ ਸੀ ਵਿੱਚ ਵੀ ਇਹਨਾਂ ਨੇ ਖਬਰ ਦੁਕਾਉਣੀ ਆ, ਯਾਨੀ ਕਿ ਸੱਚ ਨਹੀਂ ਬੋਲਣਾ, ਯਾਨੀ ਕਿ ਨਾ
11: ਨਹੀਂ ਹੋਸਟ ਖਬਰ ਹੋਸਟ ਖਬਰ ਕਰ ਦਿੰਦੇ। ਏਦਾਂ ਕਰੋ, ਜਿਹੜੇ ਜਿਹੜੀ ਤੁਸੀਂ ਖਬਰ ਨਹੀਂ ਕਵਰ ਕੀਤੀ ਨਾ, ਮੈਂ ਤੁਹਾਡੇ ਤੁਸੀਂ ਬੋਲ ਦਿਓ, ਤੁਸੀਂ ਸ਼ਜੀਤ ਲੱਗਦਾ ਮੈਂ ਨਹੀਂ ਕਵਰ ਕੀਤੀ ਨਾ, ਉਹ ਤੁਸੀਂ ਦੱਸ ਦਿਓ ਕਿਹੜੇ ਬੰਦੇ ਡਰੱਗ ਵਿੱਚ ਫੜੇ ਗਏ ਹੈਗੇ ਆ, ਤੇ ਮੈਂ ਤੁਹਾਡੇ ਛੱਡ ਦਿੰਦਾ।
15: ਸਾਰੀਆਂ ਵਾਲੀ ਜੇਲ ਤੇ ਯਾਨੀ ਕਿ ਲੰਡਨ ਦੀ ਜੇਲ ਦੇ ਵਿੱਚ ਤੁਸੀਂ ਦੇਖ ਲਓ, ਯਾਨੀ ਕਿ ਜਾ ਕੇ ਕਿਤੇ ਚੈੱਕ ਕਰਵਾਓ, ਯਾਨੀ ਕਿ ਕਿੰਨਾ ਕੁ ਬੰਦਾ ਆਪਣਾ, ਯਾਨੀ ਕਿ ਨਾ
11: ਜੀ ਜੀ।
15: ਤੇ ਫਿੱਟਦਾਨ ਤਾਂ ਪਾਉਣੀ ਚਾਹੀਦੀ ਆ ਕਿ ਨਹੀਂ? ਹਰ ਬੰਦਾ ਯਾਨੀ ਕਿ ਜਿਹੜਾ ਨਾ ਗੱਲ ਨੂੰ ਜਿਹੜਾ ਝੱਕਦੇ ਆ, ਘਬਰਾਉਂਦੇ ਆ, ਖਬਰ ਦੇਣ ਲੱਗੇ, ਪਤਾ ਨੀ ਇਹਨਾਂ ਨੇ
11: ਝੱਕਦਾ ਕੋਈ ਨੀ, ਕਿਤੇ ਝੱਕਦਾ ਕੋਈ ਨੀ, ਘਬਰਾਉਂਦਾ ਕੋਈ ਨੀ। ਅਸੀਂ ਹਰ ਇੱਕ ਬੰਦੇ ਦਾ ਨਾਂ ਲਈਦਾ ਜੇ ਮੇਰੇ ਸਾਹਮਣੇ ਆ ਜਾਵੇ। ਏਦਾਂ ਕਰੋ, ਮੈਂ ਤੁਹਾਨੂੰ ਨੰਬਰ ਦਿੰਦਾ 416-451-2222। ਜੇ ਤੁਹਾਨੂੰ ਲੱਗਦਾ ਤੁਹਾਨੂੰ ਫਿਰ ਲਿਖ ਲਵੋ 416-451-2222 ਵੀ ਮੇਰਾ ਪਰਸਨਲ ਨੰਬਰ ਹੈਗਾ। ਜੇ ਤੁਹਾਨੂੰ ਲੱਗਦਾ ਕੋਈ ਖਬਰ ਨਹੀਂ ਕਵਰ ਕੀਤੀ ਗਈ ਜਾਂ ਆਪਾਂ ਲਕੋਈ ਗਈ ਨਾ, ਮੈਨੂੰ ਭੇਜ ਦਵੋ, ਮੈਂ ਕੱਲ੍ਹ ਨੂੰ ਕਵਰ ਕਰ ਲਵਾਂਗਾ। ਕੋਈ ਆਪਾਂ ਹਰ ਇੱਕ ਖਬਰ 'ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕਰੀਦੀ ਆ। ਮੈਨੂੰ ਪਤਾ ਦੁੱਖ ਲੱਗਦਾ ਜਦੋਂ ਸਾਡੇ ਸਾਰੇ ਹੀ ਆਪਾਂ ਜਦੋਂ ਆਪਣੇ ਪੰਜਾਬੀ ਨਾਲ ਇੱਧਰ ਕੰਮ ਕਰਨ ਤੋਂ ਨਾ ਹਟਣ, ਵੱਖ ਵੱਖ ਜੇਲ੍ਹਾਂ 'ਤੇ ਬੈਠੇ ਹੋਣ, ਫਿਰ ਦੁੱਖ ਬੜਾ ਲੱਗਦਾ ਵੀ ਯਾਰ ਆਪਾਂ ਬੜੀ ਔਖੇ ਹੋ ਕੇ, ਅਸੀਂ ਤਾਂ ਪੁਰਾਣੇ ਆਏ ਹੋਏ ਹਾਂ, ਇਹਨਾਂ ਕੋਲ ਗਾਲਾਂ ਸੁਣ ਕੇ, ਇਹਨਾਂ ਦੇ ਸਾਨੂੰ ਪੈਕੀ ਕਹਿੰਦੇ ਹੁੰਦੇ ਸੀ, ਜੋਬਾਂ ਨਹੀਂ ਮਿਲਦੀਆਂ ਸੀਗੀਆਂ, ਵੈਰੀ ਉਹ ਜੋਬ ਮਿਲਦੀ ਜਿਹੜੀ ਕੋਈ ਹੋਰ ਨਹੀਂ ਕਰਨਾ ਚਾਹੁੰਦਾ, ਬੜੀ ਇੱਜ਼ਤ ਕਮਾਈ, ਬੜੀ ਇੱਜ਼ਤ ਨਾਲ ਪੈਸਾ ਕਮਾਇਆ, ਅਤੇ ਇਹਨਾਂ ਸਾਰੀ ਇੱਜ਼ਤ ਰੋਲ ਕੇ ਰੱਖਦੀ ਇਹਨਾਂ ਲੋਕਾਂ ਨੇ ਜਿਹੜੇ ਫੜੇ ਜਾਂਦੇ। ਮੈਨੂੰ ਪਤਾ ਤੁਸੀਂ ਚਾਹੁੰਦੇ ਹੋ ਇਹਨਾਂ ਨੂੰ ਜੇਲ੍ਹ ਵਿੱਚ ਰੱਖੋ, ਇਹਨਾਂ ਨੂੰ ਕੁੱਟੋ, ਇਹਨਾਂ ਨੂੰ ਕੁੱਟਮਾਰ ਤਾਂ ਨਹੀਂ ਕਰ ਸਕਦੇ ਪਰ ਸਜ਼ਾ ਤਾਂ ਦੇ ਸਕਦੇ ਹੈਗੇ ਆ, ਪਰ ਲੱਗੇ ਹੋਏ ਮਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹੋਏ। ਜਿਹੜੇ ਵੀ ਜਿਹੜੇ ਲਾਅ ਚੇਂਜ ਕੀਤੇ ਆ ਨਾ, ਮੈਂ ਰੂਬੀ ਸੋਤਰ ਨੂੰ ਮੈਸੇਜ ਭੇਜਤਾ ਸੀਗਾ, ਉਹਨੂੰ ਚਲੋ ਇੱਕ ਘੰਟਾ ਇਹਦੇ 'ਤੇ ਲੈ ਕੇ ਆਵਾਂਗਾ ਵੀ ਜੇ ਲੋਕੀ ਜੇ ਕੋਈ ਗਲਤੀ ਕਰਦੇ ਉਹ ਲੰਬੇ ਟਾਈਮ 'ਤੇ ਕਿੱਦਾਂ ਆਪਾਂ ਜੇਲ੍ਹਾਂ ਵਿੱਚ ਰੱਖ ਸਕਦੇ, ਸਬਕ ਸਿਖਾ ਸਕਦੇ ਹਾਂ ਵੀ ਕੰਮ ਮਾੜੇ ਹੁੰਦੇ ਹਨ, ਲੋਕੀ ਤਾਂ ਵਾਰ ਵਾਰ ਕਰਦੇ ਕਿਉਂਕਿ ਆਪਾਂ ਇਹਨਾਂ ਨੂੰ ਛੇਤੀ ਛੱਡ ਦਿੰਦੇ ਹਾਂ। ਦੈਟਸ ਅ ਪ੍ਰੋਬਲਮ। ਆਪਾਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਸਜ਼ਾਵਾਂ ਵੱਧ ਮਿਲਣ ਅਤੇ ਮੁੜ ਕੇ ਇੱਦਾਂ ਦੇ ਕੰਮ ਕਰ ਨਾ ਸਕਣ। ਦੁੱਖ ਲੱਗਦਾ ਜਦੋਂ ਇਹੀ ਲੋਕ 10-10 ਮਿਲੀਅਨ ਡਾਲਰ ਦੇ ਘਰ ਲਈ ਬੈਠੇ ਹੋਣ ਅਤੇ ਸਾਲ ਕਵਾਂ ਜੇਲ੍ਹ 'ਚੋਂ ਬਾਹਰ ਆ ਜਾਣ ਅਤੇ ਮੁੜ ਕੇ ਕਹਿੰਦੇ ਲੈ ਲਓ ਫੜ ਲਿਆ ਸਾਡਾ, ਇਹੀ ਕਹਿੰਦੇ ਆ ਨਾ ਵੀ ਕੱਲ੍ਹ ਜੋ ਕੁਛ ਕਰਨਾ ਸੀਗਾ। ਸੋ ਸਰਕਾਰ ਨੇ ਹੀ ਕਰਨਾ, ਆਪਾਂ ਤਾਂ ਆਵਾਜ਼ ਬਣ ਕੇ ਅੱਗੇ ਆ ਸਕਦੇ ਹੈਗੇ ਹਾਂ। ਤੁਹਾਨੂੰ ਮੈਂ ਨੰਬਰ ਆਪਾਂ ਦੇ ਤਾ, ਸਾਰੇ ਲਿਖ ਲਵੋ ਜੇ ਲੱਗਦਾ ਕੋਈ ਆਪਾਂ ਖਬਰ ਨਹੀਂ ਕਵਰ ਕੀਤੀ ਤੰਬੜ ਤੇ ਨਾ ਡਰਿਆ ਨਾ ਡਰਦੇ ਆ, ਇੱਕ ਚੀਜ਼ ਤੋਂ ਡਰਦੇ ਆ ਗੁਰੂ ਗ੍ਰੰਥ ਸਾਹਿਬ ਤੇ ਉਸ ਗੁਰੂ ਤੋਂ ਡਰਦੇ ਆ, ਦੈਸੇ ਉਹਦੇ ਅੱਗੇ ਸਿਰ ਚੁੱਕਦਾ, ਬਾਕੀ ਧਰਲੇਦਾਰ ਹੋ ਕੇ ਪ੍ਰੋਗਰਾਮ ਦੇਈਦਾ ਤੇ ਕਰਦੇ ਰਹਾਂਗੇ। ਜੇ ਲੱਗਦਾ ਕਿਸੇ ਦਾ ਨਾਂ ਨਹੀਂ ਲਿਆ ਖਬਰ ਨਹੀਂ ਕਵਰ ਕੀਤੀ ਨਾ, ਆਪਾਂ ਕਰ ਦੇਵਾਂਗੇ ਜ਼ਰੂਰ, ਅਸੀਂ ਤੁਹਾਡੇ ਲਈ ਹੀ ਬੈਠੇ ਹਾਂ। ਜਤਿੰਦਰ ਸਿੰਘ, ਜਸਵੀਰ ਸਿੰਘ ਇਹ ਵਾਰ ਵਾਰ ਤੁਹਾਡੇ ਲੈ, ਜਤਿੰਦਰ ਸਿੰਘ ਤੁਸੀਂ ਆ ਗਏ ਜੀ।
16: ਹਾਂਜੀ ਭਾਜੀ, ਸਤਿ ਸ਼੍ਰੀ
11: ਅਕਾਲ, ਸਤਿ ਸ਼੍ਰੀ ਅਕਾਲ ਜੀ।
16: ਹਾਂਜੀ ਭਾਜੀ, ਭਾਜੀ ਆਹ ਨਿਊਜ਼ ਸੁਣ ਕੇ ਹੋਰ ਦੁੱਖ ਲੱਗ ਗਿਆ ਜੀ ਆਪਣਾ ਲਿਬਰਲ ਤੋਂ, ਕਿ ਵੀ ਆਪਣਾ ਉਹਨਾਂ ਨੇ ਪਾਕਿਸਤਾਨ ਨੂੰ 27 million ਦਿੱਤੇ, ਕਿਸ ਚੀਜ਼ ਦੇ ਦਿੱਤੇ ਆ ਜੀ ਭਾਜੀ, ਉਹ ਨੀ ਮੈਨੂੰ ਤੁਸੀਂ ਆਪਾਂ ਨੂੰ ਦੱਸਿਆ ਜੀ। ਸੈਕਿੰਡ ਥਿੰਗ ਇਹ ਆ ਜੀ, ਹੁਣ ਲਿਬਰਲ ਭਗਤਾਂ ਤੋਂ ਆਪਾਂ ਨੂੰ ਕੀ ਉਮੀਦ ਕਰੀਏ ਜੀ, ਕਿ ਹੋਰ ਵੀ ਇਹ ਕੰਟਰੀ ਨੂੰ ਡਾਊਨ ਕਰਨਗੇ ਤੇ ਆਪਣਾ ਜਿਹੜੇ ਮਤਲਬ ਕਿ ਸਜ਼ਾਵਾਂ ਦੇ ਰਹੇ ਆ ਜੀ, ਇਹ ਫੈਡਰਲ ਗੌਰਮੈਂਟ ਨੇ ਹੀ ਲੋਅ ਬਣਾ ਰਹੇ ਆ। ਜਿਹੜੀ ਜਿਹੜੀ ਵੀ ਕਮਿਊਨਿਟੀ ਹੈ ਨਾ, ਸਿਰਫ ਇਹ ਜਿਹੜੀਆਂ ਕਮਿਊਨਿਟੀ ਜਿਵੇਂ ਏਸ਼ੀਅਨ ਕਮਿਊਨਿਟੀ ਆ, ਇਹ ਸਿਰਫ ਰਿਪੋਰਟ ਹੋਣ ਤੋਂ ਡਰਦੀਆਂ, ਇੱਕ ਲੋਅ ਬਣਾ ਦੇਣ ਕਿ ਵੀ ਚਾਹੇ ਸਿਟੀਜ਼ਨਸ਼ਿਪ ਲਈ ਹੋਵੇ ਬੰਦੇ ਨੇ, ਕਿਉਂਕਿ ਸਿਟੀਜ਼ਨ ਵੀ ਕੁਛ ਹੋਣਗੇ ਜਿਹੜੇ ਡਰਗ ਕੇਸ ਚ ਹੋਣਗੇ ਤੇ ਉਹਨਾਂ ਨੂੰ ਵਾਪਸ ਕੀਤਾ ਜਾਵੇ, ਇਸੇ ਡਰ ਚੋਂ ਇਹਨਾਂ ਨੇ ਹਟਣਾ ਜੀ, ਨਹੀਂ ਤਾਂ ਨਹੀਂ ਹਟਣਾ।
11: ਧੰਨਵਾਦ ਤੁਹਾਡਾ। ਕਿਸੇ ਨੂੰ ਵਾਪਸ ਕਰਨਾ ਬੜਾ ਔਖਾ, ਜਦੋਂ ਸਿਟੀਜ਼ਨ ਹੋਵੇ ਨਾ, ਕਿਉਂਕਿ ਇੱਥੇ ਸਿਟੀਜ਼ਨਸ਼ਿਪ ਲਈ ਹੋਈ ਆ, ਉਹਨਾਂ ਦੇ ਬੱਚੇ ਵੀ ਹੋ ਸਕਦੇ, ਕਿੱਦਾਂ ਵਾਪਸ ਕਰ ਸਕਦੇ? ਜੇ ਪਿਓ ਨੇ ਗਲਤੀ ਕੀਤੀ ਹੋਵੇ, ਮਾਂ ਨੇ ਗਲਤੀ ਕੀਤੀ, ਜਾਂ ਬੱਚੇ ਨੇ ਗਲਤੀ, ਕਿੱਦਾਂ ਪਰਿਵਾਰ ਨੂੰ ਵਾਪਸ ਕਰ ਸਕਦੇ ਹੋ? ਇਹ ਬੜਾ ਔਖਾ। ਹਾਂ, ਸਜ਼ਾਵਾਂ ਸਖ਼ਤ ਕਰ ਸਕਦੇ ਹੈਗੇ ਆ, ਇਹਨਾਂ ਦੇ ਐਸਿਡ ਸਾਰੇ ਖੋਏ ਜਾਣ, A to Z ਖੋਏ ਜਾਣ, ਇੱਕ ਡਾਲਰ ਨਾ ਛੱਡਿਓ ਇਹਨਾਂ ਕੋਲੋਂ ਤੇ ਮੁੜ ਕੇ ਫਿਰ ਉੱਠਣ ਦੀ ਜਗ੍ਹਾ ਕੰਮ ਕਰਕੇ ਉੱਠਣਾ ਪਵੇ ਤਾਂ ਕੁਝ ਨਾ ਕੁਝ ਬਣ ਸਕੇ, ਨਹੀਂ ਤਾਂ ਇਹਨਾਂ ਨੇ ਇੱਦਾਂ ਦੇ ਕੰਮ ਕਰੀ ਜਾਣੇ ਹੈਗੇ ਆ। ਲਓ ਜੀ, ਮੈਂ ਦੱਸ ਦੇਵਾਂ, ਫਾਰਮਰ ਚੇਅਰ ਆਫ ਵਿੰਜ਼ਰ ਡਿਟਰੋਇਟ ਬ੍ਰਿਜ ਅਥਾਰਟੀ ਵਾਲੇ ਕਹਿ ਰਹੇ ਹਨ ਵੀ ਜਿਹੜਾ ਅੱਜ 12 ਵਜੇ ਬ੍ਰਿਜ ਖੁੱਲ੍ਹਣਾ, ਅਜੇ ਵੀ ਡਰਦੇ ਹਨ ਵੀ ਖੁੱਲ੍ਹਣ ਦੇਵੇਗਾ ਕਿ ਨਹੀਂ ਕੌਣ, ਡੋਨਲਡ ਟਰੰਪ। ਪਰ ਅੱਜ 12 ਵਜੇ ਜਿਹੜਾ ਬ੍ਰਿਜ ਹੈਗਾ, ਗੋਲਡੀ ਹਾਊ ਬ੍ਰਿਜ ਖੁੱਲ੍ਹਣਾ ਹੈਗਾ ਆ ਤੇ ਬਹੁਤ ਸਾਰਾ ਕੰਮ ਸੌਖਾ ਹੋ ਜਾਣਾ ਹੈਗਾ ਆ, ਜਿਹਨਾਂ ਨੇ ਉੱਥੇ ਕ੍ਰੋਸ ਕਰਨਾ ਸਸਤਾ ਹੋ ਜਾਣਾ ਤੇ ਸੌਖਾ ਹੋ ਜਾਣਾ, ਕਾਫੀ ਸਾਰਾ ਟਾਈਮ ਵੀ ਬਚਣਾ। ਇਸ ਦੇ ਨਾਲ ਨਾਲ ਈ ਸਕੂਟਰ ਚਲਾ ਰਿਹਾ ਸੀਗਾ ਬੱਚਾ ਤੇ ਸੀਰੀਅਸਲੀ ਇੰਜਰ ਹੋ ਗਿਆ ਜਦੋਂ ਉਹਦਾ ਸਕੂਟਰ ਜਾ ਕੇ ਇੱਕ ਪਾਰਕਡ ਵੈਨ ਵਿੱਚ ਵੱਜਿਆ। ਸੋ ਈ ਸਕੂਟਰ ਦੇ ਵੈਰੀ ਡੇਂਜਰਸ। ਮੈਂ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਕਰਨਾ, ਬੱਚੇ ਦੀ ਉਂਗਲੀ ਫਾਲੋ, ਜਿੱਦਾਂ ਨੂੰ ਮਰਜ਼ੀ ਤੋਰ ਦੇਵੋ, ਸਮਝਾ ਦੇਵੋ, ਪਰ ਐਟ ਦੀ ਐਂਡ ਲਾਇਬਿਲਟੀ ਤੁਹਾਡੇ 'ਤੇ ਆ ਜਾਂਦੀ ਹੈਗੀ ਆ। ਸੋ ਬੱਚਿਆਂ ਨੂੰ ਸਮਝਾਵੋ, ਬੜੀ ਸਪੀਡ ਹਨ ਇਹਨਾਂ ਦੀ, ਪਾਰਕਵੇ ਲਿਜਾ ਕੇ ਜਿੱਦਾਂ ਮਰਜ਼ੀ ਚਲਾ ਲੈਣ, ਪਰ ਜਦੋਂ ਸਾਈਡ ਵਾਕ ਦੇ ਚਲਾਉਂਦੇ ਹਨ ਤੇ ਕਾਰਾਂ ਖੜੀ ਹੁੰਦੀ, ਕਈ ਵਾਰੀ ਬੰਦਾ ਕਾਰ ਬੈਕਅਪ ਕਰਨ ਲੱਗਦਾ ਨਹੀਂ ਦਿਸਦਾ, ਇੰਨੀ ਸਪੀਡ ਨਾਲ ਜੇ ਵਿੱਚ ਵੱਜ ਗਿਆ ਤਾਂ ਸੱਟਾਂ ਹੀ ਲੱਗਦੀਆਂ, ਜੇਕਰ ਇੰਜਰੀਜ਼ ਬਹੁਤ ਸਾਰੀਆਂ ਹੋ ਰਹੀਆਂ ਹਨ। ਸੋ ਈ ਸਕੂਟਰ ਨਾਲ ਕਾਫੀ ਸਾਰੀ ਇੰਜਰੀ ਹੋ ਗਈ, ਜਸਟ ਬੀ ਕੇਅਰਫੁਲ। ਇਸ ਦੇ ਨਾਲ ਨਾਲ ਜੂਇਸ਼ ਓਨਡ ਬੇਕਰੀ ਸੀਗੀ, ਦੋ ਜਗ੍ਹਾ ਤੇ ਕਾਫੀ ਜਿਹੜੇ ਆ ਉਹਨਾਂ ਦੇ ਸਟੋਰ ਆ ਡੈਮੇਜ ਕੀਤੇ ਗਏ ਆ, ਹੁਣ ਪੁਲਿਸ ਇਨਵੈਸਟੀਗੇਟ ਕਰ ਰਹੀ ਹੈਗੀ ਆ ਵੀ ਹੇਟ ਰਿਲੇਟਡ ਕ੍ਰਾਈਮ ਤਾਂ ਨਹੀਂ ਇਹ ਨਹੀਂ ਸੀਗਾ। ਤੇ 3 ਲੱਖ ਤੋਂ ਵੱਧ ਬੱਚੇ ਡੁੱਬਦੇ ਹਨ ਹਰੇਕ ਸਾਲ, ਮੋਸਟਲੀ ਬੱਚੇ ਹੁੰਦੇ ਹਨ ਤੇ ਕਿਉਂਕਿ ਸਵਿਮ ਕਰਨਾ ਨਹੀਂ ਆਉਂਦਾ, ਜਾ ਕਹਿੰਦੇ ਵੀ ਜਿਹੜੇ 30 ਜਣੇ ਐਵਰੀ ਆਵਰ ਮਰਦੇ ਹਨ ਡੁੱਬਣ ਦੀ ਖਾਤਰ, ਕਹਿੰਦੇ ਜਾਂ ਬੱਚਿਆਂ ਨੂੰ ਸਪੈਸ਼ਲੀ ਜਿਹੜੀਆਂ ਗਰੀਬ ਕਰਦੇ ਆ ਬਾਲਟੀ ਬਿਠਾ ਕੇ ਨਲਾਉਣ ਵਾਸਤੇ ਛੱਡਿਆ ਹੁੰਦਾ ਆ, ਉਹ ਸਿਰ ਘੁਮਾ ਲੈਂਦੇ ਆ ਜਾਂ ਕਿਸੇ ਪਾਸੇ ਨੂੰ ਚੱਲ ਜਾਂਦੇ ਆ, ਮੁੜ ਕੇ ਬੱਚਾ ਡੁੱਬਿਆ ਹੁੰਦਾ ਦਿਸਦਾ ਆ। ਇੱਥੇ ਬੱਚੇ ਕਈ ਵਾਰੀ ਟੱਬ ਵਿੱਚ ਨਲਾਉਂਦੇ ਹਨ, ਫੋਨ ਆ ਗਿਆ ਦੂਸਰੇ ਪਾਸੇ ਦੇਖਣ ਲੱਗ ਪੈਂਦੇ ਆ, ਬੱਚੇ ਡੁੱਬ ਜਾਂਦੇ ਹਨ। ਉਹ ਕਹਿੰਦੇ ਸਾਨੂੰ ਅਵੇਅਰ ਹੋਣਾ ਚਾਹੀਦਾ ਵੀ ਇੱਦਾਂ ਦੀਆਂ ਮੌਤਾਂ ਆਪਾਂ ਬਚਾ ਸਕਦੇ ਹੈਗੇ ਹਾਂ। ਸੋ 90% ਜਿਹੜੀਆਂ ਡਾਉਣੀ ਹੈਗੀਆਂ ਉਹ ਲੇਕਸ ਦੇ ਵਿੱਚ, ਵੈਲ ਦੇ ਵਿੱਚ, ਡੋਮੈਸਟਿਕ ਵੋਲਟੇਜ ਸਵਿਮਿੰਗ ਪੂਲਾਂ ਦੇ ਵਿੱਚ ਉੱਥੇ ਹੁੰਦੀਆਂ ਹਨ। ਕਹਿੰਦੇ ਆਪਾਂ ਬਚਾ ਸਕਦੇ ਹਾਂ ਜੇ ਆਪਾਂ ਥੋੜ੍ਹਾ ਬਹੁਤਾ ਧਿਆਨ ਰੱਖੀਏ। ਅਤੇ ਕੈਲਗਰੀ ਅਤੇ ਰਮਿੰਟਨ ਦੇ ਵਿੱਚ ਬੱਚਿਆਂ ਨੇ ਜਿਹੜੀ ਹੜਤਾਲ ਕੀਤੀ ਹੋਈ ਹੈਗੀ ਆ, ਦੇਖੋ ਜੀ ਇੱਕ ਮਾਹਰ ਨਾਲ ਆਪਾਂ ਗੱਲਬਾਤ ਕੀਤੀ, ਉਹ ਕਹਿੰਦੇ ਵੀ ਦੇ ਹੈਵ ਦਾ ਰਾਈਟ ਟੂ ਕਿੱਕ ਦਮ ਆਊਟ। ਕਿੱਕ ਦਮ ਆਊਟ ਮਤਲਬ ਵੀ ਇਹਨਾਂ ਨੂੰ ਰਿਫਿਊਜ਼ ਕੀਤਾ ਜਾਵੇ, ਇਹਨਾਂ ਨੂੰ ਇੱਥੇ ਕੰਮ ਨਾ ਦਿੱਤਾ ਜਾਵੇ ਅਤੇ ਨਾ ਰੱਖਿਆ ਜਾਵੇ। ਕਹਿੰਦੇ ਇਹਨਾਂ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਆ ਇਮੀਗ੍ਰੇਸ਼ਨ ਦੇ ਬੜੇ ਸਖ਼ਤ ਹਨ, ਤੁਹਾਨੂੰ ਕਿਹਾ ਸੀਗਾ ਕੰਮ ਕਰ ਲਓ, ਤੁਹਾਨੂੰ ਕੰਮ ਕਰਨ ਦਿੱਤਾ, ਪਰ ਤੁਸੀਂ ਇੱਥੇ ਪੜ੍ਹਨ ਵਾਸਤੇ ਆਏ ਸੀ, ਪੱਕੇ ਹੋਣ ਵਾਸਤੇ ਨਹੀਂ ਆਏ ਸੀ। ਕਹਿੰਦੇ ਵੱਖ ਵੱਖ ਜਦੋਂ ਐਡਾਂ ਚਲਾਈਆਂ ਗਈਆਂ ਸਰਕਾਰਾਂ ਵੱਲੋਂ ਜਾਂ ਹੋਰ ਸਟੇਸ਼ਨਾਂ 'ਤੇ ਵੀ ਤੁਸੀਂ ਆਵੋ ਇੱਥੇ ਪੱਕੇ ਹੋ ਸਕਦੇ, ਆਹ ਕੁਝ ਹੋ ਸਕਦਾ ਤੁਹਾਡੇ ਨਾਲ, ਅਤੇ ਬੱਚੇ ਵੀ ਇੱਥੇ ਸਭ ਕੁਝ ਵੇਚ ਕੇ ਆ ਗਏ, ਪਰ ਜਿੰਨੇ ਕੁ ਪਹੁੰਚੇ ਉਹਨਾਂ ਨੂੰ ਰੱਖ ਲਵੋ। ਪਰ ਹੁਣ ਸਰਕਾਰ ਕਹਿ ਰਹੀ ਹੈਗੀ ਆ ਵੀ ਇਟ ਵਿਲ ਬੀ ਵੈਰੀ ਹਾਰਡ ਟੂ ਕੀਪ ਯੂ ਗਾਈਜ਼ ਹੇਅਰ, ਪਰ ਧਰਨਾ ਲਗਾਈ ਬੈਠੇ ਹਨ। ਕੈਨੇਡਾ ਦੇ ਵਿੱਚ ਬਲੱਡ ਸ਼ੋਰਟੇਜ ਹੋ ਗਈ ਆ, ਜਿਹੜੀ ਬਲੱਡ ਸਪਲਾਈ ਸੀ ਨਾ ਉਹ ਸ਼ੋਰਟੇਜ ਹੋ ਗਈ ਹੈਗੀ ਆ। ਕਹਿੰਦੇ ਹਨ ਵੀ ਜੇ ਤੁਸੀਂ ਬਲੱਡ ਦੇ ਸਕਦੇ ਹੋ ਤਾਂ ਦਿਓ ਜ਼ਰੂਰ। ਮੈਂ ਇੱਕ ਦੱਸਣਾ ਚਾਹੁੰਦਾ ਨਾ, ਇਹ ਨਾ ਜਦੋਂ ਬਲੱਡ ਡੋਨੇਸ਼ਨ ਦੀ ਡਰਾਈਵ ਹੁੰਦੀ ਆ, ਵੱਖ ਵੱਖ ਲੋਕ ਕਰਾਉਂਦੇ ਹਨ, ਸਕੂਲਾਂ ਵਾਲੇ ਵੀ ਬਲੱਡ ਡਰਾਈਵ ਕਰਦੇ ਆ, ਤੇ ਗੁਰਦੁਆਰੇ ਵਾਲੇ ਵੀ ਕਰਦੇ ਆ, ਸਿੱਖ ਨੇਸ਼ਨ ਵਾਲੇ ਵੀ ਕਰਦੇ ਹਨ, ਇਹਨਾਂ ਟਾਈਮ ਰੱਖਿਆ ਹੁੰਦਾ ਇੰਨੇ ਤੋਂ ਇੰਨੇ। ਹੁਣ ਕਈ ਵਾਰੀ ਜਿਹੜੇ 40-50 ਜਾਣੇ ਆਏ ਹੁੰਦੇ ਆ ਨਾ, ਜੇ ਉਹ ਲੋਕੀ ਆਪਣਾ ਟਾਈਮ ਕੱਢ ਕੇ ਫ੍ਰੀ ਦੇ ਵਿੱਚ ਤੁਹਾਨੂੰ ਖੂਨ ਦੇ ਨਾਲ ਸਕਦੇ ਹਨ, ਤਾਂ ਤੁਸੀਂ ਐਕਸਟਰਾ 2-3 ਘੰਟੇ ਕੰਮ ਕਿਉਂ ਨਹੀਂ ਕਰ ਸਕਦੇ? ਜਾਂ ਉਹਨਾਂ ਲੋਕਾਂ ਨੂੰ ਰੱਖੋ ਵੀ ਤੁਸੀਂ 6 ਤੋਂ ਦੁਪਹਿਰ ਦੇ 12 ਵਜੇ ਤੋਂ ਲੈ ਕੇ ਜਾਂ ਸ਼ਾਮ ਦੇ 6 ਜਿਹੜਾ ਵੀ ਟਾਈਮ ਹੈਗਾ, ਇੰਨੇ ਵਜੇ ਤੱਕ ਕੰਮ ਕਰਨਾ। ਪਰ ਹਾਂ, ਜਿੰਨੇ ਲਾਈਨਾਂ ਵਿੱਚ ਖੜ੍ਹੇ ਹਨ ਉਹਨਾਂ ਦਾ ਬਲੱਡ, ਉਹਨਾਂ ਦੀ ਉਹਨਾਂ ਨੂੰ ਸਰਵਿਸ ਦੇ ਕੇ ਜਾਣਾ, ਕਿਉਂਕਿ ਉਹ ਟਾਈਮ ਕੱਢ ਕੇ ਫ੍ਰੀ ਵਿੱਚ ਬਲੱਡ ਦੇਣ ਆਏ ਆ। ਪਰ ਨਹੀਂ, ਇਹ ਵੀ ਕਈ ਵਾਰੀ ਆਪਾਂ ਜੋ ਟਾਈਮ ਮੁੱਕ ਗਿਆ ਭਾਂਡੇ ਚੱਕ ਕੇ ਚਲੇ ਜਾਂਦੇ ਹਨ। ਉਹ ਜਿਹੜੇ ਵਿਚਾਰੇ ਕੰਮ ਛੱਡ ਕੇ ਹੋਰ ਪਰੋਂ ਛੱਡ ਕੇ ਆਏ ਹੁੰਦੇ ਖੂਨ ਦੇਣ ਦਾਨ ਕਰਨ, ਉਹ ਕਹਿੰਦੇ ਯਾਰ ਇਹ ਤਾਂ ਚਲ ਗਿਆ, ਉਹ ਕਹਿੰਦੇ ਹੁਣ ਟਾਈਮ ਖਤਮ ਹੋ ਗਿਆ। ਪਰ ਯਾਰ ਮੈਂ ਇਹ ਵੀ ਕਹਿੰਦਾ ਵੀ ਇਹਨਾਂ ਕੋਲ ਵੀ ਸੇਵਾ ਫ੍ਰੀ 'ਚ ਲੈ ਲਿਆ ਕਰੋ, ਵੀ ਦੱਸਿਆ ਕਰੋ ਵੀ ਜੇ ਲੋਕੀ ਖੜ੍ਹੇ ਆ ਖੂਨ ਦੇਣ ਵਾਸਤੇ ਉਹਨਾਂ ਦਾ ਲੈ ਲਵੋ, ਕਿਉਂਕਿ ਉਹ ਤੁਹਾਡੇ ਵਾਸਤੇ ਆਏ ਹਨ। ਪਰ ਇਹ ਯੂਨੀਅਨ ਆ, ਅਸੀਂ ਇੰਨੇ ਵਜੇ ਤੱਕ ਕੰਮ ਕਰਨਾ, ਫਿਰ ਕਹਿੰਦੇ ਸੇਵਾ ਉਹ ਕਰਦੇ ਆ, ਕੀ ਕਰਨਾ? ਮੈਂ ਲੋਕਾਂ ਪਾਸੇ ਆਵਾਜ਼ ਵੜ ਕੇ ਬੈਠਾ, ਜਿਹੜੇ ਆ ਕੇ ਫਿਰ ਖੜ੍ਹ ਕੇ ਮੁੜ ਜਾਂਦੇ ਹੈ ਨਾ, ਉਹ ਖੂਨ ਦੇਣ ਆਏ ਸੀਗੇ ਫ੍ਰੀ ਦੇ ਵਿੱਚ, ਆ ਕੇ ਮੁੜ ਗਏ ਕਿਉਂਕਿ ਲਾਈਨਾਂ ਬੜੀ ਲੰਬੀ ਸੀਗੀ। ਉਹ ਕਹਿੰਦੇ ਆਪਾਂ ਤਾਂ ਇੰਨੇ ਵਜੇ ਤੱਕ ਕੰਮ ਕਰਨਾ। ਚਲੋ ਮੈਂ, ਤੁਸੀਂ ਵੀ ਫ੍ਰੀ ਵਿੱਚ ਕਰ ਲਿਆ ਕਰੋ ਨਾ, ਇਹੀ ਕਹਿਣਾ ਚਾਹੁੰਦਾ। ਅਨਦਰ ਵੇਕ ਅਪ ਕਾਲ ਫੋਰ ਡੱਗ ਫੂਡ। ਜੀ ਟੀ ਏਰੀਆ ਦੇ ਸਕੂਲਾਂ ਵਿੱਚ ਬੱਚੇ ਘੱਟ ਰਜਿਸਟਰ ਹੋ ਰਹੇ ਹਨ, ਟੀਚਰਾਂ ਨੂੰ ਲੇਅ ਆਫ ਕਰਨਾ ਪਿਆ, ਕਈ ਕੁਛ ਘਟਾਉਣਾ ਪਿਆ, ਕਿਉਂਕਿ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਜਾ ਰਹੇ ਹਨ, ਅਤੇ ਬਹੁਤ ਸਾਰੇ ਕਹਿੰਦੇ ਆਪਾਂ ਘਰ ਹੀ ਬੱਚਿਆਂ ਨੂੰ ਸਿਖਾ ਦੇਣਾ, ਜਿਹੜੀ ਇਹਨਾਂ ਦੀ ਐਜੂਕੇਸ਼ਨ ਆ ਉਹ ਬਹੁਤ ਹੀ ਵਧੀਆ ਹੈ ਨਹੀਂ। ਸੋ ਇਟ ਇਜ਼ ਅ ਵੇਕ ਅਪ ਕਾਲ ਫੋਰ ਡੱਗ ਫੂਡ, ਬਈ ਜਿਹੜੀ ਐਜੂਕੇਸ਼ਨ ਦੇ ਰਹੇ ਹਨ ਕੋਈ ਖਾਸ ਨਹੀਂ ਦੇ ਰਹੇ, ਅਤੇ ਲੋਕ ਕਹਿੰਦੇ ਆ ਬੱਚਿਆਂ ਨੂੰ ਘਰੇ ਪੜ੍ਹਾਉਣ ਲੱਗ ਪੈਣਾ। ਸੋ ਇਸ ਵੇਲੇ ਐਸਟੀਮੇਟ ਦੱਸਿਆ ਗਿਆ ਵੀ 90,000 ਤੋਂ ਲੈ ਕੇ 1,10,000 ਘਰਾਂ ਦੇ ਵਿੱਚ ਲੋਕ ਆਪ ਹੀ ਬੱਚੇ ਨੂੰ ਪੜ੍ਹਾਉਂਦੇ ਹਨ। ਕਹਿੰਦੇ ਆਪਾਂ ਨਹੀਂ ਭੇਜਣਾ ਸਕੂਲਾਂ ਵਿੱਚ, ਬਹੁਤ ਹੀ ਵਧੀਆ ਐਜੂਕੇਸ਼ਨ ਨਹੀਂ ਦੇ ਰਹੇ, ਜਾਂ ਕਹਿੰਦੇ ਸਾਡੇ ਪਾਸੇ ਘਰ ਹੀ ਬੈਠਾ ਹੈਗਾ। ਉੱਧਰੋਂ ਫੈਡਰਲ ਗਵਰਨਮੈਂਟ ਨੇ ਕਰ ਦਿੱਤੀ ਨਾ, ਡੱਗ ਫੋਰਡ ਦਾ ਪਲੇਨ ਉੱਤਰ ਗਿਆ ਨਹੀਂ, ਜਿਹੜਾ ਇਹਨਾਂ ਏਅਰਪੋਰਟ ਐਕਸਪੈਂਸ਼ਨ ਕਰਨੀ ਸੀ, ਮੈਂ ਐਕਸਪੈਂਸ਼ਨ ਦੀ ਗੱਲਬਾਤ ਕਰ ਰਹੇ ਹਾਂ, ਉਹ ਕਹਿੰਦੇ ਵੀ ਉੱਥੇ ਹਾਲਟ ਕਰਤੀ, ਰੋਕ ਦਿੱਤੀ ਗਈ ਹੈਗੀ ਆ, ਕਿਉਂਕਿ ਹੁਣ ਲੋਕਾਂ ਦੀ ਸੁਣੀਆਂ ਵੀ ਰੌਲਾ ਵੱਧ ਪੈਣਾ, ਇਨਵਾਇਰਮੈਂਟ ਨੂੰ ਵੱਧ ਨੁਕਸਾਨ ਹੋਣਾ ਆ, ਵੀ ਇਟਸ ਨੋਟ ਇਫੈਕਟਿਵ, ਅਤੇ ਫੈਡਰਲ ਸਰਕਾਰ ਨੇ ਹੁਣ ਐਕਸਪੈਂਸ਼ਨ ਜਿਹੜੀ ਹੈਗੀ ਆ ਉਹ ਰੋਕ ਦਿੱਤੀ ਗਈ ਆ। ਆ ਸੁਣ ਲਓ ਖਬਰ, ਹੁਣ ਹੈਲਾਫੈਕਸ ਦੇ ਵਿੱਚ ਇੱਕ ਡੈਂਟਲ ਸੀਗਾ, ਉਹਦੇ ਕੋਲੋਂ ਇੱਕ ਜਣੇ $52,000 ਚੋਰੀ ਕੀਤਾ ਉਹਦੇ ਕੰਮ ਤੋਂ, ਜਿਹੜਾ ਇੰਪਲੋਈ ਸੀਗਾ ਇੱਕ ਔਰਤ ਸੀਗੀ, ਫਿਰ ਉਹਨੂੰ ਚਾਰਜ ਕੀਤਾ ਗਿਆ, ਚਾਰਜ ਸਿਰਫ 5 ਮਹੀਨੇ ਦੀ ਚਾਰਜ ਲਗਾਇਆ 5 ਮਹੀਨੇ ਦੇ, ਪਰ ਕਹਿੰਦੇ 4 ਹਫ਼ਤੇ ਸਰਵ ਕਰਕੇ ਹੁਣ ਹੋਮ ਅਰੈਸਟ 'ਤੇ ਉਹਨੂੰ ਭੇਜ ਦਿੱਤਾ ਗਿਆ। ਉਹ ਕਹਿੰਦਾ ਮੇਰਾ $92,000 ਚੋਰੀ ਹੈ, ਥੋੜ੍ਹਾ ਤਾਂ ਇਹਨੂੰ ਸਖ਼ਤ ਸੇਵਾਵਾਂ ਹੋਣੀਆਂ ਚਾਹੀਦੀਆਂ ਹਨ। ਹੁਣ 92,000 ਮੁੜਿਆ ਕਿ ਨਹੀਂ ਇਹ ਨਹੀਂ ਖ਼ਬਰ ਵਿੱਚ ਲਿਖਿਆ ਗਿਆ, ਪਰ ਇਹ ਦੱਸਿਆ ਗਿਆ। ਇੱਥੇ ਕਹਿੰਦੇ ਆ ਵੀ ਇਹਨਾਂ ਨੂੰ ਕੁਛ ਦੱਸੋ, ਜਿਹੜੇ ਗਲਤ ਕੰਮ ਕਰਦੇ ਹਨ ਉਹ ਸਜ਼ਾਵਾਂ ਥੋੜ੍ਹੀਆਂ ਸਖ਼ਤ ਹੋਣੀਆਂ ਚਾਹੀਦੀਆਂ ਹਨ। ਆਹ 92,000 ਚੋਰੀ ਕਰਕੇ ਮੁੜ ਕੇ ਵਾਪਸ ਆ ਗਿਆ ਹੋਮ ਅਰੈਸਟ 'ਤੇ, ਇਹਨੂੰ ਤਾਂ ਕਮਾ ਲਿਆ ਨਾ ਚੋਰੀ ਦਾ ਪੈਸਾ। ਅਤੇ ਇੱਕ ਖ਼ਬਰ ਹੋਰ CBC ਨੇ ਰਿਪੋਰਟ ਕੀਤੀ ਆ, 1 in 10 ਐਮਰਜੈਂਸੀ ਫਿਜ਼ੀਸ਼ੀਅਨ ਜਿਹੜੇ ਹੈਗੇ ਆ ਉਹ ਤੰਗ ਆ ਗਏ, ਉਹ ਜੋਬ ਛੱਡ ਕੇ ਜਾ ਰਹੇ ਹਨ। ਉਹ ਕਹਿੰਦੇ ਵੀ ਸਾਡੇ ਵਾਸਤੇ ਬਹੁਤ ਔਖਾ ਕੰਮ, ਆਪਾਂ ਹਾਲਵੇ ਦੇ ਵਿੱਚ ਲੋਕਾਂ ਨੂੰ ਟ੍ਰੀਟ ਕਰਨ ਲੱਗੇ ਹੋਏ ਹਨ, ਸਾਡੇ 'ਤੇ ਦਿਮਾਗੀ ਪ੍ਰੈਸ਼ਰ ਪੈ ਰਿਹਾ ਹੈਗਾ, ਅਸੀਂ ਪੇਨ ਸਫ਼ਰ ਕਰਦੇ ਹਾਂ, ਵੀ ਸਾਨੂੰ ਦੁੱਖ ਲੱਗਦਾ, ਪੇਸ਼ੈਂਟ ਹਾਲ ਦੇ ਵਿੱਚ ਸਾਨੂੰ ਸਰਵ ਕਰਨੇ ਪੈਂਦੇ ਆ, ਵੀ ਐਮਰਜੈਂਸੀ ਸਰਵਿਸ ਜਿਹੜੀਆਂ ਹੈਗੀਆਂ, ਜਿਹੜੇ ਹੋਸਪਿਟਲ ਆ ਉਹ ਭਰੇ ਪਏ ਹਨ, ਓਵਰਫਲੋ ਹੋ ਰਹੇ ਹੈਗੇ ਆ, ਅਤੇ ਸਾਡੇ 'ਤੇ ਪ੍ਰੈਸ਼ਰ ਬਹੁਤ ਆ, ਜਾਂ ਟਾਈਮ ਆਫ ਲੈ ਲੈਂਦੇ ਹਨ, ਜਾਂ ਜੋਬ ਛੱਡ ਕੇ ਚਲੇ ਜਾਂਦੇ ਹਨ, ਜਾਂ ਇਹ ਕੰਟਰੀ ਛੱਡ ਕੇ ਚਲੇ ਜਾਂਦੇ ਹਨ। ਸੋ ਅਨਦਰ ਵੇਕ ਅਪ ਕਾਲ ਫੋਰ ਦਿਸ ਕੰਟਰੀ, ਜਿੱਥੇ ਪੈਸਾ ਲਾਉਣਾ ਉੱਥੇ ਲਗਾਵੋ। 6.5 ਲੱਖ ਤੋਂ ਵੱਧ ਇਸ ਕੰਟਰੀ ਵਿੱਚ ਲੋਕ ਡਿਮੈਂਸ਼ੀਆ ਦੇ ਨਾਲ ਰਹਿ ਰਹੇ ਹਨ। ਐਲਜ਼ਾਈਮਰ ਸੋਸਾਇਟੀ ਵਾਲੇ ਖ਼ਬਰ ਦਿੱਤੀ ਆ, 6.5 ਲੱਖ ਤੋਂ ਵੱਧ ਲੋਕ ਡਿਮੈਂਸ਼ੀਆ ਦੇ ਨਾਲ ਇੱਥੇ ਜੀ ਰਹੇ ਹਨ। ਸੋ ਡਿਮੈਂਸ਼ੀਆ ਬਹੁਤ ਵੱਡੀ ਪ੍ਰੋਬਲਮ ਹੈਗੀ ਆ, ਅਤੇ ਇਹਦੇ ਵਾਸਤੇ ਕੁਝ ਨਾ ਕੁਝ ਸਰਕਾਰ ਨੂੰ ਕਰਨਾ ਪੈਣਾ ਆ, ਫਿਊਚਰ ਬਾਰੇ ਸੋਚਣਾ ਪੈਣਾ ਆ। ਉਦੋਂ ਡਾਕਟਰ ਵੀ ਆਪਣੀ ਜੋਬਾਂ ਛੱਡ ਕੇ ਜਾ ਰਹੇ ਹਨ। ਡੂ ਸਮਥਿੰਗ ਫੋਰ ਯੋਰ ਓਨ ਕੰਟਰੀ, ਦੈਟਸ ਵਾਟ ਦੇ ਆਰ ਸੇਇੰਗ। ਮੈਂ ਖ਼ਬਰਾਂ ਹੋਰ ਬਹੁਤ ਸਾਰੀਆਂ ਲੈ ਕੇ ਨਹੀਂ, ਕੱਲ੍ਹ ਵੀ ਤੁਹਾਡੀਆਂ ਹੋਰ 'ਤੇ ਪਈਆਂ, ਖੈਰ ਕਿਵੇਂ ਲੈਂਦਾ, ਪਰ ਮੈਨੂੰ ਕਮਰਸ਼ੀਅਲ ਬ੍ਰੇਕ ਜਿਹੜੇ ਆ ਕਮਰਸ਼ੀਅਲ ਵੀ ਲੈਣੇ ਪੈਣੇ ਆ। ਇੱਕ ਹੈਗਾ ਆ ਮਕੈਨਿਕ ਚਾਹੀਦੇ ਹਨ, ਹੈਪੀ ਸੋਚ ਤਾਂ ਸਭ ਨਾਲ ਗੱਲਬਾਤ ਕਰ ਲੈਣੀ ਆ, ਸਪੈਸ਼ਲੀ ਇਲੈਕਟ੍ਰੀਕਲ ਮਕੈਨਿਕ ਜਿਹੜਾ ਹੁੰਦਾ ਇਲੈਕਟ੍ਰੋਨਿਕ ਬਾਰੇ ਵੱਧ ਜਾਣਦਾ ਹੋਵੇ, ਅਤੇ ਜਾਂ ਮੋਟਰ ਡਾਇਗਨੋਸ ਕਰਦਾ ਹੋਵੇ, ਜਾਂ DPS ਸਿਸਟਮ ਨੂੰ ਵੱਧ ਤਰੀਕੇ ਨਾਲ ਜਾਣਦਾ ਹੋਵੇ, ਤਾਂ ਇਹਨਾਂ ਨੂੰ ਚਾਹੀਦਾ। ਖੁਦ ਇਹਨਾਂ ਨੇ ਆਪਣੀ ਬਹੁਤ ਵੱਡੀ ਮਕੈਨਿਕ ਸ਼ੋਪ ਆ, ਬੜੇ ਪਿਆਰ ਨਾਲ ਫੈਮਿਲੀ ਵਾਂਗੂ ਰੱਖਦੇ ਹਨ ਆਪਣੇ ਵਰਕਰਾਂ ਨੂੰ। ਸੋ ਤੁਸੀਂ ਕੰਮ ਕਰਨਾ ਹੋਵੇ, ਹੈਪੀ ਸਹੋਤਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। 416-566-3526 566-35-26 ਤੇ ਸੰਪਰਕ ਕਰ ਲਿਓ। ਮੈਂ ਲੈਂਦਾ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਵਾਪਸ ਆਉਂਦੇ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ।
17: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਜ਼ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
18: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
17: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ।
19: CWC Immigration is one of the largest immigration companies and ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟ।
20: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration 905-670-4444।
21: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
22: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
21: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
23: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
24: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
25: Top Auto Collision provide karde ne fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal karde ne. Complete collision repair and car painting. Top Auto Collision.
26: Indian Punjabi Bazaar. 115 Father Tobin Road, Brampton Vich. Bharti Grocery da Pandar. Indian Punjabi Bazaar. Jithe taze phal te sabziyan, daalan, masale te aata, gal ki tuhadi grocery diyan saariyan lodan ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਲਈ ਸਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
27: IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swiss Corp, we make tracking easy.
11: ਪ੍ਰੋਗਰਾਮ ਦੇ ਵਿੱਚ ਜੀਆ ਨੂੰ ਹੈਪੀ ਸੋਤਾ ਸਾਹਿਬ, ਉਹਨਾਂ ਨੂੰ ਮਕੈਨਿਕ ਚਾਹੀਦੇ ਹਨ। ਤੁਸੀਂ ਮਕੈਨਿਕ ਹੋ ਜਾਂ ਮਕੈਨਿਕ ਸਿੱਖੀ ਹੋਈ ਹੈਗੀ ਆ ਤੇ ਲਾਇਸੈਂਸ ਵੀ ਲੈ ਕੇ ਦਿੰਦੇ ਹਨ। ਕਾਲ ਕਰ ਲਿਓ 416-566-3526 ਤੇ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਕਮਰਸ਼ਲ ਪ੍ਰੋਪਰਟੀ, ਰੈਜੀਡੈਂਸ਼ੀਅਲ ਪ੍ਰੋਪਰਟੀ, ਮਨਜੀਤ ਚੀਮਾ ਜੀ ਦਾ ਨੰਬਰ ਦੇ ਦਿੰਦਾ। 18 ਸਾਲ ਦਾ ਐਕਸਪੀਰੀਅੰਸ ਹੈਗਾ ਪ੍ਰੋਪਰਟੀ ਖਰੀਦਣ ਤੇ ਵੇਚਣ ਦੇ ਵਿੱਚ। ਬਹੁਤ ਵਧੀਆ ਸਰਵਿਸ, ਨੈਗੋਸ਼ੀਏਸ਼ਨ ਬਹੁਤ ਵਧੀਆ ਕਰਦੇ ਹਨ। 416-357-9599 ਮਨਜੀਤ ਚੀਮਾ ਜੀ ਦਾ ਨੰਬਰ ਆ। ਅਤੇ ਮਨਮੋਹਰ ਵਾਰਿਸ, ਕਮਲ ਹੀਰ ਅਤੇ ਸੰਗਤਾਰ ਭਾਈ ਦਾ ਸ਼ੋਅ 8 ਅਗਸਤ ਨੂੰ ਹੁਣ ਜਾ ਰਿਹਾ ਹੈਗਾ ਆ ਅਤੇ ਟਿਕਟਾਂ ਲੈਣੀਆਂ ਹੁਣ 416-303-4444 'ਤੇ ਗੱਲਬਾਤ ਕਰ ਲੈਣੀਆਂ। ਹਰਜਿੰਦਰ ਗਿੱਲ ਸਾਹਿਬ ਨੇ ਉੱਠਣਾ ਸੀਗਾ, ਕਹਿੰਦੇ ਸਵੇਰੇ ਸਵੇਰੇ ਉੱਠ ਬੜਾ ਔਖਾ ਹੁੰਦਾ, ਸਵੇਰੇ ਸਵੇਰੇ ਕੰਮ ਕਰਨ ਦਾ ਵੱਖਰਾ ਨਜ਼ਾਰਾ। ਜੇ ਉੱਠ ਗਏ ਹੋ ਤਾਂ ਕਾਲ ਕਰ ਲੈਣੀ ਹੈ, ਤੁਹਾਨੂੰ ਮੈਂ ਏਅਰ 'ਤੇ ਪਾ ਦੇਵਾਂਗਾ ਜ਼ਰੂਰ। ਕਈ ਵਾਰੀ ਟਾਕ ਸ਼ੋ ਚੱਲਣਾ, ਲਾਈਨ ਨਹੀਂ ਮਿਲਦੀ, ਉੱਥੇ ਮੈਂ ਮਾਫ਼ੀ ਮੰਗਦਾ। LA ਟਰੱਕ ਤੋਂ ਰਾਜਾ ਬਾਈ ਜੀ, LA ਵਾਲੇ ਟਰੱਕਾਂ ਦਾ ਕਾਰਨ ਓਲ ਚੇਂਜ ਕਰਨਾ, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ। 416-953-9162 'ਤੇ ਸੰਪਰਕ ਕਰ ਲੈਣਾ, ਤੁਹਾਡੀ ਮਦਦ ਕਰ ਦੇਣਗੇ। ਥਰੂਵੇ ਵਾਲੇ ਸਪੈਸ਼ਲਾਈਜ਼ ਟ੍ਰੇਲਰਸ ਬਣਾਉਂਦੇ ਹਨ, ਇਟਸ ਅਮੇਜ਼ਿੰਗ। ਮੈਂ ਇਹਨਾਂ ਦੀ ਫੈਕਟਰੀ ਦੇਖੀ ਆ ਹਿੰਦੇ ਬਾਈ ਦੀ, ਕਿਆ ਬਾਤ ਆ। ਕਿੱਦਾਂ ਵੈਲਡਿੰਗ ਹੋ ਰਹੀ ਆ, ਕਿੱਦਾਂ ਟ੍ਰੇਲਰ, ਫਲੈਟ ਬੈਡ ਟ੍ਰੇਲਰ, ਕੋਇਲ ਵੈਲ ਟ੍ਰੇਲਰ, ਡਰੋਪ ਡੈਕ ਟ੍ਰੇਲਰ ਬਣਾ ਰਹੇ ਹਨ, ਇਹ ਬਣਾ ਕੇ ਵੇਚਦੇ ਹਨ, ਇੰਜੀਨੀਅਰ ਡਰਾਇੰਗ ਨਾਲ ਬਣਾ ਕੇ ਵੇਚਦੇ ਹਨ। ਬਹੁਤ ਸਾਰੇ ਜਿਹੜੇ ਗੋਰੇ ਹੋਲਸੇਲਰ ਹਨ, ਇਹਨਾਂ ਤੋਂ ਖਰੀਦਦੇ ਹਨ ਅਤੇ ਬਾਅਦ 'ਚ ਫਿਰ ਵੇਚਦੇ ਹਨ। ਤੁਸੀਂ ਕੋ ਵੈਲਡਿੰਗ ਦਾ ਕੰਮ ਤਾਂ ਨਹੀਂ ਕਰਦੇ, ਪਰ ਟ੍ਰੇਲਰ ਬਣਾਉਂਦੇ ਹਨ, ਜਾ ਕੇ ਦੇਖਣੇ ਹੋਣ ਜਾਂ ਕੋਈ ਆਪਣੇ ਹਿਸਾਬ ਦਾ ਟ੍ਰੇਲਰ ਬਣਾਉਣਾ ਹੋਵੇ, ਦੇ ਵਿਲ ਮੇਕ ਇਟ ਫੋਰ ਯੂ। ਡਰੋਪ ਡੈਕ, ਕੋਇਲ ਵੈਲ ਅਤੇ 1170 ਫਿਊਸਟਰ ਡਰਾਈਵ 'ਤੇ ਹਨ, 905-219-0080 ਗੁਰਮਿੰਦਰ ਤਨੇਸਰ ਹਿੰਦਾਬਾਈ ਦਾ ਨੰਬਰ ਹੈਗਾ ਆ। ਸੋ ਖੁਸ਼ੀ ਹੁੰਦੀ ਹੈ, ਚੰਗਾ ਲੱਗਦਾ ਜਦੋਂ ਆਪਣੀ ਜਿਹੜੀ ਹੈਗੇ ਆ, ਸਾਰੇ ਹੀ ਆਪਣੇ ਹਨ, ਵੱਡੀਆਂ ਬਿਜ਼ਨਸ ਕਰਨ ਲੱਗ ਪੈਂਦੇ ਹਨ ਅਤੇ ਵਧੀਆ ਤਰੀਕੇ ਨਾਲ ਕੋਟ ਪੈਂਟ ਪਾਈ ਫਿਰਦੇ ਹੁੰਦੇ ਆ, ਅਤੇ ਜਿਹਨਾਂ ਦਾ ਕੰਮ ਹੈਗਾ ਉਸ ਹਿਸਾਬ ਨਾਲ ਇੰਜੀਨੀਅਰ ਰੱਖੇ ਹੋਏ ਹਨ, ਉਸ ਹਿਸਾਬ ਨਾਲ ਉਹ ਡਰਾਇੰਗ ਬਣਾਉਂਦੇ ਆ, ਵੈਲਡਰ ਰੱਖੇ ਹੋਏ ਉਹ ਆਪਣਾ ਕੰਮ ਕਰੀ ਜਾਂਦੇ ਹਨ। ਸੋ ਵਧੀਆ ਬਿਜ਼ਨਸ ਕਰਦੇ ਆ ਥਰੂ ਵੇ ਸਪੈਸ਼ਲ ਟ੍ਰੇਲਰ ਵਾਲੇ ਹਿੰਦਾਬਾਈ ਜੀ। ਇਸ ਦੇ ਨਾਲ ਨਾਲ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਡੀ ਪੀ ਐਫ ਦਾ ਕੰਮ ਹੋਵੇ ਤਾਂ 347-271-3734 'ਤੇ ਗੱਲਬਾਤ ਕਰ ਲੈਣੀ ਆ। ਸਟੂਡੀਓ ਨੰਬਰ 416-837-1515 ਹੁੰਦਾ ਆ, ਮੈਂ ਕੱਲ੍ਹਾਂ ਲੈਣ ਦੀ ਕੋਸ਼ਿਸ਼ ਕਰਾਂ, ਲਾਈਨਾਂ ਮੇਰੀਆਂ ਸਾਰੀਆਂ ਹੀ ਬਿਜ਼ੀ ਹਨ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗ ਜੀ ਨਾਲ ਕੰਮ ਕਰਦੇ ਹਨ, ਪਰਸਨਲ ਮੋਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ। 6479-88-8731 ਸਟਾਰਲਿਨ ਪੇਂਟ, ਹੋਟਲ ਮੋਟਰ ਪੇਂਟ ਕਰਾਉਣਾ ਹੋਵੇ, ਕਮਰਸ਼ੀਅਲ ਬਿਜ਼ਨਸ ਪੇਂਟਿੰਗ ਵਾਸਤੇ ਸਟਾਰਲਿਨ ਪੇਂਟਿੰਗ 416-230-4000 ਦੀ ਗੱਲਬਾਤ ਕਰ ਲੈਣੀ। ਐਲ ਪੀ ਰੂਫਿੰਗ 'ਤੇ ਬਲਵਿੰਦਰ ਸਿੰਘ ਦਾ ਨੰਬਰ, ਛੱਤਾਂ ਰਿਪੇਅਰ ਕਰਨੀਆਂ, ਰਿਪਲੇਸ ਕਰਨੀਆਂ, ਕਮਰਸ਼ੀਅਲ ਜਿਹੜੀਆਂ ਛੱਤਾਂ ਉਹ ਵੀ ਰਿਪੇਅਰ ਕਰਦੇ ਹਨ ਬਲਵਿੰਦਰ ਸਿੰਘ। ਕੌਂਕ੍ਰੀਟ ਦਾ ਕੰਮ ਵੀ ਕਰਦੇ ਹਨ, ਸਮੈਂਟ ਦਾ ਕੰਮ 416-602-7216, ਜਸਪਾਲ ਗੋਣੀਆ, ਬੀ ਕੇ ਟੈਕਸ ਐਂਡ ਅਕਾਊਂਟਿੰਗ, ਜਸ ਪੁੱਲਰ, ਐਡਮੋਰਾ ਇੰਸ਼ੋਰੈਂਸ, ਐਡਮੋਰਾ ਸੋਸ਼ਲ ਕ੍ਰੀਏਟਿਵ ਏਜੰਸੀ ਹੈਗੀ ਆ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਸੋਸ਼ਲ ਅਕਾਊਂਟ ਬਣਾ ਕੇ ਦਿੰਦੀ ਆ। ਫ੍ਰੀਵੇ ਰੀਅਲ ਸਟੇਟ ਅਤੇ ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਸੁਰਜੀਤ ਬਾਈ ਨੇ ਪ੍ਰੋਗਰਾਮ ਸਪੋਂਸਰ ਕੀਤਾ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਲੱਗਦਾ ਕੱਲ੍ਹ ਕਾਫੀ ਲੰਬੇ ਸਮੇਂ ਹੋਲਡ ਸੀਗੀਆਂ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਅਤੇ ਜੇ ਦੁਬਾਰਾ ਕਾਲ ਕਰਨੀ ਕਾਲ ਕੱਲ੍ਹ ਸੋਰੀ ਸਾਰੀ ਇਹ ਲਾਈਨ ਡਰੋਪ, ਦੁਬਾਰਾ ਕਾਲ ਕਰਨ ਲਾਈਨਾਂ ਮੈਂ ਕਲੀਅਰ ਕਰ ਦਿੱਤੀਆਂ, 416-837-1515 'ਤੇ 416-837-1515 ਸਟੂਡੀਓ ਨੰਬਰ ਹੁੰਦਾ ਆ। ਮੈਂ ਪਹਿਲੇ ਵੀ ਕਿਹਾ ਸੀ ਜੇ ਕੋਈ ਖਬਰ ਨਹੀਂ ਸਾਡੇ ਕੋਲ ਕਵਰ ਹੋਏ, ਲੱਗਦਾ ਵੀ ਆਪਾਂ ਨਹੀਂ ਕਵਰ ਕਰਦੇ, ਕਰਕੇ ਦੇਵਾਂਗੇ। ਖਬਰ ਅਥੈਂਟਿਕ ਹੋਣੀ ਚਾਹੀਦੀ ਹੈਗੀ ਆ, ਸਾਨੂੰ ਭੇਜਦਿਆਂ ਕਰੋ 416-451-2222 'ਤੇ, ਆਪਾਂ ਹਰ ਇੱਕ ਖਬਰ 'ਤੇ ਨਜ਼ਰ ਜ਼ਰੂਰ ਰੱਖਾਂਗੇ। ਸਿਟੀ ਵਿੱਚ ਕਿਹੜੇ ਕੰਮ ਹੋਏ ਆ, ਕਿਹੜੇ ਨਹੀਂ ਹੋ ਸਕੇ, ਇਕੱਲਾ ਬਰੈਂਪਟਨ ਸਿਟੀ ਮਿਸ ਹੈਗੀ ਆ, ਵੌਨ ਹੈਗਾ, ਬੈਰੀ ਹੈਗਾ ਆ, ਵੱਖ ਵੱਖ ਸਿਟੀ ਜਿੱਥੇ ਇਲੈਕਸ਼ਨਸ ਹੋਣੀਆਂ, ਕੈਲਡੋਨ ਹੈਗਾ ਆ, ਅਤੇ ਨਵੇਂ ਤੋਂ ਨਵੇਂ ਜਿਹੜੇ ਲੋਕ ਖੜ ਰਹੇ ਹਨ, ਕਿਹੜੇ ਕਿੰਨਾ ਕੰਮ ਕੀਤਾ, ਜਿਹੜੇ ਪੁਰਾਣੇ ਜਿਹਨੇ ਟਰਾਈ ਕੀਤੀ ਨਹੀਂ ਜਿੱਤ ਸਕੇ, ਦੁਬਾਰਾ ਫਿਰ ਉਹ ਖੜ੍ਹੇ ਹਨ ਅਤੇ ਉਹ ਵੀ ਟਰਾਈ ਕਰ ਰਹੇ ਹਨ। ਤੁਹਾਡੀ ਸਿਟੀ ਦਾ ਕੰਮ ਵਧੀਆ ਤਰੀਕੇ ਨਾਲ ਹੋਣਾ ਸੀਗਾ। ਅਸੀਂ ਆਵਾਜ਼ ਉਠਾਈ ਸੀਗੀ ਡਰੂ ਰੋਡ 'ਤੇ, ਜਿਹੜੀ ਨਾ ਡਰੂ ਰੋਡ ਹੈਗੀ ਆ, ਇਹ ਮਾਲਟਨ ਮਿਸਾਗ ਵਿੱਚ ਚੱਲਦੀ ਆ, ਉਹ ਬੜੀ ਚੌੜੀ ਆ, ਉਹ ਕਈ ਵਾਰੀ ਲੱਗਦਾ ਹੁੰਦਾ ਵੀ ਇਹ ਦੋ ਲਾਈਨਾਂ, ਅਤੇ ਜਿਹਨਾਂ ਨੇ ਕਾਹਲੀ ਵਿੱਚ ਜਾਣਾ ਹੁੰਦਾ, ਜਿਹੜਾ ਬੰਦਾ ਇੱਕ ਲਾਈਨ ਸਮਝ ਕੇ ਤੁਰਦਾ, ਪਿੱਛੇ ਹੋਰਨ ਵੱਜਦਾ ਹੁੰਦਾ, ਬਹੁਤ ਵਾਰੀ ਐਕਸੀਡੈਂਟ ਹੋਣ ਤੋਂ ਬਚਿਆ। ਅਤੇ ਹੁਣ ਉਹਨਾਂ ਨੇ ਟੈਂਪਰੇਰੀ ਲਾਈਨਾਂ ਜਿਹੀਆਂ ਮਾਰਕਿੰਗ ਕਰਦੇ, ਲੱਗਦਾ ਹੈਗਾ ਹੁਣ ਗਵਲੀ ਲਾਈਨ ਨੂੰ ਲੈਫਟ ਰਾਈਟ ਟਰਨ ਕਰਨ ਵਾਸਤੇ ਰੱਖ ਦੇਣਗੇ, ਅਤੇ ਇੱਕ ਇੱਕ ਲਾਈਨ ਚੱਲਦੀ ਰੱਖਣਗੇ, ਨਹੀਂ ਤਾਂ ਕਨਫਿਊਜ਼ਨ ਬੜੀ ਸੀਗੀ। ਇਹ ਕਨਫਿਊਜ਼ਨ ਕੌਣ ਦੂਰ ਕਰ ਸਕਦਾ, ਤੁਹਾਡੇ ਸਿਟੀ ਦੇ ਇੰਪਲੋਈ ਜੋ ਕੰਮ ਕਰਨ, ਸਿਲੈਕਟਰ ਲੋਕ 20-25 ਸਾਲ ਹੋ ਗਏ ਸਾਨੂੰ ਆਵਾਜ਼ ਉਠਾਉਣ ਨੂੰ, ਲੱਗਦਾ ਉਹ ਵੀ ਇਹਨਾਂ ਨੇ ਕਰਦੇ ਨਹੀਂ ਹੈਗੀ, ਲੱਗਦਾ ਆਵਾਜ਼ ਸੁਣ ਲਈ ਹੈਗੀ ਆ। ਇਹ ਵੀ ਪਤਾ ਲੱਗ ਰਿਹਾ ਹੈਗਾ ਵੀ ਜਿਹੜੇ ਸਾਈਨ ਆ, ਜਿਹੜੀਆਂ ਇਲੈਕਸ਼ਨ ਆ ਰਹੀਆਂ ਹੈਗੀਆਂ, ਮਿਊਂਸੀਪਲ ਇਲੈਕਸ਼ਨ, ਉਹ ਕਿੱਦਾਂ ਲਗਾਉਣੇ ਆ। ਕਹਿੰਦੇ ਇੱਕ ਘਰ ਵਿੱਚ ਇੱਕੋ ਬੰਦੇ ਦਾ ਸਾਈਨ ਲੱਗ ਸਕਦਾ ਹੈਗਾ, ਇਹ ਮੈਂ ਪਤਾ ਕਰਕੇ ਦੇਖਾਂਗਾ ਵੀ ਕਿਹੜੀ ਚੇਂਜਸ ਆਈ ਹੈਗੀ ਆ। ਮੈਂ ਸਿਟੀ ਨੂੰ ਈਮੇਲ ਕਰ ਦੇਵਾਂਗਾ ਜੇ ਉਹਦੇ ਉੱਪਰ ਆਪੇ ਕੋਈ ਆਵਾਜ਼ ਉਠਾਉਣਾ ਚਾਹੁੰਦਾ, ਮੈਂ ਰਿਕਾਰਡ ਕਰ ਲਵਾਂਗਾ। ਜਾਂ
0: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at AM530.ca. The
3: The opinions expressed in the following program are those of the host and their guests and do not reflect the views and opinions of the management and staff of CHLO AM 530.
4: ਸੱਭਿਆਚਾਰ ਨੂੰ
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਇਹ ਸੱਚ ਕਿਹੋ ਜਿਹਾ ਹੁੰਦਾ
8: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
9: ਮਿੱਟੀ ਚੁਗਦੀ ਫਸਲ ਸੱਚ ਹੈ
8: ਖਰੋ ਦੀ ਪਾਣੀ ਸੱਚ ਹੈ

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਸਟੂਡੀਓ ਦੀ ਘੜੀ ਦੇ ਮੁਤਾਬਕ 7:02 ਹੋ ਚੁੱਕੇ ਹੈ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣੇ ਰਹਿਣਾ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ।

0: ਸਟੂਡੀਓ ਦਾ ਕਿਉਂਕਿ ਨੰਬਰ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ ਔਰ ਨਾਲ ਦੀ ਨਾਲ ਪੰਜਾਬੀ ਲਹਿਰਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ। ਸੋ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਅਸੀਂ ਕਹਿੰਦੇ ਕਿ ਹਫ਼ਤੇ ਦੇ ਸ਼ੁਰੂਆਤੀ ਦਿਨ ਸੋਮਵਾਰ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅਤੇ ਕਈ ਵਾਰੀ ਇੱਦਾਂ ਲੱਗਦਾ ਕਿ ਛੱਡ ਕੇ ਜਾਣ ਨੂੰ ਜੀਅ ਨਹੀਂ ਕਰਦਾ ਜਦੋਂ ਸ਼ਾਮ ਨੂੰ ਫਰਾਈਡੇ ਫਤਿਹ ਬੁਲਾਈ ਦੀ ਹੈ ਅਤੇ ਫਿਰ ਹੁੰਦਾ ਕਿ ਯਾਰ ਹੁਣ ਦੋ ਦਿਨ ਪੈ ਗਏ ਵਿੱਚ ਅਤੇ ਫਿਰ ਜਾ ਕੇ ਸੋਮਵਾਰ ਨੂੰ ਦਰਸ਼ਨ ਦੀਦਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਹੋਣੀਆਂ ਅਤੇ ਫਿਰ ਕਹੀਦਾ ਕਿ ਥੋੜ੍ਹਿਆਂ ਵਾਂਗੂੰ ਥੁੜ ਕੇ ਮਿਲੀਏ, ਪੰਛੀਆਂ ਵਾਂਗੂੰ ਉੜ ਕੇ ਮਿਲੀਏ ਅਤੇ ਮਿਲ ਕੇ ਮਿਲਦਿਆਂ ਇੰਝ ਲੱਗਦਾ ਏ ਕਿ ਦਿਲ ਨਹੀਂ ਭਰਿਆ ਮੁੜ ਕੇ ਮਿਲੀਏ, ਦਿਲ ਨਹੀਂ ਭਰਿਆ ਮੁੜ ਕੇ ਮਿਲੀਏ। ਸੋ ਮਿਲ ਚੁੱਕੇ ਜੀ, ਇੱਕ ਵਾਰ ਫਿਰ ਮੇਲ ਹੋ ਚੁੱਕਿਆ ਤੁਹਾਡਾ ਸਾਡਾ। 8 ਵਜੇ ਤੱਕ ਗੱਲਾਂ ਬਾਤਾਂ ਕਰਾਂਗੇ, ਤੁਹਾਡੇ ਸਵਾਲ ਹੋਣਗੇ, ਰਮੇਸ਼ਪੁਰ ਹੁਸ਼ਿਆਰਪੁਰ ਜੀ ਉਹਨਾਂ ਦੇ ਜਵਾਬ ਹੋਣਗੇ। ਸੋ ਆਪਾਂ ਸਵਾਗਤ ਕਰਦੇ ਹਾਂ ਜੀ ਪੰਜਾਬ ਦੀ ਧਰਤੀ ਤੋਂ ਲੋਡਾ ਵੇਲਾ ਸ਼ਾਮਾਂ ਤਰਕਾਲਾਂ ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਜੀ ਆਇਆਂ ਨੂੰ ਪੰਜਾਬੀ ਲਹਿਰਾਂ 'ਚ ਸਵਾਗਤ ਤੁਹਾਡਾ।
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ ਮੱਲੀ ਟੈਂਟ ਸਰਵਿਸ। ਆਊਟਡੋਰ ਟੈਂਟ ਦੀਆਂ ਸੇਵਾਵਾਂ ਲੈਣੀਆਂ, ਕੋਈ ਈਵੈਂਟ ਕਰਾਉਣਾ, ਵਿਆਹ ਸ਼ਾਦੀ, ਬਰਥਡੇ ਪਾਰਟੀ, ਕਿੱਟੀ ਪਾਰਟੀ, ਬਹੁਤ ਸਾਰੀਆਂ ਪਾਰਟੀਆਂ ਹੁੰਦੀਆਂ, ਜਾਂ ਕੋਈ ਪਿਕਨਿਕ ਕਰਨੀ ਹੈ ਅਤੇ ਆਊਟਡੋਰ ਟੈਂਟ ਦੀਆਂ ਸੇਵਾਵਾਂ ਦੇ ਲਈ ਬਸ ਇੱਕੋ ਇੱਕ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ। 647-999-2569 6477-999-2569 'ਤੇ ਗਿੱਲ ਫਾਰਮ ਨੂੰ ਕਿੱਦਾਂ ਭੁੱਲ ਸਕਦੇ ਹਾਂ, ਇੱਕ ਗੇੜਾ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਜ਼ਰੂਰ ਮਾਰ ਕੇ ਆਉਣਾ ਤੁਸੀਂ। ਡਿਕਸੀ ਅਤੇ ਕੈਂਗ ਸਟਰੀਟ 'ਤੇ ਲੋਕੇਟਡ ਨੇ, 4168987478 8987788, ਜਿੱਥੇ ਤੁਸੀਂ ਆਪਣੇ ਬੈਕਯਾਰਡ ਵਾਸਤੇ, ਫਾਰਮ ਹਾਊਸ ਵਾਸਤੇ ਹਰ ਤਰ੍ਹਾਂ ਦੀ ਪਨੀਰੀ ਲੈ ਸਕਦੇ ਹੋ। ਨਾਲ ਦੀ ਨਾਲ ਚੱਕੀ ਆਟਾ ਮਿਲ ਜਾਣਾ ਤੁਹਾਨੂੰ ਅਤੇ ਤਾਜ਼ਾ ਫਰੈਸ਼ ਸਬਜ਼ੀਆਂ ਤੁਹਾਨੂੰ ਮਿਲ ਜਾਣੀਆਂ ਗਿੱਲ ਫਾਰਮ 'ਤੇ। ਸੋ ਗਿੱਲ ਫਾਰਮ ਪ੍ਰੋਡਿਊਸ, ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ, 4168887878 ਗਿੱਲ ਫਾਰਮ। ਸੋ ਸਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਅਤੇ ਅੱਜ ਫਿਰ ਪੰਜਾਬ ਦੀ ਧਰਤੀ ਤੋਂ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਵੱਲ ਚੱਲਦੇ ਹਾਂ ਰਮੇਸ਼ ਜੀ, ਅੱਜ ਪੰਜਾਬ ਬੰਦ ਦਾ ਕੀ ਮਾਮਲਾ ਆ, ਕੀ ਪੰਜਾਬ ਬੰਦ ਕਿਹਨੇ ਕੀਤਾ, ਕੋਈ ਖਾਸ ਵਜ੍ਹਾ?
1: ਪ੍ਰਭ ਸੰਧੂ ਜੀ, ਪੰਜਾਬ ਬੰਦ ਦੀ ਜਿਹੜੀ ਅੱਜ ਕਾਲ ਸੀ, ਜਿਹੜਾ ਪੰਜਾਬ ਬੰਦ ਦਾ ਸੱਦਾ ਸੀ, ਇਹ ਪੰਜਾਬ ਦੇ ਗਰੀਬ ਭਾਈਚਾਰੇ ਵੱਲੋਂ, ਜਿਹਨੂੰ ਅਸੀਂ ਬਾਲਮੀਕ ਭਾਈਚਾਰਾ ਵੀ ਆਖ ਦੇਈਦਾ, ਦਲਿਤ ਭਾਈਚਾਰਾ ਵੀ ਆਖ ਦੇਈਦਾ, ਉਸ ਭਾਈਚਾਰੇ ਨੇ ਤੇ ਉਹਨਾਂ ਦੇ ਸਹਿਯੋਗ ਵਿੱਚ ਕੁਝ ਇੱਕ ਹੋਰ ਸੰਗਠਨ ਜਥੇਬੰਦੀਆਂ ਨੇ ਬੰਦ ਦਾ ਸੱਦਾ ਦਿੱਤਾ ਸੀ। ਕਾਰਨ ਇਹਦਾ, ਜਿਹੜਾ ਬੀਤੇ ਦਿਨਾਂ 'ਚ ਭਗਵੰਤ ਮਾਨ ਦੀ ਪੁਲਿਸ ਨੇ ਬਰਨਾਲੇ 'ਚ ਡੰਡਿਆਂ ਦੇ ਨਾਲ ਮਾਮਾ ਧੀਆਂ ਦਾ ਸਤਿਕਾਰ ਕੀਤਾ, ਉਸ ਇਤਰਾਜ਼ ਵਿੱਚ ਅੱਜ ਪੰਜਾਬ ਬੰਦ ਦਾ ਸੱਦਾ ਸੀ। ਹਾਲਾਂਕਿ ਜੇ ਅਸੀਂ ਕਹੀਏ ਕਿ ਬਹੁਤ ਵੱਡੇ ਪੱਧਰ ਤੇ ਬੰਦ ਨੂੰ ਸਮਰਥਨ ਮਿਲਿਆ, ਇੱਦਾਂ ਦੀਆਂ ਖਬਰਾਂ ਤੇ ਮੇਰੇ ਕੋਲ ਨਹੀਂ ਹੈ, ਪਰੰਤੂ ਇਹ ਵੀ ਨਹੀਂ ਕਹਿ ਸਕਦੇ ਕਿ ਬੜਾ ਹੌਲਾ ਰਿਹਾ। ਬਹੁਤ ਸਾਰੀਆਂ ਥਾਵਾਂ ਤੇ ਕੁਝ ਘੰਟਿਆਂ ਲਈ ਦੁਕਾਨਾਂ ਵੀ ਬੰਦ ਰਹੀਆਂ, ਟ੍ਰੈਫਿਕ ਬੰਦ ਰਹੀ, ਬੜੇ ਸਾਰੇ ਪ੍ਰਾਈਵੇਟ ਅਦਾਰੇ, ਖਾਸ ਕਰਕੇ ਸਕੂਲ, ਵਿਦਿਅਕ ਸੰਸਥਾਵਾਂ, ਉਹ ਬੰਦ ਰਹੀਆਂ। ਦੁਆਬੇ ਵਿੱਚ ਕਾਫੀ ਵੱਡੇ ਪੱਧਰ ਤੇ ਬੰਦ ਦਾ ਪ੍ਰਭਾਵ ਵੇਖਣ ਨੂੰ ਮਿਲਿਆ। ਅੰਮ੍ਰਿਤਸਰ ਦੀ ਗੱਲ ਕਰੀਏ ਤੇ ਭੰਡਾਰੀ ਪੁਲ ਦੇ ਉੱਪਰ ਜਾਮ ਲੱਗਾ ਰਿਹਾ ਕਾਫੀ ਘੰਟੇ, ਬਰਨਾਲੇ ਵਿੱਚ ਤੇ ਕਾਫੀ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ, ਕਪੂਰਥਲੇ ਵਿੱਚ ਵੀ ਬਾਜ਼ਾਰ ਬੰਦ ਰਹੇ, ਜਲੰਧਰ ਵਿੱਚ ਵੀ ਬਾਜ਼ਾਰ ਬੰਦ ਰਹੇ, ਬਾਕੀ ਇੱਕ ਚੰਗਾ ਪ੍ਰਭਾਵ ਬੰਦ ਦਾ ਗਿਆ ਹੈਗਾ। ਹੁਣ ਬੰਦ ਦਾ ਕਾਰਨ ਤੇ ਚਲੋ ਇੱਕ ਤੇ ਬੜਾ ਸਿੱਧਾ ਪੱਧਰਾ ਸਮਝ ਆਉਂਦਾ ਆ, ਰੋਸ ਵੀ ਹੈ ਤੇ ਦੂਜਾ ਪ੍ਰਭ ਸੰਧੂ ਜੀ ਗੱਲ ਹੈ ਕਿ ਇਹ 'ਚ ਕਿਤੇ ਨਾ ਕਿਤੇ ਸਿਆਸਤ ਵੀ ਹੈ। ਹੁਣ ਰੋਸ ਹੋਣਾ ਵੀ ਸੁਭਾਵਿਕ ਹੈ, ਜਦੋਂ ਲੋਕਾਂ ਦੀ ਆਪ ਚਾਵਾਂ ਦੇ ਨਾਲ, ਜਿਹਨੂੰ ਕਹਿੰਦੇ ਨਾ ਅੱਡੀਆਂ ਚੁੱਕ ਕੇ, ਅਸੀਂ ਕਹਿ ਦਈਦਾ ਜੀ ਅੱਡੀਆਂ ਚੁੱਕ ਕੇ ਫਾਹਾ ਲੈਣਾ, ਅੱਡੀਆਂ ਚੁੱਕ ਚੁੱਕ ਕੇ ਲੋਕਾਂ ਨੇ ਇਹ ਸਰਕਾਰ ਬਣਾਈ ਸੀ, ਅੱਡੀਆਂ ਚੁੱਕ ਚੁੱਕ ਕੇ ਚਾਵਾਂ ਦੇ ਨਾਲ, ਢੋਲ ਵਜਾ ਵਜਾ ਕੇ। ਹੁਣ ਉਹ ਸਰਕਾਰ ਦੇ ਰਾਜ ਪ੍ਰਬੰਧ ਵਿੱਚ ਪੰਜਾਬ ਦੀ ਪੁਲਿਸ ਲਾਠੀਆਂ ਇੰਝ ਭਰਾਵੇ ਕਿ ਜਿਵੇਂ ਪਤਾ ਨੀ ਕਿੱਡਾ ਕੁ ਗੁਨਾਹ ਕਰ ਦਿੱਤਾ ਹੋਵੇ ਗਰੀਬ ਭਾਈਚਾਰੇ ਨੇ, ਸਫਾਈ ਸੇਵਕਾਂ ਨੇ, ਤੇ ਫਿਰ ਉਹਦੇ ਵਿੱਚ ਰੋਸ ਹੋਣਾ ਮੈਂ ਸਮਝਦਾ ਸੁਭਾਵਿਕ ਹੈ, ਰੋਸ ਹੋਣਾ ਵੀ ਚਾਹੀਦਾ ਹੈ। ਦੂਜਾ ਜਿਹੜਾ ਪੱਖ ਹੁੰਦਾ ਸਿਆਸਤ, ਦੇਖੋ ਅੱਜ ਆਮ ਆਦਮੀ ਪਾਰਟੀ ਸੱਤਾ ਚ ਹੈ, ਜਦੋਂ ਇਹ ਸੱਤਾ ਚ ਨਹੀਂ ਹੁੰਦੇ ਸੀ ਤੇ ਇਹ ਬਹੁਤ ਵੱਡੀਆਂ ਗੱਲਾਂ ਕਰਿਆ ਕਰਦੇ ਸੀ। ਯਾਦ ਹੋਵੇਗਾ ਸਰੋਤਿਆਂ ਨੂੰ ਕਿ ਅਰਵਿੰਦ ਕੇਜਰੀਵਾਲ ਤੇ ਧਰਨਾ ਹੀ ਮਜ਼ਾ ਰਿਹਾ ਤੇ ਆ ਕੇ ਕਈਆਂ ਤੋਂ ਰੱਖੜੀ ਬਣਾਉਂਦੇ ਰਹੇ ਆ। ਇੱਕ ਕੁੜੀ ਜਿਹੜੀ ਧਰਨੇ ਤੇ ਬੈਠੀ ਸੀ ਭੁੱਖ ਹੜਤਾਲ ਤੇ ਉਹਨੂੰ ਆਪਣੀ ਭੈਣ ਹੀ ਬਣਾ ਲਿਆ ਸੀ, ਕਹਿੰਦੇ ਜੀ ਸਾਡੀ ਸਰਕਾਰ ਲਿਆ ਦਿਓ ਤੁਹਾਡੇ ਮਸਲੇ ਹੀ ਹੱਲ ਹੋ ਜਾਣਗੇ, ਕੱਚਿਆਂ ਨੂੰ ਪੱਕੇ ਕਰ ਦਿਆਂਗੇ, ਪੂਰਾ ਜਿਹੜਾ ਠੇਕਾ ਸਿਸਟਮ ਖਤਮ ਕਰ ਦਿਆਂਗੇ, ਕੋਈ ਵੀ ਏਦਾਂ ਦਾ ਗੱਲ ਹੀ ਨਹੀਂ, ਰੁਜ਼ਗਾਰ ਹੀ ਰੁਜ਼ਗਾਰ ਹੋਵੇਗਾ, ਖੁਸ਼ੀਆਂ ਖੁਸ਼ੀਆਂ ਹੋਣਗੀਆਂ, ਧਰਨੇ ਮਜ਼ਾਰਿਆਂ ਦੀ ਲੋੜ ਨਹੀਂ। ਅੱਜ ਉਹੀ ਕੇਜਰੀਵਾਲ ਆ, ਉਹੀ ਭਗਵੰਤ ਮਾਨ ਹੈ, ਉਹ ਵੱਖਰੀ ਗੱਲ ਹੈ ਕਿ ਉਹ ਸੱਤਾ ਚ ਤੇ ਹੁਣ ਸਿਆਸਤ ਦੂਜੀਆਂ ਪਾਰਟੀਆਂ ਕਰ ਰਹੀਆਂ। ਸੋ ਜਿਹੜਾ ਪੰਜਾਬ ਬੰਦ ਦੀ ਕਾਲ ਹੈ ਪ੍ਰਭ ਸੰਧੂ ਜੀ, ਇਹਦੇ ਵਿੱਚ ਅੱਜ ਕਾਰਨ ਇਹੀ ਸੀ ਜਿਹੜਾ ਪੰਜਾਬ ਦੇ ਵਿੱਚ ਬਰਨਾਲੇ ਸ਼ਹਿਰ ਦੇ ਵਿੱਚ ਲਾਠੀਚਾਰਜ ਪੰਜਾਬ ਦੀ ਪੁਲਿਸ ਨੇ ਕੀਤਾ। ਹਾਲਾਂਕਿ ਇੱਕ ਡੀ ਐਸ ਪੀ ਸਸਪੈਂਡ ਕਰ ਦਿੱਤਾ ਗਿਆ ਉਹ

0: ਇਹ ਸਾਰੀ ਕੀ ਖਬਰ ਆ ਜੀ?
1: ਪ੍ਰਭ ਸੰਧੂ ਜੀ, ਬਹੁਤ ਸਾਰੇ ਧਮਾਕੇ ਜਿਹੜੇ ਬੀਤੇ ਦਿਨਾਂ ਚ, ਬੀਤੇ ਸਾਲਾਂ ਚ ਹੀ ਕਹਿ ਸਕਦੇ ਹਾਂ, ਖਾਸ ਕਰਕੇ 3 ਕੁ ਸਾਲਾਂ ਦਾ ਜ਼ਿਕਰ ਕਰਾਂ, ਕੁਝ ਥਾਣਿਆਂ ਦੇ ਬਾਹਰ ਹੋਏ, ਕੁਝ ਭਾਜਪਾ ਦਫ਼ਤਰਾਂ ਦੇ ਬਾਹਰ ਹੋਏ, ਕੁਝ ਹੋਰ ਵੱਖ ਵੱਖ ਥਾਵਾਂ ਤੇ ਹੋਏ। ਪ੍ਰਭ ਸੰਧੂ ਜੀ, ਧਮਾਕੇ ਇੰਜ ਲੱਗਦਾ ਕਿ ਜਿਵੇਂ ਨਾ ਕੇਵਲ ਤੇ ਕੇਵਲ ਇੱਕ ਸਿਆਸਤ ਲਈ ਕੀਤੇ ਜਾ ਰਹੇ ਆ, ਰੌਲਾ ਰੱਪਾ ਪਾਉਣ ਨੂੰ ਕੀਤੇ ਜਾ ਰਹੇ ਆ, ਨਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੇ ਜਾ ਰਹੇ ਆ। ਇਹ ਧਮਾਕੇ ਉਹਨਾਂ ਬੰਬਾਂ ਨਾਲੋਂ ਵੀ ਖਤਰਨਾਕ ਹੁੰਦੇ ਆ, ਜਿਹੜੇ ਬੰਬ ਕਿਸੇ ਤੇ ਸਿੱਟ ਦਈਏ ਕਿਤੇ 2 ਮਰ ਜਾਂਦੇ ਨੇ, ਕਿਤੇ 4 ਮਰ ਜਾਂਦੇ। ਜਿਹੜੇ ਇਹ ਬੰਬ ਆ ਨਾ, ਇਹ ਸਿਆਸੀ ਬੰਬ ਬੜੇ ਖਤਰਨਾਕ ਬੰਬ ਆ, ਜਿਹੜੇ ਪੰਜਾਬ ਦੇ ਵਿੱਚ ਵਾਹਵਾ ਸਾਰੇ ਚੱਲ ਚੁੱਕੇ ਆ ਤੇ ਲਗਾਤਾਰ ਹੀ ਚੱਲਦੇ ਆ। ਬੜੀ ਸਿਆਸਤ ਹੋਈ, ਕਦੇ ਹੈਂਡ ਗ੍ਰਨੇਡ ਤੇ ਸਿਆਸਤ, ਕਦੇ AK-47 ਕਿੱਥੋਂ ਆ ਗਈ, ਕਦੇ ਕਿਸੇ ਚੀਜ਼ ਤੇ ਸਿਆਸਤ ਬੜੀ ਹੋਈ। ਅੱਜ ਤਾਜ਼ਾ ਤਰੀਨ, ਚਲੋ ਭਾਰਤੀ ਸਮੇਂ ਦੀ ਅਸੀਂ ਕਹਿ ਸਕਦੇ ਤੜਕਸਾਰ, ਹੁਣ ਤੇ ਕਾਫੀ ਲਗਭਗ ਕਹਿ ਸਕਦੇ ਕਿ 15-18 ਘੰਟੇ ਹੋ ਗਏ ਆ, ਇਹ ਗੱਲ ਸੰਗਰੂਰ ਦੀ ਹੈ। ਸੰਗਰੂਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਦਫ਼ਤਰ ਹੈ, ਉਸ ਦਫ਼ਤਰ ਦੇ ਬਾਹਰ ਕੋਈ ਸ਼ੱਕੀ ਲੋਕ ਆਉਂਦੇ ਆ ਤੇ ਠਾ ਕਰਕੇ ਇੱਕ ਧਮਾਕਾ ਕਰਕੇ ਚਲੇ ਜਾਂਦੇ ਆ। ਹੁਣ ਤੱਕ ਦੀਆਂ ਜੋ ਰਿਪੋਰਟਾਂ ਨੇ, ਉਹ ਪੈਟਰੋਲ ਬੰਬ ਹੈ। ਹੁਣ ਪੈਟਰੋਲ ਬੰਬ ਨੂੰ ਅਸੀਂ ਬੰਬ ਕਹੀਏ ਜਾਂ ਨਾ ਕਹੀਏ, ਮੈਂ ਤਾਂਹੀਓ ਕਿਹਾ ਕਿ ਇਹ ਧਮਾਕੇ ਅਸਲ ਵਿੱਚ ਸਿਆਸੀ ਧਮਾਕੇ ਆ। ਨੁਕਸਾਨ ਤੇ ਖੈਰ ਕੋਈ ਨਹੀਂ ਹੋਇਆ, ਕਿਸੇ ਦਾ ਕੋਈ ਨਾ ਜਾਨੀ ਨੁਕਸਾਨ ਹੋਇਆ ਨਾ ਮਾਲੀ ਨੁਕਸਾਨ ਹੋਇਆ, ਪਰੰਤੂ ਜੇ ਅਸੀਂ ਕਹੀਏ ਕਿ ਇਹਦਾ ਨੁਕਸਾਨ ਇੰਨਾ ਕਿ ਪੰਜਾਬ ਦੀ ਜਿਹੜੀ ਆਪਸੀ ਏਕਤਾ ਭਾਈਚਾਰਕ ਸਾਂਝਾ, ਉੱਥੇ ਅੱਗ ਲੱਗਦੀ ਹੈ ਜਦੋਂ ਇਹੋ ਜਿਹੇ ਪਟਾਕੇ ਪੈਂਦੇ ਆ। ਆ ਤਾਜ਼ਾ ਤਰੀਨ ਮੇਰੇ ਕੋਲ ਖਬਰ ਆ ਰਹੀ ਕਿ ਰਵਨੀਤ ਬਿੱਟੂ ਉੱਥੇ ਪਹੁੰਚ ਗਏ ਸੰਗਰੂਰ, ਕਿਉਂਕਿ ਦਰਦ ਬੜਾ ਉਹਨਾਂ ਨੂੰ ਭਾਜਪਾ ਦੇ ਦਫ਼ਤਰ ਦੇ ਧਮਾਕੇ ਦਾ। ਹੁਣ ਭਾਜਪਾ ਵਾਲੇ ਕਹਿੰਦੇ ਜੀ ਇਹ ਤੇ ਪੰਜਾਬ ਸਰਕਾਰ ਦਾ ਫੇਲੂਅਰ ਹੈ, ਇਹ ਤੇ ਕਾਨੂੰਨ ਵਿਵਸਥਾ ਦਾ ਮੰਦਾ ਹਾਲ ਹੈ, ਇਹ ਤੇ ਆਮ ਆਦਮੀ ਪਾਰਟੀ ਦੀ ਨਾਕਾਮੀ ਹੈ। ਉਹਨਾਂ ਨੂੰ ਮੌਕਾ ਮਿਲ ਗਿਆ, ਅਗਲਿਆਂ ਨੇ ਸਵੇਰ ਦੀਆਂ ਹਨੇਰੀਆਂ ਲਿਆਂਦੀਆਂ ਇਹੋ ਜਿਹੀਆਂ ਸ਼ਬਦੀ ਬਿਆਨਾਂ ਦੇ ਨਾਲ। ਉਧਰ ਪੰਜਾਬ ਦੀ ਪੁਲਿਸ ਕਹਿੰਦੀ ਅਸੀਂ ਪੜਤਾਲ ਕਰ ਰਹੇ ਹਾਂ, ਜਾਂਚ ਕਰ ਰਹੇ ਹਾਂ, ਬਹੁਤ ਜਲਦ ਦੋਸ਼ੀ ਫੜ ਲਾਂਗੇ। ਸੋ ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਬੀਤੇ ਦਿਨਾਂ ਵਿੱਚ ਤੇ ਇੱਥੋਂ ਤੱਕ ਵੀ ਆਪਸ ਵਿੱਚ ਇਹ ਮਿਹਣੋ ਮਿਹਣੀ ਹੋ ਚੁੱਕੇ ਆ ਆਮ ਆਦਮੀ ਪਾਰਟੀ ਵਾਲੇ ਤੇ ਭਾਜਪਾ ਵਾਲੇ। ਆਮ ਆਦਮੀ ਪਾਰਟੀ ਬੜਾ ਸਿੱਧਾ ਸਪਸ਼ਟ ਇਹ ਦੋਸ਼ ਲਾ ਚੁੱਕੀ ਕਿ ਇਹ ਧਮਾਕੇ ਸਿਆਸੀ ਧਮਾਕੇ ਹੈ, ਭਾਰਤੀ ਜਨਤਾ ਪਾਰਟੀ ਦਾ ਢੰਗ ਹੈ, ਭਾਰਤੀ ਜਨਤਾ ਪਾਰਟੀ ਨੇ ਜਿਸ ਸੂਬੇ 'ਚ ਚੋਣਾਂ ਹੋਣ ਉਸ ਸੂਬੇ ਦੇ ਲੋਕਾਂ ਨੂੰ ਡਰਾਉਣ ਲਈ, ਭਾਈਚਾਰਕ ਸਾਂਝਾ ਨੂੰ ਕਮਜ਼ੋਰ ਕਰਨ ਲਈ ਇਹੋ ਜਿਹੇ ਧਮਾਕੇ, ਕਹਿੰਦੇ ਆਮ ਹੀ ਇਹ ਰਿਵਾਜ ਹੀ ਹੈ ਭਾਜਪਾ ਦਾ ਕਿ ਉੱਥੇ ਕਰਾਉਂਦੀ ਹੈ। ਪੱਛਮੀ ਬੰਗਾਲ ਵਿੱਚ ਵੀ ਕਹਿੰਦੇ ਆਹ ਕੁਛ ਕਰਾ ਕੇ ਇਹਨਾਂ ਨੇ ਵੋਟਾਂ ਲਈਆਂ, ਹੁਣ ਪੰਜਾਬ 'ਚ ਵੋਟਾਂ ਨੇ ਤੇ ਉੱਥੇ ਤਾਂ ਭਾਜਪਾ ਕਰਾਉਂਦੀ ਹੈ, ਆਮ ਆਦਮੀ ਪਾਰਟੀ ਦਾ ਕਹਿਣਾ ਹੈ। ਜਦਕਿ ਭਾਜਪਾ ਕਹਿੰਦੀ ਕਿ ਅਸਲ ਵਿੱਚ ਕਾਨੂੰਨ ਦਾ ਫੇਲੂਅਰ ਹੈ ਇੱਥੇ, ਉਹ ਇੱਕ ਮਾਫ ਕਰਨਾ ਕਹਿੰਦੇ ਤਾਂ ਨਹੀਂ, ਪਰੰਤੂ ਨਜ਼ਰ ਆ ਰਿਹਾ ਕਿ ਇੱਕ ਕਿਸਮ ਦਾ ਸੁਨੇਹਾ ਭੇਜਿਆ ਜਾਂਦਾ ਕਿ ਆਹ ਦੇਖੋ ਜੀ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ, ਭਾਜਪਾ ਦੇ ਦਫ਼ਤਰਾਂ ਤੇ ਹਮਲੇ ਹੋ ਰਹੇ ਆ, ਉਹ ਇੱਧਰਲੇ ਪਾਸੇ ਨੂੰ ਤੁਰੇ ਹੋਏ ਆ, ਕਿਉਂਕਿ ਸਿਆਸਤ ਵਾਲੀਆਂ ਜਿਹੜੀਆਂ ਗੱਲਾਂ ਬਾਤਾਂ ਨੇ 2027 ਚੋਣਾਂ ਦੌੜੀਆਂ ਆ ਰਹੀਆਂ। ਸੋ ਪ੍ਰਭ ਸੰਧੂ ਜੀ, ਧਮਾਕਾ ਤੇ ਭਾਵੇਂ ਛੋਟਾ ਸੀ, ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ, ਪਰੰਤੂ ਜਿਵੇਂ ਮੈਂ ਜ਼ਿਕਰ ਕੀਤਾ ਕਿ ਇਹ ਧਮਾਕਿਆਂ ਦਾ ਨੁਕਸਾਨ ਭਾਵੇਂ ਸਿੱਧੇ ਤੌਰ ਤੇ ਨਜ਼ਰ ਨਾ ਆਵੇ, ਪਰੰਤੂ ਜੇ ਆਪਾਂ ਘੋਖੀਏ, ਪੜਤਾਲ ਕਰੀਏ, ਡੂੰਘੀ ਨਜ਼ਰ ਦੇ ਨਾਲ ਵੇਖੀਏ, ਤਿਰਛੀ ਨਜ਼ਰ ਦੇ ਨਾਲ ਵੇਖੀਏ, ਤੇ ਇਹ ਧਮਾਕੇ ਇਸ ਵੇਲੇ ਪੰਜਾਬ ਦੀ ਜਿਹੜੀ ਹੈ ਆਬੋ ਹਵਾ, ਪੰਜਾਬ ਦੀਆਂ ਮੁਹੱਬਤਾਂ, ਪੰਜਾਬ ਦਾ ਮਾਹੌਲ, ਪੰਜਾਬ ਦੀ ਸਿਆਸਤ, ਉਹਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਰਹੇ ਆ ਇਹ ਧਮਾਕੇ।
0: ਸੋ ਬਿਲਕੁਲ ਜੀ, ਇੱਕ ਤੁਹਾਨੂੰ ਬੜੀ ਖੂਬਸੂਰਤ ਖੁਸ਼ਖਬਰੀ ਦੇਣੀ ਆ ਕਿ ਮਸਤਾਨੇ ਕੈਫੇ ਐਂਡ ਕਿਚਨ ਖੁੱਲ੍ਹ ਰਿਹਾ ਕੁਈਨ ਐਂਡ ਕੈਨੇਡੀ ਦੀ ਇੰਟਰਸੈਕਸ਼ਨ 'ਤੇ। ਤੁਸੀਂ ਅੱਜ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਕੇ ਜਾਣਾ ਆ, ਗ੍ਰੈਂਡ ਓਪਨਿੰਗ ਹੋ ਰਹੀ ਆ ਅਤੇ ਗ੍ਰੈਂਡ ਓਪਨਿੰਗ 'ਤੇ ਅੱਜ ਫਿਰ ਸਾਰਾ ਦਿਨ ਰੌਣਕ ਮੇਲੇ ਚੱਲਣੇ ਆ, ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਵੀ ਚੱਲਣਾ 6 ਤੋਂ ਲੈ ਕੇ 8 ਵਜੇ ਤੱਕ, ਅਤੇ ਉਸ ਤੋਂ ਬਾਅਦ ਰੇਡੀਓ ਉਡਾਨ ਵੀ ਉੱਥੇ ਪਹੁੰਚਾਂਗੇ। ਔਰ ਤੁਸੀਂ ਅੱਜ ਇੱਕ ਵਧੀਆ ਫੂਡ ਟਰਾਈ ਕਰਨਾ ਨਾ, ਵੈਸੇ ਤਾਂ ਉਹਨਾਂ ਦਾ ਸਾਰਾ ਮੈਨਿਊ 50% ਔਫ ਆ, ਪਰ ਤੁਸੀਂ ਜੇ ਗ੍ਰੈਂਡ ਓਪਨਿੰਗ 'ਤੇ ਜਾਣੇ ਆ ਅਤੇ ਤੁਸੀਂ ਵਧੀਆ ਇੱਕ ਮਸਾਲੇ ਵਾਲੀ ਚਾਹ ਅਤੇ ਨਾਲ ਦੀ ਨਾਲ ਫਿਰ ਤੁਹਾਨੂੰ ਉੱਥੇ ਬ੍ਰੈਡ ਪਕੌੜੇ ਮਿਲ ਜਾਣੇ ਆ, ਪਕੌੜੇ ਮਿਲ ਜਾਣੇ ਆ, ਪਨੀਰ ਪਕੌੜੇ ਮਿਲ ਜਾਣੇ ਆ, ਤੁਸੀਂ ਟਿੱਕੀ ਚਾਟ, ਸਮੋਸਾ ਚਾਟ ਅਤੇ ਚਾਟ ਪਾਪੜੀ ਦੇ ਸ਼ੌਕੀਨ ਆ ਜਿਹੜੇ, ਤੁਸੀਂ ਗੇੜਾ ਜ਼ਰੂਰ ਮਾਰ ਕੇ ਆਇਓ। 2 ਵਜੇ ਤੋਂ ਬਾਅਦ 2 ਵਜੇ ਗ੍ਰੈਂਡ ਓਪਨਿੰਗ ਸਟਾਰਟ ਹੋ ਜਾਣੀ ਆ ਅਤੇ ਇਸ ਸਾਰੇ ਹੀ ਫੂਡ ਤੁਹਾਨੂੰ $1 ਦੇ ਵਿੱਚ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਆ, ਇੱਕ ਡਾਲਰ ਦੇ ਵਿੱਚ ਤੁਹਾਨੂੰ ਟਿੱਕੀ ਚਾਟ ਮਿਲ ਜਾਣੀ ਹੈ, ਇੱਕ ਡਾਲਰ ਦੇ ਵਿੱਚ ਸਮੋਸਾ ਚਾਟ ਮਿਲ ਜਾਣਾ ਅਤੇ ਇੱਕ ਡਾਲਰ ਦੇ ਵਿੱਚ ਚਾਟ ਪਾਪੜੀ। ਬਾਕੀ ਉੱਥੇ ਬੜੀਆਂ ਸਾਰੀਆਂ ਐਕਟੀਵਿਟੀ ਆ, ਫੋਟੋ ਬੂਥ ਲੱਗਿਆ ਹੋਣਾ, ਆਪਣੀਆਂ ਫੋਟੋਆਂ ਕਰਵਾਓ ਔਰ ਉੱਥੇ ਬਹੁਤ ਰੌਣਕ ਮੇਲਾ ਹੋਣਾ। ਅਤੇ ਤੁਸੀਂ ਨਾ ਇੱਕ ਡਾਲਰ ਦੀ ਜਦੋਂ ਫੂਡ ਖਾ ਕੇ ਆਉਂਗੇ, ਆਪਦਾ ਚਾਟ ਖਾ ਕੇ ਆਉਂਗੇ, ਨਾਲ ਦੀ ਨਾਲ ਤੁਸੀਂ ਉੱਥੇ ਇੱਕ ਪਰਚੀ ਪਾ ਕੇ ਆਉਣੀ ਆ। 50 ਇੰਚ ਦਾ ਸਮਾਰਟ ਟੀਵੀ ਅਤੇ 50% ਜਿਹੜਾ ਔਫ ਆ ਪੂਰਾ, ਮਾਫ਼ ਕਰਨਾ, 50% ਔਫ ਪੂਰੇ ਮੈਨਿਊ 'ਤੇ ਤੁਹਾਨੂੰ ਮਿਲ ਜਾਣਾ ਆ। ਅਤੇ ਨਾਲ ਦੀ ਨਾਲ 42 ਇੰਚ ਦਾ ਸਮਾਰਟ ਟੀਵੀ ਤੁਹਾਨੂੰ ਮਿਲ ਜਾਣਾ। ਹੋਰ ਬਹੁਤ ਸਾਰੇ ਪ੍ਰਾਈਜ਼ ਆ। ਸੋ ਤੁਸੀਂ ਜਦੋਂ ਮਸਤਾਨੇ ਜਾਣਾ ਆ, 2 ਕੈਨੇਡੀ ਰੋਡ ਸਾਊਥ, ਤੁਸੀਂ ਉੱਥੇ ਆਪਣਾ ਇੱਕ ਕੂਪਨ ਜ਼ਰੂਰ ਪਾ ਕੇ ਆਇਓ। ਚਾਹੇ ਤੁਸੀਂ ਵੈਸੇ ਜਾਓ ਉੱਥੇ ਜਾ ਕੇ ਕੂਪਨ ਪਾਓ, ਚਾਹੇ ਜਾਓ ਆਪਣਾ ਖਾ ਪੀ ਕੇ ਆਓ, ਇੱਕ ਵਧੀਆ ਫੂਡ ਟਰਾਈ ਕਰਨਾ। ਔਰ ਫੁੱਲੀ ਵੈਜੀਟੇਰੀਅਨ ਕੈਫੇ ਆ। ਜਿਹੜੇ ਵੈਜੀਟੇਰੀਅਨ ਆ, ਸਾਡੇ ਬੜਾ ਕਈ ਵਾਰੀ ਹੁੰਦਾ ਨਾ ਕਿ ਯਾਰ ਵੈਜੀਟੇਰੀਅਨ ਕੋਈ ਕੈਫੇ ਹੋਣਾ ਚਾਹੀਦਾ। 2 ਕੈਨੇਡੀ ਰੋਡ ਸਾਊਥ, ਕਨੇਡੀ ਅਤੇ ਕੁਈਨ ਦੇ ਬਿਲਕੁਲ ਇੰਟਰਸੈਕਸ਼ਨ 'ਤੇ, ਸ਼ੋਪਰ ਡਰੱਗ ਮਾਰਟ ਦੇ ਆਪੋਜ਼ਿਟ, ਤੁਸੀਂ 2 ਕੈਨੇਡੀ ਰੋਡ 'ਤੇ ਪਹੁੰਚਣਾ ਆ 2 ਵਜੇ ਤੋਂ ਬਾਅਦ। ਅਤੇ ਜੇ ਸਾਨੂੰ ਮਿਲਣਾ ਆ ਫਿਰ ਤੁਸੀਂ 6 ਵਜੇ ਪਹੁੰਚ ਜਿਓ। ਸੋ 6 ਵਜੇ ਅਸੀਂ ਤੁਹਾਨੂੰ ਉੱਥੇ ਮਿਲਾਂਗੇ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ 'ਤੇ। ਸੋ 2 ਕੈਨੇਡੀ ਰੋਡ ਸਾਊਥ, 905-450-7007, 905-450-7007। ਅਤੇ ਬਾਕੀ ਤੁਸੀਂ ਜੇ 11-12 ਵਜੇ ਪਹੁੰਚਣਾ ਆ, 12 ਕੁ ਵਜੇ ਵੈਸੇ ਓਪਨ ਹੋ ਜਾਣਾ ਆ, ਪਰ ਤੁਸੀਂ 2 ਕੁ ਵਜੇ 1-1.5 ਵਜੇ ਤੋਂ ਬਾਅਦ ਜਾਇਓ ਜੇ ਜ਼ਿਆਦਾ ਵਧੀਆ ਰੌਣਕ ਮੇਲਾ ਵੇਖਣਾ ਆ। ਸੋ ਗ੍ਰੈਂਡ ਓਪਨਿੰਗ ਹੋ ਰਹੀ ਹੈ ਜੀ ਮਸਤਾਨੇ ਕਿਚਨ ਐਂਡ ਕੈਫੇ ਦੀ, ਵੈਜੀਟੇਰੀਅਨ, ਪਿਓਰ ਵੈਜੀਟੇਰੀਅਨ। ਸੋ ਜ਼ਰੂਰ ਪਹੁੰਚਿਓ, ਬਹੁਤ ਸਾਰੇ ਇਨਾਮ ਆ ਅਤੇ ਬਹੁਤ ਸਾਰਾ ਫੂਡ ਤੁਸੀਂ ਖਾ ਕੇ ਆਉਣਾ ਆ। ਔਰ 1-1 ਡਾਲਰ ਦੇ ਵਿੱਚ ਅੱਜ ਤੁਹਾਨੂੰ ਸਾਰੀ ਚਾਟ ਮਿਲ ਜਾਣੀ ਆ। ਤੋ ਕਰਕੇ ਆਓ ਇੰਜੋਏ ਮਸਤਾਨੇ, 2 ਕੈਨੇਡੀ ਰੋਡ ਸਾਊਥ 'ਤੇ ਤੁਸੀਂ ਪਹੁੰਚਣਾ ਹੈ, ਕੁਈਨ ਐਂਡ ਕਨੇਡੀ ਦੀ ਲੋਕੇਸ਼ਨ 'ਤੇ। ਮਸਤਾਨੇ ਮਸਤਾਨੇ ਮਸਤਾਨੇ। ਸੋ 905-673-3337, 905-673-3337। ਫਾਰਮ ਵਰਕਰ ਚਾਹੀਦੇ ਆ ਕੁਛ ਗ੍ਰੀਨ ਹਾਊਸ ਦੇ ਵਿੱਚ ਕੰਮ ਕਰਨ ਦੇ ਲਈ, ਪਿਕਅਪ ਡਰੋਪ ਹੈਗੀ ਆ, ਤੁਸੀਂ ਕਾਲ ਕਰ ਲਓ ਗੁਰਜੋਤ ਨੂੰ ਜੀ, ਵਧੀਆ ਪੇ ਦੇਣਗੇ, ਔਨ ਟਾਈਮ ਪੇ ਮਿਲੂਗੀ। 647-278-5394, 647-278-5394 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਸਰਕਾਰਾਂ ਨੇ ਜਦੋਂ ਮੈਡੀਕਲ ਸਿਸਟਮ ਦੀ, ਮੈਡੀਕਲ ਕਾਲਜਾਂ ਦੀ ਗੱਲ ਹੋਈ, ਸਿਹਤ ਦੀ ਗੱਲ ਹੋਈ, ਸਿਹਤ ਵਿਭਾਗਾਂ ਦੀ ਗੱਲ ਹੋਈ, ਅਤੇ ਆਮ ਆਦਮੀ ਪਾਰਟੀ ਨੇ ਬਹੁਤ ਕਿਹਾ ਕਿ ਵੇਖੋ ਅਸੀਂ ਮੁਹੱਲਾ ਕਲੀਨਿਕ ਖੋਲ੍ਹਤੇ, ਅਸੀਂ ਵੇਖੋ ਦਿੱਲੀ ਵਾਲਾ ਮਾਡਲ ਲੈ ਕੇ ਆ ਗਏ, ਪਰ ਹੁਣ ਮੁਹੱਲਾ ਕਲੀਨਿਕ ਨੂੰ ਕਹਿੰਦੇ ਤਾਲੇ ਲੱਗ ਗਏ ਆ ਜੀ। ਇਹ ਸੱਚੀ ਖਬਰ ਆ, ਸਾਰਿਆਂ ਨੂੰ ਲੱਗ ਗਿਆ ਜਾਂ ਲੱਗਣ ਜਾ ਰਿਹਾ, ਇਹ ਖਬਰ ਕੀ ਆ?
1: ਪ੍ਰਭ ਸੰਧੂ ਜੀ, ਅਸਲ ਵਿੱਚ ਚਲੋ ਉਸ ਰੂਪ ਵਿੱਚ ਤੇ ਖੈਰ ਤਾਲੇ ਨਹੀਂ ਹੈ, ਪਰੰਤੂ ਗੱਲ ਇਹ ਹੈ ਕਿ ਜਿਵੇਂ ਬੀਤੀਆਂ ਸਮੇਂ ਦੀਆਂ ਸਰਕਾਰਾਂ ਬਹੁਤ ਸਾਰਾ ਕੁਛ ਇਹੋ ਜਿਹਾ ਕਰਦੀਆਂ ਸੀ, ਤੇ ਉਹਦਾ ਜਿਹੜਾ ਮੁਲਾਜ਼ਮ ਵਰਗ ਹੁੰਦਾ ਸੀਗਾ ਉਹ ਕੰਟਰੈਕਟ ਬੇਸ ਤੇ ਹੁੰਦਾ ਸੀ, ਠੇਕਾ ਬੇਸ ਤੇ ਹੁੰਦਾ ਸੀ, ਫਿਰ ਉਹ ਧਰਨੇ ਮੁਜ਼ਾਹਰੇ ਕਰਦੇ ਸੀ, ਫਿਰ ਜਿਹੜੀ ਵਿਰੋਧੀ ਧਿਰ ਹੁੰਦੀ ਸੀ ਉਹ ਲਾਰਾ ਲਾਉਂਦੀ ਸੀ, ਸਾਨੂੰ ਵੋਟਾਂ ਪਾ ਦਿਓ, ਸਾਡੀ ਸਰਕਾਰ ਆਉਂਦੇ ਸੀ ਪੱਕੇ ਕਰ ਦਿਆਂਗੇ, ਐਨ ਇੱਟ ਵਰਗੇ ਪੱਕੇ। ਤੇ ਉਹ ਹੁਣ ਤਾਜ਼ਾ ਤਰੀਨ ਜੈਸਾ ਮੁਹੱਲਾ ਕਲੀਨਿਕਾਂ ਦਾ ਤੁਸੀਂ ਜ਼ਿਕਰ ਕੀਤਾ, ਖੈਰ ਮੁਹੱਲਾ ਕਲੀਨਿਕ ਤਾਂ ਨਹੀਂ ਅਸੀਂ ਉਹਨੂੰ ਕਵਾਂਗੇ, ਉਹਦਾ ਨਾਂ ਵੀ ਅਗਲਿਆਂ ਨੇ ਸਿਆਸੀ ਲਿਹਾਜ਼ ਨਾਲ ਹੀ ਚੁਣਿਆ, ਆਮ ਆਦਮੀ ਕਲੀਨਿਕ ਨਾਮ ਹੈ, ਜਿਹੜੇ ਭਗਵੰਤ ਮਾਨ ਸਰਕਾਰ ਨੇ ਕਾਫੀ ਸਾਰੇ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਖੋਲ੍ਹੇ ਹੈ, ਉਹਦੇ ਵਿੱਚੋਂ ਕਾਫੀ ਸਾਰੇ ਤੇ ਚਲੋ ਜਨ ਆਰੋਗਿਆ ਕੇਂਦਰ ਬਣ ਗਏ, ਡਿਸਪੈਂਸਰੀਆਂ ਦਾ ਭੋਗ ਪੈ ਗਿਆ, ਸਰਕਾਰੀ ਸੈਕਟਰ ਦਾ ਭੋਗ ਪੈ ਗਿਆ, ਔਰ ਜਿਹੜੇ ਇਹ ਕਲੀਨਿਕ ਹੈ, ਚਾਹੇ ਉਹਨੂੰ ਮੁਹੱਲਾ ਕਲੀਨਿਕ ਕਹਿ ਲਓ ਚਾਹੇ ਆਮ ਆਦਮੀ ਕਲੀਨਿਕ, ਪ੍ਰਭ ਸੰਧੂ ਜੀ ਅਸਲ ਵਿੱਚ ਉੱਥੇ ਡਾਕਟਰ ਤੋਂ ਲੈ ਕੇ ਨਰਸਿੰਗ ਸਟਾਫ ਤੋਂ ਲੈ ਕੇ ਜਿਹੜਾ ਫਾਰਮਾਸਿਸਟ ਹੈ ਉਹ ਸਾਰਾ ਹੀ ਜਿਹਨੂੰ ਕਹਿੰਦੇ ਠੇਕੇ ਤੇ ਹੈ, ਕੱਚੇ ਹੈ, ਨਰੋਲ ਕੱਚੇ, ਇਨਸੈਂਟਿਵ ਬੇਸ ਹੈ ਕਿ ਜੇ ਇੰਨੇ ਮਰੀਜ਼ ਆ ਗਏ ਤੇ ਇੰਨੇ ਕੁ ਪੈਸੇ ਵਾਧੂ ਮਿਲ ਜਾਣਗੇ ਤਨਖਾਹ ਦੇ ਨਾਲ, ਲੜ ਨਹੀਂ ਤੇ ਇੰਨੇ ਮਿਲਣਗੇ। ਔਰ ਇਹਦੇ ਵਿੱਚ ਮੈਂ ਹੋਰ ਦੱਸ ਦਵਾਂ ਕਿ ਬਹੁਤ ਥਾਵਾਂ ਤੇ ਜਿੱਥੇ ਭਗਵੰਤ ਮਾਨ ਸਰਕਾਰ ਤੇ ਕਈ ਮੰਤਰੀ ਤੁਸੀਂ ਦੇਖੇ ਹੋਣਗੇ ਦਾਅਵਾ ਕਰਦੇ ਜੀ ਸਾਡੇ ਕਲੀਨਿਕਾਂ ਤੇ ਇੰਨੇ ਕਰੋੜਾਂ ਲੋਕਾਂ ਨੇ ਇਲਾਜ ਕਰਾਇਆ, ਅਸਲ ਵਿੱਚ ਕਹਾਣੀ ਇਹੋ ਹੀ ਹੈ, ਠੀਕ ਹੈ ਬਹੁਤ ਸਾਰੇ ਲੋਕ ਇਲਾਜ ਕਰਾਉਣ ਜਾਂਦੇ ਨੇ, ਪਰੰਤੂ ਬਹੁਤ ਸਾਰੇ ਅੰਕੜਿਆਂ ਐਵੇਂ ਹੀ ਜਿਹੜੇ ਉੱਥੋਂ ਡਾਕਟਰੀ ਸਟਾਫ ਹੁੰਦਾ ਹੈ ਉਹ ਤੁਹਾਡੇ ਮੇਰੇ ਵਰਗਿਆਂ ਦੀਆਂ ਐਂਟਰੀਆਂ ਵੀ ਪਾਉਂਦਾ ਹੈ ਕਿ ਭਾਈ ਭਾਵੇਂ ਢਿੱਡ ਦੁਖਣ ਦੀ ਗੋਲੀ ਲੈ ਜਾ ਲੈ ਜਾ, ਕਿਉਂਕਿ ਜੇ ਤੂੰ ਆਊਂਗਾ ਤੇ ਸਾਡੇ ਇਨਸੈਂਟਿਵ ਵਧਣੇ ਆ, ਇਹੋ ਜਿਹਾ ਵੀ ਸਾਰਾ ਕੁਛ ਚੱਲਦਾ ਹੈ। ਹੁਣ ਉਹ ਜਿਹੜਾ ਮੁਲਾਜ਼ਮ ਵਰਗ ਹੈ, ਚਾਹੇ ਡਾਕਟਰ ਹੈ, ਚਾਹੇ ਫਾਰਮਾਸਿਸਟ ਹੈ ਤੇ ਚਾਹੇ ਨਰਸਿੰਗ ਸਟਾਫ ਹੈ, ਉਹਨਾਂ ਨੇ ਪ੍ਰਭ ਸੰਧੂ ਜੀ ਅੱਜ ਤੋਂ ਹੜਤਾਲ ਦਾ ਐਲਾਨ ਕਰਤਾ, ਹੜਤਾਲ ਦਾ ਅਣਮਿੱਥੇ ਸਮੇਂ ਲਈ, ਕਿ ਭਾਈ ਅਸੀਂ ਨੀ ਇਲਾਜ ਕਰਦੇ, ਸਾਡੀਆਂ ਨਿਗੂਣੀਆਂ ਤਨਖਾਹਾਂ ਆ, ਸਾਨੂੰ ਨਾ ਤੇ ਛੁੱਟੀ ਮਿਲਦੀ ਹੈ ਟਾਈਮ ਸਿਰ ਜਿਵੇਂ ਬਾਕੀ ਸਰਕਾਰੀ ਨੂੰ ਮਿਲਦੀ ਹੈ, ਨਾ ਸਾਨੂੰ ਤੁਸੀਂ ਜਿਹੜਾ ਲਾਰੇ ਲਾਏ ਸੀ ਕਿ ਇਨਸੈਂਟਿਵ ਵਿੱਚ ਵਾਧਾ ਕਰਾਂਗੇ, ਨਾ ਉਹ ਕੀਤਾ, ਨਾ ਅਸੀਂ ਕੱਚਿਆਂ ਚ ਨਾ ਅਸੀਂ ਪੱਕਿਆਂ ਚ ਤਨਖਾਹਾਂ ਸਾਡੀਆਂ ਨਿਗੂਣੀਆਂ, ਇਸ ਕਰਕੇ ਆ ਲਓ ਚੱਲੇ ਅਸੀਂ ਹੜਤਾਲ ਤੇ। ਹੁਣ ਭਗਵੰਤ ਮਾਨ ਸਰਕਾਰ ਇਹਦਾ ਕੀ ਹੱਲ ਕਰਦੀ ਉਹ ਤੇ ਉਹ ਜਾਣੇ। ਅਜੇ ਕੱਲ ਬੀਤੇ ਕੱਲ ਦੀ ਗੱਲ ਕਰਦਾ, PSPCL ਦੀ ਹੜਤਾਲ ਖਤਮ ਹੋਈ ਹੈ, 4 ਤੇ 5 ਅਗਸਤ ਲਈ ਪੰਜਾਬ ਰੋਡਵੇਜ ਪਨਵੈਸ ਪੈਪਸੂ ਦੇ ਕੱਚੇ ਕਾਮਿਆਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਹੜਤਾਲਾਂ ਹੀ ਹੜਤਾਲਾਂ ਆ ਚਾਰੇ ਪਾਸੇ ਪੰਜਾਬ ਦੇ ਵਿੱਚ, ਪਰ ਫਰਕ ਇਹ ਹੈ ਕਿ ਪਹਿਲਾਂ ਅਕਾਲੀ ਜਾਂ ਕਾਂਗਰਸੀਆਂ ਦੀ ਸਰਕਾਰ ਹੁੰਦੀ ਸੀ, ਹੁਣ ਆਮ ਆਦਮੀ ਪਾਰਟੀ ਦੀ ਹੈ। ਪਹਿਲਾਂ ਉਦੋਂ ਲੋਕ ਕਹਿੰਦੇ ਹੁੰਦੇ ਸੀ ਸਾਨੂੰ ਪੱਕੇ ਕਰ ਦਿਓ, ਹੁਣ ਇਹਨਾਂ ਦੀ ਸਰਕਾਰ ਚ ਵੀ ਉਹ ਕੁਛ ਹੈ, ਤੇ ਇਹ ਭਾਈ ਸਟੇਜਾਂ ਤੇ ਚੜ ਚੜ ਕੇ ਪਤਾ ਨੀ ਕਿਹੜਿਆਂ ਨੂੰ ਪੱਕੇ ਕਰੀ ਜਾਂਦੇ। ਇੱਥੇ ਧਰਨੇ, ਰੈਲੀਆਂ, ਮਜ਼ਾਰੇ ਮੁੱਕਦੇ ਨਹੀਂ ਆ। ਸੋ ਆ ਜਿਹੜੇ ਹੁਣ ਆਮ ਆਦਮੀ ਕਲੀਨਿਕ ਹੈ ਉਹਦੇ ਸਟਾਫ ਨੇ ਵੀ ਅੱਜ ਤੋਂ ਹੜਤਾਲ ਕਰ ਦਿੱਤੀ, ਤੇ ਕੁਦਰਤੀ ਹੈ ਫਿਰ ਤਾਲੇ ਤੇ ਉੱਥੇ ਲੱਗਣੀ।
0: ਸੋ ਬਿਲਕੁਲ ਜੀ, 905-673-3337 9056733337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ। ਔਰ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਹਰਪ੍ਰੀਤ ਸੈਣੀ ਜੀ, ਟੋਪ ਚੋਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਅਤ ਤੇ ਫਾਈਨੈਂਸ਼ੀਅਲ ਪਲੈਨਿੰਗ ਤੇ ਇੰਸ਼ੋਰੈਂਸ ਦੀ ਸਲਾਹ ਦਿੰਦੇ ਨੇ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ, ਡੈਂਟਲ, ਇਨਵੈਸਟਮੈਂਟ ਪਲਾਨ ਦੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣ ਵਾਸਤੇ 416-816-6500 ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਣਾ ਆ, ਮੌਰਗੇਜ ਬ੍ਰੋਕਰ ਨੇ, ਮੌਰਗੇਜ ਨਹੀਂ ਹੋ ਰਹੀ, ਮੌਰਗੇਜ ਲੱਭਣ 'ਚ ਪਰੇਸ਼ਾਨੀ ਆ ਰਹੀ ਆ, ਤਾਂ ਹਰਮਨ ਬੱਤਾ ਜੀ ਨਾਲ ਗੱਲਬਾਤ ਤੁਸੀਂ ਕਰ ਲੈਣੀ ਹੈ। ਘਰ ਖਰੀਦਣਾ, ਵੇਚਣਾ, ਰੀਯੂਨੀਅਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਅਤੇ ਮੌਰਗੇਜ ਦੇ ਬਾਬਤ ਸੇਵਾਵਾਂ ਦਿੰਦੇ ਨੇ। 647-685-9000 6476859000 ਹਰਮਨ ਬੱਤਾ ਮੌਰਗੇਜ ਬ੍ਰੋਕਰ। ਮੌਰਗੇਜ ਹੋ ਗਈ ਜੀ, ਉਸ ਤੋਂ ਬਾਅਦ ਘਰ ਮਿਲ ਗਿਆ, ਚਾਬੀ ਮਿਲ ਗਈ, ਘਰ ਦੇ ਅੰਦਰ ਗਏ, ਬੂਹਾ ਖੋਲਿਆ, ਅਤੇ ਅਪਲਾਈਂਸਿਸ ਤੁਹਾਨੂੰ ਚਾਹੀਦੇ ਆ। ਅਪਲਾਈਂਸਿਸ ਲੈਣ ਦੇ ਲਈ ਅਪਲਾਈਂਸ ਜੰਕਸ਼ਨ 'ਤੇ ਤੁਸੀਂ ਜ਼ਰੂਰ ਪਹੁੰਚਣਾ ਆ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, ਫਰਿੱਜ, ਸਟੋਵ, ਡਿਸ਼ ਵਾਸ਼ਰ, ਡਰਾਇਰ, ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਲੈਣੇ ਆ, ਟੀ ਵੀ ਆਦਿ, ਤਾਂ ਤੁਸੀਂ ਅਪਲਾਈਂਸ ਜੰਕਸ਼ਨ 'ਤੇ ਗੇੜਾ ਜ਼ਰੂਰ ਮਾਰ ਕੇ ਆਉਣਾ। 905-450-0054 905-450-0054 ਅਪਲਾਈਂਸ ਜੰਕਸ਼ਨ 'ਤੇ ਤੁਸੀਂ ਪਹੁੰਚ ਕੇ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਲੋਕ ਸਭਾ 'ਚ ਰਮੇਸ਼ ਜੀ ਅੱਜ ਪ੍ਰੀਖਿਆਵਾਂ ਸੋਧ ਬਿੱਲ 2026 ਪੇਸ਼ ਹੋ ਗਿਆ ਜੀ।
1: ਪ੍ਰਭ ਸੰਧੂ ਜੀ, ਆ ਤਾਜ਼ਾ ਤਰੀਨ ਜੋ ਬੀਤੇ ਦਿਨਾਂ 'ਚ ਹੰਗਾਮਾ ਹੋਇਆ ਪੇਪਰ ਲੀਕ ਦੇ ਮਸਲਿਆਂ ਨੂੰ ਲੈ ਕੇ, ਜਿਹਦੇ ਵਿੱਚ ਵਿਦਿਆਰਥੀ ਕਾਮਯਾਬ ਰਹੇ ਇਸ ਗੱਲ 'ਚ ਕਿ ਉਹਨਾਂ ਨੇ ਭਾਰਤ ਦੇ ਸਿੱਖਿਆ ਮੰਤਰੀ ਦਾ ਅਸਤੀਫਾ ਮੰਗਿਆ ਸੀ ਤੇ ਅਸਤੀਫਾ ਭਾਰਤ ਦੇ ਸਿੱਖਿਆ ਮੰਤਰੀ ਨੂੰ ਦੇਣਾ ਪੈ ਗਿਆ। ਹੁਣ ਗੱਲ ਉੱਥੇ ਤੱਕ ਨਹੀਂ ਹੈ ਕਿ ਸਿੱਖਿਆ ਮੰਤਰੀ ਦੇ ਅਸਤੀਫਾ ਦੇ ਦਿੱਤਾ, ਜਿਹੜਾ ਤੇ ਵਿਦਿਆਰਥੀ ਵਰਗ ਹੈ ਜਾਂ ਜਿਹਨੂੰ ਆਪਾਂ ਕਾਕਰੋਚ ਜਨਤਾ ਪਾਰਟੀ ਆਖਦੇ, ਉਹ ਕਹਿੰਦੇ ਜੀ ਗੱਲ ਇੱਥੇ ਨਹੀਂ ਮੁੱਕਣੀ, ਅਸੀਂ ਸਿਸਟਮ 'ਚ ਸੁਧਾਰ ਚਾਹੁੰਦੇ ਹਾਂ। ਇਹ ਥੋੜ੍ਹਾ ਹੈ ਕਿ ਮੰਤਰੀ ਬਦਲ ਦਿੱਤਾ, ਮੁੜ ਪ੍ਰੀਖਿਆ ਲੀਕ ਨਾ ਹੋਵੇ, ਦੱਸੋ ਇਹਦੇ ਲਈ ਕੀ ਕਰਦੇ ਹੋ? ਸਰਕਾਰ ਕਹਿੰਦੀ ਚਿੰਤਾ ਨਾ ਕਰੋ, ਅਸੀਂ ਵਚਨਬੱਧਤਾ। ਉਸ ਵਚਨਬੱਧਤਾ ਦੇ ਵਿੱਚੋਂ ਮੋਦੀ ਸਰਕਾਰ ਨੇ ਕਹਿੰਦੇ ਕਿ ਅਸੀਂ ਨਵਾਂ ਕਾਨੂੰਨ ਲਿਆਉਣ ਜਾ ਰਹੇ ਹਾਂ, ਸਖ਼ਤ ਕਾਨੂੰਨ 'ਚ ਸਖ਼ਤ ਸਜ਼ਾਵਾਂ ਹੋਣਗੀਆਂ ਜਿਹੜਾ ਦੋਸ਼ੀ ਪਾਇਆ ਗਿਆ ਪੇਪਰ ਲੀਕ ਦੇ ਮਸਲੇ ਦੇ ਵਿੱਚ, ਜਿਹਨੂੰ ਉਹਨਾਂ ਨੇ ਨਾਮ ਦਿੱਤਾ ਜਨਤਕ ਪ੍ਰੀਖਿਆਵਾਂ ਸੋਧ ਬਿੱਲ 2026, ਜਿਹੜਾ ਅੱਜ ਲੋਕ ਸਭਾ 'ਚ ਪੇਸ਼ ਕੀਤਾ ਗਿਆ। ਹੁਣ ਵਿਰੋਧੀ ਪਾਰਟੀਆਂ ਨੂੰ ਭਾਵਾਂ ਇਹ 'ਤੇ ਕੋਈ ਬਹੁਤ ਇਤਰਾਜ਼ ਨਹੀਂ ਆ, ਪਰੰਤੂ ਵਿਰੋਧੀ ਪਾਰਟੀਆਂ ਜਿਵੇਂ ਮੈਂ ਬੀਤੇ ਦਿਨਾਂ 'ਚ ਵੀ ਜ਼ਿਕਰ ਕੀਤਾ ਕਿ ਉਹ ਵੀ ਤੇ ਮੌਕਾ ਤੇ ਮੁੱਦਾ ਭਾਲਦੀਆਂ, ਤੇ ਮੌਕਾ ਤੇ ਮੁੱਦਾ ਦੋਨੇ ਚੀਜ਼ਾਂ ਇਸ ਵੇਲੇ ਮਿਲੀਆਂ ਹੋਈਆਂ, ਸਦਨ ਮਿਲਿਆ ਹੋਇਆ, ਤੇ ਮੁੱਦਾ ਵਿਦਿਆਰਥੀਆਂ ਦਾ ਸੰਘਰਸ਼ ਹੈ, ਨੀਟ ਦੀ ਪ੍ਰੀਖਿਆ ਦੇ ਲੀਕ ਦਾ ਮਸਲਾ। ਉੱਥੇ ਕਾਂਗਰਸ ਕਹਿੰਦੀ ਕਿ ਐ ਨੀ ਜੀ ਕਿ ਤੁਸੀਂ ਕਹੋ ਜੀ ਹੁਣ ਆਪਾਂ ਨਵਾਂ ਕਾਨੂੰਨ ਲੈ ਆਂਦਾ ਤੇ ਅਸੀਂ ਇੱਥੇ ਸੁਰਖਰੂ ਹੋ ਗਏ, ਨਾ। ਪਹਿਲਾਂ ਜਿਹੜੇ ਵਿਦਿਆਰਥੀਆਂ ਨੂੰ ਕੁੱਟ ਆ ਗਿਆ, ਉਹਦੇ ਲਈ ਜ਼ਿੰਮੇਵਾਰੀ ਤੈਅ ਕਰੋ ਕਿ ਲਈ ਜ਼ਿੰਮੇਵਾਰੀ ਕੌਣ ਹੈ। ਔਰ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਚ ਬਿਆਨ ਦੇਵੇ ਕਿ ਵਿਦਿਆਰਥੀਆਂ ਨੂੰ ਕੁੱਟਿਆ ਕਿਉਂ ਗਿਆ, ਜਿਹੜਾ ਵਿਦਿਆਰਥੀਆਂ ਤੇ ਅਤਿਆਚਾਰ ਹੋਇਆ, ਇਹ ਵਿਰੋਧੀ ਪਾਰਟੀਆਂ ਦੀ ਮੰਗ ਹੈ। ਦੂਜੇ ਪਾਸੇ ਮੈਂ ਸੁਪਰੀਮ ਕੋਰਟ ਦਾ ਵੀ ਜ਼ਿਕਰ ਕਰਾਂ, ਸੁਪਰੀਮ ਕੋਰਟ ਨੇ ਵੀ ਅੱਜ ਜਿਹੜਾ ਸੰਧੂ ਸਾਹਿਬ ਉੱਥੇ ਨਾਰਾਜ਼ਗੀ ਪ੍ਰਗਟ ਕੀਤੀ ਹੈ, ਲਾਠੀ ਚਾਰਜ ਨੂੰ ਜਿਹੜਾ ਵਿਦਿਆਰਥੀਆਂ ਤੇ ਕੀਤਾ ਉਹਨੂੰ ਕਰੂਰਤਾ ਦੱਸਿਆ ਕਿ ਇੱਥੇ ਗਲਤ ਹੈ ਭਾਈ। ਔਰ ਮੈਂ ਵੀ ਕਈ ਵਾਰ ਕਿ ਲਾਠੀ ਚਾਰਜ ਚਾਹੇ ਪੰਜਾਬ ਚ ਹੋਵੇ, ਚਾਹੇ ਦਲਿਤਾਂ ਤੇ ਹੋਵੇ, ਚਾਹੇ ਸਫਾਈ ਸੇਵਕਾਂ ਤੇ ਹੋਵੇ, ਚਾਹੇ ਨਰੇਗਾ ਤੇ ਹੋਵੇ, ਚਾਹੇ ਕਿਸਾਨਾਂ ਤੇ ਹੋਵੇ, ਚਾਹੇ ਵਿਦਿਆਰਥੀਆਂ ਤੇ, ਲਾਠੀ ਚਾਰਜ ਮਸਲੇ ਦਾ ਹੱਲ ਹੀ ਨਹੀਂ। ਜਾਂ ਤੇ ਅਸੀਂ ਕਹੀਏ ਜੀ ਉਹ ਪ੍ਰਦਰਸ਼ਨਕਾਰੀ ਹੱਥਾਂ ਵਿੱਚ ਬੰਦੂਕਾਂ ਤਲਵਾਰਾਂ ਫੜ ਕੇ ਇਹਨਾਂ ਤੇ ਹਮਲਾ ਕਰਨ ਆਏ ਸੀ, ਰਾਤੋ ਰਾਤ ਆ ਕੇ ਦੱਸਿਆ ਹੀ ਨਹੀਂ। ਉਹ ਤੇ ਕਿੰਨੇ ਦਿਨਾਂ ਤੇ ਉੱਥੇ ਬੈਠੇ ਸੀ, ਰੌਲਾ ਪਾ ਰਹੇ ਸੀ, ਐਲਾਨ ਕੀਤਾ ਸੀ ਕਿ ਅਸੀਂ ਸੰਸਦ ਦਾ ਘਰਾਓ ਕਰਨਾ, ਤੇ ਤੁਸੀਂ ਭਾਈ ਪਹਿਲਾਂ ਹੀ ਸਿੱਖਿਆ ਮੰਤਰੀ ਦਾ ਅਸਤੀਫਾ ਲੈ ਲੈਣੇ। ਜ਼ਰੂਰੀ ਤਾਂ ਨਹੀਂ ਕਿ ਆਪਾਂ ਪਹਿਲਾਂ ਨਾਂਗਾ ਫੇਰ ਲਈਆਂ, ਜਦੋਂ ਗੱਲ ਨਹੀਂ ਫੜੀ ਤੇ ਫਿਰ ਆਪਾਂ ਕਹਿੰਦੇ ਲਓ ਜੀ ਅਸਤੀਫਾ ਦਿੱਤਾ ਸਿੱਖਿਆ ਮੰਤਰੀ ਨੇ। ਸੋ ਕਿਤੇ ਨਾ ਕਿਤੇ ਸਰਕਾਰਾਂ ਦੀ ਧੱਕੇਸ਼ਾਹੀ ਤੇ ਅੱਜ ਦੇ ਸਮੇਂ ਨਜ਼ਰ ਆ ਰਹੀ ਹੈ। ਇਹ ਚੀਜ਼ ਤੇ ਪੂਰੀ ਸਾਫ਼ ਤੇ ਸਪਸ਼ਟ ਹੈ ਭਾਰਤ ਵਿੱਚ ਕਿ ਸਰਕਾਰਾਂ ਡਰਾ ਕੇ ਰਾਜ ਕਰਨਾ ਚਾਹੁੰਦੀ ਹੈ। ਸਰਕਾਰਾਂ ਦੋ ਢੰਗ ਹੈ ਸਰਕਾਰਾਂ ਕੋਲ, ਕਿ ਜਿਹੜੇ ਤੇ ਲੋਕ ਸ਼ਾਂਤ ਘਰਾਂ ਦੇ ਵਿੱਚ ਬੈਠੇ ਆ, ਵੱਡੀ ਗਿਣਤੀ ਵੋਟ ਬੈਂਕ ਹੈ, ਉਹਨਾਂ ਨੂੰ ਲਵਾਉਣੇ ਜਿਹੇ ਲਾਭ ਦੇ ਦਿਓ, ਕੋਈ ਸਕੀਮਾਂ ਦਾ ਐਲਾਨ ਕਰ ਦਿਓ ਤੇ ਵੋਟਾਂ ਠੱਗ ਲਓ, ਤੇ ਜਿਹੜੇ ਕੁਛ ਲੋਕ ਰੌਲਾ ਪਾਉਣ ਵਾਲੇ ਆ ਉਹਨਾਂ ਤੇ ਲਾਠੀਆਂ ਬਣਾ ਦਿਓ ਕਿ ਤਾਂ ਜੋ ਕਿ ਉਹ ਡਰ ਜਾਣ। ਇਹ ਸਰਕਾਰਾਂ ਦਾ ਢੰਗ ਹੈ ਔਰ ਭਾਰਤ ਦੀ ਹਰ ਨੁੱਕਰ ਦੇ ਵਿੱਚ ਹੈ, ਚਾਹੇ ਕੇਂਦਰ ਦੀ ਸਰਕਾਰ ਹੈ, ਚਾਹੇ ਕਿਸੇ ਸੂਬੇ ਦੀ ਸਰਕਾਰ ਹੈ। ਤੇ ਅੱਜ ਜਿਹੜਾ ਲੋਕ ਸਭਾ ਦੇ ਵਿੱਚ ਫਿਰ ਸੁਭਾਵਿਕ ਹੈ ਕਿ ਹੰਗਾਮਾ ਹੋਣਾ ਸੀ, ਤੇ ਲੋਕ ਸਭਾ ਦੀ ਕਾਰਵਾਈ ਅੱਜ ਵੀ ਪ੍ਰਭ ਸੰਧੂ ਜੀ ਹੰਗਾਮਿਆਂ ਦੀ ਭੇਟ ਹੀ ਚੜੀ ਹੈ, ਕੋਈ ਉੱਥੋਂ ਚੰਗਾ ਸੁਨੇਹਾ ਤੇ ਅਜੇ ਤੱਕ ਸਾਨੂੰ ਨਜ਼ਰ ਨਹੀਂ ਆਇਆ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ ਤੁਸੀਂ ਜ਼ਰੂਰ ਗੇੜਾ ਮਾਰ ਕੇ ਆਉਣਾ। ਬਿਊਟੀ ਸਰਵਿਸ ਅਤੇ ਸਪਾ ਦੀਆਂ ਸੇਵਾਵਾਂ ਦੇ ਨਾਲ ਨਾਲ ਮਸਾਜ, ਤੁਹਾਡਾ ਬੈਕ ਪੇਨ ਆ, ਲੋਅਰ ਬੈਕ ਪੇਨ, ਅਪਰ ਬੈਕ ਪੇਨ, ਹੁਣ ਤਾਂ ਹੋਰ ਬਹੁਤ ਸਾਰੀਆਂ ਸੇਵਾਵਾਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਜੀ। ਸੋ ਤੁਸੀਂ ਨੀਡਲਿੰਗ ਸਰਵਿਸ ਲੈਣੀ ਆ, ਬਹੁਤ ਸਾਰੀਆਂ ਹੋਰ ਅੱਜ ਇੰਟਰਵਿਊ ਕਰਾਂਗੇ ਸਪੈਸ਼ਲ ਇਹਨਾਂ ਦੇ ਨਾਲ ਪੰਜਾਬੀ ਲਹਿਰਾਂ ਦੇ ਵਿੱਚ, ਅਤੇ ਫਿਰ ਤੁਹਾਨੂੰ ਹੋਰ ਇਹਨਾਂ ਬਾਰੇ ਗੱਲਬਾਤ ਦੱਸਾਂਗੇ। ਤੁਸੀਂ ਤਾਂ ਇੱਕ ਵਾਰ ਤੁਸੀਂ ਕਾਲ ਕਰ ਲੈਣੀ ਆ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ 20% ਡਿਸਕਾਊਂਟ ਵੀ ਤੁਹਾਨੂੰ ਮਿਲ ਜਾਣਾ ਆ। ਤੁਸੀਂ 416-881-5385 416-881-5385 ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਕੇ ਤੁਸੀਂ ਇੱਥੇ ਅਪੋਇੰਟਮੈਂਟ ਬਣਾਉਣੀ ਆ ਅਤੇ ਤੁਹਾਡਾ ਫਾਇਦਾ ਹੋ ਸਕਦਾ ਆ। ਸੋ 905-673-3337 ਨਾਲ ਦੀ ਨਾਲ ਨਾਨਕ ਰੈਨੋਵੇਸ਼ਨ, ਤੁਸੀਂ ਰੈਨੋਵੇਸ਼ਨ ਦਾ ਕੰਮ ਕਰਾਉਣਾ, ਬੇਸਮੈਂਟ ਬਣਵਾਉਣੀ ਆ, ਬੇਸਮੈਂਟ ਰਿਪੇਅਰ ਕਰਵਾਉਣੀ ਆ, ਫਲੋਰਿੰਗ ਦਾ ਕੰਮ ਕਰਾਉਣਾ, ਤੁਸੀਂ ਕੰਕਰੀਟ ਦੀਆਂ ਸੇਵਾਵਾਂ ਲੈਣੀਆਂ, ਤਾਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖਣਾ ਆ। ਔਰ ਨਾਲ ਦੀ ਨਾਲ ਨਾਨਕ ਰੈਨੋਵੇਸ਼ਨ ਨੂੰ ਭਾਈ ਵਰਕਰ ਚਾਹੀਦੇ ਆ। ਤੁਸੀਂ ਕੰਸਟਰਕਸ਼ਨ 'ਚ ਜੋਬ ਲੱਭ ਰਹੇ ਸੀ, ਕੰਸਟਰਕਸ਼ਨ ਦਾ ਤੁਹਾਡਾ ਐਕਸਪੀਰੀਅੰਸ ਆ, ਜਾਂ ਨਵੇਂ ਹੋ ਜਾਂ ਐਕਸਪੀਰੀਅੰਸ ਨਹੀਂ ਆ, ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ। ਜੇ ਤੁਸੀਂ ਨਾਨਕ ਰੈਨੋਵੇਸ਼ਨ ਦੀ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ 416-902-9993 416-902-9293 ਨਾਨਕ ਰੈਨੋਵੇਸ਼ਨ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜੋਬ ਤੁਸੀਂ ਜੇ ਲੱਭ ਰਹੇ ਸੀ ਜਾਂ ਤੁਹਾਡੇ ਆਸ ਪਾਸ ਸੱਜਣ ਮਿੱਤਰ ਕੋਈ ਜੋਬ ਲੱਭ ਰਹੇ ਸੀ ਤਾਂ ਉਹਨਾਂ ਨੂੰ ਇਹ ਨੰਬਰ ਪਾਸ ਔਨ ਕਰੋ 416-902-9293 ਨਾਨਕ ਰੈਨੋਵੇਸ਼ਨ 'ਤੇ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਤੁਹਾਨੂੰ ਬ੍ਰੈਂਪਟਨ ਕਰੈਮਟੋਰੀਅਮ ਦਾ ਮੈਸੇਜ ਦੇ ਦਈਏ, ਤੁਸੀਂ ਅੱਜ ਦੀਆਂ ਜਿਹੜੀਆਂ ਪ੍ਰਾਈਜ਼ ਆ ਉਹ ਲੌਕ ਕਰਨੀਆਂ ਚਾਹੁੰਦੇ ਹੋ, ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬ੍ਰੈਂਪਟਨ ਕਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਫਿਊਨਲ ਅਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਆਪਣੇ ਜਾਣ ਦੀ ਤਿਆਰੀ ਖੁਦ ਕਰਨਾ ਚਾਹੁੰਦੇ ਹੋ, ਆਪਣੇ ਜਾਣ ਦੀਆਂ ਜਿਹੜੀਆਂ ਅਖੀਰਲੀਆਂ ਜਿਹੜੀਆਂ ਰਸਮਾਂ ਹੁੰਦੀਆਂ ਉਹ ਤੁਸੀਂ ਆਪ ਨਿਭਾ ਕੇ ਜਾਣਾ ਚਾਹੁੰਦੇ ਹੋ, ਬੋਝ ਨਹੀਂ ਬਣਨਾ ਚਾਹੁੰਦੇ ਆਪਣੇ ਪਰਿਵਾਰਾਂ ਦੇ ਉੱਪਰ, ਆਪਣੀ ਰਿਸਪੋਂਸਿਬਿਲਟੀ ਤੁਸੀਂ ਆਪ ਨਿਭਾਉਣਾ ਚਾਹੁੰਦੇ ਹੋ, ਤਾਂ 905 458 22 905-458-2222 ਇਹ ਨਾ ਮੈਂ ਕੱਲ੍ਹ ਖਬਰ ਦੇ ਰਿਹਾ ਸੀਗਾ ਅਤੇ ਇੱਕ ਦਿਨ ਤਾਂ ਮੈਨੂੰ ਕਿਸੇ ਦੀ ਕਾਲ ਆਈ ਕਹਿੰਦੇ ਯਾਰ ਇਹ ਕਿੱਦਾਂ ਦੀ ਖਬਰ ਹੋਈ ਅਤੇ ਮੈਂ ਕਿਹਾ ਦੇਖੋ ਜਾਣਾ ਸੱਚ ਆ ਅਤੇ ਆਪਾਂ ਕਹਿੰਦੇ ਹੁੰਦੇ ਜਿਹੜਾ ਜਿਉਣਾ ਆ ਉਹ ਉਸ ਤੋਂ ਬਾਅਦ ਜਿਹੜਾ ਸਾਡਾ ਆਪਾਂ ਇਸ ਦੁਨੀਆਂ ਦੇ ਆਏ ਹਾਂ ਔਰ ਇੱਕ ਦਿਨ ਸਭ ਨੇ ਚਲੇ ਜਾਣਾ ਸੋ ਉਸ ਦੀ ਗੱਲ ਕਰਨਾ ਕਈ ਵਾਰੀ ਅਜੀਬ ਜਿਹਾ ਲੱਗਦਾ ਪਰ ਸੱਚਾਈ ਆ ਅਤੇ ਸੱਚਾਈ ਜਿਹੜੀ ਥੋੜ੍ਹੀ ਜਿਹੀ ਹਮੇਸ਼ਾ ਹੀ ਕੜਵੀ ਹੁੰਦੀ ਆ ਜਾਂ ਕਹਿ ਦਈਏ ਕਿ ਥੋੜ੍ਹੀ ਜਿਹੀ ਖਰਵੀ ਹੁੰਦੀ ਆ ਉਹ ਇੰਨੀ ਸਮੂਥ ਅਤੇ ਸਿੰਪਲ ਨਹੀਂ ਹੁੰਦੀ ਸੋ ਇਹ ਸੱਚਾਈ ਆ ਇਹਨੂੰ ਜਿੰਨੀ ਜਲਦੀ ਆਪਾਂ ਐਕਸੈਪਟ ਕਰ ਲਾਂਗੇ ਅਤੇ ਮੈਨੂੰ ਲੱਗਦਾ ਕਿ ਜੀਵਨ ਉਹਨਾਂ ਹੀ ਸਿਖਾਲਾ ਅਤੇ ਸ਼ਾਂਤੀ ਭਰਿਆ ਹੋ ਜਾਣਾ ਆ ਸੋ ਬ੍ਰੈਮਟਨ ਕ੍ਰਿਮਟਨ ਨਾਲ ਜ਼ਰੂਰ ਤੁਸੀਂ ਗੱਲਬਾਤ ਕਰ ਲੈਣੀ 905-458 ਬਾਈ ਬਾਈ ਸੋ ਮੋਨਾ ਮਹਿੰਗੀ ਜੀ ਦਾ ਸੁਨੇਹਾ ਤੁਹਾਨੂੰ ਦੇ ਦਈਏ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਤੁਸੀਂ ਲੈਣੀਆਂ ਹੋਣ ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਬਾਬਤ ਤੁਸੀਂ ਗੱਲਬਾਤ ਕਰਨੀ ਆ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸਬਿਲਟੀ ਰਿਟਾਇਰਮੈਂਟ ਫਾਈਨੈਂਸ਼ੀਅਲ ਪਲਾਨ ਦੀ ਤੁਸੀਂ ਸਲਾਹ ਕਰ ਲੈਣੀ ਆ ਜਾਂ ਤੁਸੀਂ ਤੁਹਾਡੇ ਸੱਜਣ ਪਿਆਰੇ ਘੁੰਮਣ ਆਏ ਹੋਏ ਨੇ ਟਰੈਵਲ ਇੰਸ਼ੋਰੈਂਸ ਤੁਹਾਡੇ ਮਾਂ ਬਾਪ ਪੇਰੈਂਟਸ ਇੰਡੀਆ ਤੋਂ ਆਉਣਾ ਚਾਹੁੰਦੇ ਨੇ ਆ ਰਹੇ ਨੇ ਪਹੁੰਚ ਗਏ ਨੇ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕਦੀ ਵਿਸਾ ਨਾ ਖਾਓ ਇੰਸ਼ੋਰੈਂਸ ਬਹੁਤ ਵਧੀਆ ਇੱਕ ਤੁਹਾਡੇ ਵਾਸਤੇ ਫੈਸਿਲਿਟੀ ਆ ਇਹਨੂੰ ਲਾਇਬਿਲਟੀ ਨਾ ਸਮਝੋ ਸੋ ਮੋਨਾ ਮਹਿੰਗੀ ਇੰਸ਼ੋਰੈਂਸ ਫੋਰ ਯੂ ਤੋਂ ਉਹਨਾਂ ਨਾਲ ਗੱਲਬਾਤ ਕਰ ਲਓ 416-509-1509-416-519-1509 ਔਰ ਸਮਾਂ ਹੋ ਗਿਆ ਜੀ ਕਾਲ ਬਹੁਤ ਸਾਰੀਆਂ ਨੇ ਰਮੇਸ਼ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਕਾਲਸ ਵੱਲ ਚੱਲੀਏ
1: ਜੀ ਜੀ ਸੰਤੂ ਸਾਹਿਬ
0: ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਓਨਰ ਹੋ 1052
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਬਰਨਾਲਾ ਦੇ ਵਿੱਚ ਲੇਡੀਜ਼ ਨੂੰ ਕੁੱਟਿਆ ਗਿਆ ਬੰਦਿਆਂ ਨੂੰ ਕੁੱਟਿਆ ਗਿਆ ਛਿੱਲੀਆਂ ਵਾਂਗੂ ਕੁੱਟਿਆ ਗਿਆ ਸਿਰ ਨਹੀਂ ਦੇਖਿਆ ਕੁਝ ਨਹੀਂ ਦੇਖਿਆ ਇਹ ਇੱਕ ਬੜਾ ਵੱਡਾ ਕ੍ਰਾਈਮ ਹੈ ਮੇਰਾ ਤਾਂ ਖਿਆਲ ਹੈ ਭਗਵੰਤ ਮਾਨ ਜਿਹੜਾ ਨਾ ਇਹਦੇ ਅੰਡਰ ਪੁਲਿਸ ਆ ਇਹਨੂੰ ਚਾਰਜ ਕਰਨਾ ਚਾਹੀਦਾ ਭਗਵੰਤ ਮਾਨ ਅਤੇ ਭਗਵੰਤ ਮਾਨ ਜਿਹੜਾ ਕਹਿੰਦਾ ਨਾ ਤੁਸੀਂ ਕਹਿੰਦੇ ਆ ਬਈ ਉਹ ਕਹਿੰਦਾ ਜੀ ਸਾਰਾ ਕੁਛ ਬੀਜੇਪੀ ਕਰਾਉਂਦੀ ਆ ਇਹਦਾ ਇੱਕ ਬਲਬੋਲਰ ਬੰਦਾ ਇੱਕ ਪੰਜ ਇਹਦਾ ਕੰਮ ਹੈ ਕਿਕਰੀਆਂ ਕਰਨੀਆਂ ਅਤੇ ਓਪੋਜੀਸ਼ਨ ਭੰਡਣਾ ਅਤੇ ਜਿਹੜਾ ਇਹਨਾਂ ਦਾ DGP ਆ ਅਸਲ ਤਾਂ ਉਹਦਾ ਆ ਉਹਨੇ ਕਿਹਾ ਸੀ ਵੀ ਇਹ ਪਾਕਿਸਤਾਨ ਦਾ ਹੱਥ ਆ ਅਤੇ ਤੁਸੀਂ ਉਹਨੂੰ ਮੰਨੋਗੇ ਅਤੇ ਤੁਸੀਂ ਉਹਨੂੰ ਭਗਵੰਤ ਮਾਨ ਨੂੰ ਮੰਨੋਗੇ
0: ਜੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਜੀ ਅੱਛਾ ਗੱਲ ਤਾਂ ਵਾਜਬ ਹੈ ਰਮੇਸ਼ ਜੀ ਦੇਖੋ ਪਰਚਾ ਇਹ ਹੁਣ ਜਿਹੜਾ ਬੰਦਾ ਆਪਾਂ ਹੁਣ ਘਰੇ ਲੜਾਈਆਂ ਹੁੰਦੀਆਂ ਤੇ ਜਿਹੜਾ ਮੋੜੀ ਬੰਦਾ ਪਿੱਛੇ ਬੈਠਾ ਹੁੰਦਾ ਉੱਥੇ ਵੀ ਕਈ ਵਾਰੀ ਪਰਚਾ ਹੋ ਜਾਂਦਾ ਜੀ ਰਮੇਸ਼ ਜੀ
1: ਮੈਨੂੰ ਲੱਗਦਾ ਜੀ ਹੋਰ 2 ਘੜੀਆਂ ਨੂੰ ਪੁਲਿਸ ਤੇ ਪਰਚੇ ਦੀ ਦਰਜ ਦੀ ਖਬਰ ਆ ਜਾਣੀ ਹੈ ਪਰਚਾ ਵੀ ਦਰਜ ਅੱਜ ਹੋ ਰਿਹਾ ਜੋ ਮੇਰੇ ਕੋਲ ਜਾਣਕਾਰੀ ਹੈ ਬਰਨਾਲੇ ਦੀ ਪੁਲਿਸ ਦੇ ਉੱਪਰ
0: ਜੀ
1: ਜਿਹੜੀ ਸਰੋਤਿਆਂ ਨੇ ਟਿੱਪਣੀ ਕੀਤੀ ਹੈ ਕਿ ਦੇਖੋ ਬੜੀ ਸਾਫ਼ ਗੱਲ ਹੈ ਜੀ ਭਗਵੰਤ ਮਾਨ ਜੀ ਪੰਜਾਬ ਦੇ ਗ੍ਰਹਿ ਮੰਤਰੀ ਵੀ ਹੈ ਮੁੱਖ ਮੰਤਰੀ ਵੀ ਹੈ ਜਿਹੜਾ ਵੀ ਇੱਥੇ ਚੰਗਾ ਕੁਛ ਹੁੰਦਾ ਜਾਂ ਮਾੜਾ ਕੁਛ ਹੁੰਦਾ ਦੋਨਾਂ ਚੀਜ਼ਾਂ ਦਾ ਸਿਰਾ ਉਹਨਾਂ ਦੇ ਸਿਰ ਤੇ ਜਾਣਾ ਹੈ ਅਸੀਂ ਇਹ ਨਹੀਂ ਹੋ ਸਕਦੇ ਕਿ ਇੱਥੇ ਸੜਕਾਂ ਤੇ ਪੱਚ ਲਾ ਕੇ ਅਸੀਂ ਕਹੀਏ ਜੀ ਅਸੀਂ 22,000 ਕਿਲੋਮੀਟਰ ਸੜਕਾਂ ਦੀ ਰਿਪੇਅਰ ਕਰ ਦਿੱਤੀ ਅਸੀਂ 4 ਜਗ੍ਹਾ ਦੇ ਉੱਪਰ ਨੀਂਹ ਪੱਥਰ ਰੱਖ ਕੇ ਕਹੀਏ ਜੀ ਅਸੀਂ ਇੰਨੇ ਪ੍ਰੋਜੈਕਟ ਖੋਲ ਦਿੱਤੇ ਹੈ ਆਹ ਜਿਹੜੀਆਂ ਲਾਠੀਆਂ ਭਾਈ ਇਹ ਵੀ ਤੁਹਾਡਾ ਹੀ ਹੈ ਸਾਰਾ ਕੁਛ ਹੈਗਾ ਇਸ ਕਰਕੇ ਭਗਵੰਤ ਮਾਨ ਜੀ ਉਹਨਾਂ ਦੀ ਸਰਕਾਰ ਉਹਨਾਂ ਦੀ ਪੁਲਿਸ 100% ਉਹਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਦੇਖੋ ਮੈਂ ਪਹਿਲਾਂ ਵੀ ਟਿੱਪਣੀ ਕੀਤੀ ਹੈ ਮੌਕੇ ਦੀਆਂ ਪਰਿਸਥਿਤੀਆਂ ਠੀਕ ਹੈ ਹੋ ਸਕਦਾ ਹੈ ਪੁਲਿਸ ਨੂੰ ਵੱਧ ਲਾਠੀਚਾਰਜ ਕਰਨਾ ਪਿਆ ਹੋਵੇ ਕੋਈ ਕਾਰਨ ਬਣ ਗਿਆ ਹੋਵੇ ਮੈਂ ਉੱਧਰ ਨਹੀਂ ਜਾਣਾ ਚਾਹੁੰਦਾ ਮੈਨੂੰ ਉਹ ਤਸਵੀਰਾਂ ਵੀ ਵੇਖੀਆਂ ਮੈਨੂੰ ਉਹ ਸਾਰਾ ਪਤਾ ਹੈ ਕਿ ਕੀ ਕਾਰਨ ਬਣੇ ਪਰੰਤੂ ਉਹ ਪਰਿਸਥਿਤੀ ਬਣਨ ਦੇ ਲਈ ਤਾਂ ਸਰਕਾਰ ਜ਼ਿੰਮੇਵਾਰ ਹੈ ਉਹ 15-20 ਮਿੰਟ ਜਾਂ 1 ਘੰਟੇ ਜਾਂ 1 ਦਿਨ ਚ ਉਹ ਸਥਿਤੀ ਨਹੀਂ ਬਣੀ ਸੀ ਉੱਥੇ ਕਈ ਦਿਨ ਹੋ ਗਏ ਸੀ ਮਜ਼ਦੂਰਾਂ ਨੂੰ ਪੰਜਾਬ ਦੇ ਵੱਖ ਵੱਖ ਸਫਾਈ ਸੇਵਕਾਂ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਅੰਦੋਲਨ ਕਰਦਿਆਂ ਇਹ ਤੇ ਪਤਾ ਹੀ ਆ ਕਿ ਜਦੋਂ ਲੰਬਾ ਸਮਾਂ ਅੰਦੋਲਨ ਚੱਲੇਗਾ ਤੇ ਜਿਹੜੀਆਂ ਸਥਿਤੀਆਂ ਹੈਗੀਆਂ ਉਹ ਵਿਗੜਨਗੀਆਂ ਕੀ ਅਸੀਂ ਵਿਗੜਨ ਵਾਲੀ ਸਥਿਤੀ ਦਾ ਇੰਤਜ਼ਾਰ ਕੀਤਾ ਸੋ ਕਿਸੇ ਵੀ ਢੰਗ ਦੇ ਨਾਲ ਜੋ ਉੱਥੇ ਘਟਿਆ ਵਾਪਰਿਆ ਮੈਂ ਮਹਿਸੂਸ ਇਹ ਕਰਦਾ ਕਿ ਉਹ ਇੱਥੋਂ ਦਾ ਸਰਕਾਰੀ ਤੰਤਰ ਇੱਥੋਂ ਦੀ ਸਰਕਾਰ 100% ਜ਼ਿੰਮੇਵਾਰ ਹੈ
0: ਸੋ ਬਿਲਕੁਲ ਜੀ ਜਿੱਦਾਂ ਸੜਕਾਂ ਦੇ ਨਾਲ ਨਾਲ ਇਨਸਾਨਾਂ ਨੂੰ ਵੀ ਪੱਚ ਲਾਏ ਜਾ ਰਹੇ ਆ ਸੋ 905-673-3337 ਧਿਆਨ ਨਾਲ ਪਈ ਕਰਿਆ ਕਰੋ ਮੁਜ਼ਾਹਰੇ ਤੇ ਕਿਉਂਕਿ ਬਖਸ਼ਣਾ ਕਿਸੇ ਨੂੰ ਨਹੀਂ ਆ ਸੋ 905-673-3337 ਪ੍ਰਿਤਪਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਓਨਰ ਹੋ ਜੀ ਜੀ ਪ੍ਰਿਤਪਾਲ ਸਿੰਘ ਜੀ ਤੁਸੀਂ ਓਨਰ ਹੋ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਚਲੋ ਐਨੀਵੇ ਨੈਕਸਟ ਕਾਲ ਵੱਲ ਚੱਲਦੇ ਹਾਂ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਸਾਡੇ ਜੁੜ ਚੁੱਕੇ ਸੰਧੂ ਸਾਹਿਬ ਜੀ ਤੁਸੀਂ ਓਨਰ ਹੋ
1: ਦੇਖ ਸਰੋਤਿਓ, ਮੈਨੂੰ ਲੱਗਦਾ ਹੈ ਕਿ ਜਿੱਥੇ ਤੁਸੀਂ ਗੱਲ ਲੈ ਕੇ ਗਏ ਹੋ, ਇੱਥੇ ਇਹ ਬੜਾ ਇੱਕ ਡੂੰਘਾ ਤੇ ਬੜਾ ਵੱਡਾ ਵਿਸ਼ਾ ਹੈ। ਮੈਂ ਕਾਫੀ ਥਾਵਾਂ ਤੇ ਤੁਹਾਡੇ ਨਾਲ ਵਿਚਾਰਾਂ ਦਾ ਵਖਰੇਵਾਂ ਰੱਖੂੰਗਾ। ਦੇਖੋ, ਅਧਿਆਪਕ ਪੜ੍ਹਾਉਂਦੇ ਨੀ, ਡਾਕਟਰ ਇਲਾਜ ਨਹੀਂ ਕਰਦੇ, ਪਟਵਾਰੀ ਇੰਤਕਾਲ ਨਹੀਂ ਚਾੜਦਾ, ਕਲਰਕ ਐਂਟਰੀ ਨਹੀਂ ਪਾਉਂਦਾ, ਸੁਵਿਧਾ ਸੈਂਟਰ ਵਾਲਾ ਸਾਡਾ ਆਧਾਰ ਕਾਰਡ ਨਹੀਂ ਅਪਡੇਟ ਕਰਕੇ ਦਿੰਦਾ। ਮੈਂ ਸਮਝਦਾ ਇਹ ਦੋਸ਼ ਬੇਬੁਨਿਆਦ ਹੈ। ਹਾਂ, ਟਾਵੇਂ ਟਾਵਾਂ ਅਧਿਆਪਕ, ਟਾਵਾਂ ਟਾਵਾਂ ਪਟਵਾਰੀ, ਟਾਵਾਂ ਟਾਵਾਂ ਕੋਈ ਵੀ ਪੁਲਿਸ ਵਾਲਾ ਮਾੜਾ ਹੋ ਸਕਦਾ ਹੈ, ਬਹੁਤੇ ਚੰਗੇ ਨੇ। ਜੇ ਤੰਤਰ ਇੱਥੋਂ ਦਾ ਚੱਲ ਰਿਹਾ ਨਾ, ਤੇ ਉਹਦੇ ਲਈ ਤੁਸੀਂ ਸਰਕਾਰੀ ਸਕੂਲਾਂ ਦੇ, ਤੁਸੀਂ ਸਰੋਤਾ ਗਨ ਚੋਂ ਮੈਂ ਦਾਅਵੇ ਨਾ ਕਹਿ ਸਕਦਾ, ਜਿਹੜੇ ਇਸ ਪਲੇਟਫਾਰਮ ਤੇ ਸਰੋਤੇ ਜੁੜਦੇ ਆ, ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕ ਹੋਣਗੇ, ਐ ਨਹੀਂ ਕਹਿ ਸਕਦੇ ਪੜ੍ਹਾਉਂਦੇ ਨਹੀਂ। ਦੇਖੋ, ਮੈਂ ਮਹਿਸੂਸ ਇਹ ਕਰਦਾ ਆ ਕਿ ਮੁਲਾਜ਼ਮ ਦੀ ਕਦੇ ਜ਼ਰੂਰਤ ਨਹੀਂ ਹੈ ਕਿ ਉਹ ਲੇਟ ਆ ਜਾਏ, ਮੁਲਾਜ਼ਮ ਦੀ ਕਦੇ ਜ਼ਰੂਰਤ ਨਹੀਂ ਕਿ ਉਹ ਬੱਚਿਆਂ ਨੂੰ ਪੜ੍ਹਾਵੇ ਨਾ ਜਾਂ ਮਰੀਜ਼ ਨੂੰ ਦਵਾਈ ਨਾ ਦੇਵੇ। ਜੋ ਕੁਛ ਵੀ ਇੱਥੋਂ ਦੇ ਤਾਣੇ ਬਾਣੇ ਚ ਕੀਤਾ ਗਿਆ, ਮੈਂ ਕਈ ਵਾਰ ਟਿੱਪਣੀ ਕੀਤੀ ਕਿ ਪਹਿਲਾਂ ਅਸੀਂ ਢਿੱਲਾ ਮੱਠਾਂ ਦੇ ਕੇ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਬਦਨਾਮ ਕਰਕੇ ਬਿਜਲੀ ਬੋਰਡ ਪ੍ਰਾਈਵੇਟ ਕਰਾ ਲਿਆ, ਰੋਡਵੇਜ ਦਾ ਬੇੜਾ ਗਰਕ ਕਰਾ ਲਿਆ, ਜੀ ਜੀ ਉਹ ਐਂ ਕਰਦੇ ਉਹ ਕਰਦੇ। ਅਸਲ ਵਿੱਚ ਪ੍ਰਾਈਵੇਟੇਸ਼ਨ ਕਰਨੀ ਸੀ, ਕਾਰਪੋਰੇਟ ਤੇ ਹੱਥ ਸਾਰਾ ਕੁਛ ਜਾਣਾ ਸੀ। ਉਹਨਾਂ ਨੇ ਕਈ ਸਾਲ ਆਹ ਕੁਛ ਹੀ ਭੰਡੀ ਪ੍ਰਚਾਰ ਕਰਕੇ, ਜੀ ਮੁਲਾਜ਼ਮ ਚੋਰ ਹੈ, ਮੁਲਾਜ਼ਮ ਕੰਮ ਨਹੀਂ ਕਰਦੇ, ਸਰਕਾਰੀ ਸਕੂਲਾਂ ਦਾ ਬੇੜਾ ਤਾਂ ਗਰਕ ਹੋਇਆ, ਮਾਸਟਰ ਪੜ੍ਹਾਉਂਦੇ ਨਹੀਂ। ਜਦਕਿ ਸੱਚਾਈ ਉਲਟ ਹੈ, ਸਰਕਾਰੀ ਸਕੂਲ ਜੇ ਅੱਜ ਬਚੇ ਆ ਤੇ ਸਰਕਾਰੀ ਮਾਸਟਰਾਂ ਕਰਕੇ ਬਚੇ ਆ। ਮੈਂ ਬਿਲਕੁਲ ਉਲਟਾ ਇਸ ਗੱਲ ਦੇ, ਜੇ ਜਿੰਨਾ ਕੁ ਬਚੇ ਆ ਨਾ, ਉਹ ਸਰਕਾਰੀ ਮਾਸਟਰਾਂ ਕਰਕੇ ਬਚੇ ਆ, ਜੇਬਾਂ ਚੋਂ ਪੈਸਾ ਖਰਚ ਕੇ, ਓਵਰ ਟਾਈਮ ਲਾ ਕੇ, ਸਕੂਲ ਦੇ ਕੰਮ ਤੋਂ ਇਲਾਵਾ, ਪੜ੍ਹਾਈ ਤੋਂ ਇਲਾਵਾ, ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਹੈ ਹੀ ਨਹੀਂ। ਕੋਈ SIR, ਕਦੇ ਗਿਣਤੀ ਕੋਈ ਕਰਨ ਚਲ ਜਾਓ, ਕਦੇ ਕੋਈ ਅੰਕੜੇ, ਉਹ ਸਾਰਾ ਕੁਛ ਕਰਕੇ ਵੀ ਪੜਾ ਰਹੇ ਆ। ਸੋ ਮੈਂ ਸਮਝਦਾ ਕਿ ਇੱਥੋਂ ਸਰਕਾਰਾਂ ਬੇਈਮਾਨ ਹੈ, ਸਰਕਾਰੀ ਤੰਤਰ ਨੇ ਜਾਣ ਕੇ ਮੌਕੇ ਇੱਦਾਂ ਦੇ ਬਣਾ ਕੇ ਦਿੱਤੇ ਕਿ ਲੋਕਾਂ ਨੂੰ ਅਸੀਂ ਕਹਿ ਸਕੀਏ ਜੀ ਫਲਾਨੇ ਮੁਲਾਜ਼ਮ ਬੇਈਮਾਨ ਹੈ, ਅਸੀਂ ਚੰਗੇ ਆ, ਮੁਲਾਜ਼ਮ ਤੁਹਾਡੇ ਭਾਈ ਚੰਗੇ ਆ। ਸਿਸਟਮ ਚ ਗੜਬੜ ਹੈ, ਸਿਸਟਮ ਚ ਗੜਬੜੀ ਦਾ ਕਾਰਨ ਇਹ ਹੈ ਕਿ ਉੱਥੇ ਜਿਹੜੇ ਰਾਜ ਕਰਨ ਵਾਲੇ ਆ, ਉਹ ਸਾਨੂੰ ਤੁਹਾਨੂੰ ਇਸੇ ਮਸਲੇ 'ਚ ਜਿਹੜਾ ਤੁਸੀਂ ਜ਼ਿਕਰ ਕੀਤਾ, ਉਲਝਾ ਕੇ ਰਾਜ ਕਰ ਰਹੇ ਆ।
0: ਜੀ ਬਿਲਕੁਲ, 905-673-3337, 905-673-3337। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ 2475, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। 2475, ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਰਹੀ, ਕੁਛ ਕਾਲਰਾਂ ਦੀ ਆਵਾਜ਼ ਨਹੀਂ ਆ ਰਹੀ ਮੇਰੇ ਤੱਕ। 2475, ਤੁਸੀਂ ਆਪਣਾ ਫੋਨ ਮਿਊਟ ਤਾਂ ਨਹੀਂ ਕੀਤਾ ਹੋਇਆ ਜੀ? ਚਲੋ, 2475 ਵਾਲਿਓ, ਤੁਸੀਂ ਦੁਬਾਰਾ ਕਾਲ ਕਰ ਲਿਓ ਜੀ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
4: ਹਾਂਜੀ, ਸਤਿ ਸ਼੍ਰੀ ਅਕਾਲ
0: ਜੀ। ਸਰ
4: ਦੇਖੋ ਜੀ, ਰਮੇਸ਼ ਜੀ, ਪਹਿਲਾਂ ਵੀ ਤੁਸੀਂ ਦੱਸਿਆ ਵੀ ਮਹਿਕਮੇ ਧਰਦਿਆਂ ਦੇ ਰਹੇ ਹੋ ਸਾਨੂੰ, ਵੀ ਮਹਿਕਮੇ ਕਈਆਂ ਨੇ ਹੜਤਾਲ ਕੀਤੀ ਹੈ, ਉਹਦੇ ਚ ਤੁਹਾਡੇ ਤੋਂ ਸਨਮੁਖ ਤਾਬਤ ਹੋਰ ਵਾਧਾ ਹੋ ਗਿਆ। ਲੇਕਿਨ ਮੈਨੂੰ ਬੜਾ ਗੁੱਸਾ ਹੈ ਸਰਕਾਰ ਤੇ ਕਿ ਇਹ ਪੁਲਿਸ ਪ੍ਰਸ਼ਾਸਨ ਕਿਉਂ ਸੁੱਤਾ ਪਿਆ, ਇਹਨਾਂ ਨੂੰ ਹਰਕਤ ਜਾਣਾ ਚਾਹੀਦਾ, ਇਹਨਾਂ ਨੂੰ ਨਵੀਆਂ ਡਾਂਗਾਂ ਲੈਣੀਆਂ ਚਾਹੀਦੀਆਂ ਨੇ। ਇਹ ਗੱਲ ਕੀ, ਹਰ ਬੰਦਾ ਜਿਹੜਾ ਜਿਹਨੂੰ 1000-1500 ਰੁਪਈਆ ਦਿੱਤਾ ਤਾਂ ਸੜਕਾਂ ਜਾਣ ਦਾ ਕੀ ਮਤਲਬ ਬਣਦਾ? ਇਹਨਾਂ ਨੂੰ ਸਹੀ ਸਬਕ ਸਿਖਾਉਣਾ ਚਾਹੀਦਾ। ਦੂਸਰੀ ਗੱਲ ਇਹ ਹੈ, ਪ੍ਰਦੇਸ਼ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜੀ, ਬੜੇ ਸਿਆਣੇ ਨੇ ਤੇ ਸੂਝਵਾਨ ਨੇ, ਨਾਲ ਮੰਤਰੀ ਜੀ ਨੇ, ਉਹਨਾਂ ਨੇ ਇੱਕ ਧਮਕੀ ਭਰੇ ਲਿਆ ਲਹਿਜੇ ਦੇ ਨਾਲ ਬਿਜਲੀ ਮਹਿਕਮੇ ਨੂੰ ਤੇ ਕਈ ਕਰੀਬ ਸਾਰਿਆਂ ਨੂੰ ਚੇਤਾਵਨੀਆਂ ਦਿੱਤੀਆਂ ਨੇ। ਪਿੱਛੇ ਪ੍ਰਸ਼ਾਸਨ, ਮੈਂ ਵੇਖਿਆ ਵੀ ਕੁਝ ਲੋਕ ਜਿਹੜੇ ਨੇ ਉਹਨਾਂ ਨੇ ਕੁਰਸੀ ਬੰਨੀ ਕਾਰ ਦੇ ਉੱਤੇ ਪ੍ਰਭ ਜੀ, ਉਹ ਚੱਲੇ ਨੇ ਮਹਾਰਾਜਾ ਸਟੋਰ ਦੇ ਕੋਠੀ ਨੂੰ ਘੇਰਨ, ਤੇ ਖਾਲੀ ਕੁਰਸੀ ਇਸ ਕਰਕੇ ਬੰਨੀ ਸੀ ਵੀ ਉੱਥੇ ਭਗਵੰਤ ਮਾਨ ਜੀ ਆਣ ਕੁਰਸੀ ਦੇ ਬਹਿਣ ਤੇ ਸਾਡੇ ਨਾਲ ਗੱਲਬਾਤ ਕਰਨ। ਅਮਨ ਅਰੋੜਾ ਜੀ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਨੂੰ ਹੜਤਾਲ ਨਹੀਂ ਕਰਨੀ ਚਾਹੀਦੀ। CM ਦੇ ਦਰਵਾਜ਼ੇ ਖੁੱਲੇ ਨੇ, ਮੇਰੇ ਦਰਵਾਜ਼ੇ ਖੁੱਲੇ ਨੇ, ਸਰਕਾਰ ਦੇ ਦਰਵਾਜ਼ੇ ਖੁੱਲੇ ਨੇ। ਤੇ ਮੇਰਾ ਇੱਕ ਨਿੱਕਾ ਜਿਹਾ ਮੇਰੇ ਚ ਸੁਰਨਾ ਆ ਮਨ ਚ ਵੀ, ਇਹ ਕਹਿੰਦਾ ਵੀ ਸਾਰੇ ਦਰਵਾਜੇ ਤਾਂ ਖੁੱਲੇ ਨੇ ਤੇ ਲੋਕੀ ਕਮਲੇ ਨੇ, ਤੇ ਫਿਰ ਵੇਖੋ ਸਭ ਤੋਂ ਨਜ਼ਦੀਕੀ ਰਿਸ਼ਤਾ ਕਿਹੜਾ ਹੁੰਦਾ ਹੈ, ਭੈਣ ਭਰਾ ਦਾ, ਮਾਂ ਪਿਓ ਦਾ, ਮਾਮੇ ਮਾਸੀਆਂ ਦਾ। ਇਹ ਕਹਿੰਦਾ ਵੀ ਸਾਡੇ ਦਰਵਾਜੇ ਖੁੱਲੇ ਨੇ, ਇਹਨੇ ਆਪਣੇ ਜੀਜੇ ਵਾਸਤੇ ਤੇ ਭੈਣ ਵਾਸਤੇ ਤੇ ਪੱਕੇ ਦਰਵਾਜੇ ਬੰਦ ਕੀਤੇ ਨੇ, ਹਾਂਜੀ, ਤੇ ਲੋਕਾਂ ਆਮ ਲੋਕਾਂ ਦੇ ਦਰਵਾਜੇ ਕਿਤੋਂ ਖੋਲਣੇ ਨੇ? ਪ੍ਰੋਗਰਾਮ ਮਿਸ਼ਨ ਤਰ੍ਹਾਂ ਬੜਾ ਵਧੀਆ, ਚੜ੍ਹਵੀ ਕਲਾ ਚਲਾਓ, ਲੇਕਿਨ ਡਾਂਗਾਂ ਨਵੀਆਂ, ਬਿਲਕੁਲ ਸੜਕ ਤੇ ਕੋਈ ਬੰਦਾ ਨੀ ਦਿਸਣਾ ਚਾਹੀਦਾ, ਜਦੋਂ ਪੈਸੇ ਦਿੱਤੇ ਨੀ ਘਰ ਬਹਿ ਕੇ ਖਾਣ, ਮਿਹਰਬਾਨੀ, ਧੰਨਵਾਦ।
0: ਬਹੁਤ ਸ਼ੁਕਰੀਆ ਜੀ, ਜੀ ਰਮੇਸ਼ ਜੀ।
1: ਨਹੀਂ ਨਹੀਂ ਠੀਕ ਹੈ, ਨਵੀਆਂ ਡਾਂਗਾਂ ਦੀ ਪ੍ਰਪੋਜ਼ਲ ਜਿਹੜੀ ਬਹੁਤ ਵਧੀਆ ਹੈਗੀ ਹੈ, ਕਿਉਂਕਿ ਪੁਰਾਣੀਆਂ ਚ ਨਾ ਛਿਲ ਤੇ ਇੱਕ ਸੁਣਿਆ ਹੋਊਗਾ ਸ਼ਬਦ, ਛਿਲ ਤਾਂ ਨੀ ਹੁੰਦੀਆਂ, ਡਾਂਗ ਉਖੜ ਜਾਵੇ ਕਿਤੇ ਤੇ ਫਿਰ ਛਿਲਤ ਲੱਗ ਸਕਦੀ, ਮਾਰਨ ਵਾਲੇ ਹੱਥ ਤੇ ਲੱਗ ਸਕਦੀ ਹੈ। ਉਹ ਜੇ ਮਾਰਨ ਵਾਲੇ ਦੇ ਹੱਥ ਤੇ ਲੱਗ ਗਈ ਤੇ ਫਿਰ ਭਾਈ ਹੁਣ ਫਿਰ ਦੂਜੇ ਤੀਜੇ ਦਿਨ ਜਾ ਕੇ ਕੁੱਟਣੇ ਆ ਹੋਰ ਮੁਲਾਜ਼ਮ ਜਾਂ ਜਿਹੜੇ ਧਰਨਾਕਾਰੀ ਹੈ। ਇਸ ਕਰਕੇ ਨਵੀਆਂ ਡਾਂਗਾਂ ਮੈਨੂੰ ਲੱਗਦਾ ਬਿਲਕੁਲ ਸਹੀ ਸਲਾਹ ਹੈਗੀ ਹੈ, ਤੇ ਭਗਵੰਤ ਮਾਨ ਸਰਕਾਰ ਭਾਵੇਂ ਇੱਕ ਕਿਸ਼ਤ ਮਾਵਾਂ ਧੀਮਾਂ ਦੇ ਸਤਿਕਾਰ ਵਾਲੀ ਲੇਟ ਕਰ ਲਏ ਜਾਂ ਅੱਗੇ ਪਿੱਛੇ ਕਰ ਲਏ, ਤਾਂ ਡਾਂਗਾਂ ਜ਼ਰੂਰ ਖਰੀਦ ਲੈਣੀਆਂ ਚਾਹੀਦੀਆਂ ਤਾਂ ਜੋ ਕਿ ਜਿਹੜਾ ਵਧੀਆ ਢੰਗ ਦੇ ਨਾਲ ਪੰਜਾਬੀਆਂ ਨੂੰ ਕੁੱਟਿਆ ਜਾ ਸਕੇ। ਮੈਂ ਸਮਝਦਾ ਕਿ ਸਰੋਤਿਆਂ ਦਾ ਰੋਸ ਜਾਇਜ਼ ਹੈ, ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਕਿਉਂਕਿ ਜਿਸ ਚਾਵਾਂ ਨਾਲ ਇਹ ਸਰਕਾਰ ਬਣਾਈ, ਸੰਧੂ ਸਾਹਿਬ ਅਕਾਲੀ ਦਲ ਵਾਲੇ ਕੁੱਟਦੇ ਸੀ ਤੇ ਐਂ ਲੱਗਦਾ ਸੀ ਸਰਕਾਰ ਕੁੱਟਦੀ ਹੈ, ਕਾਂਗਰਸ ਵਾਲੇ ਕੁੱਟਦੇ ਐਂ ਲੱਗਦਾ ਸਰਕਾਰ ਕੁੱਟਦੀ ਹੈ। ਸੱਚ ਜਾਣਿਓ ਪੰਜਾਬ ਦੇ ਲੋਕਾਂ ਦੀਆਂ, ਕਿਤੇ ਆ ਕੇ ਤੁਸੀਂ ਭਾਵਨਾ ਪੁੱਛੋ ਉਹਨਾਂ ਦੀ, ਨਾਰਾਜ਼ਗੀ ਹੈ ਦੂਰੀ, ਕਹਿੰਦੇ ਯਾਰ ਤੁਸੀਂ ਵੀ ਕੁੱਟੋਗੇ ਸਾਨੂੰ, ਅਸੀਂ ਤਾਂ ਸੋਚਿਆ ਨੀ, ਸੁਪਨੇ ਜਿਹਨੇ ਸੋਚਿਆ ਸੀ ਕਿ ਭਗਵੰਤ ਮਾਨ ਦੀ ਸਰਕਾਰ ਵੀ ਇਵੇਂ ਕੁੱਟੇਗੀ। ਸੋ ਇਸ ਕਰਕੇ ਬੜੀ ਵੱਡੀ ਨਾਰਾਜ਼ਗੀ ਆ, ਔਰ ਇਹੋ ਜਿਹੀਆਂ ਨਾਰਾਜ਼ਗੀਆਂ ਕਈ ਵਾਰ ਸਰਕਾਰਾਂ ਤੇ ਬੜੀਆਂ ਭਾਰੀ ਪੈਂਦੀਆਂ।
0: ਬਿਲਕੁਲ ਜੀ, ਉਹ ਤੁਸੀਂ ਦੁੱਖ ਦੀ ਰਾਹ ਕਿਤੇ ਹੱਥ ਰੱਖਿਆ, ਬਹੁਤ ਸਾਰੇ ਸਰੋਤਿਆਂ ਨੇ ਇਹ ਚੀਜ਼ ਮਹਿਸੂਸ ਕੀਤੀ ਹੋਣੀ ਹੈ, ਕਿਉਂਕਿ ਬੜੇ ਇੱਥੋਂ ਖਾਸ ਕਰਕੇ ਜੇ ਕੈਨੇਡਾ ਦੀ ਧਰਤੀ ਦੀ ਗੱਲ ਕਰੀਏ ਕਿ ਬਹੁਤ ਚਾਵਾਂ ਨਾਲ, ਬੜਾ ਆਪਣਾਪਣ ਸਮਝ ਕੇ, ਬੜੇ ਭਰੋਸੇ ਦੇ ਨਾਲ ਪੰਜਾਬ ਆਮ ਆਦਮੀ ਪਾਰਟੀ ਦੇ ਹਵਾਲੇ ਕੀਤਾ ਸੀਗਾ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਪ੍ਰਿੰਸ ਵਿਰਦੀ ਜੀ, ਤੁਸੀਂ ਆਉਣੇ ਰਹੋ।
5: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ।
5: ਹਾਲਾਤ ਚੱਲ ਰਹੇ ਆ, ਤਰੱਕੀ ਕੋਈ ਕਰਾ ਨਹੀਂ ਰਹੇ, ਵਿਕਾਸ ਕੋਈ ਕਰਦੇ ਰਹੇ, ਜਿੰਨੀ ਸ਼ਿੱਦਤ ਨਾਲ ਇਹ ਇੱਕ ਦੂਜੇ ਨੂੰ ਮਿਹਣੋ ਮਿਹਣੀ ਹੋਏ ਆ, ਇਹਨਾਂ ਦਾ ਇੱਕ ਸੁਝਾਅ ਆ ਮੇਰਾ ਕਿ ਇਹਨਾਂ ਦਾ ਇੱਕ ਵਰਲਡ ਕੱਪ ਕਰਾਇਆ ਜਾਵੇ,
0: ਮਿਹਣਿਆਂ ਦਾ,
5: ਮਿਹਣਿਆਂ ਦਾ, ਮਿਹਣਿਆਂ ਦਾ, ਇਹ ਜ਼ਰੂਰ ਇਹ ਮਤਾ ਪਾਓ
0: ਸਾਢੇ ਚਾਰ ਸਾਲ ਹੋ ਗਏ ਆਮ ਆਦਮੀ ਪਾਰਟੀ ਨੇ ਜਿੱਤ ਜਾਣਾ, ਇਹ ਮੈਂ ਵੀ, ਮੈਨੂੰ ਲੱਗਦਾ
5: ਜਿਹੜੇ ਨੇਤਾ ਆ ਨਾ, ਜਿਹੜੇ ਪੋਲੀਟੀਸ਼ੀਅਨ ਆ, ਇੱਕ ਆਖਰੀ ਗੱਲ ਕਹਿਣੀ, ਇਹ ਜਿਹੜੇ ਪੋਲੀਟੀਸ਼ੀਅਨ ਆ ਇਹ ਅੱਧੇ ਬੰਦੇ ਆ ਤੇ ਅੱਧੀਆਂ ਬੁੜੀਆਂ ਆ, ਇੰਨੇ ਮਿਹਣੇ ਤਾਂ ਬੁੜੀਆਂ ਵੀ ਮਾਰਦੀਆਂ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਸੰਧੂ ਜੀ, ਇਹ ਗੱਲ ਬਿਲਕੁਲ ਇਹਨਾਂ ਦਰੁਸਤ ਕੀਤੀ ਆ, ਅਸਲ ਵਿੱਚ ਨਾ ਇਹ ਗੱਲ ਵਾਕਈ ਠੀਕ ਹੈ ਕਿ ਜਿਹੜਾ ਪੰਜਾਬ ਦਾ ਵਿਕਾਸ ਆ ਨਾ, ਉਹ ਬੇਸਿਕਲੀ ਸਿਆਸੀ ਮਿਹਣਿਆਂ ਹੇਠਾਂ ਦੱਬ ਕੇ ਰਹਿ ਗਿਆ।
0: ਹੋ ਜੀ ਬਿਲਕੁਲ,
1: ਪਿਛਲੀਆਂ ਸਰਕਾਰਾਂ ਦਾ ਭੰਡੀ ਪ੍ਰਚਾਰ ਕਰ ਲਓ ਇੱਕ ਦੂਜੇ ਤੇ, ਕਿ ਕੌਣ ਕਿੰਨੀ ਭੀੜੀ ਪਜਾਮੀ ਪਾਉਂਦਾ, ਇਹਦੇ ਕਿੱਦਾਂ ਦੇ ਕੱਪੜੇ ਹੈ, ਕੌਣ ਮੋਬਾਈਲ ਠੀਕ ਕਰਦਾ, ਕੌਣ ਘਰੋਂ ਕਿੱਦਾਂ ਉੱਠ ਕੇ ਆ ਗਿਆ, ਇਹ ਬਹੁਤ ਕੁਛ ਚੱਲਦਾ ਹੈ ਪੰਜਾਬ ਵਿਧਾਨ ਸਭਾ ਦੇ ਅੰਦਰ ਚੱਲਿਆ। ਤੁਸੀਂ ਬਾਕੀ ਤਾਂ ਛੱਡ ਦਿਓ, ਚਲੋ ਸਿਆਸੀ ਸਿੱਠਣੀਆਂ ਤੇ ਹੁੰਦੀਆਂ ਹੀ ਹੈ, ਅਸੀਂ ਨਹੀਂ ਕਹਿੰਦੇ ਕਿ ਨਹੀਂ ਹੁੰਦੀਆਂ, ਵਿਧਾਨ ਸਭਾ ਦੇ ਅੰਦਰ ਜੋ ਕੁਛ ਕੀਤਾ ਇੱਕ ਦੂਜੇ ਨੂੰ, ਔਰ ਮਾਫ ਪਤਾ ਇਹ ਚ ਕੋਈ ਇਹ ਨਹੀਂ ਕਿ ਏ ਬੀ ਸੀ ਚ ਅਸੀਂ ਕਿਸੇ ਨੂੰ ਘੱਟ ਵੱਧ ਕਹਿੰਦੇ ਹਾਂ, ਏਦਾਂ ਦੇ ਸ਼ਬਦ ਵੀ ਵਰਤੇ ਗਏ ਕਿ ਤੂੰ ਚੀਜ਼ ਕੀ ਹੈ, ਜਾਓ ਚੱਲ ਕੋਈ ਜੋ ਹੁੰਦਾ ਕਰ ਲਾ ਪੰਜਾਬ ਦੇ ਮੁੱਖ ਮੰਤਰੀ ਨੂੰ, ਤੇ ਉਹ ਵੀ ਕਿਹੜਾ ਘੱਟ ਹੈ, ਉਹ ਵੀ ਤੇ ਫੱਟੇ ਚੁੱਕੀ ਜਾਂਦਾ ਕਿਉਂ। ਸੋ ਇਹ ਵਾਕਿਆ ਸਰੋਤਿਆਂ ਦੀ ਗੱਲ ਸਹੀ ਹੈ, ਸਰੋਤਿਓ ਵਾਕਿਆ ਹੀ ਇਹਨਾਂ ਦੇ ਮੈਚ ਹੋਣਾ ਚਾਹੀਦਾ ਸਿਆਸੀ ਸਿੱਠਣੀਆਂ ਦਾ, ਤੇ ਮੈਨੂੰ ਲੱਗਦਾ ਕਿ ਉਹ ਸਿਆਸੀ ਸਿੱਠਣੀਆਂ ਦੇ ਮੈਚ ਦੇ ਵਿੱਚ ਜੇ ਆਪਾਂ ਆ ਪਿਛਲੇ ਚਾਰ ਕੁ ਸਾਲ ਦਾ ਸਮਾਂ ਵੇਖੀਏ ਤੇ ਮੈਨੂੰ ਲੱਗਦਾ ਕਿ ਉੱਥੇ ਆਮ ਆਦਮੀ ਪਾਰਟੀ ਨੇ ਕਾਫੀ ਮੱਲ ਮਾਰੀ ਹੈ।
0: ਅੱਛਾ ਇਹ ਰਮੇਸ਼ ਜੀ, ਮੈਂ ਕਹਿੰਦਾ ਇੱਦਾਂ ਦੇ ਸਰੋਤੇ ਇਹਨਾਂ ਨੂੰ ਤੁਹਾਨੂੰ ਹੱਥ ਜੋੜ ਕੇ ਬੇਨਤੀ, ਤੁਸੀਂ ਜ਼ਰੂਰ ਆਇਆ ਕਰੋ ਯਾਰ, ਤੁਸੀਂ ਮਾਹੌਲ ਨਾ ਖਬਰਾਂ ਤੋਂ ਥੋੜ੍ਹਾ ਜਿਹਾ ਵਿਅੰਗਮਈ ਕਰ ਦਿੰਦੇ ਹੋ, ਅਤੇ ਉਹ ਫਿਰ ਕਈ ਵਾਰੀ ਆਮ ਆਦਮੀ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਆ, ਅਤੇ ਹਾਸਾ ਠੱਠਾ ਵੀ ਹੋਣਾ ਚਾਹੀਦਾ, ਮੇਰਾ ਸੀਰੀਅਸ ਹੋ ਕੇ ਖਬਰਾਂ ਪੜ੍ਹਨਾ ਵੀ ਉਹ ਐਂ ਲੱਗਦਾ ਕਿ ਜਿਵੇਂ ਕਿਸੇ ਡਿਬੇਟ 'ਚ ਬੈਠੇ ਹਾਂ, ਤਾਂ ਤੁਸੀਂ ਵੀ ਜ਼ਰੂਰ ਆਇਆ ਕਰੋ, ਇੱਦਾਂ ਦੀਆਂ ਵਿਅੰਗਮਈ ਗੱਲਾਂ ਵਧੀਆ ਸਵਾਦ ਲੱਗਦੀਆਂ, ਸਵੇਰੇ ਸਵੇਰੇ ਤਾਂ ਮਾਹੌਲ ਵਧੀਆ ਹੋਰ ਬਣ ਜਾਂਦਾ। ਸੋ 905-673-3337 ਇੱਕ ਵਾਰ ਫਿਰ ਤੁਹਾਨੂੰ ਸੁਨੇਹਾ ਦੇ ਦਈਏ ਕਿ ਮਸਤਾਨੇ ਦੀ ਗ੍ਰੈਂਡ ਓਪਨਿੰਗ ਹੋ ਰਹੀ ਆ, ਅਤੇ ਗ੍ਰੈਂਡ ਓਪਨਿੰਗ ਹੋ ਰਹੀ ਜੀ 2 ਵਜੇ, ਮੈਨੂੰ ਹੁਣੇ ਵਸੀਮ ਹੋਣਾ ਦਾ ਆ ਗਿਆ ਮੈਸੇਜ ਵੀ ਆ ਗਿਆ ਆ, ਵਸੀਮ ਮਾਫ ਕਰਨਾ ਅਸੀਮ ਜੀ, ਸੋ ਅਸੀਮ ਉਹਨਾਂ ਦਾ ਮੈਨੂੰ ਮੈਸੇਜ ਵੀ ਆ ਗਿਆ, 2 ਵਜੇ ਗ੍ਰੈਂਡ ਓਪਨਿੰਗ ਹੋਣੀ ਆ, ਮਸਤਾਨੇ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਆ ਅੱਜ, ਔਰ ਇਸ ਗ੍ਰੈਂਡ ਓਪਨਿੰਗ ਦੇ ਵਿੱਚ ਨਾ ਬਹੁਤ ਕਮਾਲ ਕਮਾਲ ਦੀਆਂ ਚੀਜ਼ਾਂ ਹੋਣੀਆਂ ਆ। ਇੱਕ ਤਾਂ ਫੁੱਲੀ ਵੈਜੀਟੇਰੀਅਨ ਕੈਫੀਟੇਰੀਅਨ ਖੁੱਲ੍ਹ ਰਿਹਾ ਜੀ, ਕਿਚਨ ਐਂਡ ਕੈਫੇ, ਕੈਫੇ ਐਂਡ ਕਿਚਨ ਕਹਿ ਲਓ, ਕਿਚਨ ਐਂਡ ਕੈਫੇ ਕਹਿ ਲਓ, ਮਸਤਾਨੇ ਵੈਜੀਟੇਰੀਅਨ ਕੈਫੇ ਐਂਡ ਕਿਚਨ ਖੋਲ੍ਹਣ ਜਾ ਰਿਹਾ ਆ। 12 ਵਜੇ ਤੋਂ 2 ਵਜੇ ਤੱਕ ਗ੍ਰੈਂਡ ਓਪਨਿੰਗ ਇਹਨਾਂ ਦੀ ਹੋ ਜਾਣੀ ਆ। ਤੁਸੀਂ ਪਹੁੰਚਣਾ ਆ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਆ, ਮੇਰਾ ਨਾਮ ਲੈ ਦਿਓ, ਪ੍ਰਭ ਸੰਧੂ ਦਾ ਨਾਮ ਲੈ ਦਿਓ, ਅਤੇ ਤੁਹਾਨੂੰ ਅੱਜ ਟਿੱਕੀ ਛੋਲੇ $1 ਦੇ ਵਿੱਚ, ਚਾਟ ਪਾਪੜੀ $1 ਦੇ ਵਿੱਚ, ਚਾਹ ਪਕੌੜਾ ਬਿਲਕੁਲ ਫਰੀ, ਅਤੇ ਨਾਲ ਦੀ ਨਾਲ ਫਿਰ ਸਮੋਸਾ ਛੋਲੇ, ਪੰਜਾਬ ਦੀ ਜਿਹੜੀ ਸਭ ਤੋਂ ਫੇਮਸ ਆ ਸਮੋਸੇ ਦੇ ਛੋਲੇ, ਉਹ ਵੀ $1 ਚ। ਤੁਸੀਂ ਜਦੋਂ ਚਾਟ ਪਾਪੜੀ ਖਾ ਲਈ, ਸਮੋਸੇ ਛੋਲੇ ਖਾ ਲਏ, ਦਹੀਂ ਭੱਲੇ ਖਾ ਲਏ, ਉਸ ਤੋਂ ਬਾਅਦ ਤੁਸੀਂ ਆ ਜਾਇਓ, ਪਰਚੀ ਪਾਉਣੀ ਹੈ, ਇੱਕ ਪਰਚੀ ਪਾ ਕੇ ਅਤੇ ਉਹ ਤੁਸੀਂ ਘਰ ਆ ਜਾਣਾ ਆ, ਅਤੇ ਤੁਹਾਨੂੰ ਬਹੁਤ ਸਾਰੇ ਨਾਮ ਨਿਕਲਣੇ ਆ। ਅਸੀਂ ਸ਼ਾਮ ਨੂੰ ਕੱਢ ਦੇਣੇ ਉੱਥੇ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਦੇ ਵਿੱਚ ਹੀ, ਅਤੇ ਤੁਹਾਨੂੰ ਕਾਲ ਕਰ ਦੇਣੀ ਆ ਵੀ ਆਪਦਾ 42 ਇੰਚ ਦਾ ਸਮਾਰਟ ਟੀ ਵੀ ਚੱਕ ਕੇ ਲੈ ਜਾਓ, ਜਾਂ ਹੋਰ ਬੜੇ ਸਾਰੇ ਨਾਮ ਆ, ਉਹ ਅਸੀਂ ਲੇਟਰ ਔਨ ਅਨਾਊਂਸ ਕਰਾਂਗੇ। ਸੋ ਨਾਲ ਦੀ ਨਾਲ ਜਿਹੜਾ ਦੂਜਾ ਮੈਨਿਊ ਆ ਇਹਨਾਂ ਦਾ, ਉਹਦੇ 'ਤੇ ਅੱਜ 50% ਔਫ ਆ। ਜਿਹੜੀ 10 ਵਾਲੀ ਡਿਸ਼ ਆ ਉਹ 50 ਦੀ ਆ, 50 ਵਾਲੀ ਡਿਸ਼ $2.5 ਦੀ ਆ, ਅਤੇ $2 ਵਾਲੀ $1 ਦੀ ਆ। ਸੋ 50% ਉਹਦੇ ਡਿਸਕਾਊਂਟ ਲੱਗਣ ਜਾ ਰਿਹਾ। ਮਸਤਾਨੇ ਵੈਜੀਟੇਰੀਅਨ ਕੈਫੇ ਐਂਡ ਕਿਚਨ, 2 ਕੈਨੇਡੀ ਰੋਡ ਸਾਊਥ, 905-450-7007, 905-450-7007। ਸੋ ਪਹੁੰਚਿਓ ਅੱਜ, ਸਾਰੇ ਜਣੇ ਨੇ ਪਹੁੰਚਣਾ ਲਾਈਵ ਔਨ ਲੋਕੇਸ਼ਨ 'ਤੇ, ਅਸੀਂ ਵੀ ਪਹੁੰਚਾਂਗੇ, ਤੁਸੀਂ ਵੀ ਆਇਓ। ਨਾਲੇ ਤਾਂ ਤੁਸੀਂ $1 'ਚ ਵਧੀਆ ਵਧੀਆ ਫੂਡ ਇੰਜੋਏ ਕਰਕੇ ਜਾਣਾ ਆ, ਨਾਲੇ ਹੋ ਸਕਦਾ ਕਿ ਤੁਸੀਂ ਘਰ ਸੋਹਣੇ ਸੋਹਣੇ ਤੋਹਫੇ ਵੀ ਲੈ ਜਾਓ ਨਾਲ ਦੀ ਨਾਲ। ਮੈਨੂੰ ਹੁਣੇ ਹੀ ਮੈਸੇਜ ਆਇਆ ਅਸੀਮ ਹੋਣਾ ਦਾ, ਉੱਥੇ ਬਈ ਫੋਟੋ ਬੂਥ ਵੀ ਲੱਗਣਾ ਆ, ਇੰਟਰਟੇਨਮੈਂਟ ਵੀ ਹੋਣਾ ਤੁਹਾਡਾ, ਵਧੀਆ ਵਧੀਆ ਫੋਟੋਆਂ ਖਿਚਾ ਕੇ ਜਾਇਓ ਤੁਸੀਂ, ਅਤੇ ਆਪਣੇ ਫਰੈਂਡਾਂ ਨਾਲ, ਦੋਸਤਾਂ ਨਾਲ, ਸੱਜਣਾ ਮਿੱਤਰਾਂ ਨਾਲ ਘੁੰਮਦੇ ਫਿਰਦੇ ਆਇਓ। ਸ਼ਾਮ ਨੂੰ ਆ ਜਾਇਓ, ਕੰਮ ਤੋਂ ਬਾਅਦ ਆ ਜਾਇਓ, 4-5 ਵਜੇ ਤੋਂ ਬਾਅਦ ਫ੍ਰੀ ਹੁੰਦੀ ਤੋਂ ਬਾਅਦ 'ਚ ਆ ਜਾਇਓ, ਕਿਉਂਕਿ 11 ਵਜੇ ਤੱਕ ਤੁਸੀਂ ਪਹਿਲਾਂ ਹੀ ਆ ਜਾਇਓ, 10 ਵਜੇ ਤੱਕ ਆਪਣਾ ਪ੍ਰੋਗਰਾਮ ਚੱਲਣਾ ਆ, ਅਤੇ ਤੁਸੀਂ 10 ਵਜੇ ਤੱਕ ਆ ਕੇ ਸਾਨੂੰ ਵੀ ਮਿਲ ਸਕਦੇ ਹੋ, ਅਸੀਂ ਵੀ ਪਹੁੰਚਾਂਗੇ ਉੱਥੇ, ਪੰਜਾਬੀ ਲਹਿਰਾਂ ਟੀਮ ਪਹੁੰਚੂਗੀ, ਫਿਰ ਉਸ ਤੋਂ ਬਾਅਦ ਰੇਡੀਓ ਉਡਾਨ ਦੀ ਟੀਮ ਪਹੁੰਚੂਗੀ। ਸੋ ਤੁਸੀਂ ਪਹੁੰਚਣਾ ਆ 2 ਕੈਨੇਡੀ ਰੋਡ ਸਾਊਥ, ਮਸਤਾਨੇ ਕੈਫੇ ਐਂਡ ਕਿਚਨ ਦੀ ਗ੍ਰੈਂਡ ਓਪਨਿੰਗ 'ਤੇ। ਬਹੁਤ ਸਾਰਾ ਫੂਡ ਅਤੇ ਬਹੁਤ ਸਾਰਾ ਅੱਜ ਫਨ ਉੱਥੇ ਹੋਣਾ, ਬਹੁਤ ਸਾਰੇ ਤੋਹਫੇ ਤੁਹਾਨੂੰ ਮਿਲਣੇ ਆ। 2 ਕੈਨੇਡੀ ਰੋਡ ਸਾਊਥ, ਮਸਤਾਨੇ ਵੈਜੀਟੇਰੀਅਨ ਕੈਫੇ ਐਂਡ ਕਿਚਨ, 905-450-7007 'ਤੇ ਪਹੁੰਚ ਜਾਣਾ ਜੀ, ਅਸੀਂ ਤੁਹਾਨੂੰ ਮਿਲਾਂਗੇ। ਮਸਤਾਨੇ ਕੈਫੇ ਐਂਡ ਕਿਚਨ, ਮਸਤਾਨੇ ਮਸਤਾਨੇ ਮਸਤਾਨੇ, ਕੁਵੀਨ ਐਂਡ ਕੈਨੇਡੀ, ਕੁਵੀਨ ਐਂਡ ਕੈਨੇਡੀ 'ਤੇ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ, ਗੁਰਦੀਪ ਸਿੰਘ ਜੀ? ਜੀ ਗੁਰਦੀਪ ਸਿੰਘ ਜੀ, ਤੁਸੀਂ ਓਨਰ ਹੋ ਜੀ?
6: ਹੈਲੋ
0: ਜੀ, ਜੀ ਸਰ,
6: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ,
6: ਮੈਂ ਤਾਂ ਕਹਿੰਦਾ ਜੀ, ਹੁਣ ਲੋਕਾਂ ਨੂੰ ਵੀ ਡਾਂਗਾ ਵੱਡੀਆਂ ਕੋਕੀਆਂ ਵਾਲੀਆਂ ਲੈ ਲੈਣੀਆਂ ਚਾਹੀਦੀਆਂ ਪੁਲਿਸ ਵਾਲਿਆਂ ਦੇ ਕਮਾਲ ਨੇ, ਕਿਉਂਕਿ ਹੁਣ ਸਾਰੀ ਉਮਰ ਡਾਂਗਾ ਹੀ ਥੋੜੇ ਖਾਈ ਜਾਣੀਆਂ ਪੁਲਿਸ ਵਾਲਿਆਂ
0: ਤੋਂ। ਅੱਛਾ, ਇੱਧਰ ਵੀ ਕੰਮ ਚੱਲਣਾ ਚਾਹੀਦਾ ਓਨਾ ਹੀ
6: ਬਰਾਬਰ ਜੀ, ਇੱਕ ਜਾਂ ਪੁਲਿਸ ਵਾਲੇ ਕਮਾਲ ਤਾਂ ਦੂਜੇ 2 ਵਾਰ ਨਾ ਬਰਾਬਰ, ਕਿਉਂਕਿ ਸਾਰੀ ਉਮਰ ਡਾਂਗਾ ਥੋੜੇ ਖਾਈ ਜਾਣੀਆਂ ਪੁਲਿਸ ਵਾਲੇ ਤਾਂ ਇੱਦਾਂ ਕੁੱਟਦੇ ਜੀ, ਵੀ ਛਲੀਆਂ ਕੁੱਟਦੇ ਹੁੰਦੇ ਆ, ਉਹ ਦੇਖਦੇ ਵੀ ਆਪਣੀ ਬੰਦੇ ਇਹ।
0: ਬਿਲਕੁਲ ਜੀ, ਚਲੋ ਆਪਾਂ
6: ਰਾਣਾ ਵਿੱਚ, ਰਾਣਾ ਦਿੱਲੀ ਚ ਹੁਣ ਦੇਖਦੇ ਆ, ਰਾਣਾ ਵੀ ਹੈਗਾ ਉਹਨਾਂ ਕੋਲ ਹੱਥ ਜੇ ਲੋਕਾਂ ਦੇ, ਪ੍ਰਾਈਵੇਟ ਬੰਦੇ, ਉਹਨਾਂ ਨੂੰ ਪਤਾ ਨੀ ਵੀ ਪ੍ਰਾਈਵੇਟ ਬੰਦੇ ਵਿੱਚ ਵਾੜੇ ਆ।
0: ਜੀ ਸਰ, ਬਹੁਤ ਸ਼ੁਕਰੀਆ,
6: ਜਿਹੜੇ ਜਵਾਕ ਉਹ ਕਿਸੇ ਦੇ ਜਵਾਕ ਨੀ ਗਏ।
0: ਜੀ ਸਰ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਅਗਲੀ ਕਾਲ ਵੱਲ ਚੱਲਦੇ ਆ, ਰਮੇਸ਼ ਜੀ, ਟਿੱਪਣੀ ਬਣਦੀ ਆ?
7: ਨਹੀਂ, ਦਰਦ ਸਰੋਤਿਆਂ ਦਾ ਸੁਭਾਵਿਕ ਹੈ, ਦਰਦ ਜਾਇਜ਼ ਹੈ। ਚਲੋ, ਇਹ ਅਸੀਂ ਤਾਂ ਨਹੀਂ ਕਹਿੰਦੇ ਕਿ ਇੱਦਾਂ ਹੋਣਾ ਚਾਹੀਦਾ, ਅਸੀਂ ਤੇ ਕਹਿੰਦੇ ਕਲਮ ਦੇ ਨਾਲ ਮੁਕਾਬਲਾ ਹੋਵੇ, ਤੇ ਮੁਕਾਬਲਾ ਜਿਹੜਾ ਵੋਟਾਂ ਦੇ ਨਾਲ ਹੋਣਾ ਚਾਹੀਦਾ ਹੈ ਦੁਸ਼ਮਣ ਦਾ। ਅਸੀਂ ਲਾਠੀਆਂ ਦੀ ਸਲਾਹ ਤਾਂ ਨਹੀਂ ਦਿੰਦੇ, ਪਰੰਤੂ ਸਰੋਤਿਆਂ ਦਾ ਰੋਸ ਵਾਜਬ ਹੈ, ਉਹਨਾਂ ਦਾ ਦਰਦ ਵਾਜਬ।
0: ਜੀ ਬਿਲਕੁਲ ਜੀ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ, 4415।
8: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਜੀ ਸਰ, ਸਤਿ ਸ਼੍ਰੀ ਅਕਾਲ ਜੀ।
8: ਆਪਾਂ ਸਰਕਾਰਾਂ ਤਾਂ ਬਹੁਤ ਭੰਡ ਲੈਂਦੇ ਹਾਂ, ਕਿਤੇ ਮੁਲਾਜ਼ਮਾਂ ਬਾਰੇ ਵੀ ਗੱਲ ਕਰਿਆ ਕਰੋ, ਜਾਗੋ ਕਿਸੇ ਮਹਿਕਮੇ ਜਾਓ, ਕਿਤੇ ਚਾਹੇ ਉਹਨਾਂ ਤਨਖਾਹ ਲੱਖਾਂ ਚ ਕਿੰਨੀਆਂ ਵੀ ਨੇ, ਕੋਈ ਬਿਨਾਂ ਪੈਸੇ ਤੋਂ ਕੰਮ ਕਰਨ ਨੂੰ ਰਾਜੀ ਨੀ ਗਾ। ਰੋਡ ਵਿੱਚ ਆਪਾਂ ਗੱਲ ਚਲਾਈ ਸੀਗੀ, ਰੋਡ ਦੇ ਕੰਡਕਟਰ ਕਿੰਨੀਆਂ ਕਿੰਨੀਆਂ ਲੱਖਾਂ ਦਾ ਤਨਖਾਹ ਲੈਂਦੇ ਕੰਡਕਟਰ, ਉਹਨੇ ਵੀ ਲਾਉਣੀ ਆ।
9: ਸਰਕਾਰਾਂ ਨੂੰ ਆਪਾਂ ਸਕਦੇ ਸਰਕਾਰਾਂ ਨੂੰ ਕਹਿੰਦੇ ਮੁਲਾਜ਼ਮਾਂ ਦਾ ਵੀ ਹਾਲਤ ਇਹ ਹੋ ਚੁੱਕੀ ਆ ਵੀ ਕਿਤੇ ਵੀ ਚਲੇ ਜਾਓ ਕਿਸੇ ਮਹਿਕਮੇ ਚ ਵੀ ਬਿਨਾਂ ਪੈਸੇ ਤੋਂ ਕੰਮ ਨਹੀਂ ਹੋ ਰਹੇ ਗੇ। ਉਹਨਾਂ ਦਾ ਸਫਾਈ ਕਰਮਚਾਰੀ ਸੀਗੇ ਇਹਨਾਂ ਦਾ, ਮੈਂ ਉਸ ਮਹਿਕਮੇ ਨੌਕਰੀ ਕੀਤੀ ਆ ਉਸ ਮਹਿਕਮੇ ਚ, ਉਹਨਾਂ ਦਾ ਹਾਲ ਇਹ ਹੁੰਦਾ ਵੀ ਉਹਨਾਂ ਨੇ ਭਰਤੀ ਆਪਦੇ ਬੰਦੇ ਹੀ ਕਰਨੇ ਹੁੰਦੇ ਆ, ਪੰਜਾਬੀ ਨੂੰ ਕਿਸੇ ਨੂੰ ਟਾਈਮ ਦਿੰਦੇ ਨੀ ਵਾੜਦੇ ਕਿਸੇ ਨੂੰ ਵੀ। ਇਹ ਇਹਨਾਂ ਨੇ ਆਪਦੇ ਪੁੱਤ ਪੋਤੇ ਕੰਮ ਰੱਖਣੇ ਹੁੰਦੇ ਆ ਟੈਂਪਰੇਰੀ, ਫਿਰ ਉਹਨਾਂ ਨੂੰ ਪੱਕੇ ਕਰਾਉਣੇ ਹੁੰਦੇ ਆ ਪ੍ਰੈਸ਼ਰ ਪਾ ਕੇ, ਉਹ ਜਿਹੜੇ ਕੱਚੇ ਹੁੰਦੇ ਆ ਉਹ ਨੀ ਹੜਤਾਲ ਕਰਦੇ, ਨਾਲ ਮਾਂ ਪਿਓ ਬੱਚੇ ਉਹ ਵੀ ਨਾਲ ਹੜਤਾਲ, ਉਹ ਨੀ ਤੁਹਾਡੇ ਘਰ ਉਹਦੇ ਗੱਲ ਪਾਤਾ ਉੱਥੇ ਪਾਤਾ, ਤੇ ਸ਼ਹਿਰਾਂ ਚ ਵੇਖੋ ਕੀ ਹਾਲ ਕੀਤਾ ਤਾਂ ਲੋਕਾਂ ਦੇ ਬੁਰੇ ਹਾਲ ਆ, ਲੰਘਣੇ ਔਖੇ ਹੋਏ ਪਏ ਨੇ। ਵੀ ਆਪਾਂ ਉਹਨਾਂ ਵਿੱਚ ਸਰਕਾਰ ਮੁਲਾਜ਼ਮਾਂ ਨੂੰ ਵੀ ਚਾਹੀਦਾ ਨਾ ਇਹ ਕੰਮ ਕਰੀਏ, ਆਪਾਂ ਸਰਕਾਰਾਂ ਇਹ ਨੀ ਕਰਦੀਆਂ, ਸਰਕਾਰਾਂ ਇਹ ਨੀ ਕਰਦੀਆਂ, ਨੇਕ ਮੁਲਾਜ਼ਮ ਬੈਠੇ ਮੁਲਾਜ਼ਮ ਸਾਰਿਆਂ ਦੀ ਹਾਲ ਪੰਜਾਬ ਚ ਭੈਣਾ ਵਾ, ਇਹਦੇ ਬਾਰੇ ਜ਼ਰੂਰ ਦੱਸੋ।
0: ਜੀ ਸਰ, ਬਹੁਤ ਸ਼ੁਕਰੀਆ ਜੀ। ਰਮੇਸ਼ ਜੀ,
7: ਦੇਖੋ ਕਿਸਾਨਾਂ ਦੇ ਕੋਲ ਟਰੈਕਟਰ ਹੈ, ਉਹ ਟਰੈਕਟਰ ਪ੍ਰੀਏਟਰ ਉਹਨਾਂ ਨੇ ਲੱਭ ਦਿੱਤਾ ਕਿ ਅਸੀਂ ਟਰੈਕਟਰ ਮਾਰਚ ਕਰਾਂਗੇ, ਉਹਨਾਂ ਤੋਂ ਟਰਾਲੀਆਂ ਹੈ, ਟਰਾਲੀਆਂ ਦੇ ਉੱਪਰ ਉਹ ਦਿੱਲੀ ਨੂੰ ਗਏ, ਠੀਕ ਹੈ, ਤੇ ਉਹ ਮੋਟਰਸਾਈਕਲ ਤੇ ਰੈਲੀ ਕਰਦਾ ਹੈ, ਜਿਹੜੇ ਲੀਡਰ ਹੈ ਵੱਡੇ ਵੱਡੇ ਰੈਲੀਆਂ ਕਰਦੇ ਨੇ ਉਹਨਾਂ ਤੋਂ ਬੱਸਾਂ ਮੋਟਰਾਂ ਤੇ ਕਰਾਏ ਹੈ, ਬੱਸਾਂ ਮੋਟਰਾਂ ਤੇ ਜਾਂਦੇ ਆ, ਰਸਤੇ ਚ ਸ਼ਰਾਬਾਂ ਵੀ ਪਿਲਾਉਂਦੇ ਆ, ਹੋਰ ਵੀ ਬੜਾ ਕੁਛ ਚੱਲਦਾ ਹੈ। ਜਿਸ ਗਰੀਬ ਤਬਕੇ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦੇ ਕੋਲ ਹੁਣ ਦੇਖੋ ਗੱਡੀਆਂ ਮੋਟਰਾਂ ਜੀਪਾਂ ਤੇ ਹੈ ਨੀ, ਨਾ ਵੱਡੇ ਵੱਡੇ ਘਰ ਹੈ, ਨਾ ਏਡੇ ਅਸਰ ਸੂਕ ਹੈ ਕਿ ਉਹ ਪੈਸੇ ਖਰਚ ਕੇ, ਉਹਨਾਂ ਕੋਲ ਕੂੜਾ ਹੀ ਹੈ। ਦੇਖੋ ਸਮਝੀ ਆਪਾਂ ਇਸ ਗੱਲ ਨੂੰ, ਮੈਂ ਇਹ ਗੱਲ ਨਾਲ ਸਹਿਮਤ ਹਾਂ ਕਿ ਜੋ ਬਰਨਾਲੇ ਚ ਹੋਇਆ ਮੈਂ ਉਹ ਦ੍ਰਿਸ਼ ਵੇਖਿਆ, ਕੂੜਾ ਸੜਕਾਂ ਤੇ ਖਿਲਾਰ ਦਿਓ, ਅੱਗੇ ਠੀਕ ਹੈ ਪੁਲਿਸ ਵਾਲਿਆਂ ਦੀ ਵੀ ਕਿਸੇ ਦੇ ਨਾਰੀਅਲ ਜਿਹੜਾ ਪੁਰਾਣਾ ਪਿਆ ਸੀ ਜਾ ਕੇ ਲੱਗਿਆ ਉੱਥੇ ਕੂੜਾ ਮਿਲੀ, ਪਰੰਤੂ ਉਹਨਾਂ ਕੋਲ ਤੇ ਕੂੜਾ ਹੀ ਆ ਨਾ, ਹੁਣ ਉਹ ਟਰੈਕਟਰ ਪਰੇਡ ਤੇ ਕਰ ਨਹੀਂ ਸਕਦੇ, ਨਾ ਉਹਨਾਂ ਦੇ ਕੋਲ ਏਡਾ ਹੈ ਕਿ ਬੱਸਾਂ ਰੈਲੀਆਂ ਤੇ ਚੰਡੀਗੜ੍ਹ ਚੱਲ ਜਾਣ, ਇੰਨੇ ਕਿਰਾਏ ਹੈ, ਹੈ ਤੇ ਮਹੱਤਵ ਹੀ ਹੈ ਨਾ, ਗਰੀਬ ਹੀ ਹੈ। ਦੇਖੋ ਮੈਂ ਇਹੀ ਗੱਲ ਕਹੀ ਸੀ ਕਿ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਸੀ, ਅਸੀਂ ਇਹ ਨੌਬਤ ਆਉਣ ਹੀ ਕਿਉਂ ਦਿੱਤੀ, ਕਹੀਏ ਅਸੀਂ ਕਹੀਏ ਆਪਣੇ ਆਪ ਨੂੰ ਚੰਗੀ ਸਰਕਾਰ, ਲੋਕ ਪੱਖੀ ਸਰਕਾਰ ਤੇ ਅਸੀਂ ਨੌਬਤ ਕਿਉਂ ਆਉਣ ਦਿੱਤੀ, ਨੌਬਤ ਜਦੋਂ ਆਉਣੀ ਸੀ ਤੇ ਆ ਗਈ ਹੈ। ਇਸ ਕਰਕੇ ਜ਼ਿੰਮੇਵਾਰ ਸਰਕਾਰਾਂ ਨੇ, ਮੈਂ ਕਦੇ ਮੁਲਾਜ਼ਮ ਨੂੰ ਜ਼ਿੰਮੇਵਾਰ ਨਹੀਂ, ਦੇਖੋ ਤੁਹਾਨੂੰ ਕਿੱਥੇ ਸੱਤ ਸਮੁੰਦਰ ਪਾਰ ਬੈਠਿਆਂ ਨੂੰ ਪਤਾ ਕਿ ਮੁਲਾਜ਼ਮ ਰਿਸ਼ਵਤ ਲੈਂਦੇ ਨੇ, ਕੀ ਪੰਜਾਬ ਦੀ ਸਰਕਾਰ ਨੂੰ ਨੀ ਪਤਾ ਮੁਲਾਜ਼ਮ ਰਿਸ਼ਵਤ ਲੈਂਦੇ ਨੇ, ਤੇ ਫਿਰ ਇਹ ਕਰਦੀ ਕੀ ਹੈ ਜਿਹੜੀ ਕਹਿੰਦੀ ਅਸੀਂ ਰਿਸ਼ਵਤ ਚੱਲਣ ਨਹੀਂ ਦੇਣੇ, ਜਿਹੜੀ ਕਹਿੰਦੀ ਅਸੀਂ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾ ਦਿੱਤਾ। ਜੇ ਤੁਹਾਨੂੰ ਪਤਾ ਕੀ ਭਗਵੰਤ ਮਾਨ ਜੀ ਦੇ ਮੰਤਰੀਆਂ ਨੂੰ ਨੀ ਪਤਾ, ਜੇ ਪਤਾ ਆ ਅਸਲ ਵਿੱਚ ਸੱਚਾਈ ਇਹ ਆ ਕਿ ਇਹ ਜਿਹੜੀਆਂ ਰਿਸ਼ਵਤਾਂ ਜਿਹੜਾ ਮੁਲਾਜ਼ਮ ਵਰਗ ਦਾ ਇੱਕ ਹਿੱਸਾ, ਛੋਟਾ ਜਿਹਾ ਹਿੱਸਾ ਰਿਸ਼ਵਤਾਂ ਲੈਂਦਾ ਮੁਲਾਜ਼ਮ ਵਰਗ ਦਾ, ਇੱਕ ਛੋਟਾ ਹਿੱਸਾ ਉਹ ਰਿਸ਼ਤਾ ਇਹਨਾਂ ਕਰਕੇ ਹੀ ਲੈਂਦਾ ਆ, ਉਹ ਰਿਸ਼ਤਾ ਦੇ ਕਾਰਨ ਹੈ, ਤੇ ਕਾਰਨ ਵਿੱਚ ਮੁਲਾਜ਼ਮ ਅੰਸ਼ਕ ਜ਼ਿੰਮੇਵਾਰ ਹੈ, ਸਰਕਾਰਾਂ ਤੇ ਸਰਕਾਰਾਂ ਦਾ ਢਾਂਚਾ ਸਰੋਤਿਓ ਵੱਧ ਜ਼ਿੰਮੇਵਾਰ ਹੈ।
0: ਜੀ ਬਹੁਤ ਸ਼ੁਕਰੀਆ। ਸੋ ਕਾਲ ਬਹੁਤ ਸਾਰੀਆਂ ਨੇ, ਸੋ ਸਮਾਂ ਸੀਮਿਤ ਆ, ਸੋ ਅੱਜ ਤੁਹਾਡੀਆਂ ਕਾਲਜ਼ ਅਸੀਂ ਨਹੀਂ ਓਨਰ ਕਰ ਸਕਾਂਗੇ, ਮਾਫ਼ ਕਰਨਾ, ਕੱਲ੍ਹ ਨੂੰ ਗੱਲਾਂ ਬਾਤਾਂ ਕਰਾਂਗੇ, ਦਿਲ ਕਰਦਾ ਆ ਪਰ ਸਮਾਂ ਸੀਮਿਤ ਆ, ਮਾਫ਼ ਕਰਨਾ, ਬਹੁਤ ਸਾਰੀਆਂ ਗੱਲਾਂ ਕੱਲ੍ਹ ਨੂੰ ਹੋਣਗੀਆਂ। ਰਮੇਸ਼ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ, ਸੋ ਕੱਲ੍ਹ ਨੂੰ ਬਹੁਤ ਸਾਰੀਆਂ ਗੱਲਾਂ ਹੋਰ ਕਰਾਂਗੇ, ਬਹੁਤ ਸਾਰੀਆਂ ਨਵੀਆਂ ਖਬਰਾਂ, ਨਵੇਂ ਦਿਨ ਦੀ ਸ਼ੁਰੂਆਤ ਦੇ ਵਿੱਚ ਬੜੀਆਂ ਗੱਲਾਂ ਬਾਤਾਂ ਅਤੇ ਖਬਰਾਂ ਹੋਣਗੀਆਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਤੁਹਾਡਾ ਜੀ।
7: ਜੀ ਮਿਹਰਬਾਨੀ ਜੀ।
0: ਸੋ ਬਿਲਕੁਲ ਜੀ, ਹਰਵੀਨ ਮਾਵੀ ਜੀ ਉਹਨਾਂ ਦਾ ਸੁਨੇਹਾ ਦੇ ਦਈਏ, ਤੁਸੀਂ ਜੇ ਆਪਣੀ ਹੋਮ ਅਤੇ ਆਟੋ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ ਤਾਂ ਹਰਵੀਨ ਮਾਵੀ ਜੀ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਐਕਸਪੀਰੀਅੰਸ ਆ, ਬੰਡਲ ਡਿਸਕਾਊਂਟ, ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਘਟਾ ਦੇਣਗੇ, ਬਹੁਤ ਸਾਰੇ ਡਾਲਰ ਤੁਹਾਡੇ ਸੇਵ ਕਰਕੇ ਦੇ ਦੇਣਗੇ। ਸੋ ਮਲਟੀ ਪ੍ਰੋਡਕਟ, ਮਲਟੀ ਪ੍ਰੋਪਰਟੀ, ਬੰਡਲ ਅਤੇ ਗਰੁੱਪ ਡਿਸਕਾਊਂਟ ਲੈਣ ਦੇ ਲਈ ਹਰਵੀਨ ਮਾਵੀ ਜੀ, ਹੋਮ ਅਤੇ ਆਟੋ ਇੰਸ਼ੋਰੈਂਸ ਵਿੱਚ ਬਹੁਤ ਸਾਰੀ ਸੇਵਾ ਕਰਨ ਦੇ ਲਈ ਹਰਵੀਨ ਮਾਵੀ ਜੀ 647-287-0976 ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਤੁਸੀਂ ਗੱਲਬਾਤ ਕਰਨ ਦੇ ਲਈ, ਇੰਸ਼ੋਰੈਂਸ ਦੇ ਕੋਟੇਸ਼ਨ ਲੈਣ ਦੇ ਲਈ ਹਰਵੀਨ ਮਾਵੀ ਜੀ। ਔਰ ਨਾਲ ਦੀ ਨਾਲ ਇੱਕ ਵਾਰ ਫਿਰ ਹਰਮਨ ਬੱਤਾ ਜੀ ਦਾ ਮੈਸੇਜ ਤੁਹਾਨੂੰ ਦੇ ਦਈਏ, ਮੌਰਗੇਜ ਦੇ ਬਾਬਤ ਕੋਈ ਵੀ ਜਾਣਕਾਰੀ, ਕਿਸ ਵੀ ਤਰ੍ਹਾਂ ਦੀ ਸਲਾਹ ਲੈਣੀ ਹੈ ਤੁਸੀਂ ਅਤੇ ਮੌਰਗੇਜ ਦੀਆਂ ਸੇਵਾਵਾਂ ਲੈਣ ਦੇ ਲਈ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਣਾ ਆ 647-687-9000। ਸੋ ਇੱਕ ਅੱਧਾ ਮੈਸੇਜ ਤੁਹਾਨੂੰ ਹੋਰ ਦੇ ਦਈਏ ਕਿਉਂਕਿ ਸਮਾਂ ਆਪਣੇ ਕੋਲ ਅਜੇ ਹੈਗਾ ਹੈ, ਕਿਉਂਕਿ ਸਭ ਤੋਂ ਜ਼ਰੂਰੀ ਮੈਸੇਜ ਸਾਡਾ ਇਹ ਹੈ ਕਿ ਜੇ ਤੁਸੀਂ ਕੰਟਰੈਕਟਰ ਹੋ, ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਇੱਕ ਐਸੇ ਤੁਹਾਨੂੰ ਸਟੋਰ ਦਾ ਨਾਮ ਦੱਸਦੇ ਹਾਂ ਜਿੱਥੋਂ ਸਾਰੀਆਂ ਇੱਕੋ ਛੱਤ ਥੱਲੇ ਤੁਹਾਡੀਆਂ ਲੋੜਾਂ ਦੀ ਪੂਰਤੀ ਹੋ ਜਾਣੀ ਆ, ਚਾਹੇ ਬਿਲਡਿੰਗ ਸਪਲਾਈ ਦਾ ਸਮਾਨ, ਰੈਨੋਵੇਸ਼ਨ ਦਾ ਸਮਾਨ, ਹਾਰਡਵੇਅਰ ਦਾ ਸਮਾਨ, ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਇੱਕੋ ਛੱਤ ਥੱਲੋਂ ਤੁਹਾਨੂੰ ਤੁਸੀਂ ਮਿਲ ਸਕਦੇ ਹੋ, ਤੁਹਾਨੂੰ ਲੈ ਸਕਦੇ ਹੋ, ਤੁਸੀਂ ਪਹੁੰਚ ਸਕਦੇ ਹੋ, ਇੱਕ ਗੇੜਾ ਜ਼ਰੂਰ ਲਾ ਕੇ ਆਉਣਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਇਹਨਾਂ ਦੀ ਵੈਬਸਾਈਟ 'ਤੇ ਤੁਸੀਂ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡੋਟ ਸੀ ਏ ਤੇ ਜਾ ਕੇ ਤੁਸੀਂ ਇੱਕ ਚੱਕਰ ਲਾ ਕੇ ਉਹ ਦੇਖੋ ਤੁਸੀਂ ਪ੍ਰਾਈਜ਼ ਅਤੇ ਇਹਨਾਂ ਦੀ ਕੁਆਲਿਟੀ। ਇਹ ਕਹਿੰਦੇ ਕਿ ਬੈਸਟ ਵੈਲਿਊ ਅਤੇ ਬੈਸਟ ਕੁਆਲਿਟੀ ਅਤੇ ਬੈਸਟ ਸੇਵਾਵਾਂ ਅਸੀਂ ਦਿਆਂਗੇ। ਬੈਸਟ ਵੈਲਿਊ ਬਿਲਡਿੰਗ ਸਪਲਾਈ ਸਟੀਲ ਐਂਡ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ, 647-941-0585, 6479610585। ਔਰ ਇਹ ਸੀ ਅੱਜ ਦਾ ਪ੍ਰੋਗਰਾਮ ਪੰਜਾਬੀ ਲਹਿਰਾਂ। ਇਸ ਤੋਂ ਬਾਅਦ ਤੁਸੀਂ ਨਵੀਂ ਸਿੱਧੂ ਦੇ ਨਾਲ ਪੰਜਾਬੀ ਲਹਿਰਾਂ ਸੁਣੋਗੇ, ਮੇਰਾ ਆਪਣਾ ਫੇਵਰੇਟ ਪ੍ਰੋਗਰਾਮ ਡਰਾਈਵ ਟਾਈਮ ਪ੍ਰਾਈਮ ਟਾਈਮ ਸ਼ੋ, ਨਵੀਂ ਸਿੱਧੂ ਸ਼ੋਅ ਦੇ ਨਾਲ ਤੁਸੀਂ ਜੁੜੋਗੇ ਔਰ ਅਸੀਂ ਵੀ ਸਾਰੇ ਇੰਜੋਏ ਕਰਦੇ ਹਾਂ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹਿਣਾ ਆ, AM 530 ਦੀ ਸੁਪਰ ਹਿੱਟ ਫਰਕੁਐਂਸੀ ਨੂੰ ਤੁਸੀਂ ਇੰਜੋਏ ਕਰ।
10: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.
11: ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
12: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
11: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
13: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ
12: ਮੋਨਾ ਜੀ ਦਾ।
11: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
13: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ,
11: ਜਿਹੜੇ ਲਾਈਫ ਇੰਸ਼ੋਰੈਂਸ।
14: ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045715 57।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Main thoda apna vakeel Brij Mohan

0: Mohan. Contact us at richmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
1: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਬਈ ਮਾਰਨਿੰਗ ਟਾਈਮ ਪ੍ਰਾਈਮ ਟਾਈਮ ਤੇ ਉੱਥੋਂ ਦੀ ਮੰਡੇ ਹੈ, ਮੰਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹੋਵੇ। ਮੰਡੇ ਦੀ ਸਵੇਰ ਤੇ ਥੋੜ੍ਹੇ ਆ ਬੰਦੇ ਨੂੰ ਇੱਕ ਟਾਇਰਡਨੈਸ ਲੇਜ਼ੀਨੈਸ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਵੱਧ ਮਹਿਸੂਸ ਜ਼ਰੂਰ ਹੁੰਦੀ ਹੈ। ਵੀਕੈਂਡ ਬਿਜ਼ੀ, ਵੀਕੈਂਡ ਤੇ ਪਾਰਟੀਆਂ, ਵੀਕੈਂਡ ਤੇ ਖੁੱਲ੍ਹ ਕੇ ਖਾਣਾ ਪੀਣਾ, ਵੀਕੈਂਡ ਤੇ ਲੇਟ ਤੱਕ ਜਾਗਣਾ ਅਤੇ ਫਿਰ ਤੜਕੇ ਸਵੇਰੇ ਫਿਰ ਉੱਠਣਾ ਹੀ ਪੈਂਦਾ। ਖਾਸ ਤੌਰ 'ਤੇ ਜਿਹੜੇ ਬੱਚੇ ਵਾਲੇ ਉਹਨਾਂ ਨੂੰ ਤਾਂ ਉੱਠਣਾ ਪੈਂਦਾ ਹੀ ਹੈ। ਬਟ ਚਲੋ ਹੁਣ ਕੰਮ ਕਾਜ ਵੀ ਕਰਨੇ ਆ ਅਤੇ ਬੈਕ ਟੂ ਰੂਟੀਨ ਵੀ ਹੋਣਾ ਅਤੇ ਬੈਕ ਟੂ ਨੋਰਮਲ ਜਿਹੜਾ ਆਪਣਾ ਸਕੈਜੂਅਲ ਹੈ ਆਪਾਂ ਉਹਨੂੰ ਕਿੱਥੇ ਭੁੱਲ ਸਕਦੇ ਹਾਂ। ਜਿਹੜਾ ਆਪਣਾ ਸਕੈਜੂਅਲ ਹੈ ਉਸੇ ਕਰਕੇ ਆਪਾਂ ਫਨ ਕਰ ਪਾਉਂਦੇ ਹਾਂ, ਉਸੇ ਕਰਕੇ ਜੀ ਪਾਉਂਦੇ ਹਾਂ। ਸੋ ਕਰੋ ਕੰਮ ਦੱਬ ਕੇ, ਕਰੋ ਮਿਹਨਤਾਂ ਅਤੇ ਇਸ ਮੰਡੇ ਦੀ ਖੂਬਸੂਰਤ ਸਵੇਰ ਦੇ ਵਿੱਚ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ, ਹਾਜ਼ਰ ਹਾਂ। ਅਤੇ ਕਿਣ ਮਿਣ ਤੋਂ ਬਾਅਦ ਬੜਾ ਖੂਬਸੂਰਤ, ਬੜਾ ਪਿਆਰਾ, ਬੜਾ ਮਿੱਠਾ ਜਿਹਾ ਮੌਸਮ ਹੈ। ਐਂਡ ਦੇਖਦੇ ਹਾਂ, ਅੱਜ ਕਹਿੰਦੇ ਆ ਕਿ ਹਲਕੀ ਫੁਲਕੀ ਗਰਮੀ ਇੱਕ ਵਾਰ ਫਿਰ ਤੋਂ ਨਜ਼ਰ ਆਵੇਗੀ। ਸੋ ਲੈਟਸ ਸੀ, ਸਟੂਡੀਓ ਦਾ ਆਪਣਾ ਨੰਬਰ ਆਲਵੇਜ਼ ਇੱਕੋ ਇੱਕ ਰਹਿੰਦਾ, ਨੰਬਰ ਹੈ 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337, 905-673-3337 'ਤੇ ਆਲਵੇਜ਼ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਹੈ। ਅਤੇ ਆਈ ਹੋਪ ਯਾਰ ਇਸ ਮੈਨੂੰ ਪਤਾ ਸਮਰ ਨੂੰ ਇੰਜੋਏ ਤਾਂ ਕਰ ਹੀ ਰਹੇ ਹੋ, ਬਟ ਸਮਰ ਵੀ ਹੁਣ ਬਸ ਖਤਮ ਹੈ ਤਕਰੀਬਨ ਤਿਆਰੀਆਂ ਹੋ ਰਹੀਆਂ ਨੇ ਬੈਕ ਟੂ ਸਕੂਲ ਦੀਆਂ। ਕਈ ਪੇਰੈਂਟਸ ਨਾਲ ਵੀਕਐਂਡ 'ਤੇ ਗੱਲ ਹੋਈ, ਕਹਿੰਦੇ ਨਾ ਵੀ ਯਾਰ ਸਮਾਂ ਪਤਾ ਨਹੀਂ ਇੰਨੀ ਛੇਤੀ ਕਿਵੇਂ ਲੰਘ ਜਾਂਦਾ, ਆਲਰੇਡੀ ਐਂਡ ਆਫ ਦਾ ਮੰਥ ਹੋ ਗਿਆ। ਇੰਝ ਲੱਗਦਾ ਕਿ ਹਜੇ ਸਮਰ ਬ੍ਰੇਕ ਦੀ ਸ਼ੁਰੂਆਤ ਕੱਲ੍ਹ ਹੀ ਹੋਈ ਸੀਗੀ। ਸੋ ਮੈਂ ਪਰਸੋਂ ਚੌਥੇ ਵੀ ਗੱਲ ਕਰੀ ਸੀ, ਜਦੋਂ ਨਾ ਬੜਾ ਫਨ ਜਿਹਾ ਸਮਾਂ ਹੁੰਦਾ, ਤੁਸੀਂ ਇੰਜੋਏ ਕਰ ਰਹੇ ਹੋ, ਤੁਸੀਂ ਵਧੀਆ ਯਾਰਾਂ ਦੋਸਤਾਂ ਪਰਿਵਾਰਾਂ ਦੇ ਨਾਲ ਰੌਣਕ ਮੇਲੇ ਦੇ ਵਿੱਚ ਸ਼ਾਮਿਲ ਹੋ ਰਹੇ ਹੁੰਦੇ ਹੋ, ਫਿਰ ਵਾਕਈ ਨਹੀਂ ਪਤਾ ਲੱਗਦਾ ਸਮੇਂ ਦਾ। ਪਰ ਤਾਂ ਇੰਝ ਲੱਗਦਾ ਕਿ ਬਸ ਇੱਕ ਮਹੀਨਾ ਇੱਕ ਦਿਨ ਵਾਂਗ ਲੱਗ ਦਿੰਦਾ। ਸੋ ਚਲੋ ਹੈਵ ਅ ਗੁੱਡ ਟਾਈਮ, ਜਿਹੜਾ ਬਾਕੀ ਮਹੀਨਾ ਹੈ ਇਸ ਸਮਰ ਦਾ ਉਸ ਨੂੰ ਇੰਜੋਏ ਕਰੋ। ਅਤੇ ਰੋਜ਼ ਅਸੀਂ ਤੁਹਾਡੇ ਨਾਲ ਜੁੜੇ ਹੁੰਦੇ ਹਾਂ, ਤੁਹਾਡੇ ਨਾਲ ਰੌਣਕ ਮੇਲਾ, ਤੁਹਾਡੇ ਨਾਲ ਗੱਲਾਂ ਬਾਤਾਂ, ਤੁਹਾਡੇ ਨਾਲ ਦੇਖੋ ਤੁਹਾਡਾ ਇੱਕ ਸਾਥ ਬਣ ਕੇ। ਜਦੋਂ ਬੰਦਾ ਨਾ ਡਰਾਈਵ ਕਰ ਰਿਹਾ, ਕਈ ਵਾਰ ਬੰਦੇ ਨੂੰ ਡਰਾਈਵ ਕਰਦੇ ਕਰਦੇ ਲੱਗਦਾ ਜਿਵੇਂ ਯਾਰ ਅਸੀਂ ਇਕੱਲੇ ਇਕੱਲੇ ਜੇ ਹਾਂ, ਪਰ ਜਦੋਂ ਫਿਰ ਪ੍ਰੋਗਰਾਮ ਪੰਜਾਬੀ ਦਾ ਨਾ ਆ ਜਾਂਦਾ, ਫਿਰ ਅਗਲਾ ਕਹਿੰਦਾ ਨਹੀਂ ਯਾਰ ਨਾ ਵੀ ਤੁਹਾਡੇ ਆਉਣ ਨਾਲ ਤਾਂ ਇੰਝ ਲੱਗ ਰਿਹਾ ਕਿ ਸਾਡੇ ਨਾਲ ਤਾਂ ਐਡਾ ਵੱਡਾ ਪਰਿਵਾਰ ਬੈਠਾ। ਸੋ ਓਕੇ, ਅਸੀਂ ਨਾ ਅੱਜ ਸ਼ਾਮ ਨੂੰ ਤੁਸੀਂ ਸਾਰੇ ਪਲੀਜ਼ ਇੱਕ ਗੱਲ ਨੋਟ ਕਰ ਲਓ, ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸ ਦਿਓ, ਅੱਜ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਪੰਜਾਬੀ ਲਹਿਰਾਂ ਲਾਈਵ ਪ੍ਰੋਗਰਾਮ ਹੋ ਰਿਹਾ। ਲਾਈਵ ਔਨ ਲੋਕੇਸ਼ਨ ਅਸੀਂ ਪਹੁੰਚ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ ਤੇ। ਮਸਤਾਨੇ ਕੈਫੇ ਐਂਡ ਕਿਚਨ ਬਹੁਤ ਹੀ ਸੋਹਣਾ, ਬੜਾ ਹੀ ਕਮਾਲ ਦਾ ਰੈਸਟੋਰੈਂਟ ਤਿਆਰ ਕੀਤਾ ਗਿਆ, ਤੇ ਅੱਜ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਅਸੀਂ

0: Queen and Kennedy, 2 Kennedy Road South, Queen Kennedy ਦਾ ਕੋਰਨਰ, ਤੇ ਦੋ ਨੰਬਰ 2 Kennedy Road South ਤੇ ਮਸਤਾਨੇ ਕੈਫੇ ਐਂਡ ਕਿਚਨ। ਅੱਜ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ ਸ਼ਾਮ ਨੂੰ 6 ਵਜੇ ਦੇਖੋ, 6 ਵਜੇ ਤੁਸੀਂ ਸ਼ਾਮ ਨੂੰ ਬਿਲਕੁਲ ਵੀ ਕਿਚਨ ਦੇ ਵਿੱਚ ਨਹੀਂ ਵੜਨਾ। ਟਿੱਕੀ ਚਾਟ ਸਿਰਫ $1 ਦੇ ਵਿੱਚ, ਸਮੋਸਾ ਚਾਟ ਸਿਰਫ $1 ਦੇ ਵਿੱਚ, ਚਾਟ ਪਾਪੜੀ ਸਿਰਫ $1 ਦੇ ਵਿੱਚ, ਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਦੇ ਉੱਤੇ। ਗੁੱਡ ਫੂਡ, ਗੁੱਡ ਵਾਈਬਸ ਤੇ ਕਮਾਲ ਦੀਆਂ ਮੈਮਰੀਜ਼। ਇੱਥੇ ਇੱਕ ਤੁਹਾਡੇ ਲਈ ਬਹੁਤ ਹੀ ਸੋਹਣਾ ਫੋਟੋ ਬੂਥ ਵੀ ਸੈਟਅਪ ਕੀਤਾ ਜਾ ਰਿਹਾ, ਬੱਚਿਆਂ ਨੂੰ ਲੈ ਕੇ ਆਓ, ਆਪ ਆਓ, ਨਾਲੇ ਫੋਟੋਆਂ ਖਿਚਾਓ, ਨਾਲੇ ਮਸਤਾਨੇ ਤੇ ਤੁਸੀਂ ਪਹੁੰਚੋ। ਬੜਾ ਸੋਹਣਾ ਇਹਨਾਂ ਨੇ ਯਾਰ ਕੈਫੇ ਕਿਚਨ, ਬੜੀ ਮਿਹਨਤ ਦੇ ਨਾਲ, ਬੜੇ ਪੈਸ਼ਨ ਦੇ ਨਾਲ, ਬੜੇ ਇੱਕ ਕਹਿੰਦੇ ਹੁੰਦੇ ਨਾ ਪ੍ਰੋਫੈਸ਼ਨਲ ਤਰੀਕੇ ਨਾਲ ਤਿਆਰ ਕੀਤਾ। ਸੋ 2 ਕੈਨੇਡੀ ਰੋਡ, ਅੱਜ $1 ਦੇ ਵਿੱਚ ਚਾਟ ਪਾਪੜੀ, $1 ਸਮੋਸਾ ਚਾਟ, $1 ਟਿੱਕੀ ਚਾਟ, ਸ਼ਾਮੀ ਕੁਈਨ ਕੈਨੇਡੀ, 2 ਕੈਨੇਡੀ ਰੋਡ ਸਾਊਥ, ਮਸਤਾਨੇ ਕੈਫੇ ਐਂਡ ਕਿਚਨ ਤੇ ਆ ਜਾਓ। ਤੇ ਮਿਲਦੇ ਆ ਸ਼ਾਮ ਨੂੰ 6 ਵਜੇ ਪੰਜਾਬੀ ਲਹਿਰਾਂ ਵੱਲੋਂ ਵੀ ਤੁਹਾਡੇ ਲਈ ਬਹੁਤ ਸਾਰੇ ਹੋਰ ਵੀ ਤੋਹਫੇ ਹੋਣਗੇ। ਤੇ ਵਕਾਰ ਖਾਨ ਜੀ ਸਾਡੇ ਨਾਲ ਜੁੜ ਚੁੱਕੇ ਆ। ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮੱਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਲੌਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੌਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੌਜਸ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੌਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 6478648000
0: ਨੰਬਰ ਹੈ, 6478648000, 6478648000 ਦੇ ਉੱਤੇ ਤੁਸੀਂ ਗੱਲਬਾਤ ਕਰੋ। ਤੁਹਾਡੇ ਲਈ ਮਿਸਟਰ ਵਕਾਰ ਖਾਨ ਜੀ ਬਿਲਕੁਲ ਅਵੇਲੇਬਲ ਤੇ ਹਾਜ਼ਰ ਨੇ, ਇਹਨਾਂ ਨਾਲ ਇੱਕ ਵਾਰ ਤੁਸੀਂ ਕਿਹੜਾ ਕਰ ਲਓ ਗੱਲਬਾਤ। ਸੋ ਪ੍ਰੋਗਰਾਮ ਹੈ ਬੇਟਾ ਵੀਰਾਂ, ਤੇ ਨੰਬਰ ਆਪਣਾ 905-600-73-33-37 ਸਟੂਡੀਓ ਦਾ, 905-673-3337। ਜਿਉਂ ਜਿਉਂ ਨਾ ਸਮਰ ਖਤਮ ਹੁੰਦੀ ਜਾਂਦੀ ਆ, ਚਲੋ ਇੱਕ ਗੱਲ ਹੈ ਕਿ ਆਪਣੇ ਜਿਹੜੇ ਸਪੋਰਟਸ ਨੇ ਜਿਹੜੇ ਆਪਾਂ ਜ਼ਿਆਦਾਤਰ ਦੇਖਦੇ ਹਾਂ ਉਹ ਸ਼ੁਰੂ ਹੋਣ ਜਾ ਰਹੇ। ਚਲੋ ਮੈਨੂੰ ਪਤਾ ਕਿ ਫੀਫਾ ਵਰਲਡ ਕੱਪ ਹੋ ਕੇ ਹਟਿਆ, ਬੜਾ ਕਮਾਲ ਦਾ ਰਿਹਾ ਆਫਕੋਰਸ, ਬਟ ਉਹ ਹਰ 4 ਸਾਲਾਂ ਬਾਅਦ ਹੁੰਦਾ। ਸੋ ਟੋਰਾਂਟੋ ਰੈਪਟਰਸ ਦਾ ਵੀ ਸੀਜ਼ਨ ਬਸ 2 ਮਹੀਨਿਆਂ ਤੱਕ ਸ਼ੁਰੂ ਹੋ ਰਿਹਾ, ਮੇਪਲ ਲੀਫਸ ਦਾ ਵੀ, ਬਾਕੀ ਜਿਹੜੇ ਅਮੈਰੀਕਨ ਫੁੱਟਬਾਲ ਦੇ ਫੈਨ ਨੇ, ਅਮੈਰੀਕਨ ਫੁੱਟਬਾਲ ਵੀ ਬਸ ਹੁਣ ਕੁਝ ਕੁ ਹਫ਼ਤਿਆਂ ਤੱਕ ਸ਼ੁਰੂ ਹੋਣ ਜਾ ਰਹੀ ਹੈ। ਸੋ ਸਪੋਰਟਸ ਸੀਜ਼ਨ ਆਪਣੇ ਫਾਲ ਵਿੰਟਰ ਦੇ ਦੌਰਾਨ, ਅਤੇ ਫਿਰ ਸਮਰ ਦੇ ਵਿੱਚ ਚਲੋ ਕੋਈ ਬਾਹਲੀ ਸਪੋਰਟਸ ਦੀ ਲੋੜ ਨਹੀਂ ਪੈਂਦੀ। ਸੋ ਰੈਪਟਰਸ ਐਤਕੀ ਯਾਰ ਕਵਾਈ ਦੇ ਨਾਲ ਹੁਣ ਦੇਖਦੇ ਹਾਂ ਕਿਆ ਫੱਟੇ ਚੱਕਦੇ ਨੇ। ਸੋ ਕਵਾਈ ਲੈਨਡ ਇੱਕ ਵਾਰ ਫਿਰ ਤੋਂ ਰੈਪਟਰ ਬਣ ਚੁੱਕੇ ਆ, ਅਤੇ ਦੇਖਦੇ ਹਾਂ, ਇੱਕ ਨਿੱਕੀ ਜਿਹੀ ਇਨਵੈਸਟੀਗੇਸ਼ਨ ਜੀ ਚੱਲ ਰਹੀ ਹੈ, ਫਿਰ ਅਫਿਸ਼ਲੀ ਉਸਨੂੰ ਵੈਲਕਮ ਅਤੇ ਅਨਾਊਂਸ ਕੀਤਾ ਜਾਵੇਗਾ। ਬਟ ਰੈਪਟਰਸ ਦੀ ਟੀਮ ਐਤਕੀ ਬੜੀ ਵਧੀਆ ਹੋਊਗੀ। ਕੱਲ੍ਹ ਸ਼ਾਮੀ ਕਹਿੰਦੇ ਕਿ ਸਟੈਬਿੰਗ ਹੋਈ ਹੈ, ਵਾਹ ਵਾਹ ਮੁੰਡਿਓ। ਚਲੋ ਪਤਾ ਨਹੀਂ ਮੁੰਡੇ ਕੀ ਹੈ, ਦੱਸਿਆ ਨਹੀਂ, ਬਟ ਇੱਕ ਬੰਦਾ ਸੀਰੀਅਸ ਇੰਜਰੀਸ ਫੇਸ ਕਰ ਰਿਹਾ, ਸਟੀਲਸ ਐਂਡ ਮੈਕਲੋਗਲਿਨ, ਕਾਲਜ ਪਲਾਜ਼ੇ ਦੀ ਜਿਹੜੀ ਈਸਟ ਸਾਈਡ ਹੈ ਉਹ ਬੰਦ ਹੈ। ਹਜੇ ਤੱਕ ਪੁਲਿਸ ਨੇ ਕੋਈ ਸਸਪੈਕਟ ਦੀ ਡਿਸਕ੍ਰਿਪਸ਼ਨ ਨਹੀਂ ਦੱਸੀ, ਬਟ ਸਟੀਲ ਮੈਕਲੋਗਲਿਨ ਅਤੇ ਜਿਹੜਾ ਕਾਲਜ ਪਲਾਜ਼ਾ ਉੱਥੇ ਉਸ ਏਰੀਏ ਦੇ ਵਿੱਚ ਇੱਕ ਕੱਲ੍ਹ ਰਾਤੀ ਸਟੈਬਿੰਗ ਹੋਈ। ਦੇਖੋ ਲੜਿਆ ਨਾ ਕਰੋ ਬਈ, ਨਾ ਲੜਿਆ ਕਰੋ, ਨਾ ਵਾਇਲੈਂਟ ਹੋਇਆ ਕਰੋ, ਕਿਸੇ ਨਾਲ ਕੋਈ ਗਿਲਾ ਸ਼ਿਕਵਾ, ਅਗਲੇ ਨੂੰ ਬੁਲਾਉਣੋ ਛੱਡ ਦਿਓ, ਹੋਰ ਕੀ ਆ, ਕਿਸੇ ਚਾਕੂ ਮਾਰਨ ਨਾਲ, ਕਿਸੇ ਗੋਲੀ ਮਾਰਨ ਨਾਲ ਕੀ ਹੋ ਜੂਗਾ, ਕੁਛ ਵੀ ਨਹੀਂ ਯਾਰ। ਅਗਲੇ ਦਾ ਵੀ ਪਰਿਵਾਰ ਖਰਾਬ ਹੋ ਰਿਹਾ, ਤੁਹਾਡਾ ਵੀ ਪਰਿਵਾਰ ਖਰਾਬ ਹੋ ਰਿਹਾ, ਆਪਾਂ ਪਤਾ ਨਹੀਂ ਇੰਨਾ ਗੁੱਸਾ ਲੈ ਕੇ ਕਿੱਥੇ ਜਾਣਾ। ਪਹਿਲੀ ਗੱਲ ਤਾਂ ਗੁੱਸਾ ਛੱਡੋ, ਬੜੀ ਸਿੰਪਲ ਜਿਹੀ ਗੱਲ ਹੈ ਯਾਰ, ਕਿਸੇ ਨਾਲ ਤੁਹਾਡੀ ਬਣਦੀ ਨਹੀਂ, ਨਾ ਬੁਲਾਓ। ਅਗਲਾ ਕਿਹੜਾ ਤੁਹਾਨੂੰ ਫੋਰਸਫੁਲੀ ਕਹਿ ਰਿਹਾ ਕਿ ਮੇਰੇ ਨਾਲ ਬੋਲਚਾਲ ਰੱਖ, ਮੇਰੇ ਨਾਲ ਬੋਲ, ਮੇਰੇ ਨਾਲ ਗੱਲਾਂ ਬਾਤਾਂ ਕਰ। ਵਾਇਲੈਂਸ ਇੰਨੀ ਇੱਕ ਵੱਧ ਰਹੀ ਹੈ ਨਾ, ਐਂਡ ਪਤਾ ਨਹੀਂ ਕੀ ਲੋਕਾਂ ਦੇ ਵਿੱਚ ਇੰਨੀ ਨਫ਼ਰਤ, ਇੱਕ ਦੂਜੇ ਪ੍ਰਤੀ ਹੇਟ। ਇੱਕ ਤਾਂ ਹੁੰਦਾ ਨਾ ਕਿਸੇ ਨੂੰ ਡਿਸਲਾਈਕ ਕਰਨਾ, ਬਟ ਡਿਸਲਾਈਕ ਕਰਨਾ ਇੱਕ ਗੱਲ ਹੈ, ਬਟ ਨਾਲ ਦੀ ਨਾਲ ਕਿਸੇ ਪ੍ਰਤੀ ਇੰਨੀ ਨਫ਼ਰਤ ਹੋਣੀ ਕਿ ਤੁਸੀਂ ਅਗਲੇ ਨੂੰ ਮਾਰ ਹੀ ਦੇਣਾ ਜਾਂ ਇੰਜਰੀ ਇੱਡਾ ਕਹਿ ਲਓ ਕਿ ਸਵੀਅਰਲੀ ਕਰ ਦੇਣਾ, ਇਟਸ ਸ਼ੌਕਿੰਗ। ਬੀਤੇ ਦਿਨ ਟੋਬਿਕੋ ਦੇ ਵਿੱਚ ਵੀ ਯੂਨੋ ਇੱਕ ਆਪਣੀ ਲੇਡੀ ਦੀ ਡੈਥ ਹੋਈ ਅਤੇ ਫਿਰ ਇੱਕ ਸਸਪੈਕਟ ਨੂੰ ਬੰਦੇ ਨੂੰ ਅਰੈਸਟ ਕੀਤਾ ਗਿਆ ਹੈ, 26 ਸਾਲ ਦੀ ਕੁੜੀ ਗੋਲੀ ਮਾਰ ਕੇ ਉਹਦੀ ਡੈਥ ਹੋਈ ਐਂਡ ਅਤੇ ਫਿਰ 37 ਸਾਲ ਦਾ ਮੁੰਡਾ ਉਹਨੂੰ ਅਰੈਸਟ ਕੀਤਾ ਗਿਆ, ਉਹ ਵੀ ਆਪਣੀ ਕਮਿਊਨਿਟੀ ਦੇ। ਸੋ ਹਸਬੈਂਡ ਵਾਈਫ ਦੇ ਵਿੱਚ ਵੀ ਇੰਨੀ ਨਫ਼ਰਤ ਹੈ, ਦੋਸਤਾਂ ਦੇ ਵਿੱਚ ਵੀ ਇੰਨੀ ਇੱਕ ਹੇਟ ਸ਼ੁਰੂ ਹੋ ਗਈ ਹੈ, ਕੋਈ ਆਪਣੇ ਪੇਰੈਂਟਸ ਕੋਈ ਆਪਣੇ ਬ੍ਰਦਰ ਸਿਸਟਰ। ਸੋ ਕਹਿਣ ਦਾ ਭਾਵ ਕਿ ਹਰ ਇੱਕ ਰਿਸ਼ਤੇ ਦੇ ਵਿੱਚ ਹੇਟ ਬਹੁਤ ਜ਼ਿਆਦਾ ਹੈ, ਅਤੇ ਹੇਟ ਕੀ ਇੱਕ ਹੇਟ ਤੋਂ ਅਗਲਾ ਸ਼ਬਦ ਪਤਾ ਨਹੀਂ ਕੀ ਹੈ, ਬਟ ਉਸ ਟਾਈਪ ਦੀ ਗੱਲਬਾਤ ਹੈ। ਸੋ ਜਸਟ ਬੀ ਪੀਸਫੁਲ ਯਾਰ, ਥੋੜ੍ਹੇ ਐਂਗਰ ਮੈਨੇਜਮੈਂਟ ਦੀਆਂ ਕਲਾਸਾਂ ਲੈ ਲਿਆ ਕਰੋ, ਆਪਣੇ ਆਪ 'ਤੇ ਫੋਕਸ ਕਰੋ, ਸਟੇ ਕਾਮ। ਇੱਕ ਤੁਹਾਨੂੰ ਮੈਂ ਕੁਆਲਿਟੀ ਕਾਰ ਰਿਪੇਅਰ ਦਾ ਨੰਬਰ ਜ਼ਰੂਰ ਦੇਵਾਂ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ, ਅਗਰ ਕਿਸੇ ਨੇ ਵੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੀ ਗੱਡੀ ਦੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਹੈ, ਏ ਟੂ ਜ਼ੈਡ ਕਾਰ ਵੈਨ ਟਰੱਕ ਦੀ ਕੋਈ ਪ੍ਰੋਬਲਮ ਹੈ, ਤਾਂ ਕੁਆਲਿਟੀ ਕਾਰ ਰਿਪੇਅਰ 905-460-1111 ਲੋਕੇਟਡ ਨੇ ਤੁਹਾਡੇ ਲਈ ਕੁਈਨ ਅਤੇ ਕੈਨੇਡੀ ਦੇ ਨਜ਼ਦੀਕ 171 ਰਦਰਫਰਡ ਰੋਡ ਸਾਊਥ। ਸੋ ਰਦਰਫਰਡ ਦੇ ਉੱਤੇ ਨੇ, ਨੰਬਰ ਹੈ 905-460-1111, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ, ਟਰੱਸਟਵਰਦੀ ਓਨੈਸਟ ਰਿਲਾਇਬਲ ਟੀਮ ਹੈ। 905-460-1111 905-460-1111। ਸਾਡੇ ਨਾਲ ਹਰਪ੍ਰੀਤ ਸੈਨ ਜੀ ਜੁੜ ਚੁੱਕੇ ਨੇ, ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਗੁੱਡ ਮਾਰਨਿੰਗ, ਵੈਲਕਮ।
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ ਹਰਪ੍ਰੀਤ। ਹਰਪ੍ਰੀਤ ਦਾ ਫੋਨ ਨੰਬਰ ਇੱਕ ਇੱਕ ਹੈ 416-816-1665। ਤੇ ਹਰਪ੍ਰੀਤ ਅੱਜ ਫਿਰ ਕੀ ਜਾਣਕਾਰੀ ਸਭ ਨੂੰ ਵਧੇਰੇ?
2: ਬਿਲਕੁਲ ਨਵੀ, ਸੋ ਜਿੱਥੇ ਆਪਾਂ ਇੰਸ਼ੋਰੈਂਸ ਇਨਵੈਸਟਮੈਂਟ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਦੇ ਰਹਿੰਦੇ ਹਾਂ, ਸੋ ਅੱਜ ਜਿਹੜੀ ਮੈਂ ਗੱਲ ਕਰਨ ਜਾ ਰਹੀ ਹਾਂ, ਕਿਉਂਕਿ ਬਹੁਤ ਸਾਰੇ ਸਾਡੇ ਲਿਸਨਰਸ ਹੋਣਗੇ ਜਿਨ੍ਹਾਂ ਨੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਲਰੇਡੀ ਲਾਇਸੈਂਸ ਲਿਆ ਹੋਇਆ ਆ, ਬਟ ਸਾਨੂੰ ਟ੍ਰੇਨਿੰਗ ਦਾ ਇਸ਼ੂ ਆ ਰਿਹਾ ਆ, ਪ੍ਰੋਪਰ ਮੈਂਟਰਸ਼ਿਪ ਨਹੀਂ ਮਿਲ ਰਹੀ ਜਿੱਥੇ ਆਪਾਂ ਜੁਆਇਨ ਕਰ ਸਕੀਏ, ਅਤੇ ਜਿੱਥੇ ਆਪਾਂ ਨੂੰ ਪ੍ਰੋਪਰ ਆਫਿਸ ਸਟਰਕਚਰ ਮਿਲ ਸਕੇ, ਸਾਡੀਆਂ ਪ੍ਰੈਜੈਂਟੇਸ਼ਨ ਸਕਿੱਲਸ ਇੰਪਰੂਵ ਹੋ ਸਕਣ, ਤਾਂ ਮੈਂ ਇੱਕ ਵਾਰ ਜ਼ਰੂਰ ਦੱਸ ਦੇਵਾਂ ਕਿ ਸਾਡੇ ਆਫਿਸ ਤੋਂ ਟੋਪ ਚੋਇਸ ਇੰਸ਼ੋਰੈਂਸ ਤੋਂ ਅਸੀਂ ਨਵੇਂ ਐਡਵਾਈਜ਼ਰ ਹਾਇਰ ਕਰਦੇ ਰਹਿੰਦੇ ਹਾਂ, ਸੋ ਅਗਰ ਤੁਸੀਂ ਆਲਰੇਡੀ ਲਾਇਸੈਂਸਡ ਹੈਗੇ ਆ ਤੇ ਤੁਹਾਨੂੰ ਇਹ ਸਾਰੇ ਇਸ਼ੂਜ਼ ਆ ਰਹੇ ਹੈਗੇ ਆ, ਤੇ ਇੱਕ ਵਾਰ ਜ਼ਰੂਰ ਤੁਸੀਂ ਸਾਡਾ ਆਫਿਸ ਵਿਜ਼ਿਟ ਕਰਕੇ ਜਾ ਸਕਦੇ ਆ, ਸੋ ਪੂਰਾ ਸਟਰਕਚਰ ਸਮਝ ਸਕਦੇ ਆ, ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਆ, ਸੋ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਸਾਡੇ ਕੋਲ, ਘੱਟੋ ਘੱਟ 10-15 ਤਾਂ ਉਹੀ ਇੰਸ਼ੋਰੈਂਸ ਕੰਪਨੀਜ਼ ਆ ਜਿਨ੍ਹਾਂ ਦੇ ਵਿੱਚ ਸਿਰਫ ਤੁਸੀਂ ਵਿਜ਼ਿਟਰ, ਟਰੈਵਲ, ਸੁਪਰਵਿਜ਼ਰ, ਮੈਡੀਕਲ ਇੰਸ਼ੋਰੈਂਸ ਕਰ ਸਕਦੇ ਆ, ਸੋ ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਸਾਡੀ ਟੀਮ ਨੂੰ ਜੁਆਇਨ ਕਰਨ ਦੇ ਲਈ, ਤਾਂ ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-8165-00, ਕਿਉਂਕਿ ਜਿਹੜਾ ਸਾਡਾ ਲਾਇਸੈਂਸ ਹੈਗਾ ਆ ਇਸ ਲਾਇਸੈਂਸ ਦੇ ਅੰਡਰ ਜਿੱਥੇ ਆਪਾਂ ਇੰਸ਼ੋਰੈਂਸ ਕਵਰੇਜਿਸ ਕਰ ਸਕਦੇ ਹਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਨਲੈਸ, ਡਿਸੇਬਿਲਿਟੀ, ਕੋਈ ਵਿਜ਼ਿਟਰ, ਟਰੈਵਲ, ਸੁਪਰਵਿਜ਼ਰ, ਮੈਡੀਕਲ ਇੰਸ਼ੋਰੈਂਸ, ਗਰੁੱਪ ਪਲੈਨਸ, ਮੋਰਗੇਜ ਇੰਸ਼ੋਰੈਂਸਿਸ, ਜਾਂ ਜਿੰਨੇ ਵੀ ਕਾਰਪੋਰੇਟ ਕਲਾਇੰਟ ਹੈਗੇ ਆ, ਸੋ ਉਹਨਾਂ ਦੀਆਂ ਅਗਰ ਕੋਈ ਐਸਟੇਟ ਪਲੈਨਿੰਗ ਤੁਸੀਂ ਸਮਝਣੀ ਹੈਗੀ ਆ ਕਿ ਕਿੱਦਾਂ ਕਰਨੀ ਆ, ਜਾਂ ਅਗਰ ਕੋਈ ਲਿਸਨਰਸ ਸਾਡੇ ਸੁਣਦੇ ਪਏ ਆ, ਅਗਰ ਤੁਹਾਡੀਆਂ ਕਾਰਪੋਰੇਸ਼ਨਸ ਦੇ ਵਿੱਚ ਰਿਟੇਨ ਅਰਨਿੰਗ ਪਈ ਹੋਈ ਆ ਔਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਉਸ ਰਿਟੇਨ ਅਰਨਿੰਗ ਨੂੰ ਟੈਕਸ ਐਫੀਸ਼ੈਂਟਲੀ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਆ, ਤਾਂ ਕਿ ਮੈਕਸੀਮਮ ਐਸਟੇਟ ਤੁਹਾਡੀ ਜਨਰੇਟ ਹੋ ਸਕੇ, ਜਿਹੜੀ ਟੈਕਸ ਫਰੀ ਤੁਹਾਡੇ ਬੈਨੀਫਿਸ਼ਰੀਜ਼ ਨੂੰ ਪਾਸ ਆਨ ਹੋ ਸਕੇ, ਤਾਂ ਜ਼ਰੂਰ ਇਹ ਸਟ੍ਰੈਟਜੀਜ਼ ਸਮਝਣ ਦੇ ਲਈ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਮੇਰਾ ਹੈਗਾ ਜੀ 416-8175-00, 416-816-1715
0: ਤੁਹਾਡੀਆਂ ਗੱਲਾਂ ਹੋ ਰਹੀਆਂ ਨੇ। ਅੱਜ ਇੱਕ ਥੋੜਾ ਜਿਹਾ ਇੱਕ ਆਪਾਂ ਫੈਮਿਲੀ ਸਿਚੁਏਸ਼ਨ ਦੇ ਬਾਰੇ ਗੱਲਬਾਤ ਕਰਨੀ ਹੈ। ਦੇਖੋ ਇੱਦਾਂ ਦੇ ਸਿਚੁਏਸ਼ਨ ਬੜੇ ਹੀ ਘੱਟ ਕਿਤੇ ਆਪਾਂ ਡਿਸਕਸ ਕਰਦੇ ਹਾਂ, ਤੇ ਬੜੇ ਘੱਟ ਕਿਤੇ ਮੇਰੇ ਤੱਕ ਇੱਦਾਂ ਦੀਆਂ ਗੱਲਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ। ਬਟ ਮੈਨੂੰ ਇੱਕ ਈਮੇਲ ਆਈ ਹੈ ਬੜੀ ਲੰਬੀ ਚੌੜੀ, ਤੇ ਦੇਖੋ ਮੈਂ ਇਹ ਗੱਲ ਸ਼ੇਅਰ ਨਹੀਂ ਸੀ ਕਰਨੀ ਕਿਉਂਕਿ ਹੈ ਥੋੜ੍ਹੀ ਜਿਹੀ ਮੈਨੂੰ ਹੁਣ ਕਰੀਏ ਨਾ ਕਰੀਏ ਮੈਂ ਵੀ ਕਨਫਿਊਜ਼ਡ ਹਾਂ। ਚਲੋ ਈਮੇਲ ਆਈ ਅਗਲੇ ਬੰਦੇ ਦੀ, ਕਹਿੰਦਾ ਕਿ 4:19 ਤੇ ਸਵੇਰੇ ਨਵੀਂ ਮੈਂ ਈਮੇਲ ਤੁਹਾਨੂੰ ਲਿਖ ਰਿਹਾ ਬਿਕਾਜ਼ ਮੈਨੂੰ ਬਹੁਤ ਸਟ੍ਰੈਸ ਹੈ, ਮੈਨੂੰ ਤਾਂ ਨੀਂਦ ਨਹੀਂ ਆ ਰਹੀ। ਓਕੇ ਇੱਕ ਬੰਦਾ ਤੇ ਉਹ ਕਹਿੰਦਾ ਕਿ ਨਵੀਂ ਅੱਜ ਤੋਂ 7 ਸਾਲ ਪਹਿਲਾਂ ਮੇਰਾ ਇੱਕ ਅਫੇਅਰ ਚੱਲ ਰਿਹਾ ਸੀ, ਬੰਦੇ ਦਾ ਵਿਆਹ ਹੋਇਆ ਹੋਇਆ। ਕਹਿੰਦਾ ਕਿ ਮੇਰਾ 7 ਸਾਲ ਪਹਿਲਾਂ ਇੱਕ ਅਫੇਅਰ ਚੱਲ ਰਿਹਾ ਸੀ, ਤੇ ਜਿਸ ਨਾਲ ਅਫੇਅਰ ਚੱਲ ਰਿਹਾ ਸੀ ਤੇ ਓਕੇ ਮੈਨੂੰ ਇੱਕ ਸੈਕਿੰਡ ਦੇ, ਮੈਨੂੰ ਥੋੜ੍ਹੇ ਜਿਹਾ ਸੋਚ ਲੈਣ ਦੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-470-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਓਕੇ ਸੋ ਠੀਕ ਹੈ ਮੈਂ ਚਲੋ ਥੋੜ੍ਹਾ ਸ਼ੇਅਰ ਕਰਦਾ। ਬੰਦਾ ਕਹਿੰਦਾ ਕਿ ਨਵੀਂ ਮੇਰਾ 7 ਸਾਲ ਪਹਿਲਾਂ ਅਫੇਅਰ ਚੱਲ ਰਿਹਾ ਸੀ ਮੇਰੀ ਸਿਸਟਰ ਇਨ ਲਾਅ ਦੇ ਨਾਲ। ਕਹਿੰਦਾ ਕਿ ਸਾਲ ਬਾਅਦ ਉਹ ਪ੍ਰੈਗਨੈਂਟ ਹੋ ਗਈ ਤੇ ਸਾਡੇ ਮੁੰਡਾ ਹੋ ਗਿਆ, ਤੇ ਕਹਿੰਦਾ ਕਿ ਉਹਨੇ ਸਾਰੀ ਫੈਮਿਲੀ ਨੂੰ ਦੱਸ ਦਿੱਤਾ ਕਿ ਜੋ ਫਾਦਰ ਹੈ ਵੀ ਉਹ ਕੋਈ ਮੇਰਾ ਐਕਸ ਬੋਏਫ੍ਰੈਂਡ ਹੈ, ਤੇ ਉਹਦਾ ਬੱਚਾ ਉਹ ਹੁਣ ਚਲੋ ਹੈ ਨਹੀਂ ਗਿਆ ਪਿਕਚਰ ਦੇ ਵਿੱਚ, ਤੇ ਚਲੋ ਫੈਮਿਲੀ ਨੂੰ ਲੱਗਿਆ ਠੀਕ ਹੈ ਵਿਚਾਰੀ ਨਾਲ ਇੱਦਾਂ ਹੋ ਗਿਆ, ਚੱਲ ਇਹਦੀ ਹੈਲਪ ਕਰਦੇ ਆ। ਪਰ ਉਹ ਬਿਲਕੁਲ ਗੱਲ ਝੂਠੀ ਸੀਗੀ, ਅਸਲ ਦੇ ਵਿੱਚ ਜੋ ਪਿਓ ਦਾ ਬਾਪ ਹੈ ਇਹ ਮੁੰਡਾ, ਤੇ ਕਹਿੰਦਾ ਕਿਸੇ ਨੂੰ ਨਹੀਂ ਪਤਾ ਇਸ ਚੀਜ਼ ਦਾ, ਜਦੋਂ ਕੋਈ ਵੀ ਪੁੱਛਦਾ ਵੀ ਉਹ ਅੱਛਾ ਇਹਦਾ ਡੈਡੀ ਕਿੱਥੇ, ਤੂੰ ਕੀ ਇਹਨੂੰ ਕਦੇ ਉਹਦੇ ਨਾਲ ਗੱਲ ਨਹੀਂ ਕੀਤੀ, ਜੋ ਵੀ ਉਹ ਆਪ ਹੀ ਹੈਂਡਲ ਕਰ ਲੈਂਦੀ ਆ। ਇਹ ਮੁੰਡਾ ਜਾਂ ਬੰਦਾ ਕਹਿੰਦਾ ਕਿ ਉਹ ਜਿਹੜਾ ਸਾਡਾ ਮੁੰਡਾ ਹੁਣ 5 ਸਾਲ ਦਾ, ਤੇ ਹੁਣ ਜਿਹੜੀ ਮੇਰੀ ਸਿਸਟਰ ਲਾ ਆ ਉਹ ਕਹਿੰਦੀ ਹੈ ਕਿ ਤੂੰ ਮੇਰੀ ਹੈਲਪ ਕਰ, ਪੈਸੇ ਪੂਸੇ ਦੇ, ਹੁਣ ਬੱਚਾ ਵੀ ਵੱਡਾ ਹੋ ਰਿਹਾ ਵੀ ਰੇਜ਼ ਕਰਨ ਦੇ ਵਿੱਚ ਮੈਨੂੰ ਹੋਰ ਵੀ ਮਦਦ ਚਾਹੀਦੀ ਹੈ। ਅਤੇ ਉਹ ਕਹਿੰਦਾ ਪਰ ਜਿਹੜੀ ਹੁਣ ਮੇਰੀ ਵਾਈਫ ਹੈ ਮੇਰੇ ਕੋਲ ਵੀ 2 ਬੱਚੇ ਨੇ ਉਹਦੇ ਨਾਲ, ਜੇ ਉਹਨੂੰ ਕਿਤੇ ਪਤਾ ਚੱਲ ਗਿਆ ਆਫਕੋਰਸ ਉਹਨੇ ਤਾਂ ਡਿਵੋਰਸ ਕਰਕੇ ਮੈਨੂੰ ਛੱਡ ਦੇਣਾ। ਕਹਿੰਦਾ ਕਿ ਮੇਰੀ ਸਾਡੀ ਇੱਕ ਬੇਟੀ 3 ਸਾਲ ਦੀ ਹੈ ਅਤੇ ਇੱਕ ਬੇਟੀ 7 ਮਹੀਨੇ ਦੀ ਆ। ਕਹਿੰਦਾ ਮੈਂ 31 ਸਾਲਾਂ ਦਾ, 32 ਦਾ ਹੋਣ ਵਾਲਾ, ਕੈਨੇਡੀਅਨ ਬੋਰਨ ਹਾਂ ਮੈਂ, ਮੇਰੇ ਕੋਲ ਘਰ ਬਾਰ ਵੀ ਹੈ ਇੱਥੇ, ਵਧੀਆ ਮੈਂ ਕਮਾਈ ਕਰਦਾ, ਮਹੀਨੇ ਦਾ $7,000-8,000 ਵੀ ਮੈਂ ਕਮਾਉਣਾ। ਕਹਿੰਦਾ ਕਿ ਨਵੀਂ ਮੈਂ ਬਹੁਤ ਗਲਤੀਆਂ ਕੀਤੀਆਂ ਜਦੋਂ ਮੈਂ ਯੰਗਰ ਸੀਗਾ, ਬਟ ਹੁਣ ਜਿਉਂ ਜਿਉਂ ਉਮਰ ਵੱਧ ਗਈ ਬੜੀ ਸਟ੍ਰੈਸ ਹੈ, ਮੈਨੂੰ ਸਮਝ ਨਹੀਂ ਲੱਗ ਰਿਹਾ ਕਿ ਮੈਂ ਕਰਾਂ ਕੀ। ਕਹਿੰਦਾ ਕਿ ਮੇਰੀ ਵਾਈਫ ਬਹੁਤ ਚੰਗੀ ਹੈ, ਮੈਂ ਉਹਨੂੰ ਲੂਜ਼ ਨਹੀਂ ਕਰਨਾ ਚਾਹੁੰਦਾ। ਮੇਰੀ ਵਾਈਫ ਨੂੰ ਤਾਂ ਇਹ ਹੈ ਕਿ ਯਾਰ ਮੇਰਾ ਹਸਬੈਂਡ ਬੜਾ ਲੋਇਲ ਹੈ। ਬੜੇ ਕਹਿੰਦੇ ਕਿ ਮੈਂ ਕਿਤੇ ਨਾ ਕਿਤੇ ਜ਼ਿੰਦਗੀ 'ਚ ਇੱਕ ਵਾਰ ਬੜਾ ਅਨਫੇਥਫੁਲ ਸੀਗਾ, ਬਟ ਹੁਣ ਮੈਂ ਬਦਲ ਚੁੱਕਿਆ, ਹੁਣ ਮੈਂ 100% ਲੋਇਲ ਬਣਨ ਦੀ ਕੋਸ਼ਿਸ਼ ਕਰ ਰਿਹਾ। ਕਹਿੰਦਾ ਕਿ ਮੇਰੀ ਸਿਸਟਰ ਲਾ ਆਪਣੀ ਅਪਾਰਟਮੈਂਟ 'ਚ ਰਹਿੰਦੀ ਹੈ, ਵੀਕਐਂਡ 'ਤੇ ਕਦੇ ਕਦਾਈ ਮੈਂ ਚਲਾ ਜਾਂਦਾ, ਮੈਂ ਹੈਲਪ ਕਰਦਾ ਅਤੇ ਮੈਂ ਪੈਸੇ ਵੀ ਦਿੰਦਾ। ਮੇਰੇ ਕੋਲ ਇੱਕ ਸੈਪਰੇਟ ਅੱਡ ਬੈਂਕ ਅਕਾਊਂਟ ਹੈ ਜਿਸ 'ਚੋਂ ਮੈਂ ਉਹਨੂੰ ਬੱਚੇ ਦੇ ਲਈ ਪੈਸੇ ਦੇ ਰਿਹਾ। ਨਾਲੇ ਇੱਥੇ ਤਾਂ ਗੱਲ ਹੈ, ਕਹਿੰਦਾ ਕਿ ਮੇਰੀ ਵਾਈਫ ਨੂੰ ਪਤਾ ਕਿ ਮੇਰੇ ਕੋਲ CIBC ਦਾ ਅਕਾਊਂਟ ਹੈ, ਬਟ ਇਹ ਨਹੀਂ ਪਤਾ ਵੀ ਮੇਰੇ ਕੋਲ ਇੱਕ ਸਕੋਸ਼ਾ ਬੈਂਕ ਦਾ ਵੀ ਅਕਾਊਂਟ ਹੈ, ਅਤੇ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਿੰਨਾ ਕਮਾਉਣਾ। ਵਾਈਫ ਨੂੰ ਲੱਗਦਾ ਕਿ ਮੈਂ 5,000-5,500 ਕਮਾ ਰਿਹਾ ਜਦੋਂ ਮੈਂ ਉਸ ਤੋਂ ਕਿਤੇ ਵੱਧ ਕਮਾਉਣਾ। ਮੈਂ ਆਪਣੇ ਜਿਹੜਾ ਬੇਟਾ ਉਹਨੂੰ ਟੋਏ ਵੀ ਲੈ ਕੇ ਦਿੰਦਾ, ਸਿਸਟਰ ਇਨ ਲਾਅ ਨੂੰ ਵੀ ਕਦੇ ਕਦੇ ਗਿਫਟ ਲੈ ਕੇ ਦਿੰਦਾ। ਬਟ ਕਹਿੰਦਾ ਕਿ ਨਵੀਂ ਮੈਂ ਬਹੁਤ ਕਨਫਿਊਜ਼ ਹਾਂ ਵੀ ਮੈਂ ਹੁਣ ਕਰਾਂ ਕੀ। ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਬਹੁਤ ਸਟ੍ਰੈਸ ਹੈ, ਮੈਂ ਆਪਣੀ ਵਾਈਫ ਨੂੰ ਨਹੀਂ ਲੂਜ਼ ਕਰਨਾ ਚਾਹੁੰਦਾ, ਦੋ ਬੇਟੀਆਂ ਨੇ ਕਹਿੰਦਾ, ਪਰ ਕਹਿੰਦਾ ਕਿ ਪ੍ਰੈਸ਼ਰ ਬਹੁਤ ਹੁਣ ਵੱਧ ਰਿਹਾ, ਜਿਉਂ ਜਿਉਂ ਸਿਸਟਰ ਇਨ ਲਾਅ ਕਹਿੰਦੀ ਹੈ ਵੀ ਤੂੰ ਹੈਲਪ ਕਰ, ਮੈਨੂੰ ਵੀ ਹੁਣ ਕਿਤੇ ਨਾ ਕਿਤੇ ਹੋਰ ਸਪੋਰਟ ਦੀ ਲੋੜ ਹੈ। ਸੋ ਇਹਦਾ ਇਹ ਕਹਿਣਾ ਬਾਈ ਦਾ ਕਿ ਆਈ ਵਾਂਟ ਟੂ ਨੋ ਯੂਰ ਵਿਊਅਰਸ ਓਪੀਨੀਅਨਸ, ਦਿਸ ਇਜ਼ ਸਟ੍ਰੈਸਿੰਗ ਮੀ ਆਊਟ, ਵੀ ਮੈਂ ਕਰਾਂ ਕੀ। ਸੋ ਸਿਚੁਏਸ਼ਨ ਮੈਨੂੰ ਪਤਾ, ਮੈਂ ਵੀ ਪੜ੍ਹ ਕੇ ਯਾਰ ਬਹੁਤ ਹੈਰਾਨ ਹੋਇਆ ਯਾਰ ਕਿ ਪਤਾ ਨਹੀਂ ਲੋਕ ਏਡੇ ਵੱਡੇ ਇੱਕ ਸਟ੍ਰੈਸਫੁਲ ਸਿਚੁਏਸ਼ਨ ਦੇ ਵਿੱਚ ਪੈਂਦੇ ਕਿਉਂ ਨੇ ਯਾਰ। ਵਧੀਆ ਤੁਹਾਡਾ ਰਿਸ਼ਤਾ ਚੱਲ ਰਿਹਾ, ਵਧੀਆ ਤੁਹਾਡੀ ਲਾਈਫ ਚੱਲ ਰਹੀ ਹੈ, ਕੀ ਜ਼ਰੂਰਤ ਕਿ ਆਪਾਂ ਇਹਨਾਂ ਪੰਗਿਆਂ 'ਚ ਪਈਏ। ਪਰ ਜਦੋਂ ਹੁਣ ਬੰਦਾ ਪੈ ਹੀ ਗਿਆ, ਹੁਣ ਇਹ ਕਹਿ ਰਿਹਾ ਕਿ ਨਾ ਵੀ ਮੈਂ ਕਰਾਂ ਕੀ। ਹੁਣ ਮੈਂ ਵੀ ਪੜ੍ਹ ਕੇ ਸੋਚਾਂ ਕਿ ਯਾਰ ਹੁਣ ਬੰਦਾ ਜੇ ਤੂੰ ਆਪਦੀ ਵਾਈਫ ਨੂੰ ਦੱਸ ਦਿੱਤਾ, ਆਫਕੋਰਸ ਯੂ ਇਨ ਬਿਗ ਬਿਗ ਟ੍ਰਬਲ, ਉਹਨੇ ਤਾਂ ਕਦੇ ਵੀ ਨਹੀਂ ਮਾਫ਼ ਕਰਨਾ, ਨਾ ਤੈਨੂੰ ਮਾਫ਼ ਕਰਨਾ, ਨਾ ਤੇਰੀ ਸਿਸਟਰ ਇਨ ਲਾਅ ਨੂੰ ਮਾਫ਼ ਕਰਨਾ। ਬਟ ਦੂਜੇ ਪਾਸੇ ਏਡੀ ਵੱਡੀ ਇੱਕ ਚੁੱਪ, ਏਡੀ ਵੱਡੀ ਸੀਕ੍ਰੇਟ ਰੱਖਣੀ, ਉਹ ਵੀ ਬੜੀ ਇਟਸ ਨਾਟ ਈਜ਼ੀ ਥਿੰਗ। ਨਾ ਕਿਤੇ ਕੋਈ ਤੁਹਾਨੂੰ ਇੰਨਾ ਝੂਠ ਬੋਲਣਾ ਚਾਹੀਦਾ, ਪਹਿਲੀ ਗੱਲ ਤਾਂ ਹੁਣ ਗਲਤੀ ਕੀਤੀ ਹੈ, ਗਲਤੀ ਦਾ ਸਾਹਮਣਾ ਤਾਂ ਕਰਨਾ ਪੈਣਾ ਹੀ ਪੈਣਾ। ਨੰਬਰ ਹੈ ਆਪਣਾ 9056733337। ਇਟਸ ਅ ਟ੍ਰਿਕੀ ਸਿਚੁਏਸ਼ਨ, ਬੜੀ ਵੱਡੀ ਗਲਤੀ ਹੈ, ਅਤੇ ਗਲਤੀ ਦੇ ਨਾਲ ਨਾਲ ਸਾਰੀ ਉਮਰ ਦਾ ਇੱਕ ਮੈਨੂੰ ਲੱਗਦਾ ਕਿ ਤੁਹਾਨੂੰ ਰਿਗਰੈਟ ਵੀ ਹੋਊਗਾ ਅਤੇ ਪ੍ਰੋਬਲਮ ਵੀ ਹੋਊਗੀ, ਕਿਉਂਕਿ ਤੁਸੀਂ ਇੱਕ ਐਸੇ ਟ੍ਰਾਇੰਗਲ ਦੇ ਵਿੱਚ ਫਸ ਚੁੱਕੇ ਹੋ ਜਿਹ 'ਚੋਂ ਨਿਕਲਣਾ ਔਖਾ। ਖੈਰ ਤੁਹਾਡੀਆਂ ਕੁਝ ਕਾਲਸ ਦਿੰਦੇ ਹਾਂ, ਤੁਸੀਂ ਕੀ ਸੋਚਦੇ ਹੋ ਇਸ ਬਾਰੇ। 9056733337। ਆਈ ਨੋ ਇਟਸ ਥੋੜ੍ਹੀ ਜਿਹਾ ਆਪਣੀ ਇੱਕ ਕੰਟੈਂਟ ਤੋਂ ਹਟ ਕੇ ਗੱਲਬਾਤ ਹੈ, ਬਟ ਕਿਸੇ ਨੇ ਭੇਜੀ ਹੈ ਅਗਲਾ 4:30 ਸਵੇਰੇ ਉੱਠ ਉੱਠ ਕੇ ਈਮੇਲ ਨਾ ਕਰ ਰਿਹਾ। ਸੋ ਵਾਈ ਨਾਟ ਕਿ ਆਪਾਂ ਜੇ ਕਿਤੇ ਇੱਕ ਮਦਦ ਹੋ ਸਕਦੀ ਹੈ, ਮਦਦ ਨਹੀਂ ਮੈਂ ਕਹੂੰਗਾ, ਬਟ ਤੁਸੀਂ ਆਪਣੇ ਵਿਊਜ਼ ਦੇ ਸਕਦੇ ਹੋ ਤਾਂ ਮੋਸਟ ਵੈਲਕਮ। 905-673-3337 ਆਪਣਾ ਨੰਬਰ ਹੈ। ਈਗਲ ਟਰੱਕ ਟਾਇਰ ਅਲਾਈਨਮੈਂਟ ਐਂਡ ਰਿਪੇਅਰ ਸੈਂਟਰ ਨੂੰ ਯਾਦ ਰੱਖੋ, ਟਰੱਕਾਂ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ 6472346293। ਮਿਲਟਨ ਦੇ ਵਿੱਚ ਸਟੀਲਸ ਅਤੇ ਜੇਮਸ ਨੂੰ ਪਾਰਕਵੇ ਦੇ ਕੋਰਨਰ ਤੇ, 10874 ਸਟੀਲਸ ਐਵਨਿਊ ਈਸਟ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, 6472346293 6472346293
3: ਗੱਲ ਕੀਤੀ ਆ, ਦੇਖੋ ਗਲਤੀ ਤੇ ਹੈ ਹੀ ਆ ਨਾ, ਤੇ ਐਂਡ ਇਹੋ ਜਿਹੀ ਗਲਤੀ ਆ ਜਿਹੜੀ ਯਾਰ ਸੁਧਾਰੀ ਤੇ ਜਾ ਹੀ ਨੀ ਸਕਦੀ ਹੈਗੀ।
0: ਕਿਉਂਕਿ
3: ਆਹ ਚੀਜ਼ ਅਗਰ ਮੰਨ ਲਓ ਵੀ ਆਪਾਂ ਕਹਿੰਦੇ ਹਾਂ ਵੀ ਯਾਰ ਜੇ ਕੁੜੀ ਕਰੇ ਏਦਾਂ ਦਾ ਕੰਮ ਤੇ ਬਾਅਦ ਚ ਸਾਨੂੰ ਪਤਾ ਲੱਗੇ ਤੇ ਯਾਰ ਓਬਵੀਅਸ ਜੀ ਗੱਲ ਆ ਨਾ ਵੀ ਉਦੋਂ ਤੁਹਾਡੀ ਮੇਲ ਈਗੋ ਅੱਗੇ ਆ ਜਾਂਦੀ ਹੈ। ਚਲੋ ਕਹਿਣਾ ਨੀ ਚਾਹੀਦਾ ਹੁਣ ਏਦਾਂ, ਬਟ ਹੁੰਦਾ ਏਦਾਂ ਹਨਾ, ਤੇ ਯਾਰ ਐਂਡ ਆਫ ਦਾ ਡੇ ਏਦਾਂ ਤੇ ਹੈ ਨੀ, ਪਤਾ ਨੀ ਲੱਗਦਾ, ਪਤਾ ਤੇ ਲੱਗਣਾ ਹੀ ਲੱਗਣਾ ਯਾਰ। ਅੱਜ ਨੀ ਲੱਗੇਗਾ 10 ਸਾਲ ਬਾਅਦ ਲੱਗ ਜਾਏਗਾ, 10 ਸਾਲ ਬਾਅਦ ਨੀ ਲੱਗੇਗਾ, 20 ਸਾਲ ਬਾਅਦ ਲੱਗ ਜਾਏਗਾ। ਕੱਲ ਨੂੰ ਬੱਚੇ ਨੇ ਯੂਨੀਵਰਸਿਟੀ ਵੀ ਜਾਣਾ, ਸਭ ਕੁਝ ਜਾਣਾ, ਉਦੋਂ ਕਿੱਥੋਂ ਕਰਨਗੇ ਹਨਾ। ਤੇ ਆਈ ਥਿੰਕ ਯਾਰ ਵੀ ਜੋ ਵੀ ਹੋਏਗਾ ਹਨਾ, ਹੀ ਸ਼ੁਡ ਕਨਫੈਸ ਵਿਦ ਹਰ ਵਾਈਫ ਹਨਾ, ਤੇ ਬਾਅਦ ਚ ਫਿਰ ਦੇਖੋ ਹੁਣ ਉਹ ਟੋਟਲੀ ਵਾਈਫ ਦਾ ਦੇਖੋ ਇੱਕ ਗੁੱਸਾ ਹੋਣਾ ਜਾਂ ਫਿਰ ਛੱਡਣਾ, ਉਹ ਚੀਜ਼ ਕਿਤੇ ਨਾ ਕਿਤੇ ਜਾਇਜ਼ ਵੀ ਹੈ ਵੀ ਗੁੱਸਾ ਹੋਣਾ ਹੈ ਹਨਾ, ਹੁੰਦਾ ਹੀ ਆ ਬੰਦਾ, ਤੇ ਆਈ ਥਿੰਕ ਹੀ ਸ਼ੁਡ ਕਨਫੈਸ ਯਾਰ।
0: ਪਰ ਵਾਈਫ ਤਾਂ ਨੀ ਰਹੇਗੀ ਨਾਲ, ਆਈ ਡਾਊਟ ਇਟ, ਉਹ ਜੇ ਇਹਨੂੰ ਏਡੀ ਵੱਡੀ ਗੱਲ
3: ਤਾਂ ਨਹੀਂ, ਵਾਈਫ ਨੇ ਤੇ ਭਾਜੀ ਰਹਿਣਾ ਹੀ ਨਹੀਂ ਨਾਲ। ਬਟ ਕੱਲ ਨੂੰ ਵੀ ਤੇ ਪਤਾ ਯਾਰ, ਹੁਣ ਕੱਲ ਨੂੰ ਮੰਨ ਲਓ ਅੱਜ ਨਹੀਂ ਪਤਾ ਲੱਗਣਾ ਹੈਗਾ, 10 ਸਾਲ ਬਾਅਦ ਤੇ ਪਤਾ ਲੱਗਣਾ ਹੀ ਆ ਨਾ, ਤੁਸੀਂ ਕਿਉਂ ਦੋ ਜ਼ਿੰਦਗੀਆਂ ਨਾਲ ਖੇਡ ਰਹੇ ਹੋ ਫਿਰ ਯਾਰ। ਬਾਕੀ ਦੇਖੋ ਹਰ ਕਿਸੇ ਦਾ ਆਪਣਾ ਓਪੀਨੀਅਨ ਆ, ਮੇਰਾ ਆ ਚੀਜ਼ ਹੈ ਯਾਰ।
0: ਠੀਕ ਹੈ, ਨਹੀਂ ਥੈਂਕ ਯੂ ਵੀਰੇ, ਬਿਲਕੁਲ ਤੁਹਾਡੀ ਗੱਲ ਵੀ ਠੀਕ ਹੈ ਕਿ ਕਿਸੇ ਨਾ ਕਿਸੇ ਦਿਨ ਤਾਂ ਤੁਹਾਨੂੰ ਯੂ ਨੋ ਇਸ ਸਿਚੁਏਸ਼ਨ ਦਾ ਸਾਹਮਣਾ ਕਰਨਾ ਹੀ ਪਵੇਗਾ। ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337। 905-673-3337 'ਤੇ ਗੱਲਬਾਤ ਹੋ ਰਹੀ ਹੈ, 9056733337। ਇੱਕ HK Movers ਦਾ ਨੰਬਰ ਜ਼ਰੂਰ ਯਾਦ ਰੱਖੋ, ਤੁਸੀਂ ਅਗਰ ਘਰ ਨਵਾਂ ਲਿਆ, ਬਹੁਤ ਮੁਬਾਰਕਾਂ, ਇੱਕ ਪ੍ਰੋਫੈਸ਼ਨਲ ਮੂਵਿੰਗ ਕੰਪਨੀ ਨੂੰ ਹਾਇਰ ਕਰੋ। ਐਵੇਂ ਨਾ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਕਹੋ ਕਿ ਆਓ ਵੀ ਮੂਵ ਕਰੋ, ਅਗਲੇ ਡੇਢ ਰੁਪਏ ਪੰਗਾ ਪੈ ਗਿਆ। ਫਿਰ ਏਚਕੇ ਮੂਵਰਸ ਬੜੀ ਪ੍ਰੋਫੈਸ਼ਨਲ ਟੀਮ ਹੈ, ਤੁਹਾਡੇ ਇੱਕ ਇੱਕ ਚੀਜ਼ ਨੂੰ ਐਨ ਕੱਚ ਵਾਂਗ ਸੰਭਾਲ ਕੇ ਰੱਖਣਗੇ। 416-524-6704 ਹੈਲੋ,
4: ਹਾਂਜੀ ਨਵੀਂ ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
4: ਇਹ ਬੇਸਿਕਲੀ ਬੜੀ ਟੈਂਸ ਦੀ ਸਿਚੁਏਸ਼ਨ ਆ। ਆਈ ਥਿੰਕ ਇਹਨੂੰ ਕਨਫੈਸ, ਜਿਵੇਂ ਪਿਛਲੇ ਭਾਜੀ ਕਹਿ ਕੇ ਗਏ ਸੀ, ਇਹਨੂੰ ਕਨਫੈਸ ਕਰਨਾ ਚਾਹੀਦਾ। ਹੀ ਕੈਂਟ ਲਿਵ ਲਾਈਕ ਦੈਟ, ਇਦਾਂ ਦਾ ਜੀ ਹੋਣਾ ਹੀ ਨਹੀਂ ਹੈ। ਪਹਿਲਾਂ ਮਾੜਾ ਸੀ, ਮੈਂ ਪਹਿਲਾਂ ਏਦਾਂ ਸੀ, ਹੁਣ ਨੀ ਮੈਂ ਕਰਦਾ, ਰਾਈਟ? ਇਟਸ ਨੋਟ ਲਾਈਕ ਦੈਟ। ਸਮਥਿੰਗ ਇਨ ਲਾਈਫ, ਯੋਰ ਲਾਈਫ ਇਸ, ਯੋਰ ਪਾਸਟ ਇਸ ਗੋਇੰਗ ਟੂ ਕਮ ਬੈਕ ਐਂਡ ਹੌਂਟ ਯੂ। ਤੇ ਇਹਨੂੰ ਕਨਫੈਸ ਕਰਨਾ ਚਾਹੀਦਾ ਆਪਣੀ ਵਾਈਫ ਨਾਲ। ਉਹ ਪਲੀਜ਼, ਇਹ ਪਲੇਇੰਗ ਵਿਦ ਫਾਇਰ ਵਾਲੀ ਗੱਲ ਹੈ ਇਹ। ਤੇ ਉਹ ਬਾਅਦ ਚ ਛੱਡ ਕੇ ਜਾਂਦੀ ਹੈ, ਨਹੀਂ ਜਾਂਦੀ, ਇਹ ਜਿਹੜੀ ਸਿਸਟਰ ਇਨ ਲਾਅ ਹੈ ਉਹਦੀ ਕੀ ਸਿਚੁਏਸ਼ਨ ਰਹਿੰਦੀ ਹੈ, ਲਾਈਫ ਚ ਹੁੰਦਾ ਕੀ ਹੈ, ਜੇ ਇਫ ਹੀ ਇਜ਼ ਅ ਚੇਂਜਡ ਮੈਨ, ਹੀ ਸ਼ੁੱਡ ਐਕਸੈਪਟ ਹਿਸ ਮਿਸਟੇਕਸ, ਇਹਨੂੰ ਐਕਸੈਪਟ ਕਰਕੇ, ਫਰਮ ਅਪ ਕਰਕੇ, ਮੈਨ ਅਪ ਕਰਕੇ, ਚਿੰਨ ਅਪ ਕਰਕੇ ਜੀਣਾ ਚਾਹੀਦਾ। ਪੰਜਾਂ
0: ਸਾਲਾਂ ਤੋਂ ਬੰਦਾ ਲੁਕੀ ਰਿਹਾ, ਤੁਹਾਡੀ ਗੱਲ ਨੀ। ਕੁਝ ਕੁ ਲੋਕ ਚਲੋ ਚੋਰੀਆਂ ਸੀਕ੍ਰੇਟ ਰੱਖ ਸਕਦੇ ਆ, ਕੁਝ ਕੁ ਬੰਦੇ ਨਿੱਕੀ ਜੀ ਸੀਕ੍ਰੇਟ ਨੀ ਰੱਖ ਸਕਦੇ। ਚਲੋ ਠੀਕ ਹੈ ਵੀਰੇ, ਥੈਂਕ ਯੂ। ਸੋ ਲੇਡੀਜ਼, ਬਾਕੀ ਸਾਡੇ ਲਿਸਨਰਸ, ਹੁਣ ਇਹ ਬਸ ਵੀਰ ਨੇ ਇੰਨਾ ਕੁ ਲਿਖਿਆ ਮੈਨੂੰ ਕਿ ਨਵੀਂ ਪਲੀਜ਼ ਜੇ ਤੁਸੀਂ ਆਪਣੇ ਲਿਸਨਰਸ ਦੇ ਵਿਊਜ਼ ਪੁੱਛ ਸਕਦੇ ਹੋ। ਹੀ ਸੈਡ ਆਈ ਵਾਂਟ ਟੂ ਨੋ ਯਰ ਵਿਊਅਰਸ ਓਪੀਨੀਅਨਸ, ਦਿਸ ਇਜ਼ ਸਟ੍ਰੈਸਿੰਗ ਮੀ ਆਊਟ। ਨਾਲੇ ਲਿਖਿਆ ਕਿ ਸਵੇਰ ਦੇ 4:19 ਹੋਏ ਨੇ ਅਤੇ ਮੈਨੂੰ ਨੀਂਦ ਨਹੀਂ ਆ ਰਹੀ, ਤਾਂ ਮੈਂ ਈਮੇਲ ਤੁਹਾਨੂੰ ਇਹ ਪਾ ਰਿਹਾ। ਮੈਂ ਵੀ ਸਵੇਰੇ ਉੱਠ ਕੇ ਦੇਖਿਆ, ਮੈਂ ਕਿਹਾ ਇੰਨਾ ਲੰਬਾ ਚੌੜਾ ਮੈਨੂੰ ਕੀ ਨੇ ਯਾਰ, ਕਿੱਦਾਂ ਦੀ ਈਮੇਲ ਲਿਖੀ ਹੈ। ਸੋ ਖੈਰ, ਨੰਬਰ ਹੈ ਆਪਣਾ 9056733337 9056733337। ਸੋ ਦੋ ਵੀਰ ਸਾਡੇ ਕਹਿੰਦੇ ਕਿ ਚੁੱਪ ਕਰਕੇ ਆਪਣੀ ਵਾਈਫ ਨੂੰ ਦੱਸੇ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ 5 ਸਾਲਾਂ ਨੂੰ, ਕਿਸੇ ਨਾ ਕਿਸੇ ਦਿਨ ਇਹ ਚੀਜ਼ ਬਾਹਰ ਆਏਗੀ ਆਏਗੀ, ਫਿਰ ਬੰਦੇ ਨੂੰ ਉਦੋਂ ਸਾਹਮਣਾ ਕਰਨਾ ਪਵੇਗਾ। ਬਿਹਤਰ ਇਹ ਹੈ ਕਿ ਹੁਣ ਹੀ ਸਾਹਮਣਾ ਕਰੇ। ਫਰੈਸ਼ ਫੂਡ ਸੈਂਟਰ ਨੂੰ ਸਾਰੇ ਯਾਦ ਰੱਖੋ, ਜੇ ਵਧੀਆ ਟੌਪ ਦੀ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਜ਼ਦੀਕ, ਫਰੈਸ਼ ਫੂਡ ਸੈਂਟਰ ਨੰਬਰ 1 ਗਰੋਸਰੀ ਸਟੋਰ ਤੁਹਾਡੇ ਲਈ ਹਾਜ਼ਰ ਹੈ। ਜਾਓ, ਆਪਣੇ ਮਨਪਸੰਦ ਦੀ ਗਰੋਸਰੀ ਕਰੋ। ਬੜਾ ਸਾਫ਼ ਸੁਥਰਾ, ਬੜਾ ਵੈਲ ਔਰਗਨਾਈਜ਼ਡ ਸਟੋਰ ਹੈ, ਫਰੈਸ਼ਨੈਸ ਐਟ ਫਰੈਸ਼ ਫੂਡ ਸੈਂਟਰ। 0080 ਹਾਂਜੀ ਵੀਰੇ, ਕਿੱਦਾਂ?
5: ਨਵੀਂ ਮੋਰਨਿੰਗ, ਥੈਂਕ ਯੂ
0: ਜੀ,
5: ਵਧੀਆ ਜੀ, ਤੁਸੀਂ ਸੁਣਾਓ?
0: ਅੱਛਾ
5: ਨਵੀਂ ਵੀਰ, ਆਪਾਂ ਨਾ ਮੁੱਦਾ ਲੈ ਕੇ ਚੱਲੇ ਹਾਂ ਕਿ ਜਿਹੜਾ ਹੁਣ ਬੱਚਾ ਨਾ ਉਹਦੀ ਸਪੋਰਟ ਮੇਰੇ ਖਿਆਲ ਨਾਲ ਕਰਨ ਵਾਲੇ ਗੱਲ ਸ਼ੁਰੂ ਹੋਈ ਸੀਗੀ, ਬੱਚੇ ਦੀ ਸਪੋਰਟ ਕੀਤੀ ਜਾਵੇ, ਹੈ ਨਾ, ਬੱਚਾ ਹੋ ਗਿਆ ਜਿਹੜਾ। ਤੇ ਗੱਲ ਏਦਾਂ, ਦੇਖੋ ਅਗਰ ਉਹ ਬੇਬੀ ਬੋਰਨ ਹੋਇਆ ਤਾਂ ਉਹ ਕੰਸੈਂਟ ਨਾਲ ਹੀ ਹੋਇਆ, ਤੇ ਸਿਸਟਰ ਇਨ ਲਾਅ ਵੀ ਉਹਦੇ ਕੰਸੈਂਟ ਚ ਸੀ ਤੇ ਭਾਜੀ ਹੋਣੀ ਵੀ ਸੀਗੇ, ਠੀਕ ਹੈ, ਬੇਬੀ ਹੋ ਗਿਆ, ਚਲੋ ਵਟੈਵਰ। ਹੁਣ ਮੇਰਾ ਪੁਆਇੰਟ ਆਫ ਵਿਊ ਚ ਇਹ ਰੱਖਣਾ ਕਿ ਉਹ ਵਾਈ ਦੀ ਵਾਈਫ ਨੂੰ ਵੀ ਪਤਾ, ਤੇ ਰਲ ਮਿਲ ਕੇ ਨਾ ਬੱਚੇ ਦੀ ਸਪੋਰਟ ਕੀਤੀ ਜਾਵੇ। ਤੇ ਜੇ ਉਹ ਕਹਿੰਦਾ ਵੀ ਕੋਈ ਤੈਨੂੰ ਪੁੱਛਦਾ ਵੀ ਮੇਰੇ ਐਕਸ ਬੋਏਫ੍ਰੈਂਡ, ਤਾਂ ਉਹ ਤਾਂ ਉਹ ਚੀਜ਼ ਡੀਲ ਕਰ ਹੀ ਰਹੀ ਆ, 5 ਸਾਲ ਤੋਂ ਉਹਨੇ ਹੈਂਡਲ ਕਰ ਹੀ ਲਿਆ ਉਹ ਮੈਟਰ ਦਾ। ਫਿਰ ਆਪਾਂ ਕਿਉਂਕਿ ਜੇ ਮੁੱਦਾ ਦੱਸਦੇ ਆ ਨਾ, ਦੇਖੋ ਬਾਈ ਹੋ ਗਿਆ, ਸਿਸਟਰ ਇਨ ਲਾਅ, ਬਾਈ ਦੀ ਵਾਈਫ, ਤਿੰਨ ਦੋ ਕੁੜੀਆਂ ਪਹਿਲਾਂ ਨੇ, ਇੱਕ ਆ ਬੱਚਾ, ਛੇ ਬੱਚਿਆਂ ਦੀ ਲਾਈਫ ਥੋੜੀ ਆ ਖਰਾਬ ਕੀਤੀ ਜਾ ਸਕਦੀ ਹੈ, ਰਾਈਟ? ਛੇ ਬੰਦੇ ਚ ਇਨਵੋਲਵ ਹੋ ਗਏ, ਸੋ ਜੇ ਤਾਂ ਕਈ ਵਾਰ ਨਾ ਸਾਡੇ ਬਜ਼ੁਰਗ ਵੀ ਕਈ ਵਾਰ ਗੱਲਾਂ ਨਾ ਦੱਸਦੇ ਹੁੰਦੇ, ਕਹਿੰਦੇ ਕਈ ਵਾਰ ਨਾ ਬੱਚਿਆਂ ਨੂੰ ਪਤਾ ਹੀ ਨੀ ਲੱਗਦੀਆਂ ਜਦੋਂ ਕੋਈ ਪੂਰਾ ਹੋ ਜਾਂਦਾ ਨਾ, ਮਤਲਬ ਉਹ ਗੱਲਾਂ ਦੱਬੀਆਂ ਹੀ ਜਾਂਦੀਆਂ ਉਹਦੇ ਨਾਲ, ਸੋ ਗੱਲਾਂ ਨਿਕਲਦੀਆਂ ਹੀ ਨੀ. ਸੋ ਜੇ 5 ਸਾਲ ਕਹਾਣੀ ਚੱਲੀ ਗਈ, ਉਹਦੀ ਸਿਸਟਰ ਵੀ ਮੰਨਦੀ ਹੈ ਕਿ ਉਹ ਭੈਣ ਨੂੰ ਸਪੋਰਟ ਕੀਤੀ ਜਾਵੇ, ਉਸ ਚੀਜ਼ ਸਿੰਗਲ ਮਦਰ ਬੱਚਾ ਹੈਗਾ, ਮੈਨੂੰ ਲੱਗਦਾ ਮੈਰਿਡ ਨੀ ਹੋਣੇ ਹਨਾ, ਉਹਨੇ ਸਿਸਟਰ ਇਨ ਲਾਅ, ਉਹ ਸਿੰਗਲ ਹੀ ਨੇ ਬੱਚਾ, ਤੇ ਜੋ ਭੈਣ ਵੀ ਹੈਗੀ ਤਾਂ ਵਾਈ ਨੋਟ ਭੈਣ ਨੂੰ ਮੋਹਰੇ ਕਰਕੇ ਸਿਸਟਰ ਦੀ ਹੈਲਪ ਕਰੀ ਜਾਓ, ਬੱਚੇ ਦਾ ਫਿਊਚਰ ਬਣਾ ਦਿਓ, ਪੜ੍ਹਾਈ ਕਰੀ ਚੱਲੋ. ਕੱਲ ਨੂੰ ਇਹ ਜ਼ਰੂਰੀ ਨੀ ਪਤਾ ਕਿਹੜਾ ਕਿੱਥੇ ਸਾਥ ਛੱਡ ਜਾਵੇ, ਜ਼ਰੂਰੀ ਥੋੜੀ ਹੈ ਕੀ ਪਤਾ 100 ਚੀਜ਼ਾਂ ਹੋ ਜਾਂਦੀਆਂ ਕੱਲ ਨੂੰ
0: ਕਿਸੇ ਨੂੰ. ਤੁਸੀਂ ਕਹਿੰਦੇ ਹੋ ਕਿ ਬੰਦਾ ਲੁਕੋ ਹੀ ਰੱਖੀ ਜਾਵੇ ਆਪਣੀ ਵਾਈਫ ਤੋਂ?
5: ਭਾਜੀ ਜੇ ਹੁਣ ਛੇ ਬੰਦਿਆਂ ਦੀ ਲਾਈਫ ਕਿੱਦਾਂ ਖਰਾਬ ਕਰ ਸਕਦੇ ਹੋ ਤੁਸੀਂ? ਹੁਣ 5 ਸਾਲ ਰੱਖ ਲਿਆ, 5 ਸਾਲ ਤੁਸੀਂ ਲਕੋ ਰੱਖ ਲਿਆ, ਠੀਕ ਹੈ, ਜਿਹੜਾ 5 ਸਾਲ ਲਕੋ ਰੱਖਿਆ ਉਹਦਾ ਵੀ ਕ੍ਰੈਡਿਟ ਫਿਰ ਤੁਹਾਨੂੰ ਹੋਰ ਜਾਣਾ, ਉਹਦਾ ਹੋਰ ਕੰਮ ਭਾਜੀ ਕਹਾਣੀ ਹੋਰ ਵਿਗੜ ਜਾਣੀ ਨਾ. ਹੁਣ ਜੇ 5 ਸਾਲ ਜਦੋਂ ਉਹਨੇ ਕਹਿ ਦਿੱਤਾ ਕਿ ਤੈਨੂੰ ਕੋਈ ਪੁੱਛਦਾ ਆਪੇ ਹੈਂਡਲ ਕਰੀ ਚੱਲ ਨਾ, ਜਿਹੜੀ ਮਦਰ ਬਣੀ ਹੈ, ਸਿਸਟਰ ਇਨ ਲਾਅ ਜਿਹੜੀ ਹੈਗੀ ਹੈ, ਤਾਂ 5 ਸਾਲ ਹੈਂਡਲ ਕਰ ਰਹੀ ਆ, ਤਾਂ ਪੀੜੀ ਪੁੱਛੋ ਉਹਨੇ ਹੈਂਡਲ ਕਰ ਹੀ ਲਿਆ, 5 ਸਾਲ ਦਾ ਜਵਾਕ ਤਾਂ ਹੋ ਗਿਆ, ਨਾਓ ਹੀ ਇਜ਼ ਰੈਡੀ ਟੂ ਗੋ ਟੂ ਸਕੂਲ. ਤੇ ਜੇ ਰਲ ਮਿਲ ਕੇ ਉਹਦੀ ਸਪੋਰਟ ਹੋ ਜਾਂਦੀ ਹੈ, ਬਾਈ ਕੋ ਮਨੀ ਹੈਗੀ ਹੈ, ਸਪੋਰਟ ਕਰੀ ਚੱਲੋ. ਹਾਂ, ਪਰ ਅੱਗੇ ਤੋਂ ਥੋੜਾ ਜਿਹਾ, ਹੁਣ ਜੇ ਇੰਨਾ ਮੁੱਦਾ ਗਰਮ ਹੋਇਆ ਪਿਆ ਤਾਂ ਅੱਗੇ ਤੋਂ ਥੋੜਾ ਜਿਹਾ ਆਪਸ ਚ ਗੈਪ ਰੱਖਣੇ ਉਹਨੂੰ ਨਾ, ਕਿਉਂਕਿ ਹੁਣ ਦੱਸੋਗੇ ਨਾ, ਹੁਣ ਬਹੁਤ ਲੇਟ ਹੋ ਗਿਆ, ਤਾਂ ਬਹੁਤ ਜ਼ਿਆਦਾ 5-6 ਵੱਜਣੇ.
0: ਸੋ 5-6 ਜਾਣੇ ਦੀ ਲਾਈਫ ਖਰਾਬ ਹੋ ਗਈ, ਚੁੱਪ ਰਹੋ ਤੇ ਬਸ ਲਕੋ ਹੀ ਰੱਖੋ, ਹੈ?
5: ਹਾਂ, ਜਿੰਨੀ ਦੇਰ ਚੱਲਦਾ ਬੱਚੇ ਦੀ ਸਪੋਰਟ ਕੀਤੀ ਜਾਵੇ. ਹੁਣ ਬੱਚਾ ਹੋ ਗਿਆ ਹੋਇਆ ਤਾਂ ਉਹਦੇ ਸਿਸਟਰ ਇਨ ਲਾਅ ਦੇ ਕੰਸੈਂਟ ਨਾਲ ਹੀ ਹੈ ਨਾ.
0: ਚਲੋ,
5: ਉਹਨੇ ਰੱਖਿਆ ਤਾਂ ਕੋਈ ਡਿਸੀਜ਼ਨ ਆ ਉਹਦੀ. ਥੈਂਕ ਯੂ
0: ਜੀ, ਲੈਟਸ ਸੀ. ਥੈਂਕ ਯੂ ਸਰ. ਸੋ ਵੀਰ ਹੁਣੇ ਕਹਿੰਦੇ ਕਿ ਨਾ ਵੀ ਜਿੱਥੇ ਆਲਰੇਡੀ ਲਕੋ ਰੱਖਿਆ 5 ਸਾਲ, ਹੁਣ ਵੀ ਲਕੋ ਰੱਖੋ, ਬੱਚੇ ਦੀ ਹੈਲਪ ਕਰੋ, ਉਹਦੀ ਸਪੋਰਟ ਕਰੀ ਚੱਲੋ ਮਾਂ ਦੀ, ਤੇ ਐਵੇਂ ਕਾਹਨੂੰ 6 ਬੰਦਿਆਂ ਦੀ ਲਾਈਫ ਖਰਾਬ ਹੋਣੀ ਆ. ਬਟ ਕਿਵੇਂ ਯਾਰ, ਤੁਸੀਂ ਏਡੀ ਵੱਡੀ ਗੱਲ ਦਾ ਲਕੋ ਬੰਦੇ ਨੂੰ, ਤਾਂ ਫਿਰ ਉਹੀ ਗੱਲ ਹੈ ਕਿ ਸਾਰੀ ਰਾਤ ਕੀ, ਸਾਰੀ ਉਮਰ ਨੀ ਫਿਰ ਨੀਂਦ ਆਉਣੀ? ਠੀਕ ਹੈ ਨਾ ਗੱਲ, ਨੀਂਦ ਕਿੱਥੋਂ ਆਜੂਗੀ ਬੰਦੇ ਨੇ ਏਡੀ ਵੱਡੀ ਇੱਕ ਤੁਸੀਂ ਸੀਕਰੇਟ ਰੱਖ ਰਹੇ ਹੋ. ਤੇ ਦੇਖੋ, ਜੇ ਕਿਸੇ ਯਾਰ ਦੋਸਤ ਤੋਂ ਕੋਈ ਸੀਕਰੇਟ ਰੱਖ ਰਹੇ ਹੋ ਵੱਖਰੀ ਗੱਲ ਹੈ, ਬਟ ਤੁਸੀਂ ਰੱਖ ਵੀ ਸੀਕਰੇਟ ਰਹੇ ਹੋ ਆਪਣੀ ਵਾਈਫ ਤੋਂ, ਜਿਹਦੇ ਨਾਲ ਰਹਿੰਦੇ ਹੋ, ਜਿਹਦੇ ਨਾਲ 24 ਘੰਟੇ ਤੁਸੀਂ ਗੱਲਾਂ ਬਾਤਾਂ ਕਰਦੇ ਹੋ, ਤੇ ਸਾਰੇ ਕਹਿ ਲਓ ਕਿ ਸਾਰਾ ਦਿਨ ਸਾਰੀ ਉਮਰ ਤੁਹਾਡੇ ਮਨ 'ਚ ਬਸ ਇਹੀ ਰਹੂਗਾ ਕਿ ਯਾਰ ਠੀਕ ਹੈ ਮੈਂ ਇਹਦੇ ਨਾਲ ਗੱਲਾਂ ਤਾਂ ਕਰ ਰਿਹਾ, ਬਟ ਜਿਹੜੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੱਕ ਸਿਚੁਏਸ਼ਨ ਹੈ ਉਹ ਮੈਂ ਇਹਦੇ ਨਾਲ ਸਾਂਝੀ ਨਹੀਂ ਕਰ ਪਾ ਰਿਹਾ. ਸੋ ਖੈਰ, ਮੈਂ ਇੱਕ ਵਾਰ ਫਿਰ ਤੋਂ ਅਪਡੇਟ ਕਰਦਾ ਕੀ ਗੱਲਬਾਤ ਹੋ ਰਹੀ ਹੈ, ਅਤੇ ਹੋਰ ਕੁਝ ਕੌਂਸ ਲੈਂਦੇ ਹਾਂ. ਉਸ ਤੋਂ ਪਹਿਲਾਂ ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ, ਅਤੇ ਹਰਮਨ ਸਾਡੇ ਨਾਲ. ਹਰਮਨ, ਵੈਲਕਮ.
6: Thank you, Navi. Good morning, everyone. Navi, a quick interest rate update. Jede variable rate ne 3.49 to start ho rahe ne. Kafi clients diyan calls aundiyan ne apne program de, kafi clients ne jinna di renewal aa rahi aa. ਤੇ ਕਈ ਵਾਰ ਮੈਂ ਦੇਖਿਆ ਕਿ ਬੈਂਕਸ ਉਹਨਾਂ ਨੂੰ ਰੇਟ ਵਧੀਆ ਨਹੀਂ ਆਫਰ ਕਰਦੇ, ਸੋ ਮੈਂ ਈਮੇਲ ਵੀ ਲਿਖ ਕੇ ਭੇਜ ਦਿੰਦਾ ਕਿ ਤੁਸੀਂ ਆਪਣੇ ਕਰੰਟ ਬੈਂਕ ਦੇ ਨਾਲ ਹੀ ਨੈਗੋਸ਼ੀਏਟ ਕਰੋ, ਤੇ ਉਹਨਾਂ ਨੂੰ ਆਹ ਈਮੇਲ ਦਿਖਾਓ ਕਿ ਜੀ ਬਾਕੀ ਬੈਂਕਸ ਦਾ ਕੀ ਰੇਟ ਚੱਲ ਰਿਹਾ. ਸੋ ਜੇ ਤੁਹਾਡੀ ਵੀ ਰਿਨੂਅਲ ਆ ਰਹੀ ਆ, ਬਲਾਈਂਡਲੀ ਨਾ ਸਾਈਨ ਕਰੋ, ਇੱਕ ਵਾਰ ਜ਼ਰੂਰ ਪ੍ਰੋਫੈਸ਼ਨਲ ਨਾਲ ਕੰਸਲਟ ਕਰਕੇ ਚੈੱਕ ਕਰੋ ਕਿ ਮਾਰਕੀਟ 'ਚ ਕੀ ਰੇਟ ਚੱਲ ਰਹੇ ਨੇ, ਐਸਪੈਸ਼ਲੀ ਜਿਹੜੇ ਕਲਾਇੰਟਸ ਬੀ ਲੈਂਡਰਸ ਨਾਲ ਨੇ ਜਾਂ ਪ੍ਰਾਈਵੇਟ ਲੈਂਡਰਸ ਨਾਲ ਨੇ. ਇਹ ਦੇਖਣ ਨੂੰ ਮਿਲ ਰਿਹਾ ਕਿ ਬੀ ਲੈਂਡਰਸ ਕਲੋਜ਼ ਟੂ 5 ਜਾਂ 5.5% ਤੇ ਰੀਨਿਊ ਕਰ ਰਹੇ ਨੇ, ਜਦੋਂ ਕਿ ਮਾਰਕੀਟ ਚ ਜੋ ਇੰਟਰਸਟ ਰੇਟ ਨੇ ਅੰਡਰ 4% ਬਹੁਤ ਹੀ ਈਜ਼ੀਲੀ ਮਿਲ ਜਾਂਦਾ. ਸੋ ਜੇ ਤੁਸੀਂ ਬੀ ਲੈਂਡਰ ਦੇ ਨਾਲ ਹੋ ਤੇ 5-6 ਮਹੀਨੇ ਤੱਕ ਤੁਹਾਡੀ ਰਿਨੂਅਲ ਆ ਰਹੀ ਆ, ਪਲੀਜ਼ ਪਲੀਜ਼ ਪਹਿਲਾਂ ਸਾਨੂੰ ਕੰਟੈਕਟ ਕਰਿਓ, ਐਂਡ ਜੇ ਤੁਹਾਡੀ ਫਾਈਲ 'ਚ ਕੋਈ ਕਮੀ ਪੇਸ਼ੀ ਹੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੂੰਗਾ ਕਿ ਇਹ ਚੀਜ਼ ਤੇ ਕੰਮ ਕਰ ਲਓ, ਤਾਂ ਕਿ ਤੁਹਾਡਾ ਸਮੂਥ ਪ੍ਰੋਸੈਸ ਰਹੇ ਜਦੋਂ ਆਪਾਂ ਤੁਹਾਨੂੰ ਬੀ ਲੈਂਡਰ ਤੋਂ ਏ ਲੈਂਡਰ ਤੱਕ ਲੈ ਕੇ ਆਉਣਾ. ਨਵੀਂ, ਕਈ ਕੇਸਿਸ 'ਚ ਵੀ ਦੇਖਿਆ ਕਿ ਮਹੀਨੇ ਦੀ $1500 ਤੋਂ $1800 ਦੀ ਇੰਸਟਾਲਮੈਂਟ ਦਾ ਫਰਕ ਪੈ ਜਾਂਦਾ, ਸੋ ਕਾਫੀ ਮਨੀ ਸੇਵ ਹੋ ਜਾਂਦੀ ਹੈ. ਆਪਣੀਆਂ ਆਪਸ਼ਨ ਜ਼ਰੂਰ ਐਕਸਪਲੋਰ ਕਰੋ. ਇਹ ਤੋਂ ਇਲਾਵਾ ਕੋਈ ਤੁਹਾਡਾ ਮੋਰਗੇਜ ਦੇ ਰਿਲੇਟਡ ਕੁਐਸਚਨ ਆ, ਬੈਂਕ ਨਹੀਂ ਮੋਰਗੇਜ ਅਮਾਊਂਟ ਲਈ ਅਪਰੂਵ ਕਰ ਰਿਹਾ, ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਕਾਲ ਕਰੋ. ਟੀਮ ਹਰਮਨ ਬੱਤਾ, 6476859000, 6479589000. ਥੈਂਕ ਯੂ ਨਵੀ.
0: ਥੈਂਕ ਯੂ. 6476859000, 6478589000 ਦੇ ਉੱਤੇ ਤੁਸੀਂ ਗੱਲਬਾਤ ਕਰੋ, 6476859000. ਓਕੇ, ਅੱਜ ਇੱਕ ਬੜੀ ਕਹਿ ਲਓ ਕਿ ਆਪਣੇ ਕੰਟੈਂਟ ਤੋਂ ਥੋੜ੍ਹੀ ਜਿਹੀ ਬਾਹਰ ਦੀ ਗੱਲਬਾਤ ਹੈ. ਇੱਦਾਂ ਦੀਆਂ ਗੱਲਾਂ ਬਾਤਾਂ ਆਪਾਂ ਕਦੇ ਬਾਹਲੀਆਂ ਕਰਦੇ ਨਹੀਂ, ਬਟ ਚਲੋ ਮੈਨੂੰ ਇੱਕ ਬੰਦੇ ਦੀ ਈਮੇਲ ਆਈ ਹੈ ਬੜੀ ਲੰਬੀ ਚੌੜੀ, ਤੇ ਮੈਂ ਕਿਹਾ ਚਲੋ ਯਾਰ ਅਗਲੇ ਨੂੰ ਕਿਤੇ ਨਾ ਕਿਤੇ ਜੇ ਇਹਨਾਂ ਨੇ ਪੁੱਛਿਆ ਕਿ ਨਵੀਂ ਗੱਲ ਆਪਣੀ ਸ਼ੇਅਰ ਕਰੋ ਲਿਸਨਰਸ ਦੇ ਨਾਲ ਤਾਂ ਕਿਉਂ ਨਹੀਂ। ਓਕੇ, ਮੈਨੂੰ ਇੱਕ ਕਾਫੀ ਲੰਬੀ ਪਰਸੋਂ ਚੌਥੇ ਈਮੇਲ ਆਈ ਤੇ ਕਹਿੰਦੇ ਨਵੀਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਕੁਝ ਸਾਲ ਹੋ ਗਏ ਤੇ ਮੈਨੂੰ ਬਹੁਤ ਜ਼ਿਆਦਾ ਸਟ੍ਰੈਸ ਆ। ਓਕੇ, ਬੰਦੇ ਦਾ ਵਿਆਹ ਹੋਇਆ ਹੋਇਆ, ਬੰਦੇ ਦੇ ਦੋ ਕੁੜੀਆਂ ਨੇ। ਇਹ ਬੰਦਾ ਕਹਿੰਦਾ ਕਿ ਨਵੀਂ 7 ਸਾਲ ਪਹਿਲਾਂ ਮੇਰੀ ਇੱਕ ਅਫੇਅਰ ਚੱਲਦੀ ਸੀ ਮੇਰੀ ਸਿਸਟਰ ਇਨ ਲਾਅ ਦੇ ਨਾਲ, ਤੇ ਕਹਿੰਦਾ ਕਿ ਸਾਲ ਬਾਅਦ ਸਾਡੇ ਬੇਟਾ ਹੋ ਗਿਆ, ਐਂਡ ਕਹਿੰਦੇ ਕਿ ਸਾਰੀ ਫੈਮਿਲੀ ਨੂੰ ਉਹਨੇ ਇਹ ਦੱਸਿਆ ਕਿ ਕੋਈ ਹੋਰ ਬੰਦਾ ਸੀਗਾ ਜਿਹਦੇ ਨਾਲ ਮੇਰੀ ਰਿਲੇਸ਼ਨਸ਼ਿਪ ਸੀਗੀ ਤੇ ਉਹ ਇਸ ਮੁੰਡੇ ਦਾ ਬਾਪ, ਤੇ ਉਹ ਹੁਣ ਚਲੋ ਇਸ ਸਿਨੇਰੀਓ 'ਚ ਹੈ ਨਹੀਂ ਗਾ, ਉਹ ਚਲਾ ਗਿਆ। ਤੇ ਕਹਿੰਦਾ ਕਿ ਕਿਸੇ ਨੂੰ ਨਹੀਂ ਪਤਾ ਕਿ ਉਹ ਮੇਰਾ ਮੁੰਡਾ, ਉਹ ਹੁਣ 5 ਸਾਲ ਦਾ। ਤੇ ਕਹਿੰਦਾ ਕਿ ਹੁਣ ਮੇਰੀ ਸਿਸਟਰ ਇਨ ਲਾਅ ਕਹਿੰਦੀ ਹੈ ਵੀ ਤੂੰ ਹੈਲਪ ਕਰ, ਮੇਰੇ ਤੋਂ ਇਕੱਲੀ ਤੋਂ ਨਹੀਂ ਸਾਰਾ ਕੁਛ ਹੋ ਰਿਹਾ। ਕਹਿੰਦਾ ਜੇ ਮੇਰੀ ਵਾਈਫ ਨੂੰ ਕਿਤੇ ਪਤਾ ਚੱਲ ਗਿਆ ਵੀ ਮੇਰਾ ਅਫੇਅਰ ਚੱਲ ਰਿਹਾ ਸੀ ਉਹਦੀ ਛੋਟੀ ਭੈਣ ਨਾਲ, ਤਾਂ ਉਹਨੇ ਤਾਂ ਮੈਨੂੰ ਡਿਵੋਰਸ ਕਰ ਦੇਣਾ, ਛੱਡ ਦੇਣਾ। ਕਹਿੰਦਾ ਕਿ ਮੇਰੇ ਕੋਲ ਮੇਰੇ ਦੋ ਬੇਟੀਆਂ ਨੇ ਮੇਰੀ ਵਾਈਫ ਦੇ ਨਾਲ, ਇੱਕ 3 ਸਾਲ ਦੀ ਹੈ, ਇੱਕ 7 ਮਹੀਨੇ ਦੀ ਆ। ਕਹਿੰਦਾ ਮੈਂ 31 ਸਾਲਾਂ ਦਾ, 32 ਦਾ ਹੋਣ ਵਾਲਾ, ਮੈਂ ਕੈਨੇਡੀਅਨ ਬੋਰਨ ਆ, ਮੇਰੇ ਕੋਲ ਘਰ ਬਾਰ ਵੀ ਆ, ਇੱਥੇ ਵਧੀਆ ਕਮਾਈ ਮੈਂ ਕਰਦਾ। ਕਹਿੰਦਾ ਮੈਂ ਬਹੁਤ ਗਲਤੀਆਂ ਕੀਤੀਆਂ, ਹੁਣ ਮੈਂ ਪਛਤਾਉਣਾ, ਹੁਣ ਮੈਂ ਆਪਣੇ ਆਪ ਨੂੰ ਚੇਂਜ ਕੀਤਾ, ਮੇਰੀ ਵਾਈਫ ਬਹੁਤ ਵਧੀਆ, ਮੈਨੂੰ ਲੂਜ਼ ਨਹੀਂ ਕਰਨਾ ਚਾਹੁੰਦਾ, ਮੇਰੀ ਵਾਈਫ ਨੂੰ ਤਾਂ ਲੱਗਦਾ ਮੈਂ ਬਹੁਤ ਬੜਾ ਲੋਇਲ ਹਾਂ। ਕਹਿੰਦਾ ਮੇਰੀ ਸਿਸਟਰ ਇਨ ਲਾਅ ਆਪਣੀ ਅਪਾਰਟਮੈਂਟ 'ਚ ਰਹਿੰਦੀ ਹੈ, ਮੈਂ ਵੀਕਐਂਡ 'ਤੇ ਚਲਾ ਜਾਂਦਾ, ਹੈਲਪ ਕਰ ਲੈਂਦਾ, ਮੈਂ ਪੈਸੇ ਵੀ ਦਿੰਦਾ। ਕਹਿੰਦਾ ਮੇਰੇ ਕੋਲ ਦੋ ਬੈਂਕ ਅਕਾਊਂਟ ਨੇ, ਇੱਕ 'ਚੋਂ ਮੈਂ ਉਹਨੂੰ ਪੈਸੇ ਭੇਜਦਾ, ਇੱਕ ਚਲੋ ਮੇਰੀ ਵਾਈਫ ਨੂੰ ਪਤਾ ਵੀ ਇੱਕ ਅਕਾਊਂਟ ਹੈ ਇਹਦੇ ਕੋਲ, ਉਹਨੂੰ ਦੂਜੇ ਅਕਾਊਂਟ ਦਾ ਪਤਾ ਹੀ ਨਹੀਂ। ਕਹਿੰਦਾ ਮੇਰੀ ਵਾਈਫ ਨੂੰ ਲੱਗਦਾ ਕਿ ਮੈਂ 5,000 ਕਮਾਉਂਦਾ, ਮੈਂ ਕਮਾਉਂਦਾ 7,000 ਮਹੀਨੇ ਦਾ। ਸੋ ਕਹਿੰਦਾ ਕਿ ਨਵੀਂ ਮੈਂ ਦੇਖੋ ਬਹੁਤ ਸਟ੍ਰੈਸਡ ਹਾਂ, ਮੈਨੂੰ ਨੀਂਦ ਨਹੀਂ ਆ ਰਹੀ, ਅਤੇ ਮੈਂ ਆਪਣੀ ਵਾਈਫ ਨੂੰ ਅਤੇ ਦੋ ਬੇਟੀਆਂ ਨੂੰ ਨਹੀਂ ਲੂਜ਼ ਕਰਨਾ ਚਾਹੁੰਦਾ, ਬਟ ਪ੍ਰੈਸ਼ਰ ਬੜਾ ਵੱਧ ਰਿਹਾ ਹੁਣ ਦੂਜੇ ਪਾਸੋਂ ਵੀ ਮੇਰੀ ਹੋਰ ਤੂੰ ਹੈਲਪ ਕਰ। ਕਹਿੰਦਾ ਮੈਂ ਕਰਾਂ ਕੀ। ਇਸ ਵੀਰ ਨੇ ਲਿਖਿਆ ਕਿ ਨਵੀਂ 4:19 ਹੋਏ ਨੇ ਸਵੇਰ ਦੇ ਅਤੇ ਮੈਨੂੰ ਨੀਂਦ ਨਹੀਂ ਆ ਰਹੀ, ਤਾਂ ਮੈਂ ਤੁਹਾਨੂੰ ਈਮੇਲ ਲਿਖ ਰਿਹਾ ਵੀ ਤੁਹਾਡੇ ਵਿਊਅਰਸ ਦੇ, ਤੁਹਾਡੇ ਲਿਸਨਰਸ ਦੇ ਕੀ ਓਪੀਨੀਅਨ ਨੇ। ਸੋ ਨੰਬਰ ਹੈ ਆਪਣਾ 905-673-3337-905-673-3337, 905-673-3337। ਸੋ ਕੁਝ ਕਵੀਰ ਕਹਿੰਦੇ ਨਵੀਂ ਇਸ ਗੱਲ ਦਾ ਸਾਹਮਣਾ ਕਰਨਾ ਪਊਗਾ, ਇਹ ਬੰਦਾ ਆਪਣੀ ਵਾਈਫ ਨੂੰ ਦੱਸੇ ਵੀ ਇਹ ਸਿਚੁਏਸ਼ਨ ਹੈ, ਮੇਰੇ ਤੋਂ ਗਲਤੀ ਹੋਈ, ਅਤੇ ਜੋ ਵੀ ਵਾਈਫ ਦੀ ਡਿਸੀਜਨ ਹੋਈ ਉਹਦਾ ਸਾਹਮਣਾ ਕਰੇ। ਅਤੇ ਦੂਜੇ ਪਾਸੇ ਇੱਕ ਵੀਰ ਕਹਿੰਦੇ ਨਵੀਂ ਯਾਰ ਜੇ ਵਾਈਫ ਨੂੰ ਦੱਸੂਗਾ ਤਾਂ 6 ਜਣੇ ਦੀਆਂ ਜ਼ਿੰਦਗੀਆਂ ਖਰਾਬ ਹੋਣਗੀਆਂ, ਤਿੰਨਾਂ ਬੱਚਿਆਂ ਦੇ ਵੀ ਹੋਣਗੀਆਂ ਅਤੇ ਇਹਨਾਂ ਤਿੰਨਾਂ ਦੀਆਂ ਵੀ ਹੋਣਗੀਆਂ, ਵੀ ਚੁੱਪ ਕਰਕੇ ਜਿਵੇਂ ਜ਼ਿੰਦਗੀ ਹੈ ਚਲਾਈ ਚੱਲੇ। ਆਪਣੀ ਆਪਦੀ ਸਿਸਟਰ ਨਾਲ ਉਹਨੂੰ ਕਹੇ ਵੀ ਤੂੰ ਚੁੱਪ ਰਹਿ, ਜਿੰਨੀ ਤੈਨੂੰ ਹੈਲਪ ਚਾਹੀਦੀ ਮੈਂ ਕਰੀ ਜਾਊਂਗਾ, ਵੀ ਆਪਾਂ ਐਵੇਂ ਕਾਹਨੂੰ ਯੂ ਨੋ ਬੱਚਿਆਂ ਦੀ ਵੀ ਅਤੇ ਆਪਣੇ ਤਿੰਨਾਂ ਦੀ ਲਾਈਫ ਖਰਾਬ ਕਰਨੀ ਆ। ਬਟ ਐਡੀ ਵੱਡੀ ਗੱਲ ਤੋਂ ਬੰਦਾ ਕਿਵੇਂ ਲੁਕੋ ਰੱਖੇ ਸਾਰੀ ਉਮਰ ਉਹ ਵੀ। ਸੋ ਤੁਹਾਡੇ ਕੀ ਵਿਊਜ਼ ਨੇ? ਇੱਕ ਪਾਸੇ ਕੋਈ ਕਹਿ ਰਿਹਾ ਵੀ ਇਸ ਚੀਜ਼ ਦਾ ਸਾਹਮਣਾ ਕਰਨਾ ਹੀ ਪਊਗਾ ਕਿਸੇ ਨਾ ਕਿਸੇ ਨੇ, ਦੂਜੇ ਪਾਸੇ ਵੀਰ ਹੁਣੇ ਕਹਿ ਰਹੇ ਆ ਕਿ ਨਵੀਂ ਚੁੱਪ ਹੀ ਰੱਖੇ, ਹੁਣ ਜਿੱਥੇ ਸੀਕ੍ਰੇਟ ਦੱਬੀ ਰੱਖੀ ਹੈ 5 ਸਾਲ, ਹੋਰ ਜਿੰਨੀ ਜ਼ਿੰਦਗੀ ਹੈਗੀ ਹੈ ਬਸ ਲੁਕੋ ਹੀ ਰੱਖੀ ਚੱਲੋ। ਸੋ 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337 'ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਏਰੀਅਨ ਮਿਲਸ ਐਕੂਰਾ ਨੂੰ ਜ਼ਰੂਰ ਯਾਦ ਰੱਖੋ, ਤੁਹਾਨੂੰ ਐਕੂਰਾ ਦੀ ਗੱਡੀ, ਐਕੂਰਾ ਦਾ SUV ਚਾਹੀਦਾ। ਏਰੀਅਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਦੋਨੋਂ ਸਾਡੇ ਵੀਰ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਦੇ, ਤੁਸੀਂ ਕਾਲ ਕਰੋ, ਨੰਬਰ ਹੈ 905-828-5800 ਏਰੀਅਨ ਮਿਲਸ ਐਕੂਰਾ, 905-828-5800 ਏਰੀਅਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨਾਲ ਗੱਲਬਾਤ ਕਰੋ। 0755 ਹੈਲੋ
7: ਹੈਲੋ
0: ਜੀ,
7: ਹਾਂਜੀ ਪ੍ਰਣਵ
0: ਜੀ,
7: ਐਕਚੁਅਲੀ ਮੈਂ ਤੁਹਾਨੂੰ ਦੱਸੋ ਇਹਦੀ ਸੱਚੀ ਸਾਰੀ ਆ?
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ,
7: ਫਿਰ ਤਾਂ ਸਾਡਾ ਚਾਹੀਦਾ ਵਾਈਫ ਨੂੰ, ਫਿਰ ਉਹ ਡਰ ਲੂਗੀ,
0: ਡਰ ਲੂਗੀ,
7: ਫਿਰ ਨਹੀਂ ਕੋਈ ਪ੍ਰੋਬਲਮ ਹੁੰਦੀ,
0: ਨਹੀਂ ਕਿਵੇਂ ਜਰੂਗੀ ਪਰ
7: ਜਿਹਦੀ ਵਾਈਫ ਦੀ ਭੈਣ ਆ ਫਿਰ ਤਾਂ ਜਰਦ ਹੁੰਦੀ ਹੈ ਦੋਨਾਂ ਦੀ ਲਾਈਫ ਕਰਦਾ,
0: ਤੁਹਾਨੂੰ ਲੱਗਦਾ?
7: ਯੈਸ,
0: ਚਲ ਠੀਕ ਹੈ ਬਾਈ ਜੀ, ਕਹਿੰਦੇ ਕਿ ਡਰ ਲੂਗੀ ਜੇ ਵਾਈਫ ਦੀ ਭੈਣ। ਅੱਛਾ
7: ਥੈਂਕ ਯੂ।
8: खराब हो पाजी जे कह के गए बिलकुल ठीक है ओनू कल नी अज हुणे इसे वक्त ओनू डिस्कलोज करे और जेड़ा जेड़ा ठीक है ओदी सिस्टर है ते ओदे करके जेड़ा खलारा जेड़ा पैना पाएगा जरूर ओ ज्यादा नहीं पाऊगा और जल्दी सांभिया भी जाऊगा इफ ही डज डिले देन इट विल बी अ मेस फॉर ऑल हिज लाइफ ओ आई मेरी गल समझ दे टेंशन च सारी सारे परिवार नु भी नाल रखेगा अच्छे अच्छे डिसीजन नहीं ले सकेगा लाइफ च किसे वास्ते भी ना ओदे वास्ते ना अपनी फैमिली वास्ते ना अपनी वाइफ वास्ते गलती हो गई ठीक है गलती का सब तो वड्डा सुधार यही होंदा कि इमीडिएटली एडमिट ਤੁਸੀਂ ਅੱਧੀ ਗਲਤੀ ਉਹਦੇ ਸੁਧਾਰ ਲਈ ਬਾਕੀ ਦੇਖੋ ਆਪਣਾ ਆਪਣਾ ਜਿਗਰਾ ਇਨਸਾਨ ਦਾ ਤੇ ਮੈਂ ਤੇ ਮੰਨ ਕੇ ਚੱਲਾਂ ਜਿਹੜਾ ਵੀ ਜਿੱਡਾ ਵੱਡਾ ਮਰਜ਼ੀ ਭੂਤ ਹੋਵੇ ਉਹਨੂੰ ਜਿੰਨੀ ਜਲਦੀ ਜੱਫਾ ਪਾ ਲਓ ਉਹਨਾਂ ਚੰਗਾ ਰਹਿੰਦਾ ਬੰਦਾ
0: ਪਰ ਤੁਹਾਨੂੰ ਕਿਉਂ ਲੱਗਦਾ ਵੀ ਸਾਂਭਿਆ ਜਾਊਗਾ ਕਿਵੇਂ ਸਾਂਭਿਆ ਜਾਊਗਾ ਏਡੀ ਵੱਡੀ ਗਲਤੀ ਹੈ ਉਹ ਕਿਵੇਂ
8: ਮੇਰੇ ਬੱਚੇ ਜ਼ਿੰਦਗੀ ਇਹ ਗੱਲ ਸੁਣੋ ਇਹ ਤੇ ਕੁਛ ਵੀ ਨਹੀਂ ਹੈਗਾ ਇਹ ਤੇ ਇੱਦਾਂ ਦੀਆਂ ਚੀਜ਼ਾਂ ਤੇ ਮਤਲਬ ਠੀਕ ਆ ਅਸੀਂ ਸੁਣਦੇ ਘੱਟ ਆ ਇੱਦਾਂ ਦੀਆਂ ਚੀਜ਼ਾਂ ਬਟ ਜ਼ਿੰਦਗੀ ਬੜੀ ਸੋਹਣੀ ਚੀਜ਼ ਆ ਉਸ ਪਰਟੀਕੁਲਰ ਚੀਜ਼ ਦੇ ਵਿੱਚ ਜਿਹੜੇ ਇਨਸਾਨ ਹੁਣ ਗਲਤੀ ਹੋ ਗਈ ਨੂੰ ਨਾ ਜਿੰਨਾ ਮਰਜ਼ੀ ਤੁਸੀਂ ਆਪਸ ਚ ਉਹਨੂੰ ਜਿੰਨਾ ਮਰਜ਼ੀ ਪਾਣੀ ਪਾ ਕੇ ਉਹਦੀ ਤੁਸੀਂ ਤਰੀ ਬਣਾਈ ਜਾਓ ਕੋਈ ਫਾਇਦਾ ਨਹੀਂ ਜਿੰਨਾ ਉਹਨੂੰ ਘੱਟ ਤੋਂ ਘੱਟ ਮੂੰਹਾਂ ਤੱਕ ਕੰਨਾਂ ਤੱਕ ਜਾਇਆ ਬਗੈਰ ਉਸ ਗੱਲ ਨੂੰ ਜਿੰਨੀ ਜਲਦੀ ਮੈਂ ਕਹਿੰਦਾ 851 ਹੋਏ ਨੇ 852 ਤੇ ਹੀ ਗੋਜ਼ ਐਂਡ ਯੂ ਨੋ ਡਿਸਕਲੋਜ਼ ਟੂ ਹਿਸ ਵਾਈਫ ਸੂਨਰ ਹੀ ਡਜ਼ ਦੇਖੋ ਜ਼ਖਮ ਨੂੰ ਕਹਿੰਦੇ ਨੇ ਜਵਾ ਜਿੰਨੀ ਜਲਦੀ ਮਿਲੇਗੀ ਓਨਾ ਹੀ ਉਹ ਜਲਦੀ ਨਸੂਰ ਭਰੇਗਾ ਤੇ ਇਹਨੂੰ ਜਿਉਂ ਵਧਾਏਗਾ ਉਹ ਬੇਸਿਕਲੀ ਉਹਨੂੰ ਨਸੂਰ ਨੂੰ ਬੇਸਿਕਲੀ ਰੋਜ਼ ਹੀ ਇਜ਼ ਬੇਸਿਕਲੀ ਪਿਨਿੰਗ ਇਟ ਐਵਰੀ ਡੇ ਔਰ ਆਪਣੀ ਲਾਈਫ ਨਹੀਂ ਦੇਖੋ ਉਹਦੇ ਨਾਲ ਕੀ ਹੋਇਆ ਅਸੀਂ ਮੈਂ ਚਲੋ ਦੋਨਾਂ ਜਿਹੜੇ ਜੀਆਂ ਨੇ ਗਲਤੀ ਕੀਤੀ ਉਹਨਾਂ ਨੂੰ ਅਸੀਂ ਇੱਕ ਮਿੰਟ ਸਾਈਡ ਤੇ ਰੱਖ ਦਿੰਦੇ ਹਾਂ ਉਹਨਾਂ ਨੇ ਗਲਤੀ ਕਰ ਲਈ ਮੇਰੇ ਨਾਲ ਬੱਚੇ ਉਹਨਾਂ ਦੇ ਬੱਚੇ ਇਹਦਾ ਪਰਿਵਾਰ ਇਹਦੇ ਮਾਤਾ ਪਿਤਾ ਕੋਈ 12-15 ਜਿਹੜੇ ਘੱਟ ਤੋਂ ਘੱਟ ਕਹਿੰਦੇ ਨੇ 16 ਬੰਦੇ ਹੁੰਦੇ ਨੇ ਘਰ ਦੇ ਉਹਨਾਂ ਨੂੰ ਸਾਰਿਆਂ ਨੇ ਸੂਲੀ ਤੇ ਟੰਗਿਆ ਜਾਣਾ ਔਰ ਜਦੋਂ ਬੱਚੇ ਵੱਡੇ ਹੋ ਜਾਣਗੇ ਉਹਨਾਂ ਦੀ ਰਿਐਕਸ਼ਨ ਵੀ ਡਿਫਰੈਂਟ ਹੋਊਗੀ ਹੁਣ ਜਿਹੜਾ ਆ ਉਹ ਆਪਣੇ ਆਪ ਕੋਈ ਸ਼ੇਪ ਲੈ ਚੁੱਕੇ ਹੋਊਗੇ ਹੋ ਸਕਦਾ ਦੇ ਐਮੀ ਕੇ ਵੀ ਗਰੋ ਟੁਗੈਦਰ
0: ਠੀਕ ਹੈ ਚਲੋ ਨਹੀਂ ਥੈਂਕ ਯੂ ਸਰ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਥੈਂਕਸ ਫॉर योर ਕਾਲ ਸੋ ਇਹ ਕਹਿੰਦੇ ਕਿ ਨਵੀ ਜਦੀ ਜਾ ਕੇ ਦੱਸੇ ਤੇ ਇਹ ਤਾਂ ਕੁਝ ਵੀ ਨਹੀਂ ਹੈ ਮੈਂ ਤਾਂ ਯਾਰ ਮੈਨੂੰ ਤਾਂ ਹੈ ਸੀਗਾ ਵੀ ਇੱਦਾਂ ਦੀ ਗੱਲ ਮੈਂ ਏਅਰ ਤੇ ਹੀ ਨਹੀਂ ਲੈ ਕੇ ਆਉਣੀ ਬਟ ਖੈਰ ਦੇਖੋ ਸਭ ਦੇ ਆਪਦੇ ਆਪਦੇ ਓਪੀਨੀਅਨਸ ਹੁੰਦੇ ਆ ਤਾਂ ਇੱਕ ਤੁਸੀਂ ਯਾਦ ਰੱਖੋ ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ ਸਬਜ਼ੀ ਮਾਰਕੀਟ 'ਤੇ ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਹਰੇ ਮਟਰ ਗੋਲ ਕੱਦੂ ਚੱਪਣ ਕੱਦੂ ਟਿੰਡੋ ਫਰੈਸ਼ ਸਾਗ ਬਾਥੂ ਇੱਥੇ ਚਿਕਨ ਲੈਗ ਬਿਰਿਆਨੀ ਫਿਸ਼ ਪਕੌੜਾ 1 ਕਿਲੋ 1 ਫ੍ਰੀ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ 1273 ਹੈਲੋ
9: ਗੁੱਡ ਮਾਰਨਿੰਗ ਨਵੀ ਹਾਊ ਆਰ ਯੂ
0: ਗੁੱਡ ਜੀ ਗਏ ਤੁਸੀਂ ਸੁਣਾਓ
9: ਵਧੀਆ ਵਧੀਆ ਆਈ ਥਿੰਕ ਜੋ ਪਹਿਲੇ ਵੀਰ ਜੀ ਕਹਿ ਕੇ ਗਏ ਹੀ ਪੁੱਟ ਆਲ ਦ ਪੁਆਇੰਟਸ ਪਰਫੈਕਟਲੀ ਯੂ ਨੋ ਕਿ ਜੋ ਵੀ ਜਿੰਨੀ ਜਲਦੀ ਹੋ ਸਕੇ ਇਹਨੂੰ ਤਿੰਨ ਬੰਦਿਆਂ ਨੂੰ ਬਹਿ ਕੇ ਸੌਟ ਕਰਨਾ ਪੈਣਾ ਜਿਹੜੇ ਕਿ ਵਾਈਫ ਹੈਗੀ ਹੈ ਉਹਦੀ ਸਿਸਟਰ ਔਰ ਇਹ ਬੰਦਾ ਜਿਹੜਾ ਜਿਹਦਾ ਈਮੇਲ ਆਇਆ ਬਿਕੋਜ਼ ਇਹ ਦੋ ਦਾ ਵੀ ਨਹੀਂ ਤਿੰਨ ਬੰਦਿਆਂ ਦਾ ਹੁਣ ਬਣੂਗਾ ਡਿਸਕਸ਼ਨ ਤੇ ਐਂਡ ਦੇ ਹੈਵ ਟੂ ਫਿਗਰ ਆਊਟ ਕਿ ਹੁਣ ਬੱਚਿਆਂ ਨੂੰ ਵਿੱਚ ਰੱਖ ਕੇ ਬਈ ਕਿ ਕਿਸ ਤਰ੍ਹਾਂ ਇਹਨੂੰ ਸੌਟ ਕੀਤਾ ਜਾਏ ਵਾਟ ਵਿਲ ਬੀ ਦਾ ਬੈਸਟ ਆਪਸ਼ਨ ਐਂਡ ਵਾਟ ਹੀ ਸੈਡ ਇਜ਼ ਆਲਸੋ ਕਰੈਕਟ ਕਿ ਜਿੰਨੇ ਕੁ ਬੱਚੇ ਵੱਡੇ ਹੋ ਜਾਣਗੇ ਔਰ ਜਿੰਨੇ ਕਿ ਇਹਨੂੰ ਡੀਲੇ ਕੀਤਾ ਗਿਆ ਉਹਨਾਂ ਕੰਮ ਖਰਾਬ ਹੀ ਹੋਣਾ ਕੋਈ ਕੁਛ ਵੀ ਉਹਦੇ ਵਿੱਚ ਪੋਜ਼ਿਟਿਵ ਨਹੀਂ ਹੋਣਾ ਲਾਈਕ ਦੇਰ ਇਜ਼ ਨਥਿੰਗ ਕੁਛ ਬਈ ਕੋਈ ਕਹਿ ਲੋਗੇ ਬਈ 5 ਸਾਲ ਬਾਅਦ ਦੱਸਾਂਗੇ ਤਾਂ ਸ਼ਾਇਦ ਕੁਛ ਬੈਟਰ ਹੋਊਗਾ ਨਹੀਂ ਉਹ ਵਰਸਟ ਹੀ ਹੋਣਾ ਕੰਮ ਸੋ ਇਟਸ ਬੈਟਰ ਟੂ ਡਿਸਕਲੋਜ਼ ਬਟ ਫਸਟ 3 ਪੀਪਲ ਨੀਡ ਟੂ ਸਿਟ ਡਾਊਨ ਇਹ ਜੋ ਤਿੰਨ ਹੈਗੇ ਇਨਵੋਲਵਡ ਔਰ ਇਹ ਤਿੰਨਾਂ ਨੂੰ ਪਹਿਲੇ ਆਪਸ਼ਨਸ ਸੌਟ ਆਊਟ ਕਰਨੇ ਪੈਣਗੇ ਓਬਵੀਅਸਲੀ ਰੋਲਾ ਵੀ ਪਊਗਾ ਲੜਾਈਆਂ ਵੀ ਹੋਣਗੀਆਂ ਔਰ ਝਗੜੇ ਵੀ ਹੋਣਗੇ ਬਟ it's too bad. Right? It's not a good situation, but better to sort it
0: earlier. ਨਿੱਕੀ ਮੋਟੀ ਇੱਕ ਸੀਕਰੇਟ ਹੋਵੇ ਉਹ ਤਾਂ ਚਲੋ ਛੁਪਾਈ ਜਾ ਸਕਦੀ, ਬਟ ਏਡੀ ਵੱਡੀ ਵੇ ਟੂ ਡਿਫੀਕਲਟ ਬਿਯੋਂਡ ਆਈਵਰ ਨੂੰ ਯਾਦ ਰੱਖੋ, ਕਿਸੇ ਨੂੰ ਵੀ ਐਨਕਾਂ ਚਾਹੀਦੀਆਂ, ਹੰਬਰ ਵੈਸਟ ਗੋਰਵੇ ਦਾ ਕੋਰਨਰ ਹੈ ਬਿਯੋਂਡ ਆਈਵਰ, ਰੋਮੀ ਬਾਈ ਜੀ ਨੂੰ ਜਾ ਕੇ ਵਿਜ਼ਿਟ ਕਰੋ, ਨੰਬਰ ਹੈ 905-793-3937 ਬਿਯੋਂਡ ਬਿਯੋਂਡ ਬਿਯੋਂਡ ਆਈਵਰ ਤੇ ਤੁਸੀਂ ਇੱਕ ਵਾਰ ਜ਼ਰੂਰ ਪਹੁੰਚੋ। ਤੇ ਸਰ ਨਾਲ ਹਰਪ੍ਰੀਤ ਸਿੰਘ ਜੀ ਵੀ ਜੁੜਿਆ ਇੱਕ ਵਾਰ ਫਿਰ ਟੌਪ ਟ੍ਰਿਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਵੈਲਕਮ ਅਗੇਨ।
2: ਥੈਂਕ ਯੂ ਸੋ ਮਚ ਨਵੀ। ਸੋ ਨਵੀ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ, ਹਾਇਰਿੰਗ ਦੀ ਗੱਲ ਕੀਤੀ ਸੀ, ਨਵੇਂ ਐਡਵਾਈਜ਼ਰਸ ਆਪਾਂ ਹਾਇਰ ਕਰ ਰਹੇ ਹਾਂ। ਸੋ ਜਿਨ੍ਹਾਂ ਕੋਲ ਆਲਰੇਡੀ ਲਾਇਸੈਂਸ ਹੈਗਾ ਆ, ਤੁਸੀਂ ਜ਼ਰੂਰ ਰਿਕੁਆਇਰ ਸਾਡਾ ਆਫਿਸ ਵਿਜ਼ਿਟ ਕਰਕੇ ਜਾਓ। ਇੰਸ਼ੋਰੈਂਸ ਦੇ ਨਾਲ, ਇਨਵੈਸਟਮੈਂਟ ਦੇ ਨਾਲ ਜਿੰਨੀਆਂ ਵੀ ਸਰਵਿਸਿਜ ਰਿਲੇਟਡ ਹੈਗੀਆਂ ਉਹ ਤੁਸੀਂ ਇਸ ਲਾਇਸੈਂਸ ਦੇ ਅੰਦਰ ਪ੍ਰੋਵਾਈਡ ਕਰ ਸਕਦੇ ਆ। ਸੋ ਫੁੱਲ ਸਟਰਕਚਰ ਤੁਹਾਨੂੰ ਪ੍ਰੋਵਾਈਡ ਕੀਤਾ ਜਾਊਗਾ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਨੰਬਰ ਹੈਗਾ ਜੀ 416-817-6500। ਜਿੱਥੇ ਆਪਾਂ ਹਾਇਰਿੰਗ ਦੀ ਗੱਲ ਕੀਤੀ ਆ, ਉੱਥੇ ਆਪਾਂ ਇੰਸ਼ੋਰੈਂਸ ਪ੍ਰੋਡਕਟਸ ਦੀ ਇਨਫੋਰਮੇਸ਼ਨ ਦਿੰਦੇ ਆ, ਇਨਵੈਸਟਮੈਂਟ ਆਪਸ਼ਨਸ ਦੀ ਗੱਲ ਕਰਦੇ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਜਿਨ੍ਹਾਂ ਦੇ ਕੋਲ ਕੋਈ ਵੀ ਕਵਰੇਜ ਨਹੀਂ ਹੈਗੀ, ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹੁੰਦੀ ਹਾਂ ਕਿ ਆਪਣੀ ਕਵਰੇਜ ਜ਼ਰੂਰ ਸਟਾਰਟ ਕਰਕੇ ਰੱਖੋ ਐਜ਼ ਅ ਪ੍ਰੋਟੈਕਸ਼ਨ ਦੇ ਪੁਆਇੰਟ ਆਫ ਵਿਊ ਤੋਂ। ਚਾਹੇ ਤੁਹਾਡੇ ਕੋਲ ਟਰਮ ਇੰਸ਼ੋਰੈਂਸ ਪਾਲਿਸੀਜ਼ ਹੋਣ, ਪਰ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਵਾਰੀ ਟਰਮ ਇੰਸ਼ੋਰੈਂਸ ਪਾਲਿਸੀ ਲਈ ਹੋਵੇ, ਲੇਟਰ ਔਨ ਤੁਸੀਂ ਉਹਨੂੰ ਪਰਮਾਨੈਂਟ ਕਰਨਾ ਹੈਗਾ, ਕੋਈ ਵੀ ਉਹਦੇ ਵਿੱਚ ਅਪਗ੍ਰੇਡ ਕਰਨੇ ਆ, ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਤੁਸੀਂ ਉਹਦੇ ਵਿੱਚ ਚੇਂਜਿਸ ਕਰਵਾ ਸਕਦੇ ਆ। ਸੋ ਅਗਰ ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਜਾਣਾ ਹੈਗਾ, 5 ਇਅਰਸ ਦੀ ਟਰਮ ਤੋਂ ਲੈ ਕੇ 50 ਇਅਰਸ ਤੱਕ ਦੀ ਲਾਈਫ ਇੰਸ਼ੋਰੈਂਸ ਦੀ ਟਰਮ ਤੁਹਾਨੂੰ ਮਿਲ ਸਕਦੀ ਆ, ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਵੀ ਨਾਲ ਕੰਬੀਨੇਸ਼ਨ ਹੋ ਸਕਦਾ ਆ। ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਜਿਹਦੇ ਕਰਕੇ ਤੁਸੀਂ ਪਹਿਲਾਂ ਕਵਰੇਜ ਲਈ ਟਰਾਈ ਕੀਤਾ ਸੀਗਾ, ਤੁਹਾਨੂੰ ਕਵਰੇਜ ਨਹੀਂ ਮਿਲੀ ਹੈਗੀ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਸਾਡੇ ਕੋਲ ਕੁਝ ਇੰਸ਼ੋਰੈਂਸ ਕੰਪਨੀਜ਼ ਅਵੇਲੇਬਲ ਹੈਗੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਨਾਨ ਮੈਡੀਕਲ ਪਲਾਨ ਦੇ ਲਈ, ਈਵਨ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੋਨੋਂ ਕਵਰੇਜਿਸ ਦੇ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ। ਐਂਡ ਮੇਨ ਚੀਜ਼ ਇਹ ਹੈਗੀ ਆ ਕਿ ਅਗਰ ਆਲਰੇਡੀ ਕੋਈ ਹਾਰਟ ਕੰਡੀਸ਼ਨ ਆ ਚੁੱਕੀ ਸੀਗੀ, ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲੈ ਸਕਦੇ ਆ ਜਿਹਦੇ ਵਿੱਚ ਤੁਹਾਨੂੰ ਹਾਰਟ ਦੀ ਕੰਡੀਸ਼ਨ ਦੀ ਵੀ ਕਵਰੇਜ ਦੁਆਰਾ ਤੋਂ ਮਿਲ ਸਕਦੀ ਆ। ਸੋ ਕੋਈ ਵੀ ਕੁਐਸਚਨਸ ਹੋਣ, ਨੰਬਰ ਹੈਗਾ ਜੀ 416-817-6500। ਕੋਈ ਵੀ ਵਿਜ਼ਿਟਰ ਆ ਰਹੇ ਆ, ਤੁਹਾਡੇ ਪੇਰੈਂਟਸ ਸੁਪਰਵੀਜ਼ਾ ਦੇ ਉੱਪਰ ਵਿਜ਼ਿਟ ਕਰ ਰਹੇ ਆ, ਤੁਸੀਂ ਐਨੁਅਲ ਪੇਮੈਂਟ ਨਹੀਂ ਦੇ ਸਕਦੇ, ਤੁਸੀਂ ਮੰਥਲੀ ਇੰਸਟਾਲਮੈਂਟ ਵਾਲੇ ਪਲਾਨ 'ਚ ਜਾਣਾ ਚਾਹੁੰਦੇ ਆ, ਡਿਫਰੈਂਟ ਡਿਫਰੈਂਟ ਪਲਾਨ ਜਿਹੜੇ ਹੈਗੇ ਆ ਉਹ ਅਵੇਲੇਬਲ ਆ। 416-817-6500
0: Thank you so much, Harpreet. ਬਹੁਤ ਸ਼ੁਕਰੀਆ। ਅੱਜ ਸ਼ਾਮ ਨੂੰ 6 ਵਜੇ, ਅੱਜ ਸ਼ਾਮੀ 6 ਤੋਂ 9 ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ ਤੇ, ਆਪਣਾ 2 ਕੈਨੇਡੀ ਰੋਡ ਸਾਊਥ, ਕੈਨੇਡੀ ਕੁਈਨ ਦਾ ਕੋਰਨਰ ਹੈ, 2 ਯਾਨੀ ਕਿ 2 ਨੰਬਰ ਕੈਨੇਡੀ ਰੋਡ ਸਾਊਥ। ਟਿੱਕੀ ਚਾਟ $1 ਚ, ਸਮੋਸਾ ਚਾਟ $1 ਚ, ਚਾਟ ਪਾਪੜੀ $1 ਚ, ਪੂਰਾ ਮੈਨਿਊ ਅੱਧੀ ਪ੍ਰਾਈਸ ਤੇ। ਅੱਜ ਸ਼ਾਮ ਨੂੰ ਪੰਜਾਬੀ ਲਹਿਰਾਂ ਦੀ ਟੀਮ ਲਾਈਵ ਹੋਵੇਗੀ ਮਸਤਾਨੇ ਕੈਫੇ ਐਂਡ ਕਿਚਨ, ਸ਼ਾਮੀ 6 ਵਜੇ, ਕੈਨੇਡੀ ਕੁਈਨ ਮਸਤਾਨੇ ਕੈਫੇ। ਸੋ ਕਾਲਾਂ ਬਹੁਤ ਨੇ, ਹੁਣ ਸਮਾਂ ਥੋੜਾ ਘੱਟ ਹੈ, ਬਰੀਫ ਰੱਖਿਓ। 4966 ਹੈਲੋ।
10: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ।
10: ਹਾਂਜੀ, ਹਾਂ, ਜਿਸ ਤਰ੍ਹਾਂ ਤੁਸੀਂ ਆ ਗੱਲਾਂ ਬਾਤਾਂ ਰਿਜ਼ੈਂਬਲੈਂਸ ਦਿੱਤੀ ਆ ਨਾ, ਪਤਾ ਤਾਂ ਲੱਗ ਗਿਆ, ਸਮਝ ਲਓ ਸੱਜਿਓਂ ਖੱਬਿਓਂ ਉਹਦੀ ਵਾਈਫ ਨੂੰ ਤਾਂ ਪਤਾ ਲੱਗ ਹੀ ਗਿਆ। ਤੇ ਪਹਿਲੀ ਤਾਂ ਗੱਲ ਇਹ, ਦੂਜੀ ਗੱਲ ਬੇ ਉਹ ਜਿਹੜੀ ਆ ਹੁਣ ਉਹ ਬੱਚਾ ਉਹਨੂੰ ਆਪਣਾ ਕੀ ਰਿਸ਼ਤਾ ਦਊਗਾ ਇਹਨੂੰ, ਮਤਲਬ ਉਹ ਜਿਹੜਾ ਬੱਚਾ ਅਪਾਰਟਮੈਂਟ ਵਿੱਚ ਰਹਿੰਦਾ ਆ ਉਹ ਹੁਣ ਜਾਂਦਾ ਆ ਉਹਦੇ ਕੋਲ ਆਪਣੇ ਮਤਲਬ ਹਨਾ ਬੱਚੇ ਦੇ ਕੋਲ ਜਾਂ ਜੋ ਵੀ ਮਰਜ਼ੀ ਕਹਿ ਲਓ, ਕੀ ਰਿਸ਼ਤਾ ਦਊਗਾ ਉਹ, ਹੋਰ ਦਸਾ 15 ਸਾਲਾਂ ਦਾ ਕੀ ਰਿਸ਼ਤਾ ਦਊਗਾ ਉਹਨੂੰ। ਤੇ ਉਹ ਰਿਸ਼ਤਾ ਦਿੱਤਾ ਨੀ, ਕੀ ਕਹੂਗਾ ਬੇਚਾਰੀ, ਉਹ ਕੀ ਕਹੂਗੀ ਉਹਨੂੰ ਵੀ ਕੌਣ ਆ ਇਹ ਜਾਂ ਕਿੱਦਾਂ ਆਉਂਦਾ ਜਾਂ ਕੀ ਹੈਗਾ ਹਨਾ। ਤੇ ਬੱਚੇ ਨੇ ਵੀ ਜੰਗ ਹੋਣਾ ਹੈਗਾ ਹਨਾ, ਕੀ ਰਿਸ਼ਤਾ ਦਊਗਾ ਉਹ। ਠੀਕ ਆ, ਆਹ ਜਿੱਦਾਂ ਉਹ ਵੀਰ ਜੀ ਨੇ ਨਾ ਕਿਹਾ ਆ ਉਹੀ ਵਧੀਆ ਰਹੂਗਾ, ਤਿੰਨੇ ਹੀ ਇਕੱਠੇ ਹੁਣ ਭੈਣਾਂ ਆ ਦੋਨਾਂ ਹੀ, ਇਹ ਉੱਥੇ ਕਿਹੜੀ ਗੱਲ ਹੈ, ਐਡੀ ਕੋਈ ਗੱਲ ਤਾਂ ਹੈ ਨਹੀਂ। ਠੀਕ ਆ, ਹੋ ਗਈ ਗਲਤੀ ਤਾਂ ਹੋ ਗਈ, ਭੈਣਾਂ ਆ ਦੋਨਾਂ ਹੀ। ਠੀਕ ਆ, ਉਹ ਦੋ ਤਿੰਨੇ ਇਕੱਠੇ ਰਹਿਣ, ਹੋਰ ਉੱਥੇ ਕੀ ਆ, ਤਿੰਨੇ ਇਕੱਠੇ ਰਹਿਣ ਆਰਾਮ ਨਾਲ ਆਪਣੀ ਬੱਚਿਆਂ ਨੂੰ, ਤਿੰਨਾਂ ਬੱਚਿਆਂ ਨੂੰ ਪਾਲਣ, ਤਿੰਨੇ ਇਕੱਠੇ ਰਹਿਣ ਤੇ ਚਲੋ
0: ਤੁਹਾਡੀਆਂ ਕਾਲਾਂ। ਮੈਂ ਇੱਕ ਨਾ ਤੁਹਾਨੂੰ ਗੱਲ ਦੱਸਾਂ, ਤੁਸੀਂ ਸਾਰੇ ਲੇਟ ਬਹੁਤ ਕਰਦੇ ਹੋ, ਐਂਡ ਤੇ ਜਾ ਕੇ ਕਾਲਾਂ ਕਰਦੇ, ਹੁਣ ਮੈਨੂੰ 8-10 ਕਾਲਾਂ ਆ ਰਹੀਆਂ ਨੇ, ਹੁਣ ਸ਼ਾਮ ਨੂੰ ਕਰਿਓ, ਸ਼ਾਮ ਨੂੰ ਆਪਾਂ ਕੰਟੀਨਿਊ ਕਰ ਲਾਂਗੇ, ਅਤੇ ਹੁਣ ਮੇਰੇ ਕੋਲ ਸਮਾਂ ਹੀ ਹੈ ਨਹੀਂ ਗਾ ਯਾਰ, ਸੋ ਸੋਰੀ ਅਬਾਊਟ ਦੈਟ, ਬਟ ਇਟ ਇਜ਼ ਵਟ ਇਟ ਇਜ਼, ਜਲਦੀ ਕਰ ਰਿਹਾ ਕਰੋ ਫੋਨ, ਅਤੇ ਮੈਂ ਤਾਂ ਕਦੋਂ ਦੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਸੋ ਸਟੇ ਟਿਊਨਡ, ਅਤੇ ਅੱਜ ਸ਼ਾਮ ਨੂੰ ਮਸਤਾਨੇ ਕੈਫੇ 'ਤੇ ਮਿਲਦੇ ਹਾਂ ਸਾਰੇ ਜਣੇ.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
12: 530. Avaaz, hai Radio Avaaz, har roz, savere 9 to 10 baje tak, Radio Avaaz.
13: All advertisements are paid. Awaaz the Voice does not take any responsibility for any paid advertisements during this program.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ, ਇਹੀ ਨਹੀਂ 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਮਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ,
4: ਅੱਜ ਹੀ ਕਾਲ ਕਰੋ ਫੇਅਰਡੇਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000।
4: ਫੇਅਰਡੇਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਮਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਮਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
6: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
7: 905-908-2499-905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810। That is 6476562810.
10: ड्राइव कर रहे हो? शो नो एंजॉय कर रहे हो? कुछ भूल रहे हो?
11: ड्राइविंग लाइसेंस?
10: नो।
11: पुलिस ऑफिसर?
10: नो नो।
11: ट्रैफिक लाइट्स?
10: नो।
11: देन
12: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ली। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
13: जिंदगी एक सफर है सुहाना।
12: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
14: ਕੀ ਗੱਲ ਸਿਮਰਨ, ਬੜੀ ਪਤਲੀ ਹੋ ਗਈ? ਮੰਮੀ ਕੁਝ ਖਾਂਦੀ ਖੁੰਦੀ ਨੀ?
15: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
14: ਤਾਂ ਟਿਫਨ ਲਵਾ ਲਾ,
15: ਘਰ ਦਾ ਸਵਾਦ ਕਿੱਥੋਂ ਮਿਲਦਾ ਵਾਰੋ।
14: ਮਤਲਬ ਤੂੰ ਤਵਾ ਕਿਚਨ ਦਾ ਫੂਡ ਨੀ ਟੇਸਟ ਕੀਤਾ?
16: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ, ਕਸਟਮਾਈਜ਼ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
17: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 tawakitchen.ca।
18: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
19: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
18: ਝੂਠ ਬੋਲਣ ਦੀ ਆਦਤ ਨਹੀਂ ਕਿ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
19: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲ ਦੀ 905-458-1331 ਸਟੇਪਲ ਬੁਸ਼, ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
20: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
21: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਲਾਗੂ ਹੁੰਦੀ ਹਨ।
22: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
23: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
17: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 tawakitchen.ca।
24: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200
25: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941 416-302-9941।
26: ਹਾਂ ਵੀਰ, ਵੀਰ ਕਿੱਧਰ?
25: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ

ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਘੱਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-325-9900 647-325-9100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ ਜ਼ਿੰਦਗੀ

0: याद है मैनू।
1: ਮੈਂ ਗਲੀਆਂ ਤਾਂ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਬੇਰੀ ਮੇਰਾ ਤਖਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਤੇ ਰਹਿਮਤਾਂ ਬਖਸ਼ੇ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਸੁਗਾਤ ਦੋਸਤ ਪਰਮ ਪਰਮੇਸ਼ਵਰ ਦੇ ਨਾਮ ਉਟਾਸਨਾ ਜਿਸ ਦੇ ਨਾਮ ਉਟਾਸਨਾ ਆਗਾਜ਼ ਦੁਨੀਆ ਦੀ ਹਰ ਇੱਕ ਸ਼ਾਦਮੀ ਦਿਨ ਖੁਸ਼ਗਵਾਰ ਰਹੇਗਾ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰੋਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ ਅਤੇ ਅੱਜ ਦੇ ਇਸ ਗ੍ਰੇ ਐਂਡ ਯੈਲੋ ਸਕਾਈਜ਼ ਦੇ ਨਾਲ ਤੁਸੀਂ ਅੱਜ ਦੇ ਦਿਨ ਦੀ ਸ਼ੁਰੂਆਤ ਕਰ ਚੁੱਕੇ ਹੋ 28 ਡਿਗਰੀ ਤੱਕ ਟੈਂਪਰੇਚਰ ਹੈਗੇ ਨੇ ਸਨੀ ਮਿਕਸ ਕਲਾਉਡੀ ਵਿਦ ਲਾਈਟ ਡ੍ਰਿਜ਼ਲ ਬੂੰਦਾਬਾਂਦੀ ਅਤੇ ਜ਼ਿੰਦਗੀ ਕੀ ਰੇਲ ਮੇ ਹਰ ਕੋਈ ਸਵਾਰ ਹੈ ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ ਭੁੱਖੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ ਇੰਤਜ਼ਾਰ ਦੀ ਘੜੀਆਂ ਸਾਨੂੰ ਸ਼ਾਮਿਲ ਕਰਦੇ ਹੋ ਆਪਣੇ ਦਿਨ ਦੇ ਬੇਸ਼ਕੀਮਤੀ ਸਮੇਂ ਨੂੰ ਸਾਡੇ ਨਾਲ ਸ਼ੇਅਰ ਕਰਦੇ ਹੋ ਆਪ ਸਭ ਦਾ ਥੈਂਕਸ ਬੋਲਾਂ 9:15 ਸਟੂਡੈਂਟਸ ਦੀ ਘੜੀਆਂ ਦੇ ਉੱਤੇ ਹੋ ਚੁੱਕੇ ਨੇ 27/7 ਸੱਤਵੇਂ ਮਹੀਨੇ 27 ਤਰੀਕ ਯਾਨੀ ਸੱਤਵਾਂ ਵੀ ਗਿਆ 8ਵਾਂ ਆ ਗਿਆ ਅਤੇ ਦਿਨ ਜਿਹੜੇ ਹੈਗੇ ਨੇ ਬੜੀ ਤੇਜ਼ੀ ਨਾਲ ਜਾ ਰਹੇ ਨੇ ਅੱਜ ਦੇ ਦਿਨ ਨੂੰ ਬਹੁਤ ਖੂਬਸੂਰਤ ਬਣਾਵਾਂਗੇ ਖੂਬਸੂਰਤ ਜੀ ਗੱਲਬਾਤ ਦੇ ਨਾਲ ਸਟੂਡੀਓਜ਼ ਦੇ ਵਿੱਚ 905-600-7333 ਇਸ ਸਮੇਂ ਪੈਨਸਿਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊ ਜਰਸੀ ਦੇ ਨਾਮ ਨਾਲ ਤੁਸੀਂ ਸਾਨੂੰ ਸੁਣ ਰਹੇ ਹੈਗੇ ਓਂਟੈਰੀਓ ਦੇ ਵਿੱਚ ਸਾਰਨੀਆਂ ਤੋਂ ਲੈ ਕੇ ਲੰਡਨ ਕਿਚਨਰ ਵਾਟਲੂ ਕੈਂਬਰਿਜ ਐਕਸਕਲੂਸਿਵਿਟੀ ਦੇ ਨਾਲ ਯਾਨੀ ਕਿ ਇਕੱਲਾ AM 530 ਚੈਨਲ ਹੀ ਹੈ ਜੋ ਤੁਹਾਨੂੰ GTA ਤੋਂ ਬਾਹਰ ਜੋ ਲੋਕਾਂ ਤੱਕ ਲੈ ਕੇ ਜਾਂਦਾ ਤਕਰੀਬਨ 1.8 ਮਿਲੀਅਨ ਲੋਕ ਜਿਹੜੇ ਹੈਗੇ ਨੇ ਅਨੁਮਾਨਿਤ ਜਿਹੜੇ ਹੈਗੇ ਨੇ GTA ਤੋਂ ਬਾਹਰ ਜਿਹੜੇ ਸਾਊਥ ਏਸ਼ੀਅਨ ਲੈਂਗੁਏਜ ਯਾਨੀ ਕਿ ਮੇਰੀ ਤੁਹਾਡੀ ਬੋਲੀ ਬੋਲਦੇ ਰਹਿੰਦੇ ਨੇ ਅਤੇ ਤੁਸੀਂ ਆਪਣੇ ਬਿਜ਼ਨਸ

0: प्रमोट करना?
1: जरूर सर, नाल 416-518-3200 416-518-3200। डेढ़ डेकड यानी कि अराउंड 15 साल ब्रॉडकास्टिंग सैक्टर में तुहाडे नाल मैनूं हो चुके हैं, तो एक बार एक नवी सवेर दे विच नवे एक्सपीरियंस लैके शामिल हाँ शो दे विच। साथी साथ बढ़ाना। संतोष जी सत श्रीकाल।
2: ਸਤਿਕਾਲ ਅਮਨ ਜੀ, ਸਤਿਕਾਲ ਸਾਰੇ ਰੇਡੀਓ ਲਿਸਨਰਸ ਨੂੰ। ਮੈਂ ਹਾਂ ਸੰਤੋਸ਼ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ 'ਤੇ। ਤੇ ਉਮੀਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਹੋਇਆ ਹੋਏਗਾ, ਐਂਡ ਹੁਣ ਵੀ ਆਉਣ ਵਾਲਾ ਪੂਰਾ ਹਫ਼ਤਾ ਤੁਹਾਡੇ ਸਾਰੇ ਲਈ ਚੜ੍ਹਦੀ ਕਲਾ ਵਾਲਾ ਹੋਵੇ।
1: ਥੈਂਕ ਯੂ। ਔਰ ਸੰਤੋਸ਼ ਹਮੇਸ਼ਾ ਜਿਸ ਤਰ੍ਹਾਂ ਰਸ਼ ਵਿੱਚ ਕਾਹਲੀ ਵਿੱਚ ਰਹਿੰਦੇ ਨੇ, ਸੰਤੋਸ਼ ਜੀ ਅੱਜ ਤਾਂ ਨਹੀਂ ਹੈਗੇ?
2: ਅੱਜ ਬ੍ਰੇਕ ਲੱਗੀ ਹੋਈ ਆ ਅਮਨ ਜੀ,
1: ਅੱਜ ਬ੍ਰੇਕ ਲੱਗੀ ਹੈ। ਠੀਕ ਹੈ। ਸੋ ਅੱਜ ਸੰਤੋਸ਼ ਜਿਹੜਾ ਹੈਗਾ ਛੋਟੀ ਜਿਹੀ ਗੱਲ ਲੈ ਕੇ ਆਏ ਸੀ, ਤੇ ਜਦੋਂ ਮੈਂ ਕਦੇ ਸਵੇਰੇ ਉੱਠ ਕੇ ਟਾਈਮ ਦੇਖਣਾ ਹੁੰਦਾ ਵੀ ਕਿੰਨਾ ਹੋ ਗਿਆ ਉੱਠ ਖੜਦਾ, ਸਭ ਤੋਂ ਪਹਿਲਾਂ ਸੰਤੋਸ਼ ਦਾ ਕੁਐਸਚਨ ਉੱਤੇ ਟਾਈਪ ਕੀਤਾ ਹੁੰਦਾ ਕਿ ਅੱਜ ਮੈਂ ਇਹ ਪੁੱਛਣਾ। ਸੰਤੋਸ਼ ਜੀ ਤੁਸੀਂ ਸੌਂਦੇ ਕਦੋਂ?
2: ਜੀ ਮੈਨੂੰ, ਮੈਂ 3 ਵਜੇ ਸੌਂਦੀ ਹਾਂ ਤੇ 7 ਵਜੇ ਉੱਠ ਜਾਂਦੀ ਹਾਂ।
1: ਠੀਕ ਹੈ। ਸੋ ਸੰਤੋਸ਼ ਤੁਸੀਂ ਅੱਜ ਕੁਐਸਚਨ ਕੀ, ਥੋੜਾ ਮਾੜਾ ਦੱਸੋਗੇ ਪਲੀਜ਼?
2: ਜੀ ਅਮਨ ਜੀ, ਵੀਕਐਂਡ ਤੇ ਨਾ ਮੈਂ ਇੱਕ ਗਰੁੱਪ ਦੇ ਵਿੱਚ ਬੈਠੀ ਸੀਗੀ, ਅਸੀਂ ਆਪਸ ਚ ਨੋਰਮਲ ਗੱਲਾਂ ਕਰਦੇ ਸੀ, ਤੇ ਉਹਦੇ ਵਿੱਚ ਕਿਸੇ ਇੱਕ ਬੰਦੇ ਨੇ ਕਿਹਾ ਕਿ ਆਈ ਵਿਸ਼ ਮੈਂ 10 ਸਾਲ ਪਹਿਲਾਂ ਆਪਣੀ ਆਹ ਵਾਲੀ ਗਲਤੀ ਨਾ ਕੀਤੀ ਹੁੰਦੀ, ਆਈ ਵਿਸ਼ ਮੈਂ ਪਿੱਛੇ ਜਾ ਕੇ ਆਹ ਸਹੀ ਕਰ ਲੈਂਦਾ। ਤੇ ਦੂਜਾ ਕਹਿੰਦਾ ਯਾਰ ਮੈਂ ਵਿਸ਼ ਕਰਦਾ ਕਿ ਅੱਜ ਤੋਂ 10 ਸਾਲ ਬਾਅਦ ਸਾਡੀ ਲਾਈਫ ਕਿਵੇਂ ਦੀ ਹੋਣੀ ਆ, ਮੈਂ ਇੱਕ ਦਿਨ ਜਾ ਕੇ ਦੇਖਾਂ ਕਿ 10 ਸਾਲ ਬਾਅਦ ਮੈਂ ਕਿਵੇਂ ਆ, ਇੱਕ ਦਿਨ ਮਿਲ ਜੇ ਮੈਨੂੰ। ਤੇ ਦੋਨਾਂ ਦੀ ਥੋਟ ਪ੍ਰੋਸੈਸ ਡਿਫਰੈਂਟ ਸੀ। ਸੋ ਮੈਂ ਜਾਣਨਾ ਚਾਹੁੰਦੀ ਹਾਂ ਕਿ ਸਿਰਫ ਸਾਡੇ ਗਰੁੱਪ ਦੇ ਵਿੱਚ ਇਹ ਗੱਲਾਂ ਹੁੰਦੀਆਂ ਜਾਂ ਸਾਰੇ ਜਾਣੇ ਸੋਚਦੇ ਆ ਕਿ ਕਾਸ਼ ਮੈਂ 10 ਸਾਲ ਬੈਕ ਜਾਵਾਂ ਔਰ ਕੋਈ ਮਿਸਟੇਕ ਸਹੀ ਕਰਨੀ ਹੋਵੇ ਤੇ ਕਰਾਂ, ਜਾਂ ਫਿਊਚਰ 'ਚ ਜਾ ਕੇ ਇੱਕ ਦਿਨ ਮਿਲ ਜੇ ਔਰ ਮੈਂ ਦੇਖਾਂ ਕਿ ਮੇਰੀ ਲਾਈਫ ਕਿਵੇਂ ਦੀ ਆ, ਤੇ ਤੁਸੀਂ ਕੀ ਚੂਜ਼ ਕਰੋਗੇ? ਤੁਸੀਂ ਸਾਰਿਆਂ ਨੇ ਦੱਸਣਾ,
1: ਯਾਨੀ ਕਿ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ, ਯਾ ਕੱਲ ਕਿਆ ਹੋ ਕਿਸਨੇ ਜਾਣਾ। ਹਾਂਜੀ। ਸੋ ਇਸ ਸਮੇਂ ਮੇਰੇ ਨਾਲ ਸਾਥੀ ਕਲਾਕਾਰ ਮੇ ਕੋ ਇੱਧਰ ਵੀ ਪਹੁੰਚ ਗਏ ਨੇ ਸਟੂਡੀਓ ਦੇ ਵਿੱਚ।
3: ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ।
1: ਸੰਤੋਸ਼ ਜੀ, ਜਦੋਂ ਮੈਂ ਮਤਲਬ ਅੱਜ ਪੌੜੀਆਂ ਚੜ੍ਹ ਰਿਹਾ ਸੀਗਾ, ਮੇਰੇ ਪਿੱਛੇ ਉਹ ਲੜਕੀ ਆ ਰਹੀ ਸੀ, ਉਹ ਵੀ ਬੇਹੋਸ਼ ਹੋਣ ਵਾਲੀ ਸੀ, ਇਹੋ ਜਿਹਾ ਪਰਫਿਊਮ ਲਗਾਇਆ ਮੇਰੇ ਭਾਈ ਸਾਹਿਬ ਨੇ, ਇਹਨਾਂ ਨੇ ਮੈਨੂੰ ਆਪਣੀ, ਮੈਂ ਨਾ ਗੱਡੀ 'ਚ ਬੈਠੇ ਸੀ ਨਾ, ਕੋਲ ਚਲਾ ਗਿਆ ਇਹਨਾਂ ਨੇ, ਜਿਹੜੇ ਮੈਂ ਤੇ ਪ੍ਰੈਸ ਕਰਨਾ ਸ਼ੁਰੂ ਕਰਤਾ, ਮੈਂ ਕਿਤੇ ਸਪਰੇ ਮਾਰ ਰਿਹਾ, ਅੱਖਾਂ 'ਚ ਨਹੀਂ ਪਾਉਂਦੇ ਜਿਹੜੀ ਪੁਲਿਸ ਵਾਲੇ ਪਾਉਂਦੇ ਹੁੰਦੇ ਨੇ, ਕਿ ਬੰਦਾ ਨਾ ਹੋਵੇ, ਪਰ ਬਾਅਦ 'ਚੋਂ ਪਤਾ ਲੱਗਿਆ ਪਰਫਿਊਮ ਛਿੜਕ ਰਹੇ ਨੇ ਮੈਂ ਤੇ। ਹੁਣ ਇਹ ਸ਼ਰਟ ਮੈਂ ਨਹੀਂ ਇੱਕ ਹਫ਼ਤਾ ਧੋਵਾਂਗਾ, ਨਹੀਂ ਧੋਵਾਂਗਾ, ਨਹੀਂ ਧੋਵਾਂਗਾ,
3: ਇਹਨੂੰ ਧੋ ਵੀ ਲਓ ਤੇ ਜਾਣੀ ਨਹੀਂ ਫ੍ਰੈਗਰੈਂਸ।
2: ਅੱਛਾ, ਵੈਰੀ ਨਾਈਸ।
3: ਕਿਹੜੀ ਹੈ ਇਹ? ਬਸ ਜੀ, ਰਾਸ ਦੀਆਂ ਗੱਲਾਂ ਨੇ,
1: ਰਾਸ ਹੀ ਰਹਿਣ ਦੀਏ,
3: ਰਾਸ ਹੀ ਰਹਿਣ ਦੀਏ।
1: ਸੋ ਪਰਮਜੀਤ ਦੇ ਨਾਲ ਨੇ ਮੌਰਗੇਜ ਕਿੰਗ ਤੋਂ, ਜਿੱਥੇ ਸਾਰੀ ਕਮਿਊਨਿਟੀ ਜਾਣਦੀ ਹੈ। ਪਰਮਜੀਤ, ਮੌਰਗੇਜ ਕਿੰਨੇ ਸਾਲ ਹੋ ਗਏ ਤੁਹਾਨੂੰ?
3: ਮੈਂ ਕੱਢਤੇ ਜੀ ਆਲਮੋਸਟ 29.5 ਸਾਲ ਕੱਢ,
1: 29.5 ਸਾਲ ਕੱਢ ਦਿੱਤੇ ਇਹਨਾਂ ਨੇ ਮੌਰਗੇਜ ਇੰਡਸਟਰੀ ਦੇ ਵਿੱਚ। ਤੇ ਸੰਤੋਸ਼ ਪੁੱਛੀ ਜਾ ਰਹੀ ਹੈ ਵੀ ਕੋਈ ਕਿਸੇ ਗਲਤੀ ਦਾ ਅਫਸੋਸ ਹੋਵੇ ਜ਼ਿੰਦਗੀ 'ਚ?
3: ਨਹੀਂ ਜੀ, ਗਲਤੀ ਮੈਂ ਲੱਗਦੀ ਨਹੀਂ ਕਦੀ ਹੋਈ ਸਾਡੇ ਕੋਲੋਂ, ਜੇ ਹੋਈ ਵੀ ਹੋਵੇ ਤਾਂ ਮੰਨੀ ਨਹੀਂ ਨਾ ਕਦੀ।
1: ਅੱਛਾ, ਫਿਰ
3: ਸੱਚੀ ਗੱਲ ਤਾਂ ਦੱਸ ਰਿਹਾ, ਹਰੇਕ ਇਨਸਾਨ ਨੂੰ ਨਾ ਇਹੀ ਲੱਗਦਾ ਵੀ ਯਾਰ ਜੋ ਮੈਂ ਕਰ ਰਿਹਾ ਨਾ ਉਹ ਬਹੁਤ ਵਧੀਆ। ਹੁਣ ਦੇਖੋ ਵੱਡੀ ਗੱਲ ਕੀ ਹੈ, ਮੈਂ ਹੁਣ ਸਭ ਤੋਂ ਤੁਹਾਡੇ ਮੂੰਹ ਦੇ ਲਾਗੇ ਨੱਕ ਆ ਤੁਹਾਡਾ, ਹੈ ਨਾ, ਸਾਡੇ ਮੂੰਹ 'ਚੋਂ ਬਦਬੂ ਆਉਂਦੀ ਹੋਵੇ ਸਾਡੇ ਆਪਣੇ ਨੱਕ ਨੂੰ ਪਤਾ ਨਹੀਂ ਲੱਗਦਾ,
1: ਹੈ ਨਾ,
3: ਪਰ 10 ਫੁੱਟ ਬੈਠੇ ਬੰਦੇ ਨੂੰ ਪਤਾ ਲੱਗ ਜਾ ਰਿਹਾ ਮੂੰਹ 'ਚੋਂ ਗੰਦੀ ਜਿਹੀ ਬੋ ਆ ਰਹੀ ਹੈ।
1: ਓ ਮਾਈ ਗਾਡ, ਐਨ ਕਰਾਉਂਦੇ ਫ੍ਰੈਗਰੈਂਸ ਤੋਂ ਬਾਅਦ ਆ ਰਿਹਾ ਕਰਾਉਂਦੇ?
3: ਨਹੀਂ ਪਰ ਮੈਂ ਉਹਦਾ ਗੱਲ ਕਰਦਾ ਕਿ ਐਗਜ਼ਾਮਪਲ ਦਿੱਤੀ, ਐਗਜ਼ਾਮਪਲ ਕਰਕੇ ਸਮਝਾਉਣਾ ਸੌਖਾ ਹੋ ਜਾਂਦਾ, ਲਾਗੇ ਬੰਦੇ ਬੈਠਿਆਂ ਨੂੰ ਸਾਡੀਆਂ ਗਲਤੀਆਂ ਨਜ਼ਰ ਆਉਂਦੀਆਂ, ਪਰ ਸਾਨੂੰ ਸਾਡੀਆਂ ਗਲਤੀਆਂ ਅਕਸਰ ਨਜ਼ਰ ਨਹੀਂ ਆਉਂਦੀਆਂ। ਜੇ ਸਾਨੂੰ ਪਤਾ ਹੋਵੇ ਨਾ ਗਲਤ ਗੱਲ ਇਹ ਕਰ ਰਹੇ ਤਾਂ ਅਸੀਂ ਕਦੀ ਕਰੀਏ ਨਾ, ਅਸੀਂ ਆਪਣੇ ਨੂੰ ਸਹੀ ਕਰਦੇ।
1: ਪਰ ਮੈਂ ਬਹੁਤ ਲੋਕਾਂ ਨੂੰ ਮਿਲਦਾ ਪਰਮ ਜੀ, ਜਿਹੜੇ ਕਹਿੰਦੇ ਆ 4 ਸਾਲ ਪਹਿਲਾਂ, ਮੈਂ ਕਹਿੰਦਾ ਸੰਤੋਸ਼ ਨੇ ਕੁਐਸਚਨ ਪੁੱਛਿਆ ਜੀ ਲੋਕਾਂ ਨੂੰ ਕਿਸ ਗੱਲ ਦਾ ਬਹੁਤ ਅਫਸੋਸ ਆ
3: ਜੀ,
1: ਜਦੋਂ ਮੈਂ ਸਵੇਰੇ ਉੱਠ ਕੇ ਖੋਲਿਆ ਤਾਂ ਮੈਂ ਮੁਸਕਰਾ ਰਿਹਾ ਸੀ, ਦੱਸੋ ਕਾਤੇ, ਮੈਨੂੰ ਸੀਗਾ ਟੋਰਾਂਟੋ ਜ਼ਿਆਦਾ ਕਾਲਾਂ ਹੀ ਹੋਣੀਆਂ ਵੀ 4 ਸਾਲ ਪਹਿਲਾਂ ਮਕਾਨ ਕਾਹਨੂੰ ਬੁੱਕ ਕਰਾਉਣਾ ਸੀ ਮੈਂ, ਹੈ ਨਾ,
3: ਠੀਕ ਹੈ।
1: ਜਿਹਨਾਂ ਨੇ ਹੁਣ ਬੁੱਕ ਕਰਾਏ ਨੇ, ਕਲੋਜ਼ਿੰਗ ਨਹੀਂ ਹੋ ਰਹੀਆਂ, ਉਹ ਇੱਕ ਵਾਰ ਕਾਲ ਕਰ ਲਿਓ
3: 416-804-2015
1: ਮਾਡਲ, ਠੀਕ ਹੈ,
3: ਬਿਲਕੁਲ ਜੀ,
1: ਹਾਂਜੀ 416-804-2015 ਦੇ ਉੱਤੇ ਕਾਲ ਕਰਨੀ ਹੈ ਅਗਰ ਕਲੋਜ਼ਿੰਗਸ ਨਹੀਂ ਹੋ ਰਹੀਆਂ ਹੈਗੀਆਂ, ਹੈ ਨਾ, ਉਹਦਾ ਵੀ ਸਲਿਊਸ਼ਨ ਹੈ। ਅਤੇ ਦੂਸਰੇ ਪਾਸੇ ਫਾਈਨਾਂਸ ਦੇ ਉੱਪਰ ਵੀ ਗੱਲ ਕਰਾਂਗੇ। ਸੰਤੋਸ਼ ਨੇ ਪੁੱਛਿਆ ਵੀ ਜੇ ਤੁਹਾਡੀ ਕੋਈ ਵਿਸ਼ ਆ
3: ਜੀ
1: ਵੀ ਆਹ ਵੀ ਹੋ ਜਾਵੇ, ਹਾਂਜੀ ਉਹ ਵੀ ਦੱਸ ਦਿਓ।
3: ਸਾਡੀ ਜਿਹੜੀ ਮੇਰੀ ਵਿਸ਼ ਆ, ਮੇਰੀ ਤਾਂ ਮੈਂ ਹਮੇਸ਼ਾ ਹੀ ਅਰਦਾਸ ਕਰਦਾ ਹੁੰਦਾ ਵੀ ਰੱਬਾ, ਹਨਾ, ਪਟਾਕਾ ਜਦੋਂ ਮਰਜ਼ੀ ਪਾ ਦੇ, ਪੈਂਚਰ ਨਾ ਕਰੀ, ਮੇਰੀ ਬਸ ਆਹੀ ਵਿਸ਼ ਹੈ।
1: ਮੈਂ ਤਾਂ ਆਪ ਕਹਿੰਦਾ ਪੈਂਚਰ ਨਾ ਹੋਈਏ, ਪਟਾਕਾ ਹੀ ਪਵੇ,
3: ਪਟਾਕਾ ਜਦੋਂ ਮਰਜ਼ੀ ਪਾ ਦੇ, ਚੱਲਦੇ ਫਿਰਦੇ। ਔਰ ਔਰ ਮੈਂ ਸਾਰਿਆਂ ਨੂੰ ਇਹ ਕਹਿੰਦਾ ਹੁੰਦਾ ਯਾਰ ਨਾ ਕੋਈ ਦਿਲ ਦੇ ਵਿੱਚ ਰੱਖ ਨਾ ਲਿਓ ਗੱਲ ਵੀ ਯਾਰ ਜਿਹੜੀ ਰਹਿ ਗਈ ਰੋਜ਼ ਜਿਹੜਾ ਇੰਜੋਏ ਕਰੋ, ਜਿੱਦਾਂ ਕਿ ਮੇਲੇ 'ਚ ਨਹੀਂ ਆਏ, ਇਹਨੂੰ ਇੱਦਾਂ ਇੰਜੋਏ ਕਰੋ। ਜੇ ਕਿਸੇ ਦਿਲ ਕਰਦਾ ਔਰ ਰੱਸੀ ਬੰਨ੍ਹ ਕੇ ਛਾਲ ਮਾਰਦੇ ਹੁੰਦੇ, ਬੰਜੀ ਕਰਨੀ ਹੈ, ਸਕਾਈ ਡਾਈਵਿੰਗ ਕਰਨੀ, ਜੋ ਦਿਲ ਕਰਦਾ ਕਰ ਲਓਗੇ, ਰਿਗਰੈਟ ਰਹਿ ਨਾ ਜਾਏ।
1: ਓਸ਼ੋ ਕਹਿੰਦਾ ਕਿ ਤੁਸੀਂ ਲਾਈਫ ਨੂੰ ਇੱਦਾਂ ਲਓ
3: ਜੀ
1: ਕਿ ਤੁਸੀਂ ਸਰਕਸ 'ਚੋਂ
3: ਜੀ,
1: ਤੁਹਾਡਾ ਅੱਜ ਰੋਲ ਹੈ
3: ਜੀ,
1: ਅੱਜ ਤੁਸੀਂ ਸਭ ਨੂੰ ਰਵਾਉਣਾ
3: ਜੀ,
1: ਅੱਜ ਤੁਸੀਂ ਹਸਾਉਣਾ
3: ਜੀ,
1: ਤੇ ਦੂਸਰਾ ਹੈਗਾ ਕਿਸੇ ਚੀਜ਼ ਨੂੰ ਵਜ਼ਨ ਨਹੀਂ ਲੈਣਾ, ਵੀ ਸੌਣ ਲੱਗੇ ਬਿਸਤਰੇ ਤੇ ਨਹੀਂ ਲੈ ਕੇ ਜਾਣਾ। ਮੈਜੋਰਟੀ ਲੋਕ ਬਿਸਤਰਿਆਂ ਤੇ ਵਜ਼ਨ ਲੈ ਕੇ ਸੌਂਦੇ ਨੇ। ਮੈਨੂੰ ਯਾਦ ਹੈ ਮੇਰੇ ਕਜ਼ਨ ਨੇ ਵਰਲਡ ਸਟੈਬਲਿਸ਼ਡ, ਮਤਲਬ ਮੈਂ ਕਹਿ ਲਓ ਵੀ ਬਈ ਮੇਰੀ ਪੈਸੇ ਕਰਕੇ ਨਹੀਂ ਪਰਸਨੈਲਿਟੀ ਕਰਕੇ ਮੇਰਾ ਉਹ ਮੈਂਟਰ ਆ
3: ਜੀ,
1: ਪੈਸੇ ਕਰਕੇ ਨਹੀਂ, ਪੈਸੇ ਕਰਕੇ ਤਾਂ ਬੜੀ ਦੁਨੀਆ ਮਗਰ ਹੋ ਗਈ ਆ, ਲੱਖ 'ਚ ਦੁਨੀਆ ਮਗਰ ਹੋ ਗਏ, ਮਤਲਬ ਕੀ ਕਹਾਂ ਮੈਂ, ਕੋਈ ਹਿੰਟ ਜਿਹਾ ਹੋ ਜੂਗਾ, ਨਹੀਂ ਤਾਂ ਹਜ਼ਾਰ ਕਰੋੜ ਮੀਨਸ ਕੁਛ ਨਹੀਂ, ਸਮਝਣਾ। ਉਹ ਇਨਸਾਨ ਜਿਹਨੇ ਇਹ ਅਮਾਊਂਟ ਜਿਹੜੀ ਹੈ ਰੀਚ ਆਊਟ ਕੀਤੀ ਕਹਿ ਲਓ ਲੱਖ ਰੁਪਈਏ ਤੋਂ
3: ਜੀ,
1: ਅਤੇ ਉਹ ਇਨਸਾਨ ਜਿਹੜੀ ਚੀਜ਼ ਦਾ ਲੀਡਰ ਹੋ ਜਾਂਦਾ, ਜਿਹੜੀ ਵੀ ਕੋਈ ਗਰੁੱਪ ਆਫ ਕੰਪਨੀਜ਼ ਕਿਸੇ ਦਾ ਜਦੋਂ ਖਰੀਦ ਲੈਂਦਾ, ਐਂ ਸਮਝ ਲੈਂਦਾ ਸਾਰਾ ਕਿ ਹੁਣ ਚੱਲ ਪਿਆ, ਬਸ ਇਹ ਚੱਲ ਪੈਣਾ। ਅਤੇ ਉਹ ਕਹਿੰਦੇ ਕਿ ਖੁਦ ਹੀ ਕੋ ਕਰ ਬੋਲਣ ਦੇ ਤਰ੍ਹਾਂ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਪੁੱਛੇ ਬੰਦੇ ਸੇ ਬਤਾ ਬਤਾ ਬਤਾ ਤੇਰੀ ਰਜ਼ਾ ਕਿਆ ਹੈ ਨਾ। ਸੋ ਉਹਨਾਂ ਮੈਂ ਉਹਨਾਂ ਨੂੰ ਵੀ ਦੇਖਿਆ, ਮੈਂ ਬੜੇ ਬੜੇ ਅਮੀਰ ਲੋਕ ਕਹਿੰਦੇ ਸੰਸੇ ਮਸਕੀਨ ਕਹਿੰਦੇ ਕਿ ਬੜੇ ਬੜੇ ਜੋ ਦੀਸ ਹੈ ਲੋਕ ਤਿੰਨੇ ਵਿਆਪੇ ਚਿੰਤਾ ਰੋਗ। ਮੈਂ ਨਾ ਜਿਹੜਾ ਸਾਡਾ ਕਜ਼ਨ ਹੈ ਉਹਨੂੰ ਚਿੰਤਾ ਰੋਗ 'ਚ ਨਹੀਂ ਕਦੇ ਦੇਖਿਆ, ਚਿੰਤਾ ਰੋਗ 'ਚ ਕਦੇ ਨਹੀਂ ਦੇਖਿਆ, ਸਲਿਊਸ਼ਨ ਮੋਡ 'ਚ ਚਲਾ ਜਾਂਦਾ। ਜਦੋਂ ਪ੍ਰੋਬਲਮ ਆਈ ਉਹ ਹਮੇਸ਼ਾ ਹੀ ਸਲਿਊਸ਼ਨ ਮੋਡ 'ਚ ਰਾਈਟ ਵਿੱਚ ਚਲਾ ਜਾਂਦਾ। ਦਿਸ ਇਜ਼ ਹਿਜ਼ ਸਕਸੈਸ, ਆਹ ਕਾਮਯਾਬੀ ਹੈ ਉਹਦੀ ਕਿ ਉਹਨੇ ਸਲਿਊਸ਼ਨ 'ਚ ਜਾਣਾ, ਉਹਨੇ ਇਹ ਨਹੀਂ ਦੇਖਣਾ ਕਿ ਇਹ ਸਲਿਊਸ਼ਨ ਨਾ। ਅੱਛਾ ਇੱਕ ਚੀਜ਼ ਮੈਂ ਦੇਖੀ ਹੈ, ਅਸੀਂ ਰਾਤ ਗੱਲਾਂ ਕਰ ਰਹੇ ਸੀ ਬੈਠੇ ਸੰਤੋਸ਼, ਆਲਮੋਸਟ ਕਹਿ ਲਓ 80% ਟਰਾਂਸਪੋਰਟ ਸੀ ਜਿਹੜੀ ਮੇਰੇ ਨਾਨਕਿਆਂ ਦੀ ਹੈ
3: ਜੀ,
1: ਲਿਬੜਾ ਖਟੜਾ ਇਹ ਟਰਾਂਸਪੋਰਟ ਗਰੁੱਪ ਹੋ ਗਏ। ਮੇਰਾ ਫਾਦਰ ਇੱਕ ਬੜਾ ਵੱਡਾ ਟਰਾਂਸਪੋਰਟਰ ਰਿਹਾ ਹੈ ਨਾ
3: ਜੀ।
1: ਸੋ ਮੈਂ ਰਾਤ ਨਾ ਮੈਨੂੰ ਪਰਮਜੀਤ ਅੱਗੇ ਕੁਛ ਨਹੀਂ ਆਉਂਦਾ ਹੁੰਦਾ, ਰਾਤ ਮੈਂ ਸੁਪਨੇ 'ਚ ਨਾ ਸਾਡਾ ਇੱਕ ਬੱਸ ਸਟੈਂਡ ਸੀ, ਅਸੀਂ 6 ਬੱਸ ਅੱਡੇ ਓਨ ਕਰਦੇ ਸੀ ਖੁਦ ਅਸੀਂ ਆਪ, ਅਤੇ ਸਾਡਾ ਇੱਕ ਬੱਸ ਅੱਡਾ ਸੀ, ਉਹਦੇ ਪਿੱਛੇ ਨਾ ਕੁਆਟਰਸ ਹੁੰਦੇ ਸੀ
3: ਜੀ,
1: ਅਸੀਂ ਛੋਟੇ ਸੀ ਸਾਨੂੰ ਨਹੀਂ ਪਤਾ ਸੀ ਵੀ ਅਸੀਂ ਮਾਲਕ ਹੈ ਇਹਨਾਂ ਦੇ
3: ਜੀ।
1: ਉਹ ਅਸੀਂ ਨਾ ਉੱਥੇ ਪਤੰਗ ਉਡਾਉਣ ਚਲੇ ਜਾਣਾ ਬੱਸ ਅੱਡੇ 'ਚ, ਸਾਡੇ ਇਹ ਬੱਸ ਅੱਡਾ ਏਕੜ 'ਚ ਸੀ ਸਮਰਾਲੇ 'ਚੋਂ, ਜੇ ਕੋਈ ਲੋਕ ਰਹਿੰਦੇ ਜਾਣਦੇ ਨੈਸ਼ਨਲ ਬੱਸ ਅੱਡਾ ਕਹਿੰਦੇ ਉਹਨੂੰ
3: ਜੀ।
1: ਅਤੇ ਉੱਥੇ ਨਾ ਅੰਦਰੇ ਬੱਸਾਂ ਨੂੰ ਬੋਡੀ ਲੱਗਦੀ ਸੀ, ਅੰਦਰੇ ਰਿਪੇਅਰ ਸ਼ੋਪ ਸੀ, ਅੰਦਰੇ ਬੱਸਾਂ ਪਾਰਕ ਹੁੰਦੀਆਂ ਸੀ, ਅੰਦਰੋਂ ਬੱਸਾਂ ਅਤੇ ਰੋਡਵੇਜ਼ ਦੀਆਂ ਬੱਸਾਂ ਅੰਦਰ ਐਂਟਰ ਹੋ ਕੇ ਆਪਣੀ ਪਰਚੀ ਕਟਾਉਂਦੀਆਂ ਸੀ ਅੱਡੇ ਦੀ ਫੀਸ, ਇੱਕ ਮੂਹਰੇ ਬੂਥ ਬਣੇ ਹੁੰਦੇ ਸੀ, ਅਤੇ ਉਹ ਫੋਰਨ ਵਾਂਗੂ ਦਾ ਸਿਸਟਮ ਸੀ ਉਸ ਟਾਈਮ ਦੇ ਉੱਤੇ, ਟਿਕਟ ਕਟਾ ਕੇ ਲੋਕ ਬਹਿ ਜਾਂਦੇ ਸੀ, ਵੇਟ ਕਰਦੇ ਸੀ, ਬੱਸ ਆਉਂਦੀ ਸੀ ਫਿਰ ਉਹ ਉੱਪਰ ਅਤੇ ਥੱਲੇ ਚੜ੍ਹਦੇ ਹੁੰਦੇ ਸੀ। ਮੈਂ ਨਾ ਉਹ ਸੁਪਨੇ 'ਚ ਮੇਰੇ ਰਾਤ ਅੱਡਾ ਆਇਆ, ਬੜੀਆਂ ਗੱਲਾਂ ਕੱਲ੍ਹ ਅਜੀਬ ਅਜੀਬ ਜਿਹੀਆਂ ਮੈਂ ਸਾਰੀਆਂ ਕੀਤੀਆਂ, ਅਤੇ ਮੈਂ ਹੈਰਾਨ ਹੋਇਆ, ਮੈਂ ਕਿਹਾ ਲੈ ਦੱਸ ਵੀ ਛੋਟੇ ਹੁੰਦਿਆਂ ਉਹ ਪਤੰਗ ਪਿੱਛੇ ਲੜ ਪਿਆ ਸੀ ਪਿੱਛੇ ਵਾਲਾ ਮੁੰਡਾ
3: ਜੀ,
1: ਹੈ ਨਾ, ਤਾਂ ਸਾਨੂੰ ਪਤਾ ਨਹੀਂ ਸੀ ਉਹ ਸਾਡੀ ਉਹ ਪ੍ਰੋਪਰਟੀ ਆ, ਅਤੇ ਸਾਨੂੰ ਨਾ ਸਾਡੇ ਇੱਕ ਜਿਹੜਾ ਬੰਦਾ ਸੀ ਸਾਡਾ ਇੰਪਲੋਈ ਸੀ ਉਹ ਆ ਗਿਆ ਕਿਤੇ, ਉਹ ਜਿਹੜਾ ਲੜ ਰਿਹਾ ਸੀ ਉਹ ਸਾਡੇ ਇੰਪਲੋਈ ਦਾ ਬੇਟਾ ਸੀਗਾ, ਹੈ ਨਾ, ਅਤੇ ਉਹ ਜੋ ਲੜਨਾ ਸੀ ਉਹ ਕਹਿੰਦਾ ਉਹ ਨਾ ਇਹ ਸਰਦਾਰ ਜੀ ਦਾ ਬੇਟਾ, ਸਰਦਾਰ ਜੀ ਦਾ ਬੇਟਾ, ਅਤੇ ਉਹਨੇ ਜਦੇ ਸਾਨੂੰ ਪਤੰਗ ਛੱਡ ਦਿੱਤਾ, ਹੈ ਨਾ। ਈਵਨ ਉਹ ਵੀ ਬੱਚਾ ਸੀਗਾ ਸਾਡੇ ਵਰਗਾ, ਅਸੀਂ ਵੀ ਬੱਚੇ ਸੀਗੇ, ਜਿਹੜਾ ਕਹਿ ਰਿਹਾ ਸੀ ਉਹ ਅਡਲਟ ਸੀ, ਉੱਪਰ ਆ ਗਿਆ ਕਿਉਂਕਿ ਅਸੀਂ ਆਵਾਜ਼ ਮਾਰੀ, ਉਹਦਾ ਨਾਂ ਸੀ ਰਾਮ ਆਸਰਾ ਅੰਕਲ, ਅਸੀਂ ਕਿਹਾ ਰਾਮ ਆਸਰਾ ਅੰਕਲ ਇਹ ਸਾਡਾ ਪਤੰਗ ਨਹੀਂ ਦਿੰਦਾ ਪਿਆ, ਉਹ ਜਦੋਂ ਉੱਧਰ ਉੱਧਰ ਘੁੰਮ ਕੇ ਭੱਜ ਗਿਆ, ਉਹਨੇ ਕਿਹਾ ਸਰਦਾਰ ਜੀ ਦਾ ਬੇਟਾ ਹੋਏ ਨਾ, ਉਹ ਮੁੰਡੇ ਨੇ ਵਿਚਾਰੇ ਨੇ ਜਿਹੜੇ ਛੱਡਤਾ। ਮੈਂ ਉਹ ਟਾਈਮ 'ਚ ਲੰਘਿਆ, ਉਸ ਤੋਂ ਬਾਅਦ ਇੱਕ ਟਾਈਮ ਇਹੋ ਜਿਹਾ ਆਇਆ ਪਰਮਜੀਤ, ਮੈਂ 8ਵੀਂ ਕਲਾਸ ਤੋਂ ਬਾਅਦ ਮੇਰੇ ਮਦਰ ਨੇ ਕਹਿਣਾ, ਮੇਰੇ ਫਾਦਰ ਬਹੁਤ ਡਰਿੰਕ ਕਰਦੇ ਸੀਗੇ, ਗੱਲ ਨੂੰ ਮੈਂ ਕਿਤੇ ਹੋਰ ਲੈ ਕੇ ਗਿਆ, ਮੁੜ ਕੇ ਵਾਪਸ ਉੱਥੇ ਹੀ ਲਿਆਊਂਗਾ ਸੰਤੋਸ਼ ਦੇ ਕੁਐਸਚਨ 'ਤੇ
3: ਜੀ।
1: ਮੇਰੇ ਫਾਦਰ ਬਹੁਤ ਡਰਿੰਕ ਕਰਦੇ ਸੀ, ਦਿਨੇ ਹੀ ਕਰ ਲੈਂਦੇ ਸੀ, ਅਤੇ ਮੇਰੇ ਫਾਦਰ ਜਿੰਨਾ ਪੜ੍ਹੇ ਲਿਖੇ ਲੋਕ ਮੈਂ ਬਹੁਤ ਥੋੜ੍ਹੇ ਦੇਖੇ ਨੇ, ਲੋਕਾਂ ਕੋਲ ਡਿਗਰੀਆਂ ਹੁੰਦੀਆਂ, ਮੇਰੇ ਡੈਡੀ ਕੋਲ ਪੜ੍ਹਾਈ ਸੀਗੀ, ਇੰਗਲੈਂਡ ਪੜ੍ਹੇ, ਮੇਰੇ ਡੈਡੀ ਅਮੈਰੀਕਾ ਪੜ੍ਹੇ, ਮੇਰੇ ਡੈਡੀ ਦੂਨ ਸਕੂਲ ਜੋ ਉਸ ਵੇਲੇ ਇੰਡੀਆ ਦਾ ਸਭ ਤੋਂ ਟੋਪ ਸਕੂਲ ਸੀ, ਕੈਪਟਨ ਅਮਰਿੰਦਰ ਸਿੰਘ, ਅਤੇ ਮੇਰੇ ਡੈਡੀ ਇਕੱਠੇ ਪੜ੍ਹੇ ਇੰਗਲੈਂਡ ਤੱਕ, ਇਕੱਠੇ ਪੜ੍ਹੇ ਦੋਨੋਂ, ਹੈ ਨਾ। ਸੋ ਮੇਰੇ ਫਾਦਰ 'ਚ ਲਿਆਕਤ ਬਹੁਤ ਸੀ, ਮੇਰੇ ਫਾਦਰ ਸਭ ਕੁਛ, ਉਸ ਟਾਈਮ 'ਤੇ ਨਾ ਅਡਿਕਸ਼ਨਸ ਇੰਟਰਡਿਊਸ ਨਹੀਂ ਹੋਈਆਂ ਸੀ
3: ਜੀ,
1: ਇਹ ਨਹੀਂ ਕਹਿ ਦਿੰਦਾ ਸੀ ਕਿ ਸ਼ਰਾਬ ਦੀ ਅਡਿਕਸ਼ਨ ਆ, ਬਸ ਇਹ ਕਹਿੰਦੇ ਸੀ ਸ਼ਰਾਬੀ ਆ
3: ਜੀ,
1: ਇਹ ਵਰਡ ਯੂਜ਼ ਕਰ ਲੈਂਦੇ ਸੀ, ਹੈ ਨਾ। ਸੋ ਉਹ ਟਾਈਮ ਮੈਂ ਦੇਖਿਆ ਕਿ ਮੇਰੀ ਮਦਰ ਨੇ ਮੈਨੂੰ ਕਹਿਣਾ, ਮੈਂ ਸੰਤੋਸ਼ ਨਾਲ ਕੱਲ੍ਹ ਬੈਠਾ ਹੀ ਗੱਲਾਂ ਕਰਦੇ, ਪਰਸੋਂ ਸੀ ਸੈਟਰਡੇ ਦੇ ਸ਼ੋਅ 'ਚ, ਮੇਰੀ ਮਦਰ ਨੇ ਮੈਨੂੰ ਘੜੀਆਂ ਠੀਕ ਕਰਨ ਲਈ ਦੁਕਾਨ 'ਤੇ ਭੇਜਣਾ ਇੱਕ ਤੇ ਸ਼ਾਮ ਨੂੰ, ਉਹ ਬੰਦੇ ਨੇ ਮੈਨੂੰ ਘੜੀਆਂ ਠੀਕ ਕਰਨੀਆਂ ਸਿਖਾਉਣੀਆਂ, ਅੱਖ ਦੇ ਵਿੱਚ ਨਾ ਇੱਕ ਉਹ ਡੱਡੂ ਜਿਹਾ ਲਾ ਦਿੰਦੇ ਸੀ ਲਾ ਕੇ, ਉਹ 'ਚ ਗਰਾਲੀਆਂ ਦੇਖਦੇ ਸੀ
3: ਜੀ,
1: ਉਹ ਮੇਰਾ ਨਾ ਪੈਸ਼ਨ ਬਣ ਗਿਆ। ਉਸ ਵੇਲੇ ਮੈਨੂੰ ਤਕਲੀਫ ਦਿੰਦਾ ਸੀ ਕਿ ਯਾਰ ਬਾਕੀ ਬੱਚੇ ਸਕੂਲੋਂ ਆ ਕੇ ਖੇਡਦੇ ਨੇ, ਮੇਰੀ ਮਦਰ ਦੀ ਇੱਕ ਕਹਾਵਤ ਸੀ ਜਿਹੜੀ ਮੈਂ ਹੁਣ ਤੱਕ ਸਾਰਿਆਂ ਨੂੰ ਕਹਿੰਦਾ, ਆਪ ਕੁੜੀ ਬੈਠੀ ਆ ਤੁਸੀਂ, ਉਹ ਮੈਂ ਆ ਸੰਤੋਸ਼ ਆ, ਮੇਰੀ ਮਦਰ ਕਹਿੰਦੀ ਹੁੰਦੀ ਸੀ ਜੇ ਹੱਥਾਂ 'ਚ ਗੁਣ ਹੋਊਗਾ ਨਾ
3: ਜੀ
1: ਭੁੱਖੇ ਨਹੀਂ ਮਰੋਂਗੇ। ਇਹ ਚੀਜ਼ ਮੈਂ ਇੱਥੇ ਆ ਕੇ ਦੇਖੀ ਕਿ ਡਿਗਰੀਆਂ ਬੇਕਾਰ ਹੋ ਗਈਆਂ
3: ਜੀ,
1: ਜਿਹੜੇ ਹੈਂਡੀ ਲੋਕ ਨੇ, ਜੇ ਕੋਈ ਕਹਿੰਦਾ ਮੈਂ ਕਾਰੀਗਰ ਹਾਂ, ਇਸ ਵੇਲੇ ਮੈਨੂੰ ਕਾਲ ਕਰੇ ਕਿ ਮੈਂ ਕਾਰੀਗਰ ਹਾਂ ਜੀ ਕੰਮ ਨਹੀਂ ਮਿਲਦਾ, ਮੈਨੂੰ ਦੋ ਵਰਕਸ਼ਾਪ ਵਾਲਿਆਂ ਦੀ ਕਾਲ ਆ ਜੀ ਉਹਨੂੰ ਭੇਜ ਦਿਓ ਸਾਡੇ ਕੋਲ
3: ਜੀ,
1: ਜੇ ਕੋਈ ਕਹੇ ਮੈਂ ਕੋਕ ਹਾਂ ਮੈਨੂੰ ਕੰਮ ਨਹੀਂ ਮਿਲਦਾ, ਸਾਨੂੰ ਕਿਸੇ ਦੀ ਕਾਲ ਆ ਜੂ, ਜੇ ਕੋਈ ਕਹੇ ਨਾ ਮੈਂ ਹੁਣ ਪਲੰਬਰ ਹਾਂ ਹੱਥ ਨਾਲ ਮੈਂ ਪਲੰਬਿੰਗ ਕਰ ਦਿੰਦਾ, ਮੈਨੂੰ ਕਿਸੇ ਨਾ ਕਿਸੇ ਦਾ ਕਾਲ ਆਉਣਾ ਕੰਸਟਰਕਸ਼ਨ ਵਾਲਾ ਬਾਈ ਜੇ ਬੰਦਾ ਸਾਨੂੰ ਭੇਜ ਦਿਓ
3: ਜੀ।
1: ਜਿਹੜੇ ਆ ਡਿਗਰੀਆਂ ਸਰਟੀਫਿਕੇਟ ਨੇ ਇਹ ਕੰਮ ਹੁੰਦੀਆਂ ਕਿ ਨਹੀਂ ਹੁੰਦੀਆਂ, ਪਰ ਜਿਹੜੀ ਪ੍ਰੈਕਟੀਕਲ ਲਾਈਫ ਆ ਬੰਦੇ ਦੇ ਕੰਮ ਦੇ, ਨੰਬਰ 1। ਨੰਬਰ 2, ਮੈਂ ਸਾਡੇ ਕਜ਼ਨ ਨੂੰ ਦੇਖਿਆ, ਲੁਧਿਆਣੇ ਦਾ ਸੀ, ਉਹਨੂੰ ਮੇਰੇ ਕਜ਼ਨ ਤੋਂ ਐਲਰਜੀ ਸੀਗੀ, ਉਹਦਾ ਉਹਦਾ ਚੰਗਾ ਕੰਮ ਸੀ, ਬੈਂਕਟ ਹਾਲ ਸੀ ਬੜੇ ਵੱਡੇ ਲੁਧਿਆਣੇ 'ਚ ਐਕਸ ਵਾਈ ਜ਼ੈਡ ਦੇ ਨਾਂ ਦੇ ਉੱਤੇ, ਏਕੜੇ 'ਚ ਦੇ ਵਿੱਚ, ਜਿਹਦੀ ਏਕੜੇ 'ਚ ਬੈਂਕਟ ਹਾਲ ਹੋਊਗਾ ਤਾਂ ਉਹ ਪ੍ਰੋਪਰਟੀ ਵੀ 100 ਕਰੋੜ ਦੇ ਆਸ ਪਾਸ ਹੋਊ। ਉਹ ਮੈਨੂੰ ਇਨਵੈਸਟਮੈਂਟ ਲਈ ਮਿਲਣ ਲੱਗ ਗਿਆ, ਮੈਨੂੰ ਕਹਿੰਦੇ ਵੀ ਇੰਟਰੋਡਕਸ਼ਨ 'ਚ ਕਿਸੇ ਨੇ ਦੱਸਤਾ ਵੀ ਇਹ ਉਹਨਾਂ ਦਾ ਰਿਸ਼ਤੇਦਾਰ ਆ ਵੀ ਤੁਸੀਂ ਉੱਥੋਂ। ਉਹ ਮੈਨੂੰ ਕਹਿੰਦਾ ਲਾ ਉਹ ਯਾਰ ਬੰਦਾ ਮੈਂ ਕਿਹੋ ਜਿਹਾ ਦੇਖਿਆ, ਉਹਨੇ ਮੈਨੂੰ ਟੌਂਤ ਕੀਤੀ ਸੀ ਉਹਨੂੰ ਕਿ ਉਹ ਬੰਦੇ ਨੂੰ ਕੋਈ ਚਿੰਤਾ ਹੋਵੇ ਨਾ ਰਾਤ ਨੂੰ, ਉਹਨੇ ਕਿਹਾ ਕਿ ਕੋਈ ਪੁਲਿਸ ਵਾਲਾ ਆ ਕੇ ਦਰਵਾਜ਼ੇ 'ਤੇ ਖੜਾ ਹੋਵੇ ਨਾ, ਉਹ ਕਹਿੰਦਾ ਸਵੇਰੇ ਦੇਖਾਂਗੇ ਹੁਣ ਸੌਈਏ ਆਰਾਮ ਨਾਲ। ਜ਼ਿੰਦਗੀ ਹੋਣੀ ਹੀ ਇੱਦਾਂ ਚਾਹੀਦੀ ਹੈ, ਤੁਹਾਡੀ ਜਿਹੜੀ ਪ੍ਰੋਬਲਮ ਆ ਜਦੋਂ ਤੁਸੀਂ ਸੋਲਵ ਕਰਨੀ ਉਦੋਂ ਤੁਸੀਂ ਕਰੋ, ਉਸ ਤੋਂ ਪਹਿਲਾਂ ਉਹਨੂੰ ਆਪਣੇ ਉੱਤੇ ਵਜ਼ਨ ਨਾ ਪਾਉਣ ਦਿਓ, ਕਿਉਂਕਿ ਜਦੋਂ ਉਹਦਾ ਵਜ਼ਨ ਤੁਹਾਡੇ 'ਤੇ ਪਿਆ ਤੁਹਾਡਾ ਦਿਮਾਗ ਰੁਕ ਜਾਣਾ ਉਹਦਾ ਸਲਿਊਸ਼ਨ ਕੱਢਣ ਦੇ ਲਈ। ਸਲਿਊਸ਼ਨ ਦੇ ਉੱਤੇ ਫੋਕਸ ਹੋ ਜਾਓ,
3: ਬਿਲਕੁਲ
1: ਇਹ ਨਾ ਸੋਚੋ ਆਪਣੀ ਈਗੋ ਨਾ ਹਟ ਕਰੋ ਕਿ ਯਾਰ ਆਹ ਕੰਮ ਲਈ ਮੈਂ ਆਪਣੇ ਥੱਲੇ ਵਾਲੇ ਬੰਦੇ ਨੂੰ ਕਹੂੰਗਾ, ਮੈਂ ਬੜੀ ਇਹ ਚੀਜ਼ ਦੀ ਫਾਇਦਾ ਉਠਾਇਆ। ਕਦੇ ਕੋਈ ਪ੍ਰੋਬਲਮ ਆਈ ਜਿਹੜੇ ਨੀਚੇ ਕੰਮ ਕਰਦੇ ਨੇ, ਮਿੰਟ 'ਚ ਉਹਦੀ ਮਿਹਨਤ ਕਰ ਲਈ ਦੀ ਆ, ਆਹ ਕਰਦੇ ਯਾਰ ਪਲੀਜ਼, ਕਰਦੇ ਯਾਰ ਤੂੰ ਤਾਂ ਸ਼ੇਰੂ ਆ, ਕਰਦੇ ਯਾਰ ਉਹ ਅਗਲਾ ਕੰਮ ਕਰ ਦਿੰਦਾ ਤੁਹਾਡਾ, ਹੈ ਨਾ। ਇਹ ਗੱਲ ਕਹਿੰਦਾ ਕਿ ਤੂੰ ਮੇਰੇ ਕੋਲ ਕੰਮ ਕਰਦਾ, ਕਰਦਾ ਕਿ ਨਹੀਂ ਕਰਦਾ, ਰਾਈਟ। ਇਹ ਡਿਫਰੈਂਟ ਹੋਣਾ ਸੀ, ਗਾਹਾਂ ਵਾਲਾ ਬੰਦਾ ਵੀ ਉਹ ਜਿਹਾ ਹੋਣਾ ਚਾਹੀਦਾ। ਸੋ ਤੁਹਾਡੇ ਜੇ ਕੋਈ ਕਿਸੇ ਦਾ ਕੋਈ ਸਵਾਲ ਹੈ, ਸੰਤੋਸ਼ ਜੀ ਨੇ ਪੁੱਛ ਲਿਆ, ਕੋਈ ਜਵਾਬ ਹੈ ਕਿ ਤੁਸੀਂ ਕਿਸੇ ਚੀਜ਼ ਦਾ ਪਛਤਾਵਾ ਜਾਂ ਕੋਈ ਚੀਜ਼ ਸੋਚਦੇ ਹੋ ਜ਼ਿੰਦਗੀ 'ਚ ਹੋਣੀ ਚਾਹੀਦੀ ਆ, ਤਾਂ ਉਹਦੇ ਬਾਰੇ ਦੱਸੋ। ਮੇਰੀ ਭਾਣ ਜੀ ਆ
3: ਜੀ,
1: ਮੈਨੂੰ ਉਹਨੇ ਕੱਲ੍ਹ ਬੜੀ ਉਹ ਨਾ ਕਿਤਾਬਾਂ ਪੜ੍ਹਨ ਲੱਗ ਗਈ, ਬਹੁਤ ਜ਼ਿਆਦਾ, ਬਹੁਤ ਕਿਤਾਬਾਂ ਪੜ੍ਹਦੀ ਹੈ, ਬਹੁਤ ਜ਼ਿਆਦਾ, ਕੈਨੇਡੀਅਨ ਬੋਰਨ ਆ, ਇੰਗਲਿਸ਼ 'ਚ ਪੜ੍ਹਦੀ ਹੈ ਅਨੁਵਾਦ ਕਰਕੇ ਨਾ, ਉਹਨੂੰ ਔਨਲਾਈਨ ਵੀ ਪੜ੍ਹ ਲੈਂਦੀ ਹੈ, ਉਹਨੇ ਗੁਰਮਤਿ 'ਤੇ ਬਹੁਤ ਕਿਤਾਬਾਂ ਪੜ੍ਹੀਆਂ। ਉਹਨਾਂ ਕੱਲ੍ਹ ਬੈਠੇ ਬੈਠੇ ਕਹਿੰਦੇ ਵੀ ਜੇ ਕਦੇ ਜ਼ਿੰਦਗੀ 'ਚ ਇਹੋ ਜਿਹਾ ਸਮਾਂ ਹੋਵੇ ਨਾ ਮੈਂ ਨਾ ਹੋਵਾਂ, ਤੁਸੀਂ ਲੋਕ ਪਰੇਸ਼ਾਨ ਨਾ ਹੋਏ, ਮੇਰੀ ਵਿਸ਼ ਆ ਤੁਹਾਨੂੰ ਦੱਸਦੀ ਅੱਜ ਮੈਂ। ਹਾਂਜੀ, ਕਦੇ ਹੋ ਸਕਦਾ, ਕਹਿੰਦੇ ਪਤਾ ਨਹੀਂ ਹੁੰਦਾ ਕਿਹਨੇ ਕਦੋਂ ਤੁਰ ਜਾਣਾ, ਮੈਂ ਨਾ ਹੋਵਾਂ, ਤੁਸੀਂ ਪਰੇਸ਼ਾਨ ਨਾ ਹੋਇਓ, ਇਹ ਮੇਰੀ ਵਿਸ਼ ਆ। ਇਹ ਮੈਂ ਤੁਹਾਨੂੰ ਕਹਿਣੀ ਸੀ, ਤੁਸੀਂ ਬੋਲੋ ਮਾਮਾ ਜੀ ਤੁਹਾਡੀ ਕੀ ਵਿਸ਼ ਆ। ਮੇਰਾ ਮੂੰਹ ਹੀ ਨਹੀਂ ਖੁੱਲਿਆ, ਇੱਕ ਛੋਟੀ ਕੁੜੀ ਆਹ ਗੱਲ ਕਹਿ ਰਹੀ ਆ, ਐਡੀ ਵੱਡੀ ਗੱਲ, ਮੇਰੇ ਤੋਂ ਬੋਲਿਆ ਹੀ ਨਹੀਂ ਗਿਆ, ਮੈਂ ਕੁਛ ਬੋਲਿਆ ਹੀ ਨਹੀਂ, ਮੈਂ ਚੁੱਪੇ ਹੋ ਗਿਆ ਫਿਰ, ਹੈ ਨਾ। ਸੋ ਲਾਈਫ ਇੱਦਾਂ ਦੀ ਹੈ ਕਿ ਤੁਸੀਂ ਆਪਣੇ ਵਿਸ਼ਸ ਵੀ ਸ਼ੇਅਰ ਕਰ ਸਕਦੇ ਹੋ, ਜ਼ਿੰਦਗੀ ਜੀਓ, ਜਿੰਦਾ ਦਿਲੀ ਨਾਲ ਜੀਓ, ਹਰੇਕ ਦੀ ਕੁਰਸੀ ਵੱਲ ਨਾ ਦੇਖੋ ਕਿ ਮੈਂ ਖੋਣੀ ਹਾਂ, ਉਹਦਾ ਸਫ਼ਰ ਦੇਖੋ ਕਿੱਦਾਂ ਦਾ, ਉਹ ਸਫ਼ਰ ਖੋ ਉਹ ਤੋਂ, ਕੁਰਸੀ ਨਾ ਖੋ ਉਹਦੀ। ਆਪਣੇ 'ਚ ਬੜਾ ਰਿਵਾਜ਼ ਆ ਕਿ ਮੇਰੇ ਕੋਲ ਕੰਮ ਕਰਕੇ ਲੋਕ ਅਗਲੀ ਸਵੇਰੇ ਇਹ ਭਾਲ ਦਿੰਦੇ ਕਿ ਮੈਨੂੰ ਕਿਵੇਂ ਬਾਹਰ ਕੱਢਿਆ ਜਾਵੇ ਅਤੇ ਅਸੀਂ ਕਿਵੇਂ ਬੈਠੀਏ। ਤੁਸੀਂ ਮੇਰਾ ਸਫ਼ਰ ਦੇਖਣਾ, ਮੇਰੀ ਜਰਨੀ ਦੇਖਣੀ ਆ, ਉਹ ਜਰਨੀ ਨੂੰ ਖੋ ਮੇਰੇ ਤੋਂ ਕਿ ਤੁਸੀਂ ਵੀ ਉਸੇ ਤਰ੍ਹਾਂ ਦਾ ਸਫ਼ਰ ਕਰ ਸਕੋ। ਮੇਰਾ ਕੰਮ ਹੈ ਰਸਤਾ ਦਿਖਾਉਣਾ, ਕਿ ਤੁਸੀਂ ਕਹਿੰਦੇ ਹੋ ਫੈਡੈਕਸ 'ਚ ਜਾਣਾ, ਮੈਂ ਤੁਹਾਨੂੰ ਦੱਸਣਾ ਵੀ ਇੱਥੋਂ ਲੰਘ ਜਾਓ, ਸਾਹਮਣੇ ਪਰਲੇ ਪਾਸੇ ਨੂੰ ਮੁੜ ਜਾਓ, ਉੱਥੇ ਟੋਆ, ਉੱਥੇ ਕੰਡੇ ਨੇ, ਐਨੂੰ ਮੁੜੋਗੇ ਤਾਂ ਥੋੜ੍ਹੇ ਜਿਹੇ ਸੌਖੇ ਚੱਲ ਜਾਓਗੇ, ਐਨੂੰ ਚੱਲੋਗੇ ਥੋੜ੍ਹਾ ਔਖਾ ਰਹਾ। ਰਸਤਾ ਦਿਖਾਉਣਾ ਇਨਸਾਨਾਂ ਦਾ ਕੰਮ ਹੁੰਦਾ, ਨਾਲ ਦਿਆਂ ਦਾ, ਤੁਰਨਾ ਤੁਸੀਂ ਆਪ ਹੁੰਦਾ। ਬਿਨਾਂ ਸ਼ੇਰ ਚੰਗ ਰਾਣਾ ਜੀ ਨੇ, ਰਾਣਾ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਤੁਹਾਡਾ? ਬੈਠੇ ਸੀਗੇ, ਮੇਰਾ ਰੇਡੀਓ ਆਨ ਸੀਗਾ
3: ਜੀ।
1: ਇਹ ਸ਼ਾਮ ਦੇ ਸ਼ੋਅ ਦੇ ਵਿੱਚ ਤੁਸੀਂ ਇੱਕ ਗੱਲ ਕਹੀ, ਕਈ ਵਾਰੀ ਆਪਣੀ ਰੇਡੀਓ ਤੇ ਕਹੀ ਗੱਲ ਕਿੱਥੇ ਪਹੁੰਚ ਜਾਂਦੇ ਦੇਖ ਲਓ। ਇਹਨਾਂ ਨੇ ਕਿਹਾ, ਮੈਂ ਇਹਨਾਂ ਨੂੰ ਸੁਣਦਾ ਸੀਗਾ, ਇਹਨਾਂ ਦੇ ਫੋਟੋਜ਼ ਦੇਖਦੇ ਹੁੰਦੇ, ਅਖਬਾਰਾਂ 'ਚ ਲਾਉਂਦੇ ਹੁੰਦੇ ਸੀਗੇ, ਸ਼ਕਲ ਜਾਣਦਾ ਸੀ ਦੋਨਾਂ ਦੀ ਮੈਂ। ਇਹਨਾਂ ਨੇ ਕਿਹਾ ਕਿ ਅਸੀਂ ਕਿਸੇ ਕਾਰਖਾਨੇ 'ਚ ਕੰਮ ਕਰਦੇ ਸੀ, ਅਸੀਂ ਦੋਨਾਂ ਨੇ ਮੱਥਾ ਟੇਕਿਆ, ਤੁਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਸੀ ਨਾ ਜੀ?
0: ਹਾਂਜੀ।
1: ਵੀ ਅਸੀਂ ਦੋਨਾਂ ਨੇ ਮੱਥਾ ਟੇਕਿਆ ਅਤੇ ਅਸੀਂ ਅਰਦਾਸ ਕੀਤੀ ਕਿ ਹੇ ਪ੍ਰਮਾਤਮਾ, ਅਸੀਂ ਆਹ ਰਸਤੇ ਨਵੇਂ ਚੱਲ ਪਏ ਹੈਗੇ ਹਾਂ, ਹੁਣ ਸਾਨੂੰ ਮੁੜ ਕੇ ਪਿੱਛੇ ਨਾ ਦੇਖਣ ਦਿਓ। ਇਹ ਗੱਲ ਮੇਰੇ ਲੜ ਬੰਨੀ ਗਈ ਉਸ ਟਾਈਮ, ਨਾਲੇ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀ, ਨਾ ਕਦੇ ਇਹਨਾਂ ਨੂੰ ਮਿਲਿਆ ਸੀ, ਨਾ ਮੈਂ ਇਹਨਾਂ ਨਾਲ ਕੋਈ ਕੰਮ ਕੀਤਾ ਸੀ, ਅਤੇ ਨਾ ਮੈਂ ਕੋਈ ਇਹੋ ਜਿਹੇ ਪ੍ਰੋਫੈਸ਼ਨ ਸੀ, ਮੇਰੀ ਇਹਨਾਂ ਨਾਲ ਕੋਈ ਜ਼ਰੂਰਤ ਸੀ। ਪਰ ਇਹਨਾਂ ਦੀ ਉਹ ਕਹੀ ਹੋਈ ਰਾਤ ਦੀ ਗੱਲ, ਅਰਾਊਂਡ 10 ਵਜੇ ਰਾਤ ਨੂੰ ਇਹ ਰੇਡੀਓ 'ਤੇ ਸੀਗੇ ਕਿਸੇ 'ਤੇ
3: ਜੀ,
1: ਮਤਲਬ 1320 ਦੇ ਉੱਤੇ ਸੀ ਕਿਸੇ 'ਤੇ। ਉਸ ਵੇਲੇ ਇਹਨਾਂ ਦੀ ਉਹ ਕਹੀ ਹੋਈ ਗੱਲ ਅੱਜ ਤੋਂ ਮਲਟੀਪਲ ਈਅਰਸ ਗੋ, ਉਹ ਮੇਰਾ ਲੜ ਬੰਨੀ ਜਦੋਂ ਮੇਰੀ ਵਾਰੀ ਆਈ ਨਾ, ਮੈਂ ਵੀ ਮੱਥਾ ਟੇਕਿਆ ਕਿ ਹੇ ਪ੍ਰਮਾਤਮਾ, ਮੈਂ ਹੁਣ ਟਰੈਕਿੰਗ 'ਚੋਂ ਨਿਕਲਿਆ, ਆਹ ਨਵੇਂ ਕੰਮ 'ਚ ਆਇਆ, ਬਾਂਹ ਫੜ ਲਿਓ, ਮੁੜਨਾ ਨਹੀਂ ਗਾ ਜੀ ਪਿੱਛੇ ਨੂੰ, ਬਸ ਇਹ ਜਿੱਦ ਹੈ ਮੇਰੀ, ਤੁਸੀਂ ਮੇਰਾ ਸਾਥ ਦੇ ਦਿਓ। ਰਾਣਾ ਜੀ, ਸ਼ਬਦ ਕੋਸ਼ ਹੈ ਨਾ ਜਿਹੜਾ ਆਪਾਂ ਬੋਲਦੇ ਹਾਂ ਰੇਡੀਓ 'ਤੇ, ਬੜਾ ਡੂੰਘਾਈ ਨਾਲ ਲੋਕਾਂ 'ਤੇ ਅਸਰ ਕਰਦਾ, ਕਿਉਂਕਿ ਰੇਡੀਓ ਨੂੰ ਸੁਣਦੇ ਨੇ ਲੋਕ ਮਨ ਦੇ ਨਾਲ। ਇੱਕ ਹੁੰਦਾ ਇੰਟਰਟੇਨਮੈਂਟ ਕੇ ਗਾਣਾ, ਇਹ ਪਿਛਲਾ ਗਾਣਾ ਥਾ, ਅਬ ਨਏ ਗਾਣੇ ਕੀ ਤਰਫ ਚਲਤੇ ਹੈ, ਆਜ ਮੌਸਮ ਬੜਾ ਖੂਬਸੂਰਤ ਹੈ, ਔਰ ਜਹਾਜ਼ ਉੜ ਰਹੇ ਹੈ, ਇਹ ਉਹ ਇੱਕ ਇੱਦਾਂ ਦੇ ਸ਼ੋਅ ਹੁੰਦੇ। ਇੱਕ ਹੁੰਦਾ ਜ਼ਿੰਦਗੀ ਦੇ ਉੱਤੇ ਬੋਲਣਾ, ਕਿ ਵੀ ਆਰ ਟਾਕਿੰਗ ਅਬਾਊਟ ਅਵਰ ਲਾਈਫ, ਸਾਰਿਆਂ ਦੀ ਆਪਣੇ ਦੀ ਜ਼ਿੰਦਗੀ ਬਾਰੇ ਬੋਲ ਰਹੇ ਹਾਂ। ਰਾਣਾ ਜੀ ਬਹੁਤ ਸ਼ੁਕਰੀਆ ਤੁਹਾਡੇ, ਉਹ ਸ਼ਬਦ ਜਿਹੜੇ ਮੇਰੇ ਕੰਮ ਆਏ, ਅਤੇ ਅੱਜ ਦੇ ਸ਼ਬਦ ਵੀ ਆਪਣੇ ਡਿਲੀਵਰ ਕਰੋ ਪਲੀਜ਼। ਮੈਂ ਨਾ ਇੱਕ ਤੁਹਾਡਾ ਨੰਬਰ ਦਿੱਤਾ, ਪਰਮਜੀਤ ਬੜੀ ਇੰਟਰਸਟਿੰਗ ਕਹਾਣੀ, ਭਾਈ ਤੁਹਾਨੂੰ ਕੋਈ ਅਫਰੀਕਨ ਬੰਦੇ ਦਾ ਕਾਲ ਆਇਆ ਕੱਲ੍ਹ? ਕੋਈ
0: ਕਾਫੀ ਕਾਲਸ ਆਉਂਦੀਆਂ ਨੇ, ਇੱਦਾਂ ਨਾਮ
1: ਨੰਬਰ ਦਾ ਕਾਲ ਆਊਗੀ ਤੁਹਾਨੂੰ, ਖਲੀ ਉਹਦਾ ਨਾਮ ਹੈ, ਉਹ ਬੰਦਾ ਮੈਨੂੰ ਬ੍ਰੈਮਲੀ ਸਿਟੀ ਸੈਂਟਰ ਦੇ ਕੋਲ ਮਿਲ ਗਿਆ ਸੰਤੋਸ਼, ਉਹ ਬੰਦਾ ਦੇਖ ਨਹੀਂ ਸਕਦਾ। ਮੈਂ ਬੜੀ ਵੱਡੀ ਇੱਕ ਨਾ ਉਲਝਣ 'ਚ ਸੀਗਾ, ਬਹੁਤ ਵੱਡੀ ਉਲਝਣ ਦੇ ਵਿੱਚ, ਇੱਕਦਮ ਹੀ ਆਈ ਸੀ ਜੀ ਸੈਕਿੰਡ ਸਗੋਂ ਮੈਂ ਉਹਦੇ ਬਾਰੇ ਸੋਚ ਰਿਹਾ ਸੀ ਮੇਰੇ ਨਾਲ ਦੇ ਤੁਰ ਜਾਂਦੇ ਸੀ ਮੈਂ ਕਿਹਾ ਇੱਕ ਮਿੰਟ ਰੁਕਿਓ ਮੈਂ ਥੋੜ੍ਹਾ ਜਿਹਾ ਤੇਜ਼ ਤੁਰ ਕੇ ਉਹ ਬੰਦੇ ਕੋਲ ਚਲਾ ਗਿਆ ਉਹ ਬੰਦਾ ਸੋਟੀ ਨਾਲ ਤੁਰ ਰਿਹਾ ਸੀਗਾ ਅਤੇ ਮੈਂ ਉਹਨੂੰ ਰੋਕ ਲਿਆ ਇੱਕਦਮ ਮੈਂ ਕਿਹਾ ਕੋਈ ਹੈਲਪ ਦੀ ਲੋੜ ਆ ਹੱਸਣ ਲੱਗਿਆ ਕਹਿੰਦਾ ਨਹੀਂ ਮੈਨੂੰ ਜ਼ਰੂਰਤ ਨਹੀਂ ਤੇਰਾ ਨਾਂ ਕੀ ਆ ਜਿਵੇਂ ਇਹ ਚਾਹੁੰਦੇ ਹੁੰਦੇ ਸਾਡੇ ਨਾਲ ਲੋਕ ਗੱਲ ਕਰਨ ਮੈਂ ਕਿਹਾ ਮੇਰਾ ਨਾਮ ਅਮਨ ਆ ਕਹਿੰਦਾ ਮੇਰਾ ਨਾਮ ਖਲੀ ਆ ਮੈਂ ਕਿਹਾ ਖਲੀ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੇਗਾ ਕੋਈ ਜ਼ਿੰਦਗੀ ਦੀ ਕੋਈ ਚੰਗੀ ਚੀਜ਼ ਦੱਸ ਦੇ ਮੈਨੂੰ ਜੇ ਕਹਿਣੀ ਹੈ ਮੈਂ ਤਾਂ ਕਿਹਾ ਸੀ ਇਹ ਕਹੂਗਾ ਕਿਤੇ ਵੀ ਮੇਰੇ ਕੋਲ ਅੱਖਾਂ ਨਹੀਂ ਹੈਗੀਆਂ ਜਿਹੜੇ ਦੇਖ ਸਕਦੇ ਨੇ ਬਹੁਤ ਲੱਕੀ ਨੇ ਉਹਨੇ ਮੈਨੂੰ ਕਿਹਾ ਕਿ ਜ਼ਿੰਦਗੀ 'ਚ ਜੇ ਤੁਸੀਂ ਗੁਲਾਮ ਨਹੀਂ ਹੈਗੇ ਉਹ ਗੁਲਾਮੀ 'ਚੋਂ ਅਫਰੀਕਾ 'ਚੋਂ ਆਇਆ ਹੋਇਆ ਸੀ ਕਹਿੰਦਾ ਜ਼ਿੰਦਗੀ 'ਚ ਜੇ ਤੁਸੀਂ ਗੁਲਾਮ ਨਹੀਂ ਹੈਗੇ ਸਭ ਤੋਂ ਵਧੀਆ ਚੀਜ਼ ਤੁਹਾਨੂੰ ਜ਼ਿੰਦਗੀ 'ਚ ਇਹ ਮਿਲੀ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਰਹੇ ਹੋ ਅਤੇ ਇਹ ਸਭ ਤੋਂ ਵੱਡੀ ਗਿਫਟ ਹੈ ਪਰਮਾਤਮਾ ਦੀ ਕਿ ਤੁਸੀਂ ਗੁਲਾਮ ਨਹੀਂ ਹੈਗੇ ਉਹ ਖਲੀ ਦੇਖ ਨਹੀਂ ਸਕਦਾ ਬ੍ਰਿਟੇਨ 'ਚ ਲੈ ਗਿਆ ਸੀ ਇੰਗਲੈਂਡ ਜਾ ਕੇ ਉਹਦੀ ਅੱਖਾਂ 'ਤੇ ਪ੍ਰੋਬਲਮ ਆਈ ਅੱਖਾਂ ਟੈਸਟ ਨਹੀਂ ਕਰਾਈਆਂ ਲੇਟ ਟੈਸਟ ਕਰਾਈਆਂ ਤਾਂ ਅੱਖਾਂ ਦੀ ਰੋਸ਼ਨੀ ਜਾਂਦੀ ਲੱਗੀ ਹੁਣ ਉਹ ਕਹਿੰਦਾ ਵੀ ਮੈਂ ਬ੍ਰੈਂਪਟਨ ਅੱਖਾਂ ਨਾਲ ਤਾਂ ਨਹੀਂ ਕਦੇ ਦੇਖਿਆ ਸੀ ਮੈਂ ਇੱਥੇ ਮੂਵ ਹੋਇਆ ਪਰ ਮੈਂ ਆਪਣੀ ਸੋਟੀ ਨਾਲ ਬ੍ਰੈਂਪਟਨ ਦੱਸ ਸਕਦਾ ਕਿੱਦਾਂ ਦਾ ਹੈਗਾ ਮੈਂ ਕਿਹਾ ਉਹ ਕਿਵੇਂ ਕਹਿੰਦਾ ਹਰ ਰੋਜ਼ ਮੈਂ 2.5 ਕਿਲੋਮੀਟਰ ਵਾਕ ਕਰਦਾ ਹਾਂ ਅੱਗੇ ਜਾ ਕੇ ਕਲਾਰਕ ਤੋਂ ਬਾਅਦ ਬ੍ਰੀਮਰ ਆਉਣੀ ਉੱਤੇ ਲੈਫਟ ਮੁੜਨਾ ਅੱਗੇ ਜਾ ਕੇ ਬਰਮੋਰਲ 'ਤੇ ਫਿਰ ਲੈਫਟ ਮੁੜ ਜਾਣਾ ਹੈਗਾ ਬਰਮੋਰਲ 'ਤੇ ਲੈਫਟ ਮੁੜਨ ਤੋਂ ਬਾਅਦ ਇੱਕ ਇੱਦਾਂ ਦਾ ਕਰੀਕ ਆਉਂਦਾ ਪਾਣੀ ਦੀ ਆਵਾਜ਼ ਸੁਣਦਾ ਉਹ ਲੰਘ ਕੇ ਕਹਿੰਦਾ ਰਾਈਟ ਹੈਂਡ ਦੇ ਉੱਤੇ ਜਿਹੜੀ ਕੋਈ ਉੱਥੇ ਕੌਂਡੋ ਸਬ ਡਿਵੀਜ਼ਨ ਹੈ ਉਹਦੇ 'ਚ ਮੇਰਾ ਘਰ ਆਇਆ ਇੰਨਾ ਨੰਬਰ ਘਰ ਆ ਅਤੇ ਮੇਰੀ ਖੁਆਇਸ਼ ਹੈ ਮੈਂ ਜਿਹੜੇ ਲੋਕ ਨਹੀਂ ਦੇਖ ਸਕਦੇ ਜਿਹੜੇ ਡਿਸੇਬਲ ਲੋਕ ਨੇ ਸਪੈਸ਼ਲ ਨੀਡ ਮਾਫੀ ਚਾਹੂੰਗਾ ਡਿਸੇਬਲ ਵਰਡ ਕਹਿਣਾ ਸਪੈਸ਼ਲ ਨੀਡ ਲੋਕ ਨੇ ਜਿਹੜੇ ਉਹਨਾਂ ਵਾਸਤੇ ਮੈਂ ਕੁਛ ਕਰ ਸਕਾਂ ਰਾਣਾ ਜੀ ਉਹਨੂੰ ਮੈਂ ਇੱਕ ਦਿਨ ਰੇਡੀਓ 'ਤੇ ਲੈ ਕੇ ਆਉਣਾ ਤੁਸੀਂ ਵੀ ਉਸ ਦਿਨ ਉਹਦੇ ਨਾਲ ਆਪਾਂ ਨੂੰ ਕੁਛ ਗਿਫਟ ਦੇਣਾ ਬੰਦੇ ਨੂੰ ਉਹ ਕਹਿੰਦਾ ਮੈਂ ਬੱਚਿਆਂ ਨੂੰ ਪਿਆਨੋ ਬਹੁਤ ਵਧੀਆ ਸਿਖਾ ਸਕਦਾ ਜੇ ਕੋਈ ਸਿੱਖਣਾ ਚਾਹੁੰਦਾ ਅਤੇ ਉਹ ਕੁਛ ਕਰਨਾ ਚਾਹੁੰਦਾ ਰਾਣਾ ਜੀ ਉਹ ਮਤਲਬ ਉਹਦੇ ਅੰਦਰ ਬੜੀ ਹਲਚਲ ਆ ਉਹ ਕਹਿੰਦਾ ਮੈਂ AI ਵੀ ਪੜ੍ਹ ਰਿਹਾ ਮੈਂ ਆਹ ਵੀ ਪੜ੍ਹ ਰਿਹਾ ਮੈਂ ਆਹ ਵੀ ਪੜ੍ਹ ਰਿਹਾ ਅਤੇ ਨਾਲ ਮੈਨੂੰ ਕਹਿੰਦਾ ਆਪਣਾ ਨੰਬਰ ਟੈਕਸ ਕਰ ਦੀ ਮੈਂ ਕਿਹਾ ਤੂੰ ਤਾਂ ਦੇਖ ਨਹੀਂ ਸਕਦਾ ਕਹਿੰਦਾ ਮੈਂ AI ਤੋਂ ਟੂਲ ਡਾਊਨਲੋਡ ਕੀਤਾ ਹੋਇਆ ਜਿਹੜਾ ਵੀ ਬੰਦਾ ਜੋ ਵੀ ਟੈਕਸ ਲਿਖਦਾ ਉਹ ਨਾਲ ਦੇ ਨਾਲ ਪੜ੍ਹ ਪੜ੍ਹ ਕੇ ਮੈਨੂੰ ਸੁਣਾਈ ਜਾਂਦਾ ਸੋ ਉਹ ਕਹਿੰਦਾ ਵੀ ਮੈਂ ਕੁਛ ਕਰਨਾ ਚਾਹੁੰਦਾ ਜੇ ਤੂੰ ਮੇਰੀ ਹੈਲਪ ਕਰ ਸਕਦਾ ਕੁਛ ਕਰਨ ਲਈ ਮੈਂ ਕਿਹਾ ਤੈਨੂੰ ਮੈਂ ਆਪਣੀ ਕਮਿਊਨਿਟੀ 'ਚ ਲੈ ਕੇ ਜਾਊਂਗਾ ਸੋ ਸ਼ੇਰਚੰਦ ਸਿੰਘ ਰਾਣਾ 416-910-9000 ਰਾਣਾ ਜੀ ਦਿਓ ਮੈਸੇਜ ਆਪਣਾ
0: ਜ਼ਰੂਰ ਅਮਨ ਜੀ ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਫੈਕਟਰੀ ਦੇ ਵਿੱਚ ਇੱਥੇ ਮੈਂ ਕੰਮ ਕਰਦਾ ਸੀ ਜਦੋਂ 96 'ਚ ਅਸੀਂ ਕੈਨੇਡਾ ਆਏ ਫੈਮਿਲੀ ਕਲੱਚ ਮੇਰੇ ਫਾਦਰ ਪਹਿਲਾਂ ਰਿਫਿਊਜੀ ਆਏ ਸੀ ਉਹ ਪੱਕੇ ਹੋਏ ਦੈਨ ਮਾਈ ਮਦਰ ਦੋ ਬ੍ਰਦਰ ਅਤੇ ਸਿਸਟਰ ਸੀ ਪੰਜ ਜਾਣੇ ਉਦੋਂ ਆਏ ਅਤੇ 3 ਸਾਲ ਮੈਨੂੰ ਇੱਥੇ ਮੈਂ ਈਵਨ ਲੁਧਿਆਣੇ 'ਚ ਵਕੀਲ ਸੀਗਾ 3 ਸਾਲ ਸਟਿਲ ਫੈਕਟਰੀਆਂ 'ਚ ਜਿਵੇਂ ਆਪਾਂ ਨੂੰ ਪਤਾ ਵੀ ਮਿਹਨਤ ਕਰਨੀ ਪੈਂਦੀ ਹੈ ਕੰਮ ਕਰਨਾ ਪੈਂਦਾ ਅਤੇ ਸੰਨ 2000 ਦੇ ਵਿੱਚ ਜਦੋਂ ਮੈਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਅਤੇ ਮੈਂ ਨਾ ਖੁਸ਼ੀ ਖੁਸ਼ੀ ਆਪਣੀ ਫੈਕਟਰੀ ਦੇ ਵਿੱਚ ਜਿੱਥੇ ਮੈਂ ਜੋਬ ਕਰਦਾ ਸੀ ਇੱਥੇ ਆਪਣਾ ਸਟੀਲ ਦੇ ਉੱਤੇ ਸੀਗੀ ਫੈਕਟਰੀ ਅਤੇ ਜਿਹੜੇ ਸੁਪਰਵਾਈਜ਼ਰ ਸੀ ਫਿਲਪਾਈਨਸ ਤੋਂ ਸੀ ਅਤੇ ਮੈਂ ਉਹਨਾਂ ਨੂੰ ਬੜਾ ਖੁਸ਼ੀ ਖੁਸ਼ੀ ਕਿਹਾ ਜੀ ਮੈਂ ਇੱਦਾਂ ਕਰਕੇ ਇੰਸ਼ੋਰੈਂਸ ਦਾ ਕੋਰਸ ਕਰ ਲਿਆ ਅਤੇ ਮੈਂ ਹੁਣ RBC ਇੰਸ਼ੋਰੈਂਸ ਰੋਇਲ ਬੈਂਕ ਦੇ ਵਿੱਚ ਕੰਮ ਕਰਿਆ ਕਰਨਾ ਅਤੇ ਉਹ ਪਰਸਨ ਨੇ ਅੱਗੋਂ ਮੈਨੂੰ ਇਨਕਰੇਜ ਤਾਂ ਕੀ ਕਰਨਾ ਸੀਗਾ ਅਤੇ ਮੈਨੂੰ ਕਹਿੰਦਾ ਜੀ ਕਮਿਸ਼ਨ ਆਪਣੀ ਭਾਸ਼ਾ 'ਚ ਕਹਿੰਦਾ ਕਮਿਸ਼ਨ ਦਾ ਕੰਮ ਹੈ ਕਹਿੰਦਾ ਉਹ ਨਾ ਹੋਏ ਵੀ ਇਸ ਕੰਮ ਤੋਂ ਵੀ ਤੂੰ ਜਾਏ ਅਤੇ ਤਾਂ ਕਰਕੇ ਫਿਰ ਮੈਂ ਅਰਦਾਸ ਕਰਕੇ ਉਸ ਫੈਕਟਰੀ 'ਚੋਂ ਨਿਕਲਿਆ ਸੀ ਜਿੱਦਣ ਉਹ ਸ਼ਿਫਟ ਜਦੋਂ ਖਤਮ ਹੋਈ ਅਤੇ ਮੈਂ ਕਿਹਾ ਪਰਮਾਤਮਾ ਵੀ ਦੁਬਾਰਾ ਨਾ ਇੱਥੇ ਮੈਨੂੰ ਲੈ ਕੇ ਆਈ ਵੀ ਮੈਨੂੰ ਕਾਮਯਾਬ ਕਰੀ ਆਪਣੇ ਕੰਮ 'ਚ ਅਤੇ ਅੱਜ ਦੇਖ ਲਓ ਪੰਜਾਬ ਇੰਸ਼ੋਰੈਂਸ ਬਹੁਤ ਖੁਸ਼ੀ ਹੁੰਦੀ ਹੈ ਵੀ ਕੋਸਟ ਟੂ ਕੋਸਟ ਅਸੀਂ ਇੰਨੇ ਲੋਕਾਂ ਦੀ ਹੈਲਪ ਵੀ ਕੀਤੀ ਇੱਕ ਦਿਨ ਮੈਂ ਤੇ ਸੰਦੀਪ ਭਾਜੀ ਇੱਕ ਦਿਨ ਸੋਚ ਰਹੇ ਸੀਗੇ ਉਹਨਾਂ ਜ਼ਮਾਨਿਆਂ 'ਚ ਭਾਜੀ ਜਦੋਂ ਇੰਸ਼ੋਰੈਂਸ ਸੀ ਨਾ ਲੱਖ 1.5 ਲੱਖ 2 ਲੱਖ ਮੈਕਸੀਮਮ ਕੋਈ 2.5 ਲੱਖ ਦੀ ਇੰਸ਼ੋਰੈਂਸ ਜਿਹੜਾ ਹੈਗਾ ਹਰ ਪਰਸਨ ਕਰਾਉਂਦਾ ਸੀਗਾ ਅਤੇ ਸਾਡੇ ਉੱਤੇ ਟਰੱਸਟ ਕਰਕੇ ਲੋਕਾਂ ਨੇ ਉਹਨਾਂ ਜ਼ਮਾਨਿਆਂ 'ਚ 2.5-2.5 ਲੱਖ ਦੀ 20-20 ਸਾਲ ਦੀ ਪੇਡ ਅਪ ਵਾਲੀ ਪੋਲਿਸੀ ਕਰਾ ਲਈ ਹੁਣ ਤੁਸੀਂ ਇਹ ਦੇਖ ਲਓ ਬ੍ਰੈਂਪਟਨ 'ਚ ਹਰ ਚੌਥਾ ਘਰ ਸਾਡਾ ਕਲਾਇੰਟ ਹੈ ਜਿਹੜੇ ਲੋਕਾਂ ਨੇ ਉਦੋਂ 2.5-2.5 ਲੱਖ ਦੀ ਇੰਸ਼ੋਰੈਂਸ ਕਰਾਈ ਸੀ ਕਹਿਣ ਤੋਂ ਭਾਵ ਹੈ ਹਸਬੈਂਡ ਵਾਈਫ ਕੋਲ $5 ਲੱਖ ਦੀ ਕਵਰੇਜ ਹੈਗੀ ਹੈ ਪੈਸਾ ਉਹ ਦੇ ਨਹੀਂ ਕੋਈ ਰਹੇ ਇੰਸ਼ੋਰੈਂਸ ਉਹਨਾਂ ਦੀ ਪੂਰੀ ਉਮਰ ਲਈ ਪੇ ਆਫ ਹੋ ਗਈ ਕਹਿਣ ਤੋਂ ਭਾਵ ਹੈ $5 ਲੱਖ ਉਹਨਾਂ ਨੇ ਟੈਕਸ ਫਰੀ ਜਿਹੜਾ ਹੈਗਾ ਆਪਣੇ ਬੱਚਿਆਂ ਲਈ ਜਿਹੜਾ ਹੈਗਾ ਜਮ੍ਹਾਂ ਕਰ ਲਿਆ ਭਾਵੇਂ ਆਪਾਂ ਨੂੰ ਇੱਥੇ 25-25-30-30 ਸਾਲ ਹੋ ਗਏ ਕਿਸੇ ਵੀ ਅਕਾਊਂਟ ਦੇ ਵਿੱਚ ਸਾਡੇ ਕੋਲ $5 ਲੱਖ ਮੈਨੂੰ ਨਹੀਂ ਲੱਗਦਾ ਵੀ ਸਾਡੇ ਕੋਲ ਪਿਆ ਹੋਵੇ ਹੋਰ ਸਕਦਾ ਕੁਛ ਲੋਕਾਂ ਕੋਲ ਹੋਵੇ ਸੋ ਇਹੀ ਆ ਵੀ ਇੱਕ ਤਾਂ ਪ੍ਰੋਟੈਕਸ਼ਨ ਹੈ ਅਤੇ ਨਾਲ ਨਾਲ ਜਿਹੜਾ ਆਪਣੀ ਸੇਵਿੰਗ ਹੋ ਗਈ ਅਤੇ ਚੰਗਾ ਲੱਗਦਾ ਐਂਡ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਨਾਲ ਜਿਹੜੇ ਐਡਵਾਈਜ਼ਰ ਨਾਲ ਜਿਹੜਾ ਕੰਮ ਕਰਨ ਲੱਗ ਗਏ ਬੜਿਆਂ ਨੇ ਆਪਣਾ ਰੋਜ਼ੀ ਰੋਟੀ ਇਹਦੇ ਤੋਂ ਵਧੀਆ ਕਮਾਈ ਅਤੇ ਅਸੀਂ ਬਹੁਤ ਵੀ ਮੈਨੂੰ ਦਿਲੋਂ ਖੁਸ਼ੀ ਹੁੰਦੀ ਹੈ ਵੀ ਜਿਹੜਾ ਹੈਗਾ ਪੈਸੇ ਤਾਂ ਚਲੋ ਠੀਕ ਹੈ ਜਿਹੜਾ ਵੀ ਬੰਦਾ ਕੈਨੇਡਾ 'ਚ ਮਿਹਨਤ ਕਰੂਗਾ ਉਹ ਕਮਾਏਗਾ ਪਰ ਜਿਹੜੀ ਇੱਕ ਸੈਟਿਸਫੈਕਸ਼ਨ ਹੁੰਦੀ ਜਿਹੜਾ ਇੱਕ ਬਲੈਸ ਬਲੈਸਿੰਗਸ ਮਿਲਦੀਆਂ ਨੇ ਲੋਕਾਂ ਤੋਂ ਜਦੋਂ ਬਾਈ ਚਾਂਸ ਕੋਈ ਮਿਸਐਪ ਹੁੰਦਾ, ਕੋਈ ਕਿਸੇ ਘਰ ਕਲੇਮ ਆਉਂਦਾ, ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ, ਬਹੁਤ ਚੰਗਾ ਲੱਗਦਾ। ਤੇ ਬਾਕੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਭਾਜੀ ਮੈਂ ਇਹੀ ਕਹਾਂਗਾ ਵੀ ਕੈਨੇਡਾ ਆਪਾਂ ਆਏ ਸੀਗੇ ਇੱਕ ਚੰਗੇ ਸੁਪਨੇ ਲੈ ਕੇ, ਚੰਗੇ ਡ੍ਰੀਮ ਲੈ ਕੇ, ਰੋਟੀ ਪਾਣੀ ਤਾਂ ਉੱਥੇ ਵੀ ਮਿਲੀ ਜਾਣਾ ਸੀਗਾ, ਪਰ ਜ਼ਰੂਰ ਇੱਥੋਂ ਦਾ ਜਿਹੜਾ ਕਲਚਰ ਹੈ ਸਾਨੂੰ ਸਮਝਣਾ ਪਏਗਾ, ਜੋ ਇੱਥੋਂ ਦੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਉਹਨੂੰ ਸਾਨੂੰ ਫੋਲੋ ਕਰਨੀਆਂ ਪੈਣਗੀਆਂ। ਜਿਵੇਂ ਤੁਸੀਂ ਕ੍ਰੈਡਿਟ ਦੀ ਬਹੁਤ ਵਧੀਆ ਗੱਲ ਕਰਦੇ ਹੁੰਦੇ, ਜੇ ਸਾਡਾ ਕ੍ਰੈਡਿਟ ਵਧੀਆ ਹੈਗਾ ਤਾਂ ਹੀ ਸਾਰਾ ਕੁਛ ਇੱਥੇ ਮਿਲਣਾ ਹੈਗਾ। ਬੜੇ ਲੋਕ ਹੈ ਉਹਨਾਂ ਨੂੰ ਇਹਦੀ ਵੈਲਿਊ ਦਾ ਨਹੀਂ ਪਤਾ ਹੁੰਦਾ, ਇੰਸ਼ੋਰੈਂਸਿਸ ਹੋ ਗਈਆਂ, RESP, RRSP, TFSA, ਇਹ ਸਾਰੀਆਂ ਚੀਜ਼ਾਂ ਸਾਨੂੰ ਟਾਈਮ ਸਿਰ ਫੋਲੋ ਕਰ ਲੈਣੀਆਂ ਚਾਹੀਦੀਆਂ, ਜਿਹਦੇ ਨਾਲ ਕੀ ਹੈ ਵੀ ਆਪਾਂ ਇੱਕ ਬੈਸਟ ਜਿਹੜਾ ਹੈਗਾ ਸੇਫ ਜਿਹੜਾ ਲਾਈਫ ਇੱਥੇ ਆਪਣਾ ਜਿਉ ਸਕਦੇ ਹਾਂ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ, ਅਗਰ ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ ਪਰਸਨਲ ਇੰਸ਼ੋਰੈਂਸ ਬਾਰੇ, ਜਾਂ $90,000 ਦੀ ਆਪਾਂ ਗ੍ਰਾਂਟ ਦੀ ਅੱਜ ਕੱਲ੍ਹ ਗੱਲ ਕਰਦੇ ਹਾਂ, ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000, 416-910-9000। ਜਿੰਨੇ ਵੀ ਪੜ੍ਹੇ ਲਿਖੇ ਆਪਣੇ ਲੋਕ ਹੈਗੇ ਨੇ ਜੇ ਇੰਸ਼ੋਰੈਂਸ ਸੈਕਟਰ ਨੂੰ ਜੁਆਇਨ ਕਰਨਾ ਹੋਵੇ ਤੇ ਕਿਸੇ ਵੀ ਸਮੇਂ ਤੁਸੀਂ ਕਾਲ ਕਰ ਸਕਦੇ ਹੋ, ਆਪਾਂ ਤੁਹਾਡੀ ਹੈਲਪ ਕਰਾਂਗੇ। ਈਵਨ ਸਾਡੇ ਆਫਿਸ ਦੇ ਵਿੱਚ ਫ੍ਰੀ ਜਿਹੜਾ ਕਲਾਸਿਸ ਵੀ ਅਸੀਂ ਕੰਡਕਟ ਕਰਦੇ ਹਾਂ, ਕੈਨੇਡਾ 'ਚ ਇੱਥੇ ਕੰਮ ਕਰਨਾ, ਅਮੈਰੀਕਾ ਦੇ ਵਿੱਚ ਮੇਰੇ ਕੋਲ 2 ਆਫਿਸ ਹੈ, ਅਮੈਰੀਕਾ 'ਚ ਤੁਸੀਂ ਕੰਮ ਕਰਨਾ, ਐਂਡ ਰੀਸੈਂਟਲੀ ਅਸੀਂ ਪੰਜਾਬ ਲੁਧਿਆਣੇ ਵਿੱਚ ਆਫਿਸ ਓਪਨ ਕੀਤਾ। ਅਗਰ ਇੰਡੀਆ ਦੇ ਵਿੱਚ ਵੀ ਤੁਹਾਡੇ ਕੋਈ ਰਿਲੇਟਿਵ ਨੇ ਇੰਸ਼ੋਰੈਂਸ ਸੈਕਟਰ ਨੂੰ ਜੁਆਇਨ ਕਰਨਾ ਚਾਹੁੰਦੇ ਹੈਗੇ ਨੇ, ਜਾਂ ਅਮੈਰੀਕਾ ਦੇ ਵਿੱਚ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਅਮਨ ਜੀ।
1: ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਔਰ ਤੁਸੀਂ ਹੋਰ ਤੇ ਸੀ ਬਈ ਨਾਵੇਰ? ਹੈਲੋ, ਹੈਲੋ, ਹੈਲੋ, ਚਲੋ ਨੈਕਸਟ ਕਾਲ ਹੋਲਡ ਰੱਖਣਾ ਤੁਸੀਂ। ਤੇ ਸਯਮ,
4: ਹਾਂਜੀ ਭਾਜੀ,
1: ਕਿੱਦਾਂ ਤੁਸੀਂ?
4: ਵਧੀਆ ਜੀ, ਵਧੀਆ, ਤੁਸੀਂ ਦੱਸੋ ਕਿਵੇਂ ਜੀ?
1: ਸੋ ਪਰਮਜੀਤ ਜੀ, ਸਯਮ ਬਹੁਤ ਸਯਮ ਨਾਲ ਗੱਲ ਕਰਦਾ
3: ਜੀ।
1: ਬਈ ਮੇਰੇ ਇੱਕ ਦੋਸਤ ਨੇ, ਉਹਨਾਂ ਦਾ ਨਾਂ ਦੁਖਾਂਤ, ਉਹ ਟੌਪ ਦੇ ਡਾਕਟਰ ਨੇ, ਟੌਪ ਦੇ। ਤੋ ਅਸੀਂ ਵੀ ਆਹ ਇਸੇ ਵੀਕ ਬੈਠ ਰਹੇ ਸੀ, ਇਕੱਠੇ ਬੈਠੇ ਸੀ, ਤਾਂ ਕਿਸੇ ਨੇ ਕਿਹਾ ਵੀ ਤੁਹਾਡਾ ਦੁਖਾਂਤ ਨਾਮ ਕਿਹਨੇ ਰੱਖਿਆ? ਕਹਿੰਦੇ ਦਾਦੀ ਨੇ ਰੱਖਿਆ ਸੀ। ਮੈਂ ਕਿਹਾ ਡਾਕਟਰ ਬਣਨਾ ਸੀ, ਮੁੰਡੇ ਨੇ ਪਹਿਲਾਂ ਹੀ ਰੱਖਤਾ ਸੀਗਾ। ਇੱਦਾਂ ਹੀ ਸੰਯਮ ਦਾ ਨਾਮ ਸੰਯਮ ਰੱਖਤਾ, ਬਹੁਤ ਸੰਯਮ ਨਾਲ ਗੱਲ ਕਰਦਾ ਮੁੰਡੇ ਨੂੰ। ਮੈਂ ਕਿਹਾ ਸੰਯਮ ਕਿੰਨੇ ਸਾਲ ਹੋ ਗਏ ਮੈਨੂੰ ਐਡ ਕਰਦਿਆਂ ਤੁਹਾਨੂੰ?
4: ਭਾਜੀ ਤੀਜਾ ਸਾਲ ਹੈ ਜੀ।
1: ਤੀਜਾ ਸਾਲ ਆ। ਸੋ ਸੰਯਮ ਜਿਹੜਾ ਹੈਗਾ ਤੁਹਾਡੇ ਘਰਾਂ 'ਚ ਆਉਂਦਾ, ਡਾਕਟਰ ਕਲੀਨਿੰਗ ਕਰਦਾ, ਕੈਮਰੇ ਨਾਲ ਸਾਰਾ ਗੰਦ ਮੰਦ ਮਿੱਟੀ ਦਿਖਾਉਂਦਾ, ਕਿੰਨੀ ਡਾਕਟਰ ਦੇ ਵਿੱਚ ਪਈ ਸੀ, ਆਪਾਂ ਲੱਗਦਾ ਵੀ ਹੈ ਨਹੀਂ ਕੀ
3: ਜੀ,
1: ਤੇ ਕਿੰਨੇ ਵਾਲ ਇਕੱਠੇ ਹੋਏ ਪਏ, ਕੁਛ ਉਹ ਖਿੱਚਦਾ ਨਾ ਅੰਦਰ ਨੂੰ, ਇੱਕ ਇੱਕ ਇੱਕ ਏਅਰ ਨੂੰ ਅੰਦਰ ਲੈ ਕੇ ਜਾਂਦਾ, ਇੱਕ ਏਅਰ ਨੂੰ ਬਾਹਰ ਕੱਢਦਾ
3: ਜੀ।
1: ਜਿਹੜਾ ਏਅਰ ਨੂੰ ਅੰਦਰ ਲੈ ਕੇ ਜਾਂਦਾ, ਜਿੰਨਾ ਫਲੋਰ ਤੇ ਗੰਦ ਮੰਦ ਆਪਣਾ ਪਿਆ ਹੁੰਦਾ ਸਾਰੀ ਮਿੱਟੀ, ਉਹਨੂੰ ਅੰਦਰ ਖਿੱਚ ਕੇ ਲੈ ਜਾਂਦਾ, ਤੇ ਜਿਹੜਾ ਬਾਹਰ ਨੂੰ ਕੱਢਦਾ ਫਿਰ ਸਰਕੂਲੇਟ ਕਰੀ ਜਾਂਦਾ। ਜੇ ਆਪਾਂ ਡਾਕਟਰ ਕਲੀਨਿੰਗ ਨਹੀਂ ਕਰਾਉਂਦੇ, ਉਹ ਅੰਦਰ ਹੀ ਫਰਨਸ ਤੇ ਇਕੱਠਾ ਹੋ ਜਾਂਦਾ, ਗੋਲੇ ਬਣ ਜਾਂਦੇ ਉਹਦੇ। ਸੋ ਤੁਸੀਂ ਆਪਣੇ ਘਰਾਂ ਦੇ ਵਿੱਚ ਜਿੰਨੇ ਵੀ ਲੋਕ ਡਾਕਟਰ ਕਲੀਨਿੰਗ ਕਰਾਉਂਦੇ ਆ, ਕੈਮਰਾ ਲੈ ਕੇ ਆਉਂਦੇ ਨੇ, ਸੇਮ ਕੀ ਕਰਦੇ ਤੁਸੀਂ, ਸਟੈਪ ਕੀ ਨੇ? 1, 2, 3 ਕੁਇਕ ਦੱਸਣਾ ਛੇਤੀ ਆਪਾਂ ਅਗਲੀ ਕਾਲ ਵੱਲ ਜਾਣਾ।
4: ਭਾਜੀ ਡਾਕਟਰ ਕਲੀਨਿੰਗ 'ਚ ਪਹਿਲਾਂ ਆਪਾਂ ਜਾ ਕੇ ਕਸਟਮਰ ਨੂੰ ਇੰਸਪੈਕਸ਼ਨ ਕਰਕੇ ਦਿੰਦੇ ਹਾਂ, ਇਹਦੇ 'ਚ ਆਪਾਂ ਬਿਫੋਰ ਆਫਟਰ ਪਿਕਚਰ ਦਿਖਾਉਂਦੇ ਹਾਂ, ਫਿਰ ਉਹਨਾਂ ਦੇ ਆਪਾਂ ਸਾਰੇ ਘਰ ਦੇ ਵੈਂਟਸ ਕਲੀਨ ਕਰਦੇ ਹਾਂ, ਫਰਨਸ ਹੋ ਗਈ, ਅਤੇ ਜਿਹੜਾ ਮੇਨ ਚੀਜ਼ ਹੁੰਦਾ ਘਰ ਦਾ ਲਾਂਡਰੀ ਡਰਾਇਰ ਵੈਂਟ, ਜਿਹੜਾ ਫਾਇਰ ਹੈਜ਼ਰਡ ਹੁੰਦਾ, ਉਹ ਆਪਾਂ ਅੰਦਰੋਂ ਤੇ ਬਾਹਰੋਂ ਦੋਨੋਂ ਪ੍ਰੋਪਰ ਤਰੀਕੇ ਨਾਲ ਕਲੀਨ ਕਰਕੇ ਦਿੰਦੇ ਹਾਂ। ਅਤੇ ਇਹਦੇ 'ਚ ਫਿਰ ਆਪਾਂ ਫਿਰ ਆਫਟਰ ਦੀ ਕਲੀਨਿੰਗ ਤੋਂ ਬਾਅਦ ਵਾਲੀ ਪਿਕਚਰ ਦਿਖਾਉਂਦੇ ਹਾਂ, ਤੇ ਫਿਰ ਉਸ ਤੋਂ ਬਾਅਦ ਸੈਨੀਟਾਈਜ਼, ਹਰਬਲ ਸੈਨੀਟਾਈਜ਼ੇਸ਼ਨ।
1: ਜਿੰਨੇ ਅੱਜ ਕਾਲ ਹੋਣਗੇ 10 ਪਹਿਲੇ ਫਿਲਟਰ ਬਿਲਕੁਲ ਫ੍ਰੀ ਹੋ। ਕਿਹੜੇ ਕਿਹੜੇ ਸ਼ਹਿਰ ਤੱਕ ਤੁਸੀਂ ਜਾਂਦੇ ਹੈਗੇ?
4: ਭਾਅ ਜੀ ਸ਼ਹਿਰ ਆਪਾਂ ਲਾਈਕ ਨਾਇਗਰਾ ਫੋਲ ਹੋ ਗਿਆ, ਉੱਥੇ ਤੱਕ ਕਵਰ ਕਰਦੇ ਹਾਂ, ਇੱਧਰੋਂ ਲੰਡਨ ਹੋ ਗਿਆ, ਇਹ ਸਾਰੇ ਕਵਰ ਕਰਦੇ ਹਾਂ ਆਪਾਂ, ਬੈਰੀ ਹੋ ਗਿਆ, ਲਾਈਕ GTA ਤੋਂ ਬਾਅਦ ਸਾਰੇ ਏਰੀਆ ਆਪਾਂ ਮੋਸਟਲੀ।
1: ਓਸ਼ਵਾ ਬੋਮਨਵੈਲ ਤੱਕ ਤੁਸੀਂ ਅਗਰ ਕਾਲ ਕਰਦੇ ਹੋ, ਜਾਂ ਤੁਸੀਂ ਬੈਰੀ ਤੱਕ, ਨਾਇਗਰਾ ਫੋਲ, ਲੰਡਨ ਤੱਕ ਕਾਲ ਕਰਦੇ ਹੋ, ਤੁਹਾਡੇ ਡਾਕਟਰ ਕਲੀਨਿੰਗ ਲਈ ਪਹੁੰਚਦੇ ਨੇ। ਤੁਹਾਡਾ ਰੇਟ ਮੈਨੂੰ ਯਾਦ ਹੈ, ਇੱਕ ਦਿਨ ਬੋਲ ਰਿਹਾ ਸੀ ਰੇਡੀਓ 'ਤੇ, ਉਹ ਕਹਿੰਦਾ ਮੈਂ 450 ਸੇਂਟ ਕੈਥਰੀਨ 'ਚ ਦਿੱਤਾ ਕਿਸੇ ਨੂੰ, ਅਤੇ ਤੁਸੀਂ ਸਾਰਿਆਂ ਨੂੰ ਕਾਲ ਕਰਨੇ ਹੋ, ਫਿਲਟਰ ਬਿਲਕੁਲ ਫ੍ਰੀ ਨੇ, ਅਤੇ ਇੱਕ ਸੈੱਟ ਰੇਟ ਹੈਗਾ, ਬਾਹਰਲੀ ਟਰੈਵਲ ਟਾਈਮ ਦਾ ਐਕਸਟਰਾ ਤੁਹਾਨੂੰ ਮਾੜਾ ਮੋਟਾ ਪੇ ਕਰਨਾ ਪਊਗਾ। ਨੰਬਰ ਬੋਲ ਦਿਓ ਆਪਣਾ, ਕੀ ਆ
4: ਭਾਈ? 416-729-1521, 416-729-1521,
1: 416-729-1521 ਤੇ ਕਾਲ ਕਰਨੇ ਆ। ਜਿੰਨੇ ਵੀ ਕਾਲ ਆਉਣਗੇ ਹੁਣ ਸਾਰਿਆਂ ਦੇ ਡਕਟ ਕਲੀਨਿੰਗ ਦੇ ਨਾਲ, ਫਿਲਟਰ ਚਾਹੇ ਤੁਹਾਡਾ $10 ਦਾ, ਚਾਹੇ $50 ਦਾ, ਉਹਦਾ ਕੋਈ ਐਕਸਟਰਾ ਕੋਸਟ ਨਹੀਂ ਹੈਗਾ, ਤੁਸੀਂ ਪੇ ਕਰਨਾ। ਇਹ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਜਾਣਗੇ, 416-729-1521, 416-729-1521, 416-729-1521 ਤੇ ਕਾਲ ਕਰਨੀ ਹੈ। ਥੈਂਕ ਯੂ ਤੁਹਾਡਾ, 416-729-1521। ਪੰਜੀ ਜੀ ਘਰੇ ਫੁੱਲ ਲੱਗੇ ਹੋਏ ਨੇ?
3: ਵਾਧੂ
1: ਵਾਧੂ ਵਾਧੂ ਤੋਂ ਵੀ ਹੋਰ ਵਾਧੂ ਫੁੱਲ, ਖੁਸ਼ਬੂ ਵਾਲਾ ਫੁੱਲ ਹੈਗਾ ਘਰੇ?
3: ਮੈਂ ਸੌਂਕ ਹੀ ਨਹੀਂ ਦੇਖਿਆ ਉਹਦੇ ਲਾਗੇ ਦੀ ਲੰਘਦੇ ਉਹ ਸਾਡੇ ਉੱਥੇ ਬੜੇ ਘੋੜਿਆਂ ਘਾੜਿਆਂ ਦੇ ਲਾਗੇ ਰੁੱਖਾਂ ਰੱਖੇ ਉਹੀ ਬਹੁਤ ਆਈ ਜਾਂਦੇ
1: ਅੱਛਾ ਘੋੜੇ ਰੱਖੇ ਜਾਂਦੇ
3: ਘੋੜੇ ਗਾਵਾਂ ਬਹੁਤ ਨੇ ਭਾਅ ਜੀ ਪਿੰਡ 'ਚ ਸਾਡੇ ਉੱਧਰ
1: ਤੁਹਾਡੇ ਪਿੰਡ 'ਚ
3: ਜੀ
1: ਸੁਪਰ ਜਿਹੇ ਜਿਹੇ ਫੁੱਲ ਅਸੀਂ ਦੇਵਾਂਗੇ ਨਾ ਤੁਹਾਨੂੰ ਹੁਣ
3: ਜੀ
1: ਤੁਹਾਡੇ ਘਰਾਂ ਦੇ ਆਸ ਪਾਸ ਖੁਸ਼ਬੂ ਲੋਕ ਅੱਗ ਚੱਲ ਕੇ ਆਉਣਗੇ ਜੋਤੀਵੀਰ ਸਾਹਿਬ
2: ਹਾਂਜੀ ਹਾਂਜੀ ਗੁੱਡ ਮਾਰਨਿੰਗ
1: ਜੋਤੀ ਜੀ ਪਰਮਜੀਤ ਜੀ ਕੇ ਘਰ ਕੇ ਆਸ ਪਾਸ ਘੋੜੇ ਬਹੁਤ ਹੈ ਤੋ ਇਨਕੋ ਕੋਈ ਐਸੇ ਫੁੱਲ ਦੀਜੀਏ ਘੋੜੋਂ ਕਾ ਨਹੀਂ ਫੁੱਲੋਂ ਕਾ ਪਤਾ ਲਗੇ
2: ਪਰ ਪੱਕਾ ਪੱਕਾ ਆਪ ਜ਼ਰੂਰ ਆਨਾ ਗ੍ਰੀਨ ਵੈਲੀ ਗਾਰਡਨ ਸੈਂਟਰ
1: ਹਾਂ ਆਪਕੇ ਪਾਸ ਖੁਸ਼ਬੂ ਵਾਲੇ ਫੁੱਲ ਕੌਨ ਕੌਨ ਸੇ ਇਨਡੋਰ ਔਰ ਆਊਟਡੋਰ
2: ਹਾਂ ਇਨਡੋਰ ਇਨਡੋਰ ਮੇ ਤੋ ਖੁਸ਼ਬੂ ਵਾਲੇ ਯੂਜੁਅਲੀ ਨਹੀਂ ਹੋਤੇ ਹੈ ਬਟ ਆਊਟਡੋਰ ਮੇ ਤੋ ਹੋਤੇ ਹੈ ਇਨਡੋਰ ਮੇ ਖਾਲੀ ਜਾਸਮਿਨ ਇਨਡੋਰ ਜਾਸਮਿਨ ਹੋਤਾ ਹੈ ਵੋ ਹੋਤਾ ਹੈ
1: ਹਾਂ ਜੀ
2: ਬਟ ਆਊਟਡੋਰ ਮੇ ਹਮਾਰੇ ਪਾਸ ਆਫਕੋ ਰੋਜ਼ਸ ਤੋ ਹੈ ਹੀ ਫ੍ਰੈਗਨੈਂਟ ਵਾਲੇ ਔਰ ਹਨੀ ਸਕਲ ਕਰਕੇ ਇੱਕ ਹੋਤਾ ਹੈ ਜੋ ਜਾਸਮਿਨ ਕਾ ਹੀ ਟਾਈਪ ਹੋਤਾ ਹੈ ਬਟ ਵੋ ਆਊਟਡੋਰ ਹੋਤਾ ਹੈ ਔਰ ਵੋ ਹਰ ਸਾਲ ਆਤਾ ਹੈ
1: ਅੱਛਾ ਇੱਕ ਇਨਕੋ ਟ੍ਰੀ ਦੇਨੇ ਹਮਨੇ ਫਰੂਟ ਵਾਲੇ ਹਮ ਮਨ ਕੇ ਘਰ ਪੇ ਫਰੂਟ ਤੋੜਨੇ ਜਾਇਆ ਕਰਾਂਗੇ ਕੌਨ ਕੌਨ ਸੇ ਟ੍ਰੀ ਹੋਤੇ ਆਪਕੇ ਪਾਸ
2: ਟ੍ਰੀ ਤੋ ਹੈ ਐਪਲ ਹੈ ਜੋ ਚੇਰੀਜ ਕੇ ਅਲਗ ਟਾਈਪ ਹੈ ਪੇਅਰ ਵੀ ਹੈ ਪਲਮਸ ਯੇ ਪਲਮਸ ਹੈ ਔਰ ਅਲਗ ਅਲਗ ਬੇਰੀਜ ਕੇ ਵੀ ਹਮਾਰੇ ਪਾਸ ਟਾਈਪਸ ਹੈ ਸਾਰੇ ਫਰੂਟ ਟ੍ਰੀਜ਼ ਅਵੇਲੇਬਲ ਹੈ ਅਭੀ ਸਭ ਕੇ ਉੱਪਰ ਅੱਛੀ ਡਿਸਕਾਊਂਟ ਵੀ ਲਗੇ ਹੋਏ ਹੈ ਅਭੀ
1: ਹਾਂਜੀ ਸੋ ਗ੍ਰੀਨ ਵੈਲੀ ਗਾਰਡਨ ਸੈਂਟਰ ਹੈ ਤੁਸੀਂ ਇੱਥੇ ਪਹੁੰਚਣਾ ਘਰਾਂ ਦੇ ਵਿੱਚ ਫਲਾਂ ਵਾਲੇ ਦਰਖਤ ਲਾਓ ਤੇ ਪਰਮਜੀਤ ਜੀ ਇੱਕ ਵਾਰੀ ਨਾ ਮਹਾਰਾਜਾ ਰਣਜੀਤ ਸਿੰਘ ਬੈਠਾ ਜਾ ਰਿਹਾ ਸੀ ਹਾਥੀ ਤੇ
3: ਜੀ
1: ਹਾਥੀ ਤੇ ਬੈਠਿਆਂ ਦੇ ਬੱਟਾ ਵਜਾ ਕੇ
3: ਜੀ
1: ਤੇ ਬੜਾ ਭੱਜ ਨਾ ਠੋਕੀ ਗਨ ਮੈਨ ਭੱਜ ਲੇ
3: ਜੀ
1: ਗਨ ਤਾਂ ਹੁੰਦੀ ਸੀ ਉਦੋਂ ਤੀਰ ਮੈਨ ਹੋਣਗੇ
3: ਜੀ
1: ਉਹ ਤੀਰ ਤਲਵਾਰ ਮੈਨ ਭੱਜ ਲੇ
3: ਜੀ
1: ਤੇ ਆਲੇ ਦੁਆਲੇ ਦੇਖਣ ਲੱਗੇ ਤਾਂ ਉਹਨਾਂ ਨੇ ਤਿੰਨ ਬੱਚੇ ਫੜ ਲਏ ਹੁੰਦੇ
3: ਜੀ
1: ਹੁਣ ਉਹ ਆ ਕੇ ਹਾਥੀ ਤੇ ਬੈਠੀ ਪੁੱਛਦਾ ਵੀ ਕਿਉਂ ਬੱਟਾ ਮਾਰਿਆ ਉਹ ਘਬਰਾਏ ਹੋਏ ਸੀ ਡਰੇ ਹੋਏ ਸੀ ਉਹਨਾਂ ਨੇ ਬੱਟਾ ਮਾਰਿਆ ਸੀ ਦਰਖਤ ਦੇ ਜਿਹਤੇ ਫੜ ਲੱਗੇ ਸੀ
3: ਜੀ
1: ਤੇ ਮਹਾਰਾਜਾ ਰਣਜੀਤ ਸਿੰਘ ਦੇ ਜਾ ਕੇ ਲੱਗਿਆ ਉਹ ਦੇਖ ਲਓ ਕੈਸਾ ਇਨਸਾਨ ਸੀ ਸੋਨੇ ਦੀਆਂ ਸ਼ਰਫੀਆਂ ਦਿੱਤੀਆਂ ਉਹਨਾਂ ਨੂੰ ਬੱਚੇ ਛੱਡਤੇ ਤੇ ਜ਼ਿੰਦਗੀ ਸੋਚਿਆ ਮੇਰੇ ਤੇ ਇਹੋ ਜਿਹਾ ਕੀ ਖਾਸ ਲੱਗਿਆ ਵੀ ਮੇਰੇ ਹੀ ਕੋਈ ਬੱਟਾ ਮਾਰ ਦੇਵੇ ਵੀ ਦਰਖਤ ਤੇ ਤਾਂ ਬੱਟੇ ਪੈਂਦੇ ਨੇ ਕਿਉਂਕਿ ਫੜ ਲੱਗੇ ਨੇ ਮੇਰੇ ਪੱਲੇ ਕੀ ਹੈਗਾ ਉਸ ਤੋਂ ਬਾਅਦ ਉਹਨੇ ਜ਼ਿੰਦਗੀ 'ਚ ਬੜੀ ਚੇਂਜ ਲੈ ਕੇ ਆਉਂਦੀ ਸੋ ਤੁਸੀਂ ਪਰਮਜੀਤ ਜੀ ਕੇ ਘਰੇ ਜੀ ਉਹ ਫਰੂਟ ਵਾਲੇ ਦਰਖਤ ਲਗਾਉਣੇ ਹੈ ਹਮਨੇ ਫਿਰ ਬੱਟੇ ਮਾਰ ਮਾਰ ਕੇ ਤੋੜਨੇ ਹੈ ਠੀਕ ਹੈ ਸੋ ਕਿਹੜਾ ਲਗਾ ਹੈ ਪਰਮਜੀਤ
3: ਮੇਰੇ ਕੋਲ ਸਰ ਸੇਬ ਵੀ ਲੱਗੇ ਹਰੇ ਸੇਬ ਵੀ ਲੱਗੇ ਨੇ ਦੂਸਰਾ ਚੈਰੀਆਂ ਵੀ ਨੇ ਨਾਸ਼ਪਾਤੀਆਂ ਵੀ ਨੇ ਮੇਰੇ ਕੋਲ ਹੁਣ ਘੱਟੋ ਘੱਟ 45
1: ਸੋ ਇਹ ਫਾਰਮ ਹਾਊਸ ਮੇ ਰਹਤੇ ਹੈ ਜੀ ਸੋ ਇਨਕੋ ਆਲਰੇਡੀ ਫਰੂਟਸ ਕਾ ਬਹੁਤ ਸ਼ੌਂਕ ਹੈ ਸੋ ਇਹਨਾਂ ਨੇ ਘਰੇ ਸਾਰੇ ਫਰੂਟਸ ਲਗਾਏ ਹੋਏ ਨੇ ਆਪਣੇ ਘਰੇ ਹੈ ਨਾ ਤੇ ਸਾਰੀ ਕਮਿਊਨਿਟੀ ਨੂੰ ਮੈਂ ਕਹੂੰਗਾ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਨੂੰ ਵਿਜ਼ਿਟ ਕਰੋ ਦਰਖਤ ਲਓ ਫਲਾਂ ਵਾਲੇ ਪਲੱਸ ਨਾਲ ਸੰਤੋਸ਼ ਨੂੰ ਉਦੋਂ ਮੈਂ ਕਿਹਾ ਭਾਜੀ ਕੀ ਕੀ ਆ ਉਹ ਤਾਂ ਅੰਗੂਰ ਵੀ ਲਾਉਣ ਲੱਗ ਗਈ ਇਹ ਇੰਗਲਿਸ਼ ਚ ਬੋਲਦੇ ਨਾ ਫਰੂਟ ਉਹ ਮੈਨੂੰ ਨਹੀਂ ਸਮਝ ਆਉਂਦਾ ਕਿਹੜਾ ਕਿਹੜਾ ਮੈਂ ਕਿਹਾ ਮਾੜਾ ਜਿਹਾ ਪੰਜਾਬੀ ਤੂੰ ਦੱਸਦੀ ਕਿਹੜੇ ਕਿਹੜੇ ਨੇ ਉਹਨੂੰ ਵਿੱਚ ਅੰਗੂਰ ਵਿੱਚ ਬੇਰ ਲਾਉਣ ਲੱਗ ਗਈ ਮੈਂ ਕਿਹਾ ਰੁਕ ਜਾ ਬੇਰ ਨਾ ਲਾ ਤੂੰ ਖੜ ਜਾ ਜਿਹੜੇ ਹੈਗੇ ਨਾ ਉਹ ਬੋਲ ਕਹਿੰਦੀ ਮੈਨੂੰ ਪਤਾ ਨਹੀਂ ਬਸ ਮੈਂ ਬੋਲਤੇ ਫਰੂਟਾਂ ਦੇ ਨਾਂ ਹੈ ਨਾ ਵੀ ਨੋਟਿਸ ਨਹੀਂ ਕਰ ਪਾਈ ਸੋ ਤੁਸੀਂ ਕਿਹੜੇ ਕਿਹੜੇ ਫਰੂਟ ਵਾਲੇ ਟ੍ਰੀ ਲਗਾਉਣੇ ਨੇ ਫੁੱਲ ਲਗਾਉਣੇ ਨੇ ਘਰ ਦੇ ਬੈਕਯਾਰਡ ਫਰੰਟ ਯਾਰਡ ਦੀ ਫੋਟੋ ਲਿਆਓ ਫੋਟੋ ਨੂੰ ਮੈਚ ਕਰਦਾ ਗ੍ਰੀਨ ਵੈਲੀ ਗਾਰਡਨ ਸੈਂਟਰ 647-222-5501 ਮੇਫੀਲਡ ਐਂਡ ਜੋ ਮਕਵੀਨ ਦਾ ਇੰਟਰਸੈਕਸ਼ਨ ਹੈ ਗਰੋਸਰੀ ਸਟੋਰ ਆ ਉਹਦੇ ਮੂਹਰੇ ਗ੍ਰੀਨ ਵੈਲੀ ਗਾਰਡਨ ਸੈਂਟਰ ਦਾ ਇੱਕ ਪਾਰਕਿੰਗ ਲੋਟ ਦੇ ਉੱਤੇ ਬੂਥ ਬਣਾਇਆ ਹੋਇਆ ਜਿਹੜਾ ਗ੍ਰੀਨ ਹਾਊਸ ਬਣਾਇਆ ਦੂਸਰਾ 1.5 ਏਕੜ ਦਾ ਗ੍ਰੀਨ ਹਾਊਸ ਹੈ ਇਹ ਹੈਗਾ 2547 ਐਂਬਲਟਨ ਰੋਡ ਕੁਈਨ ਸਟਰੀਟ ਦੀ ਐਂਬਲਟਨ ਬਣ ਜਾਂਦਾ ਕੂਣੀ ਮੋੜ ਤੋਂ ਬਾਅਦ ਅਗਰ ਤੁਸੀਂ ਮਿਸਰਾਗਾ ਰੋਡ 'ਤੇ ਜਾਂਦੇ ਹੋ ਜੋਤੀ ਨੂੰ ਮਿਲਣਾ ਕੰਸਲਟੈਂਟ ਨੇ ਫੁੱਲ ਅਤੇ ਬੂਟਿਆਂ ਲਈ 647-222-5501 647-222-5601 ਦੂਰ ਦੂਰ ਦੇ ਸ਼ਹਿਰਾਂ ਤੋਂ ਲੋਕ ਈਵਨ ਲੰਡਨ ਤੋਂ ਬੈਲਵਿਲ ਤੋਂ ਲੋਕ ਆਏ ਨੇ ਤੁਸੀਂ ਜ਼ਰੂਰ ਲੋਕਲ ਵੀ ਹੋ ਪਹੁੰਚੋ ਦੋਨੋਂ ਗ੍ਰੀਨ ਹਾਊਸਿਸ ਦੇ ਬਹੁਤ ਸ਼ੁਕਰੀਆ
2: ਥੈਂਕ ਯੂ ਜੀ ਥੈਂਕ ਯੂ
1: ਪਰਮਜੀਤ ਜੀ ਹੁਣ ਫੁੱਲ ਖਰੀਦਣ ਦੇ ਪੈਸੇ ਚਾਹੀਦੇ ਨੇ ਘਰਾਂ 'ਚੋਂ ਰੀਫਾਈਨੈਂਸਿੰਗ ਲਈ ਕੋਈ ਪ੍ਰੋਡਕਟ ਦੇ ਦਿਓ
3: ਬਿਲਕੁਲ ਜੀ ਮੈਂ ਨਾ ਇਸ ਤੋਂ ਪਹਿਲਾਂ ਨਾ ਤੁਸੀਂ ਫਰੂਟ ਦੀ ਗੱਲ ਕਰਦੇ ਸੀ ਨਾ ਅਮਨ ਇੱਕ ਇਹ ਫਰੂਟ ਨਾ ਦਰਖਤ ਲਾਉਣੇ ਆਪਾਂ ਕਹਿ ਦਿੰਦੇ ਯਾਰ ਲਾਉਣੇ ਇਹ ਬੜਾ ਸੌਖਾ ਜਿਹਾ ਲੱਗਦਾ ਕਮਿਟਮੈਂਟ ਹੈ ਇਹ ਤੁਹਾਨੂੰ ਇਹਨੂੰ ਜਦ ਤੱਕ ਉਹ 10-15 ਸਾਲ ਦੇ ਹੋ ਨਹੀਂ ਜਾਂਦੇ ਉਹਨਾਂ ਨੂੰ ਕੀੜੇ ਕੰਟੂ ਤੋਂ ਪਾਣੀ ਪ੍ਰੋਪਰ ਨੂੰ ਬਚਾ ਕੇ ਰੱਖਣਾ ਫੁੱਲਾਂ ਦੀ ਵੀ ਤੁਹਾਡੀ ਕਮਿਟਮੈਂਟ ਹੀ ਹੈ ਉਹਨੂੰ ਦੋ ਦਿਨ ਪਾਣੀ ਨਾ ਦਿਓ ਖਤਮ ਭਾਜੀ ਕੋਈ ਵੀ ਰਿਲੇਸ਼ਨ ਵੀ ਇੱਦਾਂ ਹੀ ਹੈ ਦੋ ਦਿਨ ਧਿਆਨ ਨਾ ਦਿਓ ਖਤਮ ਹੋ ਮੈਂ ਤੁਹਾਡੇ ਦੇਖੋ ਆਪਾਂ 6 ਮਹੀਨੇ ਗੱਲ ਨਹੀਂ ਕੀਤੀ ਕਿੱਦਾਂ ਆਪਾਂ ਇੱਕ ਦੂਸਰੇ ਤੋਂ ਰਿਲੇਸ਼ਨ ਆਪਾਂ ਖਤਮ ਕਰ ਲਈ ਸੀ ਹੈ ਨਾ ਆਪਣਾ ਸਿਰ ਵੱਡਵਾਂ ਵੈਰ ਹੋ ਗਿਆ ਸੀ ਇਸ ਕਰਕੇ ਕੋਈ ਵੀ ਚੀਜ਼ ਹੈ ਕਮਿਟਮੈਂਟ ਦੇ ਨਾਲ ਹੀ ਚੱਲਦੀ ਔਰ
1: ਸਾਨੂੰ ਕਿੰਨੇ ਸਾਲ ਗਏ ਆਪਾਂ ਨੂੰ
3: ਇਕੱਠਿਆਂ ਮੈਂ 15-16 ਸਾਲ ਤੋਂ ਉੱਪਰ ਹੋ ਗਏ
1: ਜਦੋਂ ਮੈਂ ਰੇਡੀਓ ਪੁੱਛਣਾ ਹੋਵੇ ਨਾ ਸੰਤੋਸ਼ ਮੈਨੂੰ ਕਿੰਨੇ ਸਾਲ ਹੋ ਗਏ ਕਰਦਿਆਂ ਨੂੰ ਮੈਂ ਪਰਮਜੀਤ ਨੂੰ ਪੁੱਛ ਲੈਂਦਾ ਤੁਹਾਨੂੰ ਐਡ ਕਰਦੇ ਨੂੰ ਕਿੰਨੇ ਸਾਲ ਹੋ ਗਏ
3: ਇੰਨੇ ਹੋ ਗਏ ਇੰਨੇ ਗੱਲ
1: 416-910-9000 ਜਾਂ ਹਾਂ ਜਾਂ ਨਾ ਕਭੀ ਹਾਂ ਕਭੀ ਨਾ ਵਾਲਾ ਕੰਮ ਨਹੀਂ ਹੋਊਗਾ ਹਾਂ ਜਾਂ ਨਾ ਮੌਕੇ ਤੇ ਜਿਹਦੀ ਕਿਸੇ ਦੀ ਮੋਰਗੇਜ ਕਿੱਥੋਂ ਕਿੱਥੋਂ ਹੁੰਦੀ ਹੈ ਕਰਾ ਲਓ, ਕਿੱਥੋਂ ਕਿੱਥੋਂ ਨਹੀਂ ਹੁੰਦੀ ਨਾ ਕਰਾਓ।
3: ਬਿਲਕੁਲ ਜੀ, ਮੈਂ ਜਿਹੜੀ ਤਾਂ ਹੁਣ ਇਸ ਵਕਤ ਅਗਰ ਤੁਹਾਡੇ ਕੋਲ ਟਾਈਮ ਹੈਗਾ ਨਾ ਤਾਂ ਮੈਂ ਹੱਥ ਬੰਨ ਕੇ ਬੇਨਤੀ ਹੈ ਪ੍ਰਾਈਵੇਟ 'ਚ ਨਾ ਜਾਇਓ, ਕਿਸੇ ਬੀ ਸਾਈਡ ਜਾਂ ਸੀ ਸਾਈਡ ਦੇ ਉੱਤੇ ਖੱਬੇ ਸੱਜੇ ਨਾ ਜਾਇਓ। ਅਗਰ ਜਿਹੜੇ ਵੀ ਮੇਰੇ ਭੈਣ ਭਰਾ ਦੀ ਕਲੋਜ਼ਿੰਗ ਆ ਰਹੀ ਹੈ, ਬਿਲਡ ਦੀ ਕਲੋਜ਼ਿੰਗ ਆ, ਜਾਂ ਕਿਸੇ ਨੇ ਰੀਸੇਲ ਬਾਏ ਕੀਤਾ ਔਰ ਤੁਹਾਡੇ ਕੋਲ 3 ਵੀਕ ਤੋਂ ਲੈ ਕੇ 4 ਵੀਕ ਦਾ ਟਾਈਮ ਹੈਗਾ ਔਰ ਤੁਹਾਡੇ ਕੋਲ 650 ਬੀਕਨ ਸਕੋਰ ਹੈਗਾ ਤੇ ਬੰਦਾ ਜੀਂਦਾ ਮਰਿਆ ਨਹੀਂ ਹੈਗਾ ਤਾਂ ਮੌਰਗੇਜ ਉਹਦੀ ਮੈਂ ਕਰਵਾ ਦੇਣੀ। ਮੇਜਰ
1: ਸਾਹ ਚੱਲਦੇ ਹੋਣੇ ਚਾਹੀਦੇ 650 ਸਕੋਰ,
3: 650 ਬਸ ਸਕੋਰ, ਬਸ ਇੰਨੇ 650 ਦੇ, ਦੱਸ ਇਟ, ਔਰ ਕੁਝ ਨਹੀਂ ਚਾਹੀਦਾ।
1: ਠੀਕ ਹੈ,
3: ਬਾਕੀ ਮੈਂ ਕਰਵਾ ਲੈਣੀ ਹੈ
1: ਬੰਦੇ। ਨੋ ਰਿਡਿਕਲਸ ਕੁਐਸਚਨਸ, ਟਰੱਕ ਚਲਾਉਂਦੇ ਹੋ ਅੱਗੇ ਬਹਿ ਕੇ ਚਲਾਉਂਦੇ ਹੋ ਪਿੱਛੇ ਡਾਲੇ ਤੇ ਬਹਿ ਕੇ ਚਲਾਉਂਦੇ ਹੋ,
3: ਕੈਬ ਚਲਾਉਂਦੇ ਹੋ, ਉਬਰ ਚਲਾਉਂਦੇ ਹੋ, ਕੋਈ ਫਰਕ ਨਹੀਂ ਪੈਂਦਾ, ਕੈਸ਼ ਤੇ ਕੰਮ ਕਰਦੇ ਹੋ। 416-800-4-20-15 ਤੁਸੀਂ ਰੀਫਾਈਨੈਂਸਿੰਗ ਦਾ ਪੁੱਛਿਆ ਸੀ, ਅਗਰ ਕਿਸੇ ਭੈਣ ਭਰਾ ਦੇ ਕੋਲ ਹੁਣ ਬਹੁਤ ਵਧੀਆ ਮੌਕਾ ਘਰ ਦੇ ਵਿੱਚੋਂ ਪੈਸੇ ਕੱਢਣੇ ਨੇ ਔਰ ਨਾਲ ਦੀ ਨਾਲ ਤੁਹਾਡੀ ਮੌਰਗੇਜ ਕਦੇ ਖੱਬੇ ਸੱਜੇ ਬੀ ਸੀ ਬੈਂਕ ਦੇ ਨਾਲ ਹੈਗੀ ਆ, ਤਾਂ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈਗਾ, ਤੁਸੀਂ ਕਿਸੇ ਵੀ ਮੇਜਰ ਬੈਂਕ ਦੇ ਨਾਲ ਮੌਰਗੇਜ ਕਰਵਾ ਸਕਦੇ ਹੋ। ਨੰਬਰ ਮੇਰਾ ਨੋਟ ਕਰ ਲਓ, 416-800-4-20-15 ਔਰ ਮੌਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ, ਡੇਅਰੀ ਐਂਡ ਟੋਮਕਨ ਜਿਹੜੇ ਸੇਵੇ ਨੇ ਦੇ ਬਾਹਰਲੇ ਪਾਸੇ ਪਲਾਜ਼ਾ ਬਣਿਆ, 1200 ਡੇਅਰੀ ਰੋਡ ਯੂਨਿਟ ਨੰਬਰ 22 ਡੇਅਰੀ ਐਂਡ ਟੋਮਕਨ ਦਾ ਇੰਟਰਸੈਕਸ਼ਨ ਹੈ। ਔਰ ਮੈਂ ਅਖੀਰ ਤੇ ਅਮਜੇ ਇਹ ਕਹਾਂਗਾ ਵੀ ਜਿਹੜੀ ਮੌਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਕੋਲ ਲਿਓ। ਨੰਬਰ ਮੇਰਾ ਇੱਕ ਵਾਰੀ ਫਿਰ ਨੋਟ ਕਰਕੇ ਰੱਖ ਲਓ, 416-800-4-20-15 416-804-2015। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
1: ਇੰਟਰਸਟਡ
3: ਸਾਡੇ ਕੋਲ ਹੈਗਾ 3.5%, ਤੁਹਾਡੇ ਕੋਲ 650 ਸਕੋਰ ਹੈਗਾ, 3.5% ਇੰਟਰਸਟਡ ਆ ਜੀ, 35 ਸਾਲ ਦੀ ਅਮੋਰਟਾਈਜੇਸ਼ਨ ਹੈਗੀ ਜੀ,
1: 35 ਦੀ
3: ਆ ਗਈ ਜੀ,
1: ਲੱਖ ਦੇ ਉੱਤੇ ਕਿਸ਼ਤ $460-70 ਬਣੂ,
3: ਇੰਨੀ ਕੀ ਬਣੀ। ਔਰ ਤੁਸੀਂ ਮਜ਼ੇ ਵਾਲੀ ਗੱਲ ਦੇਖੋ ਕਿ ਮੈਂ 40 ਸਾਲ ਦੀ ਵੀ ਕਹਿ ਦੀ ਅਮੋਰਟਾਈਜੇਸ਼ਨ ਦੇ ਕੀ, RBC ਦੇ ਨਾਲ ਮੌਰਗੇਜ ਸੀ ਉਹ 40 ਸਾਲ ਦੀ ਭਲਵਾਨ ਦੀ ਚੱਕੀ ਫਿਰਦੇ ਨੇ।
1: ਸੋ 40 ਸਾਲ ਦੀ ਅਮੋਰਟਾਈਜੇਸ਼ਨ ਦੇ ਵਿੱਚ, ਚਲੋ ਅੱਜ ਦੀ ਡੇਟ 'ਚ ਹੈ ਕਿ ਹਾਈ ਇੰਟਰਸਟ ਹੈ
3: ਜੀ,
1: ਐਮਰਟਾਈਜੇਸ਼ਨ ਤਾਂ ਚੇਂਜ ਹੋ ਜੂਗੀ ਬਾਅਦ ਚੋਂ
3: ਜੀ, ਬਿਲਕੁਲ ਜੀ,
1: ਠੀਕ ਹੈ ਨਾ। ਜਦੋਂ ਆਪਾਂ ਮੌਰਗੇਜ ਨਵੀਂ ਬਣਾ ਲਾਂਗੇ ਦੁਬਾਰਾ
3: ਜੀ,
1: ਅੱਜ ਦੀ ਰੇਟ ਦੇ ਵਿੱਚ ਕਿਸ਼ਤ ਘਟੇ ਆਪਣੀ
3: ਜੀ,
1: ਹਰੇਕ ਨੂੰ ਸਾਹ ਆਉਂਦਾ
3: ਜੀ, ਬਿਲਕੁਲ। ਔਰ ਜੇ ਤੁਸੀਂ ਐਮਰਟਾਈਜੇਸ਼ਨ, ਜਿਹੜੇ ਬੰਦੇ ਨੂੰ ਇਹ ਲੱਗਦਾ ਯਾਰ 35-40 ਸਾਲ ਦੀ ਮੇਰਾ ਇਕੱਲਾ ਵਿਆਜ ਜਾਂਦਾ, ਅਗਰ ਤੁਹਾਡੀ $1300 ਪੇਮੈਂਟ ਜਾਂਦੀ, ਤੁਸੀਂ 200 ਵਧਾ ਲਓ ਤੇ 1500 ਕਰ ਲਓ, ਜਦੋਂ ਨਾ ਟਾਈਮ ਲੱਗਿਆ ਤਾਂ ਮੁੜ ਕੇ ਫਿਰ 1300 ਕਰ ਲਓ,
1: ਕਰ ਲਓ ਫਿਰ ਜਾ ਕੇ ਲਿਆਓ,
3: ਨਹੀਂ ਕੋਈ ਟੈਨਸ਼ਨ ਨਹੀਂ,
1: ਕੋਈ ਰੌਲਾ। 416-910-9000 ਮੌਰਗੇਜ ਕਿੰਗ ਪਰਮਜੀਤ, 416-910-9000 ਦੇ ਉੱਤੇ ਕਾਲ ਕਰਨੀ
3: ਚਾਹੀਦੀ। ਮੈਂ ਨਾ ਅਮਨਜੀਤ ਨੰਬਰ ਤੁਸੀਂ ਗਲਤ ਬੋਲ ਦਿੱਤਾ ਮੇਰਾ,
1: ਸੋਰੀ ਸਰ,
3: ਕਿਹਦਾ ਨੰਬਰ ਬੋਲਿਆ ਸੀ ਪਹਿਲਾਂ ਇਹ ਦੱਸੋ।
1: ਰਾਣਾ ਜੀ ਦਾ ਬੋਲ ਗਿਆ,
3: ਰਾਣਾ, ਅੱਛਾ ਰਾਣਾ ਜੀ, ਫਿਰ ਠੀਕ ਹੈ, ਉਹਦਾ ਵੀ ਮੈਨੂੰ ਭੇਜਦੇ ਨੇ ਕੰਮ ਚ, ਉਹਨੇ ਕਹਿਣਾ ਪਰਮਜੀਤ ਤੋਂ ਕਰਾ ਲਓ, ਠੀਕ ਹੈ ਜੀ, 416-804-20-15 ਰਾਣਾ ਜੀ ਨੂੰ ਤੁਸੀਂ ਵੱਧ ਪਿਆਰ ਕਰਦੇ ਹੋ ਮੇਰੇ ਨਾਲੋਂ, ਮੈਂ ਆਇਆ ਸਾਹਿਬ ਜਾਂ
1: ਤੁਹਾਡਾ ਮੇਰੇ ਦਿਮਾਗ ਸੀਗਾ ਵੀ ਕੀ ਕੀ ਰਹਿ ਗਿਆ, ਤੁਹਾਨੂੰ ਦੇਖੀਏ ਪੜਨ ਦਾ ਬੰਦਾ,
3: ਉੱਤੋਂ ਦੀ ਨੰਬਰ ਮੈਨੂੰ 2 ਨੰਬਰ ਮਾਈਕ ਫੜਾ ਦਿੱਤਾ ਜੀ,
1: 4 ਨੰਬਰ ਆ ਤੁਹਾਡੇ ਕੋਲ, ਹਾਂਜੀ। ਸੋ 416-804-2015 ਮੋਰਗੇਜ ਫਸਟ ਟਾਈਮ ਬਾਰ, ਸੈਕਿੰਡ ਟਾਈਮ ਬਾਰ, ਜਾਂ ਤੁਹਾਡੀ ਰੀਫਰੈਂਸਿੰਗ ਹੈ, ਤੁਸੀਂ ਜ਼ਰੂਰ ਇਹਨਾਂ ਤੋਂ ਕਰਾ ਸਕਦੇ ਹੋ। 416-804-2015 ਦੇ ਉੱਤੇ ਤੁਸੀਂ ਜਿਹੜਾ ਹੈਗਾ ਕੰਟੈਕਟ ਕਰਨਾ। ਵਾਪਸ ਆ ਰਹੇ ਬਸ,
5: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ, ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਚ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। ਟ੍ਰਾਈ ਤਵਾ ਕਿਚਨ ਫੋਰ ਦਾ ਬੈਸਟ ਕੇਟਰਿੰਗ ਇਨ ਟਾਊਨ, ਫਰੈਸ਼ ਫੂਡ, ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ। ਬੁੱਕ ਯੋਰ ਨੈਕਸਟ ਇਵੈਂਟ ਨਾਓ, 50 ਸਨੀਵੇਲ ਗੇਟ, ਬ੍ਰੈਂਪਟਨ, 905-790-1699
6: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ।
7: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ, ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
8: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, TAWA Kitchen.

0: ਸੀਐਚਐਨ ਫੈਕਟਰੀ ਦੀ ਗੱਲ ਤੇ ਰੇਡੀ ਆਵਾਜ਼ ਪ੍ਰਾਈਮ ਟਾਈਮ ਤੇ ਸੁਣਦੇ ਹੋ ਕੁਝ ਖਬਰਾਂ ਜਿਨ੍ਹਾਂ ਦੇ ਵਿੱਚੋਂ ਯੂਐਸ ਕੌਂਸਲਰ ਦੇ ਆਫਿਸ ਦੇ ਬਾਹਰ ਗੋਲੀ ਚੱਲੀ ਹੈ। ਇਹ ਸੈਕਿੰਡ ਟਾਈਮ ਹੋਇਆ, ਪਹਿਲੇ ਬੰਦੇ ਫੜੇ ਜਿਹਦੇ ਵਿੱਚ ਫੜਨ ਗਿਆ ਨੂੰ ਇੱਕ ਪੁਲਿਸ ਆਫਿਸਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਤੁਹਾਨੂੰ ਯਾਦ ਹੋਊਗਾ 4 ਮਹੀਨੇ ਪਹਿਲਾਂ। ਇਨਵੈਸਟੀਗੇਸ਼ਨ ਜਾਰੀ ਹੈਗੀ ਹੈ। ਦੂਸਰੇ ਪਾਸੇ ਅਮੈਰੀਕਾ ਦੇ ਵਿੱਚ ਇੱਕ ਫੇਅਰ ਦੇ ਵਿੱਚ ਜਾ ਕੇ ਦੋ ਬੰਦਿਆਂ ਨੇ ਇੱਕ ਦੂਜੇ 'ਤੇ ਗੋਲੀ ਚਲਾਈ, 3 ਮੌਕੇ 'ਤੇ ਮਾਰੇ ਗਏ, 2 ਸਾਲ ਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ ਹੈਗਾ। ਸੋ ਇਹ ਘਟਨਾ ਦਰਸਾਉਂਦੀ ਹੈ ਕਿ ਕਈ ਅਸੀਂ ਕਿਸੇ ਵੀ ਮੇਲੇ 'ਚ, ਇਸੇ ਤਰ੍ਹਾਂ ਦਾ ਮੇਲਾ ਟੋਰਾਂਟੋ ਡਾਊਨਟਾਊਨ 'ਚ ਹੋਇਆ, ਉੱਥੇ ਵੀ ਬ੍ਰੈਂਪਟਨ ਦਾ ਇੱਕ ਮੁੰਡਾ ਸੀਗਾ ਜਿਹੜਾ ਗਿਆ, ਬਾਰ ਬਾਰ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦਾ ਰਿਹਾ, ਗੋਲੀਬਾਰੀ ਦੀ ਘਟਨਾ 'ਚ ਉੱਥੇ ਵੀ 2 ਲੋਕ ਮਾਰੇ ਗਏ। ਸਵਾਲ ਖੜ੍ਹਾ ਕਰਦੀ ਹੈ ਗਨ ਜਿਹੜੀ ਹੈਗੀ ਆ ਕ੍ਰਾਈਮ ਦੇ ਉੱਪਰ। ਦੂਸਰੇ ਪਾਸੇ ਜੋ ਹੋਰ ਕੁਛ ਗੱਲਾਂ ਨੇ ਉਹਨਾਂ ਵਿੱਚੋਂ ਇੱਕ ਨਾ ਵਿਸ਼ਾ ਹੈ ਸੰਤੋਸ਼, ਇੱਕ ਨਾ ਫੇਸਬੁੱਕ ਦੇ ਉੱਤੇ ਐਡ ਪਾਉਂਦੇ ਨੇ
1: ਜੀ,
0: ਉਹ ਹੈ ਇਹ ਔਰਤਾਂ ਐਡ ਪਾਉਂਦੀਆਂ ਨੇ ਜਾਂ ਕੋਈ ਬੰਦੇ ਪਾਉਂਦੇ ਨੇ, ਜਿਹੜੇ ਵੀ ਪਾਉਂਦੇ ਆ ਕੋਈ ਖਾਸ ਗਰੁੱਪ, ਇਹ ਕੀ ਕਰਦੇ ਨੇ, ਕਹਿੰਦੇ ਵੀ ਟੁੱਟਿਆ ਹੋਇਆ ਪਿਆਰ ਮਨਾਉਣਾ ਚਾਹੁੰਦੇ ਹੋ। ਜਿਵੇਂ ਅੱਗੇ ਨਹੀਂ ਐਡ ਹੁੰਦੇ ਸੀ ਬਈ ਵਸ਼ੀਕਰਨ, ਕਿਸੇ ਨੂੰ ਕਾਬੂ ਕਰਨਾ, ਕੋਰਟ ਕਚਹਿਰੀਆਂ 'ਚ ਕੇਸ ਜਿੱਤਣੇ, ਪ੍ਰੋਬਲਮ ਖਤਮ ਕਰਨੀ ਆ, ਟੁੱਟੇ ਰਿਸ਼ਤੇ ਜੋੜਨੇ, ਇਹ ਕਹਿੰਦੇ ਅਸੀਂ ਅਰਦਾਸ ਕਰਦੇ ਹਾਂ। ਹੁਣ ਮੈਨੂੰ ਇਸ ਗੱਲ 'ਤੇ ਇਤਰਾਜ਼ ਹੈ, ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਅਸੀਂ ਗੱਲ ਕਰਾਂਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੁਛ ਇਸ ਤਰ੍ਹਾਂ ਦੇ ਵਹਿਮ ਲਿਖੇ ਨਹੀਂ ਪੈਣੇ ਚਾਹੀਦੇ। ਪਹਿਲੀ ਗੱਲ ਮੈਂ ਖਾਸ ਕੀ ਸੀ ਅੱਗੇ ਕਿ ਆਪਾਂ ਗੁਰਦੁਆਰਾ ਸਾਹਿਬ ਬਣਾਉਣ ਲੱਗ ਗਏ ਫਲਾਣੇ ਸ਼ਹੀਦਾਂ ਦੇ ਨਾਂ 'ਤੇ, ਫਲਾਣੇ ਬੰਦਿਆਂ ਦੇ ਨਾਂ 'ਤੇ, ਜਾਂ ਫਲਾਣੇ ਜਿਹੜੇ ਗੁਰੂਆਂ ਸਾਹਿਬਾਨ ਦੇ ਸਮੇਂ ਦੌਰਾਨ ਹੋਏ ਨੇ, ਸਤਿਕਾਰਯੋਗ ਨੇ ਸਾਰੇ, ਅਤੇ ਪਰ ਆਪਾਂ ਗੁਰੂ ਸਾਹਿਬਾਨ ਤੋਂ ਉੱਪਰ ਨਹੀਂ ਕੁਛ ਲੈ ਕੇ ਜਾ ਸਕਦੇ। ਉਹਨਾਂ ਨੇ ਵੀ ਗੁਰੂ ਦੀ ਓਟ ਦੇ ਵਿੱਚ ਹੀ ਆਪਣੇ ਸ਼ੀਸ਼ ਕੁਰਬਾਨ ਕੀਤੇ, ਉਹਨਾਂ ਨੇ ਗੁਰੂ ਦੀ ਓਟ ਦੇ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ, ਆਪਣੇ ਜੀਵਨ ਸਮਰਪਣ ਕੀਤੇ, ਉਹਨਾਂ ਨੇ ਗੁਰੂ ਸਾਹਿਬ ਦੇ ਲਈ ਕੀਤੇ। ਅਸੀਂ ਅੱਜ ਉਹਨਾਂ ਨੂੰ ਗੁਰੂ ਸਾਹਿਬ ਮੰਗੋ ਉਪਾਧੀਆਂ ਦੇਣੀਆਂ ਸ਼ੁਰੂ ਕਰਤੀਆਂ। ਇੱਕ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ, ਫਲਾਣੇ ਗੁਰਦੁਆਰੇ 'ਚ PR ਹੋ ਜਾਂਦੀ ਆ, ਫਲਾਣੇ ਗੁਰਦੁਆਰੇ 'ਚ ਬੱਚੇ ਹੋ ਜਾਂਦੇ ਨੇ, ਫਲਾਣੇ ਗੁਰਦੁਆਰੇ 'ਚ ਆ ਹੁੰਦਾ, ਪਲੀਜ਼ ਮੈਂ ਤੁਹਾਡੀ ਕਿਸੇ ਦੀ ਭਾਵਨਾ ਨੂੰ ਨਹੀਂ, ਮੈਂ ਤੁਹਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿੱਥੇ ਗੁਰੂ ਨਾਨਕ ਪਹਿਲੀ ਪਾਤਸ਼ਾਹੀ ਜਿਹੜੀ ਆ ਪਹਿਲੀ ਉਦਾਸੀ 'ਚ ਲੋਕਾਂ ਦੇ ਭਰਮ ਦੂਰ ਕਰਨ ਲਈ ਤੁਰ ਪਈ ਸੀ, ਅਤੇ ਤੁਸੀਂ ਉਹਨਾਂ ਵਹਿਮਾਂ ਭਰਮਾਂ 'ਚ ਅੱਜ ਪੈ ਰਹੇ ਹੋ। ਅਤੇ ਜੇ ਕੋਈ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਇੱਦਾਂ ਦਾ ਦਿਖਦਾ ਹੈਗਾ, ਪਲੀਜ਼ ਇਹਦੀ ਰਿਪੋਰਟ ਆਪਾਂ ਜ਼ਰੂਰ ਕਰੋ। ਇਹ ਗਲਤ ਤਰੀਕਾ ਚੱਲ ਪਿਆ ਹੈਗਾ ਕਿ ਜੀ ਤੁਹਾਡੀ ਅਰਦਾਸ ਕਰਕੇ ਤੁਹਾਡੀ ਗਰਲਫ੍ਰੈਂਡ ਨੂੰ ਮਿਲਾ ਦਿੰਦੇ ਹਾਂ, ਬੋਏਫ੍ਰੈਂਡ ਨੂੰ ਮਿਲਾ ਦਿੰਦੇ ਹਾਂ ਜਾਂ ਕਿਸੇ ਨੂੰ ਮਿਲਾ ਦਿੰਦੇ ਹਾਂ। ਦਿਸ ਇਜ਼ ਟੋਟਲ ਅਨਅਸੈਪਟੇਬਲ ਐਂਡ ਨੌਨਸੈਂਸ ਪਾਰਟ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੇ ਸਾਨੂੰ ਹੁਕਮ ਦਿੰਦੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸੋ ਜਿੱਥੇ ਸਾਡੇ ਗੁਰੂ ਸਾਹਿਬਾਨ ਤਵੀਆਂ 'ਤੇ ਬੈਠਲੇ ਨੇ, ਜਿੱਥੇ ਸਾਡੇ ਗੁਰੂ ਸਾਹਿਬਾਨ ਨੇ ਸੀਸ ਲਹਾਏ, ਜਿੱਥੇ ਗੁਰੂ ਸਾਹਿਬਾਨ ਲੋਕਾਂ ਦਾ ਇਲਾਜ ਕਰਦੇ ਹੋਏ ਸਰੀਰ ਤਿਆਗੇ, ਉੱਥੇ ਆਪਣੇ ਬੱਚਿਆਂ ਤੋਂ ਲੈ ਕੇ ਆਪਣੇ ਮਾਂ ਪਿਓ ਤੱਕ ਦੀਆਂ ਕੁਰਬਾਨੀਆਂ ਵਾਲੇ ਸਾਡੇ ਗੁਰੂ ਸਾਹਿਬਾਨ ਨੇ, ਉਹਨਾਂ ਨੇ ਸਾਨੂੰ ਟਫ ਲਾਈਫ ਦਿਖਾਈ ਕਿ ਟਫ ਲਾਈਫ ਕੁਛ ਵੀ ਨਹੀਂ, ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ, ਨੀਵੇਂ ਹੋ ਕੇ ਚੱਲਦੇ ਜਾਓ, ਕੋਈ ਪਰੇਸ਼ਾਨੀ ਨਹੀਂ। ਅਤੇ ਉੱਥੇ ਅੱਜ ਸਾਨੂੰ ਇਹੋ ਜਿਹੇ ਲੋਕ ਮਿਲ ਰਹੇ ਨੇ ਕਿ ਤੁਹਾਡੀਆਂ ਪਰੇਸ਼ਾਨੀਆਂ ਖਤਮ ਕਰ ਦਿੰਦੇ, ਪਲੀਜ਼ ਮੇਕ ਸ਼ੋਰ ਕਿ ਇਹ ਨਾ ਹੋਵੇ। ਇਹ ਮੇਰਾ ਇੱਕ ਮੈਸੇਜ ਆ ਰੇਡੀਓ ਰਾਹੀਂ ਤਾਂ ਜੋ ਗੱਲ ਗਾਹਾਂ ਤੱਕ ਪਹੁੰਚ ਸਕੇ। ਅਤੇ ਸ਼ੋਅ ਨੂੰ ਤੁਹਾਡੇ ਤੱਕ ਲੈ ਕਹਿੰਦੇ ਮਾਸਟਰ ਯੂਰ ਐਗਜ਼ਾਮ, ਅਗਰ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਕੋਈ ਵੀ ਰੀਅਲ ਸਟੇਟ ਦਾ ਲੈਣਾ, ਇੰਸ਼ੋਰੈਂਸ ਦਾ ਲੈਣਾ, ਮੋਰਗੇਜ ਦਾ ਲੈਣਾ, ਆਰਕੀਟੈਕਟ ਦਾ ਜਾਂ ਕਿਸੇ ਵੀ ਤਰ੍ਹਾਂ ਦਾ, ਤਾਂ ਤੁਸੀਂ ਮਾਸਟਰ ਯੂਰ ਐਗਜ਼ਾਮ ਵਾਲਿਆਂ ਨੂੰ ਕੰਟੈਕਟ ਕਰਨਾ 4373765656, 4373765656, 56 ਟਰੂ ਨੌਰਥ ਦਾ ਨੰਬਰ ਨੋਟ ਕਰੋ। ਲੈਂਡਸਕੇਪਿੰਗ ਦਾ ਕੋਈ ਵੀ ਪ੍ਰੋਜੈਕਟ ਹੈਗਾ, ਤੁਹਾਡੇ ਘਾਹ ਲਵਾਉਣਾ, ਜ਼ਮੀਨ ਪੱਧਰੀ ਕਰਾਉਣੀ, ਜਾਂ ਤੁਹਾਡੇ ਕੋਈ ਡਰਾਈਵੇ ਪੱਟਦੇ ਹੋ ਤੁਸੀਂ, ਕੌਂਕਰੀਟ ਦਾ ਕੰਮ ਕਰਦੇ ਹੋ, ਉਹਦਾ ਗਾਰਬੇਜ ਵੇਸਟ ਆ ਜਿਹੜਾ ਉਹ ਤੁਸੀਂ ਸੁੱਟਣਾ ਹੈਗਾ ਜਾ ਕੇ, ਅਗਰ ਟਰੂ ਨੌਰਥ 416-803-0623 'ਤੇ ਜਸ ਨਾਲ ਗੱਲ ਹੋਊਗੀ। ਔਰ ਹਾਈਲੈਂਡ ਆਟੋ ਰਿਪੇਅਰ ਹਾਈਲੀ ਰਿਕਮੈਂਡਡ ਨੇਮ ਆ, ਤੁਸੀਂ ਸੇਫਟੀ ਕਾਰ ਦੀ ਕਰਾਉਣੀ ਆ, ਟਾਇਰ ਆਇਲ ਜਾਂ ਕੋਈ ਵੀ ਇੰਜਨ ਟਰਾਂਸਮਿਸ਼ਨ ਦੀ ਰਿਪੇਅਰ ਹੈ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-400-63-63-63, 905-463-63-63 ਨੰਬਰ ਦੇ ਉੱਤੇ ਤੁਸੀਂ ਜਿਹੜਾ ਹੈਗਾ ਕਾਲ ਕਰਨੀ ਹੈ। 38 ਆਟੋਮੈਟਿਕ ਡਰਾਈਵ ਦੇ ਕੋਮਲ ਆਨਲਾਈਨ ਟਰੈਵਲ ਤੋਂ, ਦੁਨੀਆ 'ਚ ਕਿਤੇ ਘੁੰਮਣ ਜਾਣਾ ਕੋਮਲ ਨੂੰ ਕਾਲ ਕਰਨੀ ਆ, ਆਲ ਲਿੰਕ ਟਰੈਵਲ ਤੋਂ, ਸਸਤੀਆਂ ਹਵਾਈ ਟਿਕਟਾਂ ਲਈ। ਆਨਲਾਈਨ ਟਿਕਟ ਦੇ ਵਿੱਚ ਤੁਸੀਂ ਹਮੇਸ਼ਾ ਸਟੱਕ ਹੋ ਜਾਂਦੇ ਹੋ, ਕਿਸੇ ਜਗ੍ਹਾ ਦੇ ਉੱਤੇ ਗਲਤ ਟਿਕਟ ਬੁੱਕ ਕਰਾ ਲੈਂਦੇ ਹੋ। ਇੰਡੀਆ ਦੀਆਂ ਸਸਤੀਆਂ ਟਿਕਟ ਨੇ ਬਹੁਤ ਸਾਰੀਆਂ, ਦਿਵਾਲੀ ਤੱਕ ਜਾਣਾ ਤੁਹਾਡਾ ਖਰਚਾ ਹੀ ਨਿਕਲ ਜਾਣਾ ਟਿਕਟ ਦੀ ਜਿਹੜੀ ਹੁਣ ਬੁਕਿੰਗ ਕਰਾਉਂਗੇ ਉਹਦੇ 'ਚੋਂ। 905-239-7711, 905-239-7711, ਵਿੰਡੋ ਔਰ ਡੋਰਸ ਚੇਂਜ ਕਰਾਉਣਾ ਘਰਾਂ ਦੇ ਤਾਂ ਤੁਸੀਂ ਰਾਈਟ ਵਿੰਡੋ ਫੋਰਸ 416-206-3200, 416-206-3200। ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜੋ ਤੁਹਾਡੇ ਲਈ ਜਤਿੰਦਰ ਕੌਰ ਗਰੇਵਾਲ ਹੋਣਾ ਦੀ ਟੀਮ ਹੈ, ਡੈਂਟਿਸਟ ਨੇ ਇਸ ਕੰਪਨੀ 'ਚ ਬਹੁਤ ਸਾਰੇ। ਡੈਂਟਿਸਟਰੀ ਐਟ ਰੈਂਬਲਰ 905-451-8211, 905-451-8211 ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਨਾਨਕ ਡਕ ਕਲੀਨਿੰਗ, ਇੱਕ ਵਾਰ ਫਿਰ ਤੋਂ ਡਕ ਕਲੀਨਿੰਗ ਕਰਾਉਂਦੇ ਹੋ, ਫਰਨਸ ਦਾ ਫਿਲਟਰ ਬਿਲਕੁਲ ਫਰੀ ਹੋਊਗਾ ਤੁਹਾਡਾ। ਡਕ ਕਲੀਨਿੰਗ ਲਈ 416-729-1521 'ਤੇ ਕਾਲ ਕਰਨੀ ਆ। ਚੋਪੜਿਆਂ ਕੋਲੋਂ ਗੱਡੀ ਪੁਰਾਣੀ ਖੜੀ ਕਰੋ, ਨਵੀਂ ਚੱਕ ਲਓ। ਮਿਲਟਨ ਫੋਰਡ ਲੋਵੈਸਟ ਇੰਸਟਾਲਮੈਂਟ ਦੇ ਨਾਲ ਇਨਵਾਈਟ ਕਰ ਰਹੇ ਨੇ, 416-302-9941। ਔਰ ਤੁਸੀਂ ਬੋਲਟਨ ਸਪਰਿੰਗ ਸ਼ੋਪ 'ਤੇ ਤੁਸੀਂ ਆਪਣੇ ਟਰੱਕ ਨੇ ਇਹਨਾਂ ਦੇ ਪਟੇ ਕਮਾਉਣੀ ਆ, ਤੁਸੀਂ ਵਰਕਸ਼ਾਪ ਦੇ ਓਨਰ ਹੋ। ਇੱਥੋਂ ਹੀ ਫਾਇਰ ਟਰੱਕ ਨੇ ਜਿਹੜੇ ਇੰਟਾਰੀਓ ਸਰਕਾਰ ਦੇ, ਆਪਣੇ ਬੁਸ਼ਿੰਗ ਅਤੇ ਲੀਪ ਸਪਰਿੰਗ ਦਾ ਕੰਮ ਕਰਾਉਂਦੇ ਨੇ। ਤਸੱਲੀ ਸ਼ੁਦਾ ਬੋਲਟਨ ਸਪਰਿੰਗ ਸ਼ੋਪ, 2570 ਪ੍ਰੇਸੀ ਰੋਡ ਬੋਲਟਨ, 25 ਦਾ ਬਿਜ਼ਨਸ ਦਾ ਐਕਸਪੀਰੀਅੰਸ, 905-857-8222। ਆਟੋਕਲਿਜ਼ਨ ਦੇ ਵਿੱਚ ਲੰਡਨ ਕਿਚਨ ਵਾਟਲੋਰ ਦੇ ਏਰੀਆ 'ਚ ਗੱਡੀ 'ਚ ਡੈਂਟ ਪੈ ਗਿਆ, ਦੋ ਗੱਡੀਆਂ ਆਪਸ 'ਚ ਲੱਗ ਗਈਆਂ, ਫੋਟੋ ਖਿੱਚੋ, ਇਹਨਾਂ ਨੂੰ ਭੇਜੋ, ਤੁਹਾਨੂੰ ਦੱਸ ਦੇਣਗੇ ਇੰਨਾ ਕੁ ਐਸਟੀਮੇਟ ਹੈ। ਲੁੱਟ ਖਸੁੱਟ ਤੋਂ ਬਚੋ। ਆਟੋ ਡੈਂਟਿੰਗ ਪੇਂਟਿੰਗ ਦਾ ਕੰਮ ਲੰਡਨ ਕਿਚਨ ਵਾਟਲੋਰ 'ਚ 416-520-1946 ਦੇ ਉੱਤੇ ਕਾਲ ਕਰਨੀ ਹੈ। ABS ਨੂੰ ਅਸ਼ੋਕ ਸੈਣੀ CPSEGA ਨੇ ਕੁਈਨ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ। ਅਕਾਊਂਟੈਂਟ ਚੰਗਾ ਚਾਹੀਦਾ, ਪੁਰਾਣਿਆਂ ਤੋਂ ਖੁਸ਼ ਨਹੀਂ ਹੈਗੇ। 905-458-1399, 905-458-1399 ਦੇ ਉੱਤੇ ਤੁਸੀਂ ਜਿਹੜਾ ਕਾਲ ਕਰਨੀ ਹੈ। ਸੰਤੋਸ਼, ਜਾਣ ਤੋਂ ਪਹਿਲਾਂ ਦੱਸਦੀ ਹੈ, ਜੇ ਕੋਈ ਫਸਟ ਟਾਈਮ ਬਾਇਰ ਨੇ, ਇੱਕ ਸਪੈਸ਼ਲ ਪ੍ਰੋਡਕਟ ਹੈ ਮੋਰਗੇਜ ਦੇ ਵਿੱਚ, ਤੁਹਾਡੀ ਇੰਟਰੋਡਕਸ਼ਨ ਹੋਊ ਡਾਇਰੈਕਟਲੀ ਵਿਦ ਦਾ ਬੈਂਕ। ਐਂਡ ਸੈਕਿੰਡਲੀ, ਕੋਈ ਵੀ ਬੰਦਾ ਸਟੱਕ ਹੈ ਪ੍ਰੋਪਰਟੀ ਦੇ ਵਿੱਚ, ਆਪਣੀ ਲਿਸਟਿੰਗ ਦਿਓ, ਆਪਣੀ ਪ੍ਰੋਪਰਟੀ ਨੂੰ ਪ੍ਰੋਪਰ ਮਾਰਕੀਟਿੰਗ ਦੇ ਨਾਲ ਵੇਚਣਾ ਚਾਹੁੰਦੇ ਹੈਗੇ ਹੋ, ਤੁਸੀਂ ਜ਼ਰੂਰ ਕੰਟੈਕਟ ਕਰੋ। ਇਸ ਸਮੇਂ ਮਲਟੀਪਲ ਲਿਸਟਿੰਗਸ, ਹਰਦੀਪ ਪੰਦੇਰ ਬ੍ਰੋਕਰ ਆਫ ਰੈਕਡ ਨੇ, ਉਹਨਾਂ ਦੇ ਗਰੁੱਪ ਦੇ ਵਿੱਚ MLS ਦੇ ਉੱਤੇ ਲੱਗੀਆਂ ਹੋਈਆਂ ਨੇ ਅਤੇ ਰਿਜ਼ਲਟ ਵੀ ਆਉਂਦੇ ਨੇ। ਅਤੇ ਤੁਸੀਂ ਸੰਤੋਸ਼, ਹਰਦੀਪ ਪੰਦੇਰ, ਇਹਨਾਂ ਦੇ ਬਲਜੀਤ ਬੋਪਾ ਰਾਏ, ਇਹ 4-5 ਲੜਕੀਆਂ ਇਕੱਠੀਆਂ ਕੰਮ ਕਰਦੀਆਂ ਨੇ, ਬ੍ਰੋਕਰ ਆਫ ਰੈਕਡ ਨੇ ਹਰਦੀਪ ਕੌਰ ਪੰਦੇਰ, ਤੁਸੀਂ ਕੰਟੈਕਟ ਕਰਨਾ ਇਹਨਾਂ ਦੀ ਟੀਮ ਨੂੰ 416-473-4242, 416-473-4242। ਕੋਈ ਵੀ ਬੰਦਾ ਪ੍ਰੋਪਰਟੀ ਮਿਸ ਹੈਗਾ, ਬ੍ਰੈਂਪਟਨ 'ਚ ਵੇਚ ਰਿਹਾ ਹੈਗਾ, ਜ਼ਰੂਰ ਕੰਟੈਕਟ ਕਰ ਲਿਓ। ਪ੍ਰੀ ਕੁਆਲੀਫਾਈਡ ਬਾਇਰ ਨੇ ਵੇਚਣ ਤੋਂ ਪਹਿਲਾਂ, MLS 'ਤੇ ਲਾਉਣ ਤੋਂ ਪਹਿਲਾਂ, 416-473-4242 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਅਤੇ ਜਿਹੜੇ ਡਾਊਨ ਪੇਮੈਂਟ ਘੱਟ ਹੈ, ਜਿਹਨਾਂ ਕੋਲ $50,000 ਤੱਕ ਡਾਊਨ ਪੇਮੈਂਟ ਹੈ, ਤੁਸੀਂ ਰੀਅਲ ਸਟੇਟ ਪਰਚੇਸ ਕਰਨੀ ਹੈ, ਤੁਸੀਂ ਸੰਤੋਸ਼ ਨਾਲ ਕੰਟੈਕਟ ਕਰਨਾ। ਇਹਨਾਂ ਕੋਲ ਨਾਇਗਰਾ ਫਾਲ ਦੇ ਵਿੱਚ ਰੈਂਟ ਟੂ ਓਨ ਪ੍ਰੋਪਰਟੀ ਹੈ, $25,000 ਦੇ ਕੇ ਤੁਸੀਂ ਰੈਂਟ ਟੂ ਓਨ ਦੇ ਅੰਡਰ ਪ੍ਰੋਪਰਟੀ ਲੈ ਸਕਦੇ ਹੋ, $25,000 ਦੇ ਕੇ ਨਾਇਗਰਾ ਫਾਲ ਦੇ ਵਿੱਚ ਡੀਟੈਚ ਘਰ ਤੁਸੀਂ ਖਰੀਦ ਸਕਦੇ ਹੋ, 416-473-4242। ਸੰਤੋਸ਼ ਜੀ, ਨੰਬਰ ਬੋਲਦੇ ਇੱਕ ਵਾਰ ਫਿਰ ਆਪਣਾ ਜਾਣ ਤੋਂ ਪਹਿਲਾਂ।
1: ਜੀ ਬਿਲਕੁਲ, 416-473-4242, 416-473-4242,
0: 416-473-4242 ਤੇ ਕਾਲ ਕਰਨੀ ਹੈ। ਔਰ PM ਟਰੱਕ ਰਿਪੇਅਰ ਵਾਲੇ ਨੇ, PM ਟਰੱਕ ਐਂਡ ਟ੍ਰੇਲਰ ਰਿਪੇਅਰ, 1123 ਲੋਰੀਮਰ ਡਰਾਈਵ ਮਿਸਾਗਾ, 905-672-0001 ਦੇ ਉੱਤੇ। ਸੇਫਟੀ ਜਾਂ ਟਰੱਕ ਰਿਪੇਅਰ ਦਾ ਕੋਈ ਵੀ ਕੰਮ ਕਰਾਉਣਾ ਹੈਗਾ, ਤੁਸੀਂ ਉਹਦੇ ਲਈ ਕਾਲ ਕਰ ਸਕਦੇ ਹੋ। HSP ਕੰਸਟਰਕਸ਼ਨ, ਤੁਸੀਂ ਅਡੀਸ਼ਨਲ ਯੂਨਿਟ ਘਰ 'ਚ ਬਣਾਉਣਾ ਚਾਹੁੰਦੇ ਹੋ, ਇੱਕ ਹੋਰ ਯੂਨਿਟ ਐਡ ਕਰਨਾ ਅਤੇ ਆਪਣੇ ਘਰ 'ਤੇ ਇਨਵੈਸਟ ਕਰਨਾ, 416-671-0709, 416-671-0709। ਪਰਮਸ ਆਟੋ ਰਿਪੇਅਰ ਵਾਲੇ ਨੇ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ, ਪਰਮ ਕੁਇਕ ਲਿਊਬ ਰਿਪੇਅਰ, 13 ਰਿਚਮੰਡ ਸਟਰੀਟ ਥੋਰਲ ਦੇ ਵਿੱਚ ਨਾਇਗਰਾ ਫਾਲ 'ਚ ਗੱਡੀ ਰਿਪੇਅਰ ਕਰਾਉਣ ਲਈ ਜ਼ਰੂਰ 299-498-1300। ਔਰ ਮੈਨੂੰ ਸ਼ੋਅ ਤੋਂ ਬਾਅਦ ਆਪਣਾ ਬਿਜ਼ਨਸ ਪ੍ਰਮੋਟ ਕਰਨਾ, 416-518-3200। ਅਤੇ ਜਾਂ ਤੁਸੀਂ ਕਿਸੇ ਨੇ ਵੀ ਕੋਈ ਪ੍ਰਪੋਜ਼ਲ ਜਾਂ ਬੈਂਕਰਪਸੀ ਦੇ ਬਾਰੇ ਜਾਣਨਾ ਚਾਹੁੰਦੇ ਹੋ ਕਿ ਕਿੱਦਾਂ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ, ਆਪਣੇ ਐਸੈਟਸ ਬਚਾ ਸਕਦੇ ਹੋ, 416-518-3200। ਇੰਨਾ ਹੀ ਕਹਿੰਦੇ ਚਾਹੂੰਗਾ ਜਦ ਕਿ ਕੰਧਾਂ 'ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ, ਨੈਣਾ 'ਚ ਸੰਦਲੀ ਜੇ ਖੁਆਬ ਸਜਾ ਰੱਖੀ, ਤੂੰ ਹੀ ਬਦਲੇਂਗਇਹ ਫਿਜ਼ਾ ਜੋ ਖਜ਼ਾ ਬਣੀ, ਰੋਸ਼ਨ ਮਿਨਾਰਾਂ ਨੂੰ ਦਿਲ ਵਿੱਚ ਵਸਾ ਰੱਖੀ, ਆਪਣੇ ਦੁਆਵਾਂ ਸਾਨੂੰ ਜ਼ਰੂਰ ਸ਼ਾਮਿਲ ਰੱਖਣਾ। ਧੰਨਵਾਦ, ਸਤਿ ਸ਼੍ਰੀ ਅਕਾਲ।
2: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ, ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
3: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਕਰ ਲਿਆ ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ
3: ਹੋ ਜੀ ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ ਸਾਰੇ ਕੰਮਾਂ ਲਈ ਇੱਕੋ ਜਗ੍ਹਾ ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਕਾਲ 905 450 0054 905 450 0054

0: Blackpool in Brampton, 2945 Thunderwood Parkway East Brampton, 20 Gillingham Drive Brampton. Call 647-966-9566 Noble Blackpool Brampton.
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-400-99-55 905-452-9955।
2: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-7623-40।
1: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340 647-765-2340। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340-647-765-2340।
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੁਲਾਈ ਮਹੀਨੇ ਦੀ 27 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੰਡੇ ਮੋਰਨਿੰਗ ਦੇ ਵਿੱਚ। ਤੇ ਜੇ ਗੱਲ ਕਰੀਏ ਦੇਸੀ ਮਹੀਨੇ ਸਾਵਣ ਦੀ, ਅੱਜ ਹੋ ਗਈ 12 ਤਰੀਕ, ਸਮਾਂ ਚੱਲ ਰਿਹਾ ਨਾਨਕਸ਼ਾਹੀ 558, ਸਮਾਂ ਹੋ ਗਿਆ ਜੀ 10:10 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੀ ਜਾਵੇਗੀ। ਤੇ ਤੁਸੀਂ ਵੀ ਗੱਲਬਾਤ ਜਦੋਂ ਕਰਦੇ ਹੋ ਫਿਰ ਸਟੂਡੀਓ ਦੇ ਨੰਬਰ ਹੁੰਦੇ ਆ ਜੀ 647-8713-13, 6478741313, ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲ

0: ਪੋਸੀਬਲ ਹੋ ਸਕਦਾ। ਜੇਕਰ ਤਾਂ ਇੱਦਾਂ ਹੈ ਵੀ ਹਾਂਜੀ ਬਹੁਤ ਵਧੀਆ ਤੁਹਾਡੇ ਕੰਮ ਕਾਰ ਚੱਲ ਰਹੇ ਆ, ਚਾਹੇ ਬਿਜ਼ਨਸ ਹੈ ਚਾਹੇ ਤੁਸੀਂ ਜੋਬ ਬੜੀ ਵਧੀਆ ਕਰ ਰਹੇ ਹੋ, ਬਹੁਤ ਵਧੀਆ ਤੁਹਾਡੀ ਜਿਹੜੀ ਇਨਕਮ ਹੈਗੀ ਆ, ਤੁਹਾਨੂੰ ਕੋਈ ਵਰੀ ਨਹੀਂ ਹੈਗੀ, ਫਿਰ ਅਲੱਗ ਗੱਲ ਹੈ। ਪਰ ਫਿਰ ਵੀ ਜੇ ਗੌਰਮੈਂਟ ਤੁਹਾਨੂੰ ਗ੍ਰਾਂਟ ਦੇ ਰਹੀ ਹੈ ਉਸ ਸੰਬੰਧ ਦੇ ਵਿੱਚ, ਤਾਂ ਜ਼ਰੂਰ ਉਹਦਾ ਲਾਹਾ ਜਿਹੜਾ ਉਹ ਲੈਣਾ ਚਾਹੀਦਾ। ਅਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਨੰਬਰ ਮੇਰਾ ਨੋਟ ਕਰ ਲਓ 647-7563-4040 6477652340 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਫਿਰ ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤਾਂ ਤੁਸੀਂ ਵਧੀਆ ਪੈਕੇਜ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਕੰਟੈਕਟ ਕਰ ਲਓ, ਅਤੇ ਆਪਣੇ ਗੁਣਤਾਸ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਹਾਡੇ ਬਿਜ਼ਨਸ ਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰਮੋਟ ਕੀਤਾ ਜਾਊਗਾ। ਅਤੇ ਫਿਰ ਤੁਹਾਡਾ ਜਿਹੜਾ ਬਿਜ਼ਨਸ ਹੈ ਜੀ ਬੁਲੰਦੀਆਂ 'ਤੇ ਪਹੁੰਚੇਗਾ। ਅਤੇ ਰੱਬ ਅੱਗੇ ਵੀ ਅਰਦਾਸ ਸਾਡੀ ਹਮੇਸ਼ਾ ਹੁੰਦੀ ਹੈ, ਅਤੇ ਨਾਲ ਦੀ ਨਾਲ ਫਿਰ ਸਾਡੇ ਲਿਸਨਰ ਤੁਹਾਨੂੰ ਬਹੁਤ ਵਧੀਆ ਬਿਜ਼ਨਸ ਜਿਹੜੇ ਆ ਉਹ ਦੇ ਸਕਦੇ ਆ। ਅਤੇ ਨੰਬਰ ਤੁਸੀਂ ਮੇਰਾ ਨੋਟ ਕਰ ਲਓ ਜੀ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 647-7563-4040 'ਤੇ ਗੱਲਬਾਤ ਤੁਹਾਡੀ ਸਾਡੀ 11 ਵਜੇ ਤੋਂ ਬਾਅਦ ਹੋ ਸਕਦੀ ਹੈ। ਅਤੇ ਹੁਣ ਆਪਾਂ ਪਹਿਲਾਂ ਦੇਖੀਏ ਕਿ ਮੌਸਮ ਕੀ ਕਹਿੰਦਾ, ਕਿ ਕਿਉਂਕਿ ਵੀਕਐਂਡ ਤੋਂ ਬਾਅਦ ਆਪਣੀ ਗੱਲਬਾਤ ਹੋ ਰਹੀ ਹੈ, ਵੀਕਐਂਡ 'ਤੇ ਵੀ ਮੌਸਮ ਬੜਾ ਵਧੀਆ ਰਿਹਾ। ਅਤੇ ਜੇ ਆਪਾਂ ਅੱਜ ਗੱਲ ਕਰੀਏ, ਇਸ ਸਮੇਂ ਵੀ 23 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਫੀਲ ਤੁਸੀਂ ਕਰ ਰਹੇ ਹੋ 26 ਡਿਗਰੀ ਸੈਲਸੀਅਸ, ਅਤੇ ਹਾਈ ਜਾਣਾ 29 ਡਿਗਰੀ, ਲੋ ਜਾਣਾ 16 ਡਿਗਰੀ ਸੈਲਸੀਅਸ, ਅਤੇ 1 ਵਜੇ ਦੇ ਕਰੀਬ ਕਲਾਉਡੀ ਕੰਡੀਸ਼ਨਸ ਐਕਸਪੈਕਟ ਕੀਤੀਆਂ ਜਾ ਰਹੀਆਂ। ਔਰ ਨਾਲ ਦੀ ਨਾਲ ਜਿਹੜਾ ਟੈਂਪਰੇਚਰ ਹੈ 29 ਡਿਗਰੀ ਸੈਲਸੀਅਸ ਉਦੋਂ ਤੱਕ ਹੋ ਜਾਵੇਗਾ। ਅਤੇ ਹੁਣ ਇਸ ਸਮੇਂ ਬੜੀ ਵਧੀਆ ਧੁੱਪ ਨਿਕਲੀ ਹੋਈ ਹੈ ਜੀ, ਅਤੇ 1 ਵਜੇ ਤੋਂ ਬਾਅਦ ਬੱਦਲਵਾਈ ਸ਼ੋਅ ਹੋ ਰਹੀ ਹੈ, ਅਤੇ ਫਿਰ 8 ਵਜੇ ਮੀਂਹ ਵੀ ਪੈ ਸਕਦਾ। 8:47 'ਤੇ ਸਨਸੈੱਟ ਹੋਣਾ, ਸੋ ਦਿਨਾਂ ਦੀ ਲੰਬਾਈ ਜਿਹੜੀ ਘੱਟਦੀ ਜਾ ਰਹੀ ਹੈ ਜੀ। 8:47 'ਤੇ ਸੂਰਜ ਦੇਵਤਾ ਜੀ ਬਾਏ ਬਾਏ ਕਹਿਣਗੇ, ਅਤੇ ਉਸ ਤੋਂ ਬਾਅਦ ਅੱਜ ਸਾਰੀ ਰਾਤ ਮੀਂਹ ਹੈ ਜਿਹੜਾ ਉਹ ਦਿਖਾਇਆ ਗਿਆ, ਅਤੇ ਸਵੇਰੇ 6 ਵਜੇ ਵੀ ਮੀਂਹ ਪੈਂਦਾ ਹੋਊਗਾ, ਅਤੇ 19 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ। 6:04 'ਤੇ ਕੱਲ੍ਹ ਸਵੇਰੇ ਸਨਰਾਈਜ਼ ਹੋਣਾ, ਪਰ ਮੀਂਹ ਜਿਹੜਾ ਉਹ ਪੈਂਦੇ ਰਹਿਣਾ ਜੀ 8 ਵਜੇ ਤੱਕ। ਸੋ 9 ਵਜੇ ਤੋਂ ਬਾਅਦ ਬੱਦਲਵਾਈ, ਅਤੇ ਫਿਰ ਧੁੱਪ ਵੀ ਸ਼ੋਅ ਹੋ ਰਹੀ, ਸੋ ਤੋਂ ਬਾਅਦ ਮੌਸਮ ਜਿਹੜਾ ਵਧੀਆ ਹੋ ਜਾਊਗਾ। ਸੋ ਵਧੀਆ ਮੌਸਮ ਹੈ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ ਵੀ, ਅਤੇ ਬਸ ਜਿਹੜਾ ਸਮਾਂ ਹੈ ਨਾ ਉਹਨੂੰ ਇੰਜੋਏ ਹੀ ਕਰਨਾ ਚਾਹੀਦਾ। ਯੂ ਨੈਵਰ ਨੋ ਕਦੋਂ ਕਿੱਦਾਂ ਦਾ ਸਮਾਂ ਆਵੇ, ਪਰ ਆਪਣੇ ਹੱਥ ਵਿੱਚ ਕੁਛ ਵੀ ਨਹੀਂ ਹੁੰਦਾ ਨਾ, ਆਪਣੇ ਹੱਥ ਵਿੱਚ ਕੁਛ ਵੀ ਨਹੀਂ ਹੈਗਾ, ਬਸ ਇਹ ਹੈਗਾ ਜਿਹੜਾ ਸਮਾਂ ਪ੍ਰੈਜੈਂਟ ਉਹ ਸਾਡੇ ਕੋਲ ਹੈ। ਕਈ ਵਾਰ ਅਸੀਂ ਫਿਊਚਰ ਬਾਰੇ ਬੜਾ ਵਰੀ ਕਰਦੇ ਹਾਂ ਜ਼ਿਆਦਾ, ਹੈ ਨਾ। ਪਲੈਨਿੰਗ ਤੁਹਾਨੂੰ ਕਰਨੀ ਚਾਹੀਦੀ ਹੈ ਹਰ ਇੱਕ ਚੀਜ਼ ਦੀ, ਪਰ ਬਹੁਤੀ ਜ਼ਿਆਦਾ ਫਿਕਰਮੰਦ ਵੀ ਨਹੀਂ ਹੋਣਾ ਚਾਹੀਦਾ। ਜੇ ਆਪਾਂ ਪਲੈਨ ਕਰਦੇ ਹਾਂ ਫਿਰ ਤਾਂ ਸਾਰਾ ਕੁਛ ਠੀਕ ਹੈ, ਜੇ ਪਲੈਨ ਨਹੀਂ ਕਰਦੇ ਤਾਂ ਇਹ ਵੀ ਹਰ ਇੱਕ ਪਰਸਨ 'ਤੇ ਆਪਣਾ ਆਪਣਾ ਡਿਪੈਂਡ ਕਰਦਾ। ਕਈ ਕਹਿੰਦੇ ਆ ਵੀ ਹਾਂ ਪਲੈਨਿੰਗ ਕਰ ਲਓ ਵਧੀਆ ਰਹੂਗਾ, ਪਰ ਕਈ ਕਹਿੰਦੇ ਆ ਵੀ ਅਸੀਂ ਜਦੋਂ ਪਲੈਨ ਕਰਦੇ ਹਾਂ ਉਹਦੇ ਅਕੋਰਡਿੰਗ ਕੁਛ ਵੀ ਨਹੀਂ ਹੁੰਦਾ। ਸੋ ਇਸ ਕਰਕੇ ਜੋ ਰੱਬ ਕਰੀ ਜਾਂਦਾ ਆਪਣੇ ਵੱਲੋਂ ਆਪਣਾ ਕਰੀ ਚੱਲੋ 100%, ਹੈ ਨਾ। ਅਤੇ ਬਾਕੀ ਤਾਂ ਫਿਰ ਸਭ ਕੁਛ ਰੱਬ ਦੇ ਹੱਥ ਹੁੰਦਾ, ਕਿਉਂਕਿ ਜੇ ਆਪਾਂ ਹਰ ਦਿਨ ਦੇਖੀਏ ਨਾ, ਆਪਾਂ ਨੂੰ ਜਿਹੜੀਆਂ ਜਿਹੜੇ ਸਰਪ੍ਰਾਈਜ਼ ਹੀ ਮਿਲਦੇ ਆ ਮੋਸਟ ਆਫ ਦਾ ਟਾਈਮ। ਸਾਰੇ ਦਿਨ 'ਚ ਜੋ ਵੀ ਆਪਾਂ ਪਲੈਨ ਕਰਦੇ ਹਾਂ ਉਹ ਕਦੇ ਕਦੇ ਤਾਂ ਸਫਲ ਹੋ ਜਾਂਦੇ ਆ, ਵੀ ਅਸੀਂ ਜੋ ਸੋਚਿਆ ਸੀ, ਜੋ ਉਲੀਕਿਆ ਸੀ ਕਰਨ ਵਾਸਤੇ ਉਹ ਡਨ ਹੋ ਗਿਆ, ਪਰ ਬਹੁਤੀ ਵਾਰ ਸਭ ਕੁਛ ਨਵੇਕਲਾ ਜਿਹਾ ਹੁੰਦਾ ਰਹਿੰਦਾ, ਹੈ ਨਾ, ਵੀ ਆਉਣ ਵਾਲੇ ਸਮੇਂ 'ਚ, ਕਿਉਂਕਿ ਆਪਾਂ ਪ੍ਰਡਿਕਟ ਨਹੀਂ ਕਰ ਪਾਉਂਦੇ। ਪਰ ਜ਼ਰੂਰ ਪਲੈਨਿੰਗ ਕਰੋ, ਪਰ ਜੇ ਰੱਬ ਨੇ ਚਾਹਿਆ ਉਹ ਪਲੈਨ ਤੁਹਾਡੇ ਕਾਮਯਾਬ ਹੋਣਗੇ, ਨਹੀਂ ਚਾਹਿਆ ਤਾਂ ਫਿਰ ਕੋਈ ਗੱਲ ਨਹੀਂ, ਹੈ ਨਾ। ਫਿਰ ਜਿਵੇਂ ਕਹਿੰਦੇ ਆ ਆਪਣੇ ਮਨ ਕਾ ਹੁਆ ਤੋ ਅੱਛਾ, ਅਗਰ ਨਹੀਂ ਹੋਆ ਤਾਂ ਉਸੇ ਵੀ ਅੱਛਾ ਹੈ। ਸੋ ਇਹਦਾ ਮਤਲਬ ਹੈ ਰੱਬ ਕੁਛ ਹੋਰ ਪਲੈਨਿੰਗ ਤੁਹਾਡੇ ਲਈ ਕਰ ਰਿਹਾ ਜਿਹੜੀ ਕਿ ਵਧੀਆ, ਪਰ ਆਪਾਂ ਨੂੰ ਨਹੀਂ ਪਤਾ ਹੁੰਦਾ, ਹੈ ਨਾ, ਕਿਉਂਕਿ ਫਿਊਚਰ ਦੇ ਵਿੱਚ ਉਹਦਾ ਪ੍ਰਭਾਵ ਜਦੋਂ ਦਿਖਦਾ ਹੈ ਤਾਂ ਬਹੁਤੀ ਵਾਰ ਆਪਾਂ ਨੂੰ ਫਿਰ ਸਮਝ ਆ ਜਾਂਦਾ ਵੀ ਆਹ ਲੈ ਤਾਂ ਠੀਕ ਹੋ ਗਿਆ ਸੀ ਉਦੋਂ, ਇੱਦਾਂ ਹੋਇਆ ਤਾਂ। ਸੋ ਬਿਲਕੁਲ ਜੀ, ਜੁੜਿਆ ਤੁਸੀਂ ਗੁਣਤਾਸ ਰੇਡੀਓ ਦੇ ਨਾਲ, 10:15 ਹੋ ਚੁੱਕੇ ਆ, ਅਤੇ ਸ਼ਬਦ ਤੁਹਾਡੇ ਲਈ ਮੈਂ ਲਗਾਇਆ ਜੀ ਛਟਮ ਪੀਰ ਬੈਠਾ ਗੁਰ ਭਾਰੀ। ਸੋ ਇਹ ਸ਼ਬਦ 6ਵੇਂ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਆ। ਸੋ ਇੱਕ ਕਾਲ ਆਈ, ਆਪਾਂ ਕਾਲ ਲੈ ਲੈਂਦੇ ਕਿਉਂਕਿ ਮੇਰੀ ਕਾਲ ਜਿਹੜੀ ਇੱਕਦਮ ਫਿਰ ਡਿਸਕਨੈਕਟ ਹੋ ਜਾਂਦੀ ਆ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਕੀ ਹਾਲ ਚਾਲ?
1: ਵਧੀਆ ਜੀ। ਭੈਣ ਜੀ ਆਪਣਾ ਕਦੋਂ ਕੁ ਕੰਮ ਬੰਦ ਹੋਊਗਾ? ਦੇਖੋ ਹੁਣ ਆਲਮੋਸਟ 2 ਟਨ ਦੇ ਨੇੜੇ ਡਰੱਗ ਫੜਾ ਲਈ ਆ, ਉੱਥੇ ਵੀ ਬੰਦੇ ਆਪਣੇ ਨਿੱਤ ਆਪਣਿਆਂ ਦਾ ਨਾਂ ਹੁੰਦਾ, ਨਿੱਤ ਆਪਣਿਆਂ ਦਾ। ਹੁਣ ਅਸੀਂ ਏਦਾਂ ਨੀ ਕਹਿੰਦੇ ਫਲਾਨੇ ਕਰਾਉਂਦੇ ਆ, ਅਡਾਨੀ ਅਬਾਨੀ ਕਰਾਉਂਦੇ, ਕੋਈ ਕਰਾਉਂਦੇ ਆ, ਕਿਸੇ ਨੂੰ ਬਲੇਮ ਕਰਦਾ। ਪਹਿਲਾਂ ਸਾਨੂੰ ਆਪਣੇ ਉੱਤੇ ਹੱਥੀ ਮਾਰਨੇ, ਹੁਣ ਇੱਕ ਨੇ ਮਰਡਰ ਕਰ ਦਿੱਤਾ, ਦੇਖੋ ਆਪਣੇ ਨੈਕਸਟ ਡੇਲ ਤੇ ਨਿੱਤ ਆਪਣਿਆਂ ਦੇ ਨਾਂ ਆਉਂਦੇ ਕਦੋਂ।

0: ਕੋਈ ਨੂੰ ਠੱਲ ਪਊਗੀ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਕਿੱਥੇ ਤੱਕ ਹੈਗਾ ਤੇ ਕੀ ਅਸੀਂ ਅਸਮਾਨ ਨੂੰ ਟਾਕੀਆਂ ਲਾਉਣ ਤੇ ਆਏ ਹਾਂ। ਬਈ ਹਰੇਕ ਜਗ੍ਹਾ ਆਪਣਾ ਨਾ 15-18 ਬੰਦੇ, ਉਹ ਚ ਇਕੱਤੀਆਂ ਚ ਮੇਰੇ ਖਿਆਲ 18 ਆਪਣੇ ਉਹਨਾਂ ਦਿੱਤੇ ਨਾ। ਇੱਕ ਬ੍ਰਹਮਟ ਦਾ 19 ਸਾਲ ਦੱਸੋ ਉਹਨਾਂ ਜ਼ਿੰਦਗੀ ਇਹ ਕਦੋਂ, ਇਹਦੇ ਬਾਰੇ ਕੋਈ ਕੁਛ ਨਹੀਂ ਵੀ ਕਿਸੇ ਨੂੰ ਕੋਈ ਅਕਲ ਹੈ ਨਹੀਂ, ਸਮਝ ਹੈ ਨਹੀਂ ਕੋਈ, ਮੈਨੂੰ ਇਹ ਸਮਝ ਹੈ ਵੀ ਕਿੱਥੇ ਬੰਦ ਹੋਊਗਾ ਜਾ ਕੇ
1: ਜੀ
0: ਡਰੱਗ ਤੇ। ਹੁਣ ਦੇਖੋ ਵੀ ਅਸੀਂ ਕਿਹਨੂੰ ਬਲੇਮ, ਅਸੀਂ ਦੂਜੇ ਨੂੰ ਕੀ ਕਰਨਾ, ਇਹਨਾਂ ਦੇ ਸਾਡੇ ਬੰਦੇ ਹੀ ਆ ਆਪਣੇ, ਦੇਖ ਲਓ ਸਾਰੇ ਆਪਣੇ ਉਧਰ ਪੰਜਾਬ ਚ ਇੰਨਾ ਸ਼ਰਾ ਇਧਰ ਹੀ ਸ੍ਰੀਲੰਕਾ।
1: ਹਾਂਜੀ
0: ਇਹਦੇ ਬਾਰੇ ਚਿੰਤਾ ਕਰਨ ਦੀ ਲੋੜ ਆ ਸਾਨੂੰ, ਅਵੇਅਰਨੈਸ ਜੇ ਕੋਈ ਦੇ ਸਕਦਾ ਕਰਨੀ ਚਾਹੀਦੀ ਹੈ ਜ਼ਰੂਰ। ਪਲੀਜ਼ ਜੀ, ਥੈਂਕ ਯੂ
1: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਹੈ ਤਾਂ ਇੱਦਾਂ ਹੀ ਹੈ, ਬੜਾ ਨਾਮ ਜਿਹੜਾ ਆ ਰਿਹਾ, ਪਰ ਇਹ ਨਾ ਸੋਚਣਾ ਤਾਂ ਹਰੇਕ ਨੂੰ ਪੈਣਾ, ਇੱਥੇ ਆ ਰਹੇ ਆ ਜਿਹੜੇ ਸਾਰੇ ਜਣੇ ਹੈ ਨਾ, ਅਤੇ ਦੇਖੋ ਕਿੰਨੀ ਜੱਦੋਜਹਿਦ ਕਰਕੇ ਇੱਥੇ ਪਹੁੰਚਦੇ ਆ, ਫਿਰ ਇੱਥੇ ਆ ਕੇ ਇਹ ਸਾਰਾ ਕੁਛ ਹੋ ਜਾਂਦਾ। ਪਰ ਪਿਛਲੇ ਸਮਿਆਂ 'ਚ ਇਹ ਸਾਰਾ ਕੁਛ ਨਹੀਂ ਸੀਗਾ, ਹੁਣ ਇਹ ਪਤਾ ਨਹੀਂ ਕਿਉਂ ਇੰਨਾ ਹੋ ਗਿਆ। ਜਾਂ ਤਾਂ ਫਿਰ ਉਹੀ ਗੱਲ ਹੈ ਜਿਹੜਾ ਗੈਂਗਸਟਰਵਾਦ ਹੈ, ਉਹਨਾਂ ਨੇ ਸਾਰਾ ਇਹ ਕ੍ਰਾਈਮ ਕਰੀ ਜਾਂਦੇ ਆ ਅਤੇ ਫਿਰ ਨਾਮ ਜਿਹੜਾ ਹੈਗਾ ਉਹ ਲੱਗੀ ਜਾਂਦਾ, ਅਤੇ ਫਿਰ ਅੱਗੇ ਆਉਣ ਵਾਲੇ ਸਮੇਂ 'ਚ ਫਿਰ ਔਖਿਆਈ ਹੋਣੀ। ਇਹਨਾਂ ਚੀਜ਼ਾਂ ਨੇ ਜਿਹੜਾ ਇਮੀਗ੍ਰੇਸ਼ਨ 'ਤੇ ਬੜਾ ਪ੍ਰਭਾਵ ਪਾਉਣਾ। ਹੁਣ ਦੇਖੋ ਕਿੰਨੇ ਬੰਦੇ ਡਿਪੋਰਟ ਹੋਈ ਜਾਂਦੇ ਆ ਹੈ ਨਾ, ਅਤੇ ਜੇ ਆਪਾਂ ਦੇਖੀਏ ਇੱਕ ਤਾਂ ਡਰੱਗ ਦਾ ਮਾਮਲਾ ਬਹੁਤ ਹੈ, ਡਰੱਗ ਜਿਹੜੀ ਫੜੀ ਜਾਂਦੀ ਹੈ। ਅੱਛਾ, ਉਸ ਤੋਂ ਇਲਾਵਾ ਜਿਹੜੇ ਕਤਲ ਹੋ ਰਹੇ ਆ, ਕਤਲ ਕਿੰਨੇ ਹੋ ਰਹੇ ਆ। ਆ ਪਿੱਛੇ ਜਿਹਾ ਜਿਹੜਾ ਇੱਕ ਆਪਣਾ ਲੜਕਾ ਸੀਗਾ ਜਿਹੜਾ ਕਿ ਉਹਨੂੰ ਮਾਰ ਕੇ ਸੁੱਟਿਆ ਗਿਆ ਸੀਗਾ, ਅਤੇ ਦੇਖਿਆ ਗਿਆ, ਪਹਿਲਾਂ ਤਾਂ ਉਹਨਾਂ ਨੇ ਕਿਹਾ ਸ਼ਾਇਦ ਜ਼ਖਮੀ ਹੋਊ, ਪਰ ਉਹ ਫਿਰ ਉਹਨੂੰ ਦੇਖਿਆ ਗਿਆ ਵੀ ਹਾਂ ਇਹਦੀ ਤਾਂ ਮੌਤ ਹੋ ਚੁੱਕੀ ਹੈ ਹੈ ਨਾ। ਹੁਣ ਆ ਲੇਟੈਸਟ ਇੱਕ ਕੁੜੀ ਜਿਹੜੀ ਐਡਮਿੰਟਨ ਦੇ ਵਿੱਚ ਗਲਾ ਘੁੱਟ ਕੇ ਮਾਰੀ ਹੈ ਹੈ ਨਾ, ਉਹ ਲਿਵਿੰਗ 'ਚ ਰਹਿੰਦੇ ਹੋਣੇ ਆ, ਇੱਕ ਜੈਂਟ ਅਤੇ ਇੱਕ ਲੇਡੀ, ਪਰ ਪਤਾ ਨਹੀਂ ਉਹਨਾਂ ਦੇ ਵਿੱਚ ਆਪਸ 'ਚ ਕੀ ਗੱਲ ਹੋਈ ਹੋਣੀ ਹੈ, ਅਤੇ ਉਹ ਲੜਕੀ ਦੀ ਮੌਤ ਹੋ ਗਈ। ਅਤੇ ਜਦੋਂ ਪੁਲਿਸ ਨੇ ਦੇਖਿਆ, ਤਫਤੀਸ਼ ਕੀਤੀ ਸਾਰੀ, ਤਾਂ ਉਹ ਗਲਾ ਘੁੱਟਣ ਕਾਰਨ ਉਹਦੀ ਮੌਤ ਹੋਈ ਹੈ। ਸੋ ਫਿਰ ਜਿਹੜਾ ਉਹ ਲੜਕਾ ਸੀਗਾ ਉਹਨੂੰ ਵੀ ਅਰੈਸਟ ਕੀਤਾ ਗਿਆ, ਹੁਣ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇੱਦਾਂ ਹੀ ਇੱਥੇ ਜਿਹੜੀ ਇੱਕ ਘਟਨਾ ਵਾਪਰੀ ਹੈ ਈਟੋਬੀਕੋ ਦੇ ਵਿੱਚ, ਕਿ ਇੱਕ ਆਦਮੀ, ਦੇਖੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੈ ਨਾ ਸੁਣਨ ਨੂੰ ਮਿਲਦੀਆਂ, ਬੜੀ ਹੈਰਾਨੀ ਹੁੰਦੀ ਹੈ ਵੀ ਦੇਖੋ ਕੋਈ ਕਿੱਦਾਂ ਇੱਦਾਂ ਕਰੀ ਜਾਂਦਾ। ਕਿ ਉਹ ਲੜਕੀ ਜਿਹੜੀ ਹੈ 26 ਸਾਲ ਦੀ ਲੜਕੀ ਸੀਗੀ ਉਹ, ਪਰ ਇੱਕ ਆਦਮੀ 37 ਸਾਲ ਦਾ ਜਿਹੜਾ ਵਿਆਹਿਆ ਵਰਿਆ ਬੱਚੇ ਉਹਦੇ, ਪਰ ਉਹ ਕੁੜੀ ਦੇ ਮਗਰ ਪਿਆ ਰਿਹਾ ਉਹ। ਉਹ ਕਹਿੰਦੇ ਕਿ ਕੁੜੀ ਤੰਗ ਆ ਕੇ ਇੰਡੀਆ ਵੀ ਜਾਏਗੀ 2-3 ਮਹੀਨੇ। ਇੱਥੇ ਪੁਲਿਸ ਨੂੰ ਵੀ ਉਹਨੇ ਕਾਲ ਕੀਤੀ ਵੀ ਇੱਦਾਂ ਕਰਕੇ ਇੱਦਾਂ ਮੇਰੇ ਨਾਲ ਹੋ ਰਿਹਾ, ਪਰ ਉਹ ਦੇਖ ਲਓ ਬੰਦਾ ਨਹੀਂ ਸੁਧਰਿਆ। ਅਤੇ ਅਖੀਰ ਹੁਣ ਕੀ ਕੀਤਾ, ਉਹ ਕੁੜੀ ਨੂੰ ਗੋਲੀ ਮਾਰ ਕੇ ਉਹਨੇ ਮਾਰ ਦਿੱਤਾ, ਅਤੇ ਹੁਣ ਉਹ ਪੁਲਿਸ ਉਹਨੂੰ ਫੜ ਕੇ ਲੈ ਗਈ ਜਿਹੜਾ ਆਦਮੀ ਸੀਗਾ 37 ਈਅਰ ਓਲਡ। ਅਤੇ ਕਹਿੰਦਾ ਉਹ ਕੁੜੀ ਨੂੰ ਕਹਿੰਦਾ ਹੁੰਦਾ ਸੀ ਵੀ ਤੂੰ ਮੇਰੇ ਨਾਲ ਵਿਆਹ ਕਰਾ ਲੈ ਅਤੇ ਮੈਂ ਦੱਸ ਆਪਣੇ ਪਰਿਵਾਰ ਬੱਚਾ ਛੱਡ ਦੇਣੇ ਆ, ਉਹਨਾਂ ਨੂੰ ਡਾਇਵੋਰਸ ਦੇ ਦੇਣਾ। ਦੇਖੋ ਤੁਸੀਂ ਉਹ ਕੁੜੀ ਦੀ ਜ਼ਿੰਦਗੀ ਵੀ ਖਰਾਬ ਕਰ ਰਹੇ ਹੋ, ਆਪਣੇ ਵੀ ਘਰ ਦੇ ਜਿਹੜੇ ਤੁਹਾਡੇ, ਤੁਹਾਡੀ ਵਾਈਫ, ਤੁਹਾਡੇ ਬੱਚੇ ਜਿਨ੍ਹਾਂ ਨੂੰ ਤੁਸੀਂ ਜਨਮ ਦਿੱਤਾ ਅਤੇ ਤੁਸੀਂ ਕਹਿ ਰਹੇ ਉਹਨਾਂ ਨੂੰ ਛੱਡ ਦੇਣਾ, ਉਹ ਕੁੜੀ ਕਰਕੇ ਉਹ ਕੁੜੀ ਨੂੰ ਵੀ ਕਿੰਨਾ ਤੰਗ ਕੀਤਾ ਹੈ, ਉਹਦੇ ਘਰ ਦੇ ਵੀ, ਉਹਦੇ ਜਿਹੜੇ ਪੇਰੈਂਟਸ ਸੀਗੇ, ਉਹਦੇ ਰੈਲੇਟਿਵ ਜਿਵੇਂ ਬ੍ਰਦਰ ਵਗੈਰਾ, ਉਹ ਵੀ ਕਹਿ ਰਹੇ ਹੋਣੇ ਆ ਵੀ ਕਿਵੇਂ ਕੀ ਕੀਤਾ ਜਾਵੇ ਹੈ ਨਾ। ਪਰ ਦੇਖ ਲਓ ਅਖੀਰਕਾਰ ਉਹ ਕੁੜੀ ਦੀ ਮੌਤ ਹੋ ਗਈ, ਉਹਨੂੰ ਗੋਲੀ ਮਾਰ ਦਿੱਤੀ, ਅਤੇ ਹੁਣ ਉਹ ਆਪਣਾ ਆਪ ਕੀ ਕਰੂਗਾ, ਆਪ ਵੀ ਜੇਲ੍ਹ 'ਚ ਉਹਨੇ ਰਹਿਣਾ ਹੈ ਨਾ, ਆਪਣਾ ਵੀ ਸਾਰੀ ਅਗਲਾ ਉਹਦਾ ਫਿਊਚਰ ਖਰਾਬ, ਅਤੇ ਬੱਚਿਆਂ ਦਾ ਵੀ ਅਤੇ ਵਾਈਫ ਦਾ ਵੀ, ਉਹ ਹੁਣ ਆਪਣੇ ਆਪ ਦੇਖਣਗੇ ਸਾਰਾ ਕੁਛ, ਅਤੇ ਨਾਲੇ ਕੀ ਰਹਿ ਜਾਂਦੀ ਹੈ ਜਦੋਂ ਇੱਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ। ਸੋ ਬੜੀਆਂ ਮਾੜੀਆਂ ਘਟਨਾਵਾਂ। ਦੇਖੋ ਬਾਹਰ ਆਏ ਲੋਕ ਤਰੱਕੀ ਕਰਨ ਵਾਸਤੇ, ਪਰ ਇਹ ਪਤਾ ਨਹੀਂ ਕਿੱਧਰ ਨੂੰ ਤੁਰ ਪਏ, ਇੱਕ ਤਾਂ ਡਰੱਗ ਕ੍ਰਾਈਮ, ਕੋਈ ਮਾਰ ਰਿਹਾ, ਕੋਈ ਚੋਰੀ ਕਰ ਰਿਹਾ, ਕੋਈ ਕਿਸੇ ਦੇ ਡਰਾਈਵਵੇ 'ਚੋਂ ਕੋਈ ਗੱਡੀ ਲੈ ਜਾਂਦਾ ਹੈ ਚਾਬੀਆਂ ਖੋਹ ਕੇ, ਅਤੇ ਕੋਈ ਜਿਹੜੇ ਪਾਰਸਲ ਆਏ ਹੁੰਦੇ ਸਮਾਨ ਉਹ ਚੱਕ ਕੇ ਲੈ ਜਾਂਦਾ। ਪਹਿਲਾਂ ਇਹ ਸਾਰਾ ਕੁਛ ਹੈ ਹੀ ਨਹੀਂ ਸੀ ਜਮਾਂ ਹੀ, ਅਤੇ ਹੁਣ ਪਤਾ ਨਹੀਂ ਕਿੱਧਰ ਨੂੰ ਸਾਰੇ ਤੁਰ ਪਿਆ, ਜਾਂ ਇੱਦਾਂ ਮਾਰ ਮਰਾਈ, ਕੋਈ ਕਿਸੇ ਦੇ ਮਗਰ ਪੈਣ ਲੱਗ ਗਿਆ, ਕੋਈ ਕਿਸੇ ਦੇ, ਅਤੇ ਕੋਈ PR ਲੈਣ ਨੂੰ, ਕੋਈ ਸਿਟੀਜ਼ਨਸ਼ਿਪ ਲੈਣ ਨੂੰ, ਇਹ ਸਾਰੇ ਕੰਮ ਕਰੀ ਜਾਂਦੇ ਆ। ਅਤੇ ਫਿਰ ਜਦੋਂ ਕੋਈ ਨਹੀਂ ਕਿਸੇ ਦੀ ਗੱਲ ਬਣਦੀ, ਫਿਰ ਇੱਕ ਦੂਜੇ ਨੂੰ ਮਾਰਨ ਤੱਕ ਪਹੁੰਚਦੇ ਆ। ਸੋ ਬੜਾ ਮਾੜਾ ਇਹ ਸਾਰਾ ਕੁਛ ਹੋ ਰਿਹਾ ਜੀ, ਸੋ ਨਹੀਂ ਹੋਣਾ ਚਾਹੀਦਾ। ਅਤੇ ਲਓ ਜੀ, ਜੁੜੇ ਹੋ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਕਰਾਂਗੇ। ਪਰ ਅੱਜ ਪਹਿਲਾਂ ਮੈਂ ਹੁਣ ਸਾਰਾਂਸ਼, ਤੁਸੀਂ ਮਾੜਾ ਜਿਹਾ ਵੇਟ ਕਰੋ 5 ਮਿੰਟ, ਪਹਿਲਾਂ ਮੈਂ ਜ਼ਰੂਰੀ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ, ਇੱਕ ਸ਼ਬਦ ਲਾਇਆ ਤੁਹਾਡੇ ਲਈ, ਛਟਮ ਪੀਰ ਬੈਠਾ ਗੁਰਭਾਰੀ। ਸੋ 6ਵੇਂ ਪਾਤਸ਼ਾਹ ਜੀ ਨੂੰ ਆਪਾਂ ਯਾਦ ਕਰਦੇ ਹਾਂ। ਮੀਰੀ ਪੀਰੀ ਦਿਵਸ ਸੀਗਾ ਜੀ, ਸ਼ੁੱਕਰਵਾਰ ਵਾਲੇ ਦਿਨ। ਸੋ ਉਹਨਾਂ ਨੇ 2 ਤਲਵਾਰਾਂ ਪਹਿਨੀਆਂ ਸੀ, ਮੀਰੀ ਦੀ ਅਤੇ ਪੀਰੀ ਦੀ, ਤਾਂ ਕਿ ਉਹ ਜਿਹੜਾ ਸਮਾਂ ਸੀ ਨਾ ਇੱਦਾਂ ਦਾ ਸੀਗਾ ਕਿ ਬੜੇ ਮਲਜ਼ੂਮਾਂ 'ਤੇ ਬੜਾ ਜ਼ੁਲਮ ਹੋ ਰਿਹਾ ਸੀ। ਉਹ ਜ਼ੁਲਮ ਨੂੰ ਮਿਟਾਉਣ ਵਾਸਤੇ ਉਹਨਾਂ ਨੇ ਕਿਹਾ ਵੀ ਇੱਦਾਂ ਕੰਮ ਨਹੀਂ ਬਣਨਾ। ਮੀਰੀ ਪੀਰੀ ਦੀਆਂ 2 ਤਲਵਾਰਾਂ ਜਿਹੜੀਆਂ ਪਾਈਆਂ ਸੀਗੀਆਂ, ਸੋ ਵੀ ਜਿਹਦੇ 'ਤੇ ਕੋਈ ਧੱਕਾ ਹੋ ਰਿਹਾ ਕਿਸੇ ਵੀ ਤਰੀਕੇ ਦੇ ਨਾਲ, ਉਹਦੀ ਹੈਲਪ ਕੀਤੀ ਜਾਵੇ। ਸੋ ਮੀਰੀ ਪੀਰੀ ਖਾਲਸਾ ਮਾਰਚ ਜਿਹੜਾ ਸ਼ੁਰੂ ਹੋਇਆ ਜੀ 25 ਜੁਲਾਈ ਨੂੰ, ਸੋ ਇਹ ਆਰੰਭ ਜਿਹੜਾ ਹੋਇਆ ਜੀ, ਇਹ ਹੋਇਆ ਜੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਦੇ ਵਿੱਚ ਹੈ ਜੀ, ਜੋ ਉੱਥੋਂ ਇਹ ਮਾਰਚ ਸ਼ੁਰੂ ਹੋਇਆ ਅਤੇ ਵੱਖ ਵੱਖ ਥਾਵਾਂ ਤੋਂ ਜਾਂਦੇ ਹੋਏ ਇਹ ਮਾਰਚ ਜਿਹੜਾ ਹੈਗਾ ਖਤਮ ਹੋਣਾ ਜੀ। ਉਹਦੇ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦਿੰਦੀ ਹਾਂ ਕਿ ਕਾਫੀ ਜਿਹੜਾ ਪ੍ਰੋਗਰਾਮ ਹੈ ਜਿਹੜੇ ਉਹ ਉਲੀਕੇ ਗਏ ਆ, ਔਰ ਇਸ ਸੰਬੰਧ ਦੇ ਵਿੱਚ ਜਿਹੜਾ ਮੀਰੀ ਪੀਰੀ ਖਾਲਸਾ ਮਾਰਚ ਹੈ ਜੀ, 25 ਜੁਲਾਈ ਤੋਂ ਇਹ ਸ਼ੁਰੂ ਹੋਇਆ, ਯਾਤਰਾ ਜਿਹੜੀ ਸ਼ੁਰੂ ਹੋਈ ਹੈ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਠੱਠਾ, ਇਹ ਜਗ੍ਹਾ ਦਾ ਨਾਮ ਹੈ ਜੀ, ਉੱਥੋਂ ਸ਼ੁਰੂ ਹੋਇਆ। ਫਿਰ ਝਬਾਲ, ਗੱਗੋਪੁਰਾ, ਸੂਰ ਸਿੰਘ, ਭਿੱਖੀਵਿੰਡ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਜੀ, ਭਿੱਖੀਵਿੰਡ, ਅਮਰਕੋਟ, ਵਲਟੋਹਾ, ਕਰਿਆਲਾ, ਪੱਟੀ ਮੌੜ, ਚੂਸਲੇਵਾੜ, ਫਿਰ ਉਸ ਤੋਂ ਬਾਅਦ ਦਿਆਲਪੁਰਾ, ਫਿਰ ਸ਼ਾਹਬਾਜ਼ਪੁਰ, ਫਿਰ ਮਾਨੋ ਚਾਹਲ, ਫਿਰ ਡਾਲੇਕੇ, ਪਲਾਸੌਰ, ਫਿਰ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਇਹ ਪਹੁੰਚਣਾ ਜੀ। ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਉੱਥੇ ਪਹੁੰਚੂਗਾ, ਅਤੇ ਫਿਰ ਜਿਹੜਾ ਹੈ ਇਹ ਮਾਰਚ ਹੈ ਇਹ ਖਤਮ ਹੋਊਗਾ। ਸੋ ਬਿਲਕੁਲ ਜੀ, ਜਿਹੜਾ ਮੀਰੀ ਪੀਰੀ ਖਾਲਸਾ ਮਾਰਚ ਹੈ 25 ਜੁਲਾਈ ਨੂੰ ਸ਼ੁਰੂ ਹੋਇਆ, ਸੋ ਇਹਨਾਂ ਪੜਾਵਾਂ ਦੇ ਵਿੱਚੋਂ ਗੁਜ਼ਰ ਕੇ ਫਿਰ ਇਹ ਪਹੁੰਚੂਗਾ ਜੀ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ। ਸੋ ਜਿਹੜੇ ਉਸ ਇਲਾਕੇ 'ਚ ਰਹਿੰਦੇ ਆ ਜੀ, ਉਹ ਦਰਸ਼ਨ ਮੇਲੇ ਕਰ ਰਹੇ ਆ, ਆਪਣੇ ਵੀ IPTV ਬਾਕਸ 'ਤੇ ਜਿਹੜਾ ਆਪਣਾ ਲਾਈਵ ਚੱਲ ਰਿਹਾ ਸੀਗਾ, ਸੋ ਸਾਰਾ ਉਹਦੇ 'ਚ ਦਿਖ ਰਿਹਾ ਜੀ, ਲੋਕ ਦਰਸ਼ਨ ਮੇਲੇ ਕਰ ਰਹੇ ਆ, ਪ੍ਰਸ਼ਾਦ ਲੈ ਰਹੇ ਆ, ਹੈ ਨਾ, ਸੇਵਾ ਕਰ ਰਹੇ ਆ। ਸੋ ਬਿਲਕੁਲ ਜੀ, ਮੀਰੀ ਪੀਰੀ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ। ਅਤੇ ਲਓ ਜੀ, ਆਪਾਂ ਸ਼ਬਦ ਸੁਣ ਰਹੇ ਸੀਗੇ, ਅਤੇ ਮਾੜਾ ਜਿਹਾ ਸੁਣ ਕੇ ਆਪਾਂ ਫਿਰ ਸਾਰਾਂਸ਼ ਵੱਲ ਚੱਲਦੇ ਹਾਂ। ਸਾਰਾਂਸ਼, ਤੁਸੀਂ ਆ ਜਾਓ ਹੁਣ ਔਨ ਏਅਰ।

0: ਤੁਸੀਂ ਜੁੜੇ ਹੋ ਜੀ ਗੁਣਤਾਸ ਰੇਡੀਓ ਦੇ ਨਾਲ ਤੇ ਲਓ ਜੀ ਆਪਾਂ ਹੁਣ ਤੁਹਾਡੀਆਂ ਕਾਲਾਂ ਆ ਰਹੀਆਂ ਕਮਲ ਜੀ ਜੀ ਤੁਸੀਂ ਵੀ ਹੋਲਡ ਤੇ ਰਹੋ ਤੇ ਹੁਣ ਆਪਾਂ ਸਰਾਂਸ਼ ਨਾਲ ਥੋੜੀ ਜੀ ਗੱਲਬਾਤ ਕਰੀਏ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਰਾਂਸ਼ ਨਾਗਪਾਲ ਸਾਡੇ ਨਾਲ ਜੁੜੇ ਆ ਤੇ ਤੁਸੀਂ ਜੇਕਰ ਗ੍ਰਾਂਟ ਦੀ ਆਪਾਂ ਗੱਲਬਾਤ ਕਰਦੇ ਸੀ ਨਾ ਗ੍ਰਾਂਟ ਤੇ ਲੋਨ ਜੇ ਤੁਸੀਂ ਐਜੂਕੇਸ਼ਨ ਲੈਣੀ ਹੈ ਤੇ ਆਪਾਂ ਹੁਣ ਜਾਣਕਾਰੀ ਸਰਾਂਸ਼ ਤੋਂ ਲੈਂਦੇ ਹਾਂ ਸਰਾਂਸ਼ ਕੀ ਹਾਲ ਚਾਲ ਜੀ ਜੀ ਬਹੁਤ ਵਧੀਆ ਤੇ ਸਾਰਾਂਸ਼ ਥੋੜਾ ਜਿਹਾ ਦੱਸੋ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਬਾਰੇ
1: हाँ जी सो लाइक हमें 8 साल हो चुके हैं एजुकेशन फंडिंग में हम डील करते हैं और लाइक आसान से कोर्सेज आप लोग करते हैं घर के कंफर्ट से एंड 30 से 100,000 की फंडिंग आप लोग अपने अकाउंट में हासिल कर चुके हैं
0: जी।
1: जिसका मेजर पोर्शन आज की डेट में ग्रांट है जो कि टैक्स फ्री है। फंडिंग का वर्ड सुन के हमें लगता है कुछ कुंडी होगी बट यहाँ पे साफ काम साफ तरीके से कर रहे हैं, बहुतों को असिस्ट कर चुके हैं, कोई भी चलाकी या ग्रीडीनेस नहीं है इसके अंदर।
0: ठीक है। अच्छा तुसी एलिजिबिलिटी दस सकते हो कि अगर फैमिली ऑफ फोर है तो दोनों हस्बैंड वाइफ पढ़ रहे हैं कितनी फंडिंग बन जूगी उन्होंने लिविंग एक्सपेंस लिए।
1: हाँ जी सो अगर वो हस्बैंड वाइफ पीआर है सिटीजन है या प्रोटेक्टेड पर्सन है और लाइक ओंटारियो में कहीं भी रहते हैं उनकी फैमिली इनकम 2024 के नोटिस ऑफ असेसमेंट में लेस देन $70,000 है जैसे सेल्फ एम्प्लॉयड हो गए उबर ड्राइवर ट्रक ड्राइवर हाउसवाइफ अनएम्प्लॉयड हो गए तो इन फैमिली ऑफ फोर में हस्बैंड वाइफ को जो कि आसान से फुली ऑनलाइन कोर्स अपने ही घर के कम्फर्ट से कर रहे हैं कहीं नहीं जा रहे 2 से 3 घंटे क्लासेस लगा रहे हैं उनको 80,000 आता है जिसमें से $40,000 तो ऑफ लाइक ग्रांट है ग्रांट ग्रांट उसे कहते हैं जो पैसा आपने वापिस ही नहीं करना होता और जो रेस्ट $40,000 है वो 0% पे ऑप्शनल लोन है जो कि 1.5 साल बाद आप 15 साल की आसान किस्तों में उतारते हैं शुरू में ब्याज 0% है 1.5 साल बाद ब्याज 2.5% है पूरे साल का तो मतलब इंटरेस्ट ना के बराबर है ओपन लोन है राइट वे भी रिटर्न कर सकते हैं पीछे ना रहे और बस लास्ट दिन ही रह गया है तो मतलब अब आप बस सोचने का टाइम नहीं है।
0: ठीक है। अच्छा जो क्लासेस है फुली ऑनलाइन है वो और कोर्सेज बिल्कुल ईजी है केड़े केड़े कोर्सेज है दस दो।
1: बिल्कुल जी हमारे पास वैरायटी ऑफ कोर्सेज हैं कुछ स्किल ट्रेड के कोर्सेज हैं जैसे एचवैक हो गया और ऑन अदर हैंड हमारे पास आसान कोर्सेज हैं फुली ऑनलाइन है असाइनमेंट है एग्जामिनेशन नहीं है उसमें बेसिक इंग्लिश बस आपको आनी चाहिए दैट्स इट इतने ही हाउस वाइफ घर के कम्फर्ट से कर रहे हैं बच्चे भी संभाल रहे हैं इतने ही पेंशन वाले लोग हैं जो पेंशन पे हैं 2 से 3 घंटे लगाते हैं फंडिंग हासिल करते हैं स्किल भी हासिल करते हैं बिजनेस मैनेजमेंट आसान से कोर्सेज है नो क्रेडिट चेक नो गारंटर नो कोलैटरल ये फंडिंग होती है जिसका मेजर पोर्शन आज की डेट में ग्रांट से क्योंकि ग्रांट ग्रांट गवर्नमेंट बंद करने वाली 1 अगस्त के बाद तो आपके पास सिर्फ 1 या 2 दिन ही रह गए हैं पुश नहीं कर रहे गवर्नमेंट की पॉलिसी चेंज हो रही है हमारी पॉलिसी होती है हम तो बढ़ा देते बट देयर इज नो कैच नो कुंडी साफ काम साफ तरीके से।
0: और एज लिमिट है इसमें और क्रेडिट चेक के लिए क्या है क्रेडिट चेक होता है कि नहीं होता
1: यहाँ पे ना गवर्नमेंट फंडिंग करे गवर्नमेंट आपका क्रेडिट चेक नहीं करती नंबर वन नंबर टू एज लिमिट कुछ है नहीं इसके अंदर हमारे क्लाइंट्स हैं जो पेंशन पे हैं 75 ईयर्स तक के हैं स्किल हासिल कर रहे हैं फंडिंग हासिल कर चुके हैं और इसलिए आप पीछे ना रहे आपके सारे फ्रेंड्स फैमिली ऑलरेडी फंडिंग एंड स्किल दोनों डेवलप कर रहे हैं पीछे ना रहे आसान से डॉक्यूमेंट्स लगते हैं आपका एनयूए बच्चों के बर्थ सर्टिफिकेट और आपका मैरिज सर्टिफिकेट कोई भी आपका एम्प्लॉयमेंट का डॉक्यूमेंट नहीं लगता जितनी आपकी इनकम कम है नोटिस ऑफ असेसमेंट पे और जितने आपके ज्यादा फैमिली साइज है बच्चे ज्यादा है यूनिवर्सिटी कॉलेज जाते देर काउंटेड एज डिपेंडेंट्स तो कॉल करें असेसमेंट कराएं ऑफिस आए हजार स्क्वायर फीट का ऑफिस है 8 बंदे आपके लिए काम कर रहे हैं कोई भी लाइक कुंडी नहीं है इसके अंदर।
0: फीस कितनी है सरांश आपकी?
1: हाँ जी फीस हमारी काम होने के बाद है $199 या $499 डिपेंडिंग ऑन द कोर्स वन टाइम फीस है जी वन टाइम फीस जैसे अभी तक आई थिंक मुझे 3 इंटरेक्ट आ चुके हैं अभी तक 3 बंदों की फंडिंग गिर चुकी उनके अकाउंट में जिन्होंने मई और जून में ज्वाइन करा होगा राइट हर दिन अप्रोक्सीमेटली 7 से 8 बंदों का अप्रूवल आता है तो इसलिए आप पीछे ना रहें अब फीस कोई बंदा रेडियो पे ऑन देयर तभी बताता है तो ट्रांसपेरेंसी से काम करता है नहीं तो लोग मीठी बातें करते हैं ऑफिस आए तब बताएंगे साफ फीस है सर 199 200 500 आपका ज्यादा बेनिफिट है आपका फायदा हाथी जितना हमारा फायदा चीटी जितना पीछे ना रहे बहुत तो प्रोसेस कर चुके हैं।
0: अच्छा डेडलाइन क्या है इसकी कब तक है?
1: हाँ जी तो बैच स्टार्ट है 29 को आज और कल एडमिशन होंगे जिनमें ग्रांट आएगी जिस बैच में ग्रांट आएगी उसके बाद मतलब वेडनेसडे के बाद हम 26 अगस्त को बैच स्टार्ट है नेक्स्ट, उसमें ग्रांट गवर्नमेंट बंद कर रही है, नेक्स्ट अकेडमिक ईयर स्टार्ट हो रहा है 1 अगस्त से, गवर्नमेंट पॉलिसी चेंज कर रही है, ग्रांट बंद कर रही है, ऐसा नहीं आज कैनेडा डे सेल है ये सेल वापस नहीं आएगी, फिर से एक हफ्ते बाद बोलूंगा आज ये वाली सेल है कोई प्रोडक्ट वापस इससे बेच रहा हूं मैं, नो गवर्नमेंट की पॉलिसी है, कोई चाबी नहीं है, पीछे ना रहे, एनरोल करें, कॉल करें, असेसमेंट अभी कराएं, आपको हम एस्टिमेट दे देंगे ग्रांट कितनी बनती है, लोन कितना बनता है, देन हमारे ऑफिस आए, डॉक्यूमेंट्स लेके ही आए और एनरोल कराएं। नंबर 437-234-3175 उन्हें कॉल करो, एस्टिमेट लो 437-264-3175 437-234-3175 ऑफिस एड्रेस है जी 218 एक्सपोर्ट बुलेवर्ड हरन टारी डेरी पे। नंबर फिर से नोट करें 437-234-3175 437-264-3175।
0: जी सराज थैंक यू वेरी मच,
1: बहुत
0: बहुत। लो जी बिल्कुल तुसी नंबर एक बार फिर नोट कर लो यूनी ग्लोबल एडवाइजरी इंक दा, क्योंकि तुसी ना ग्रांट बारे ते लोन बारे पता करो, बस हुण दिन बस आही है, एक दो दिन ही रह गए है, ते तुसी जरूर कॉन्टैक्ट कर लो ते लाहा लै लो। 437-234-3175 नंबर है, 437-264-3175 ते गलबात हो सकती है। ते लो जी आपां हुण कमलजीत जी नूं लईए, पर नहीं इन्हां दी लाइन भी ड्रॉप होगी ਭਾਜੀ, ਤੁਸੀਂ ਦੁਬਾਰਾ ਕਾਲ ਕਰ ਲਓ, ਤੁਹਾਡੀ ਵੀ ਗੱਲਬਾਤ ਆਪਾਂ ਸੁਣਦੇ ਹਾਂ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਸਾਡੀਆਂ, ਤੇ ਟਾਈਮ ਤਾਂ ਭੱਜੇ ਹੀ ਜਾਂਦਾ, 10:32 ਹੋ ਚੁੱਕੇ ਆ, ਤੇ ਮੈਂ ਨੰਬਰ ਤੁਹਾਨੂੰ ਇੱਕ ਦਵਾਂ ਨੋਬਲ ਫਰੈਸ਼ ਫੂਡ ਦਾ, ਕਿਉਂਕਿ ਨਾ ਗਰੋਸਰੀ ਤੁਸੀਂ ਕੀਤੀ ਸੈਟਰਡੇ ਸੰਡੇ ਐਨ, ਤੇ ਭਾਜੀ ਕਹਿੰਦੇ ਕਮਾਲ ਹੀ ਹੋ ਗਈ, ਤੇ ਸਾਡੇ ਲਿਸਨਰ ਪਹੁੰਚਦੇ ਆ ਜੀ ਸੁਣ ਕੇ ਉੱਥੇ, ਤੇ ਬਿਲਕੁਲ ਤੁਸੀਂ ਜੇ ਗਰੋਸਰੀ ਕਦੇ ਵੀ ਕਰਨਾ, ਕਿਉਂਕਿ ਉਹ ਤਾਂ 7 ਦਿਨ ਖੁੱਲੇ ਹੁੰਦੇ ਆ, ਨੋਬਲ ਫਰੈਸ਼ ਫੂਡ 2 ਲੋਕੇਸ਼ਨ ਤੋਂ ਸਰਵ ਕਰਦੇ ਆ, ਤੇ ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਡਰਾਈ ਫਰੂਟ, ਤੇ ਬਹੁਤ ਕਮਾਲ ਦੇ ਆਟੇ, ਦਾਲਾਂ, ਮਸਾਲੇ, ਪੈਕਿੰਗਾਂ ਬਹੁਤ ਵਧੀਆ ਜੀ, ਚਾਹੇ ਤੁਸੀਂ ਲੂਜ਼ ਖੁੱਲੇ ਲੈ ਲਓ, ਹੈ ਨਾ, ਚਾਹੇ ਤੁਸੀਂ ਲੈਣਾ ਚਾਹੁੰਦੇ ਹੋ ਕਿ ਤੁਸੀਂ ਪੈਕਟਸ ਵਾਲੇ ਲੈਣੇ ਉਹ ਲੈਣਾ ਚਾਹੁੰਦੇ ਹੋ ਉਹ ਲੈ ਲਓ। ਤੇ ਨੋਬਲ ਫਰੈਸ਼ ਫੂਡ 2898010566 ਤੇ ਗੱਲਬਾਤ ਜਿਹੜੀ ਹੋ ਸਕਦੀ ਹੈ। ਤੇ ਹੁਣ ਰਾਣਾ ਭਾਜੀ ਵੀ ਸਾਡੇ ਨਾਲ ਜੁੜ ਗਿਆ, ਤੇ ਰਾਣਾ ਭਾਜੀ ਤੋਂ ਆਪਾਂ ਲੈਂਦੇ ਹਾਂ ਜਾਣਕਾਰੀ। ਕਮਲਜੀਤ ਜੀ ਫਿਰ ਉਹਨਾਂ ਦੀ ਕਾਲ ਆ ਰਹੀ ਹੈ, ਤੇ ਤੁਸੀਂ ਥੋੜਾ ਜਿਹਾ ਵੇਟ ਕਰ ਲਓ ਫਿਰ, ਤੇ ਆਪਾਂ ਪਹਿਲਾਂ ਰਾਣਾ ਭਾਜੀ ਤੋਂ ਸੁਣ ਲਈਏ RDSP ਦੀ ਜਾਣਕਾਰੀ, ਤੇ ਫਿਰ ਕਿਉਂਕਿ RDSP ਤੁਸੀਂ ਅਪਲਾਈ ਕਰਨਾ ਹੁੰਦਾ, ਤੇ ਉਹਦੇ ਬਾਰੇ ਜੇ ਜਾਣਕਾਰੀ ਨਾ ਹੋਊਗੀ ਤੇ ਤੁਸੀਂ ਅਪਲਾਈ ਨਹੀਂ ਕਰ ਸਕਦੇ। ਨੰਬਰ ਤੁਸੀਂ ਸ਼ੇਰਜੰਗ ਸਿੰਘ ਰਾਣਾ ਜੀ ਦਾ ਨੋਟ ਕਰ ਲਓ, 416-910-9000। ਹਾਂਜੀ ਭਾਜੀ,
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ RDSP ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਇੱਕ ਇੱਦਾਂ ਦਾ ਪਲਾਨ ਹੈ ਜਿਹਦੇ ਚ ਕੀ ਹੈ, ਗਵਰਨਮੈਂਟ ਵੱਲੋਂ ਇਨਕਰੇਜ ਕੀਤਾ ਜਾਂਦਾ ਹੈ ਜਿਹੜੇ ਵੀ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਉਹ ਆਪਣੇ ਫਿਊਚਰ ਲਈ ਜਿਹੜਾ ਹੈਗਾ ਸੇਵਿੰਗ ਜਿਹੜਾ ਕਰ ਸਕਣ, ਕਿਉਂਕਿ ਜਿਹੜੇ ਲੋਕ ਤਾਂ ਭਾਜੀ ਹੈਲਦੀ ਨੇ, ਆਪਣੇ ਕੋਲ ਬੜੀਆਂ ਚੀਜ਼ਾਂ ਹੁੰਦੀਆਂ ਨੇ, ਆਪਾਂ ਬੜੀ ਜਗ੍ਹਾ ਜਿਹੜਾ ਹੈ ਇਨਵੈਸਟਮੈਂਟ 'ਚ ਆਪਣੇ ਫਿਊਚਰ ਲਈ ਕੁਛ ਨਾ ਕੁਛ ਸੇਵਿੰਗ ਕਰ ਸਕਦੇ ਹਾਂ। ਪਰ ਜਿਹੜੀ RDSP ਸਪੈਸ਼ਲੀ ਫੈਡਰਲ ਗਵਰਨਮੈਂਟ ਵੱਲੋਂ ਉਹਨਾਂ ਲੋਕਾਂ ਲਈ ਇਹ ਪ੍ਰੋਗਰਾਮ ਬਣਾਇਆ ਗਿਆ ਜਿਨ੍ਹਾਂ ਦੀ ਉਮਰ 59 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਤੇ $90,000 ਤੱਕ ਦੀ ਗ੍ਰਾਂਟ ਉਹਨਾਂ ਨੂੰ ਮਿਲ ਸਕਦੀ ਹੈ। ਐਂਡ ਇਹਦੇ 'ਚੋਂ ਸਾਰੇ ਲੋਕ ਐਲੀਜੀਬਲ ਨੇ ਜਿਹੜੇ ਡੇਲੀ ਐਕਟੀਵਿਟੀ ਕਰਨ ਦੇ ਵਿੱਚ ਅਗਰ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ, ਮੰਨ ਲਓ ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਜਾਂ ਖਾਣਾ ਖਾਣ ਦੇ ਵਿੱਚ ਸਾਨੂੰ ਕਿਸੇ ਦੀ ਹੈਲਪ ਦੀ ਲੋੜ ਪੈ ਰਹੀ ਹੈ, ਤੇ ਜ਼ਰੂਰ ਆਪਾਂ ਆਪਣਾ ਡਿਸਟ੍ਰਿਕਟ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਕਰਵਾ ਕੇ ਇਹ RDSP ਦਾ ਅਕਾਊਂਟ ਓਪਨ ਕਰਵਾ ਕੇ $90,000 ਦੀ ਗ੍ਰਾਂਟ ਦਾ ਫਾਇਦਾ ਲੈ ਸਕਦੇ ਹਾਂ। ਐਂਡ ਅਗਰ ਅਸੀਂ ਐਲੀਜੀਬਿਲਟੀ ਰੱਖਦੇ ਹੈਗੇ ਜੋ ਕਿ ਸਾਨੂੰ ਆਪਣੇ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਤੋਂ ਜਿਹੜਾ ਹੈਗਾ ਪਤਾ ਲੱਗ ਜਾਂਦਾ, ਪਿਛਲੇ 10 ਸਾਲ ਦੀ ਪੈਂਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਜਿਹੜੀ ਲੋਕਾਂ ਨੂੰ ਨਹੀਂ ਮਿਲੀ, ਉਹ ਵੀ ਗ੍ਰਾਂਟ ਆਪਾਂ ਜਿਹੜਾ ਲੈ ਸਕਦੇ ਹਾਂ। ਉਹਦਾ ਇੱਕ ਪ੍ਰੋਸੈਸ ਹੈ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਹੈਲਪ ਕਰਾਂਗੇ ਹਰੇਕ ਸਟੈਪ ਤੇ ਵੀ ਕਿੱਦਾਂ ਮੈਕਸੀਮਮ ਜਿਹੜੀ ਹੈ ਗ੍ਰਾਂਟ ਲਈ ਜਾ ਸਕਦੀ ਹੈ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabmissions.ca, ਤੇ ਨਾਲ ਹੀ ਪੈਂਦੀ ਜਿੰਨੇ ਜਿਹੜੇ ਬੱਚੇ 18 ਸਾਲ ਦੀ ਉਮਰ ਤੋਂ ਛੋਟੇ ਨੇ ਐਂਡ ਪੇਰੈਂਟਸ ਕੋਲ ਉਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗੇ ਉਹਨਾਂ ਦਾ, ਤੇ $3,480 ਜਿਹੜਾ ਹੈਗਾ ਗਵਰਨਮੈਂਟ ਵੱਲੋਂ ਹਰ ਸਾਲ ਪੇਰੈਂਟਸ ਨੂੰ ਅਲੱਗ ਦਿੱਤੇ ਜਾ ਰਹੇ ਨੇ। ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈ ਉਹਨਾਂ ਸਾਰਿਆਂ ਨੂੰ $2,450 ਜਿਹੜੇ ਹਰ ਸਾਲ ਗਵਰਨਮੈਂਟ ਵੱਲੋਂ ਦਿੱਤੇ ਜਾ ਰਹੇ ਨੇ, ਜਿਹੜਾ ਕਿ ਪਿਛਲੇ ਸਾਲ ਨਵਾਂ ਬੈਨੀਫਿਟ ਸਟਾਰਟ ਕੀਤਾ ਗਿਆ ਸੀਗਾ। ਤੁਸੀਂ ਸਾਰੀਆਂ ਗ੍ਰਾਂਟਸ ਅਪਲਾਈ ਕਰਨਾ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਪੰਜਾਬ ਇੰਸ਼ੋਰੈਂਸ ਡੋਟ ਸੀਗੇ
0: ਜੀ।
1: ਤੇ ਲਾਸਟ ਵਿੱਚ ਪਹਿਲੀ ਮੈਂ ਕੁਛ ਕਾਮਨ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਅਪਲਾਈ ਕੀਤੀ ਜਾ ਸਕਦੀ। ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਨੇ ਉਹਨਾਂ ਸਾਰਿਆਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ, ਕਿਉਂਕਿ ਪੇਰੈਂਟਸ ਵਰੀਡ ਨੇ ਉਹ ਜਿਹੜੇ ਵੀ ਬੱਚੇ ਸਪੈਸ਼ਲ ਨੀਡ ਵਾਲੇ ਹੈਗੇ ਨੇ, ਕਿਉਂਕਿ ਅੱਜ ਤਾਂ ਪੇਰੈਂਟਸ ਉਹਨਾਂ ਦੀ ਟੇਕ ਕੇਅਰ ਕਰੀ ਜਾ ਰਹੇ ਨੇ, ਕੱਲ ਨੂੰ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤੇ ਉਸ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ। ਇਹੀ ਕਾਰਨ ਹੈ ਇਸ ਅਕਾਊਂਟ ਓਪਨ ਕਰਨ ਦਾ ਪਰਪਸ ਹੀ ਇਹ ਹੈ ਵੀ ਕੱਲ ਨੂੰ ਸਾਡਾ ਉਹ ਬੱਚਾ ਜਿਹੜਾ ਡਿਸੇਬਲ ਹੈ ਉਹ ਕਿਸੇ ਤੇ ਫਾਈਨੈਂਸ਼ੀਅਲ ਜਿਹੜਾ ਹੈਗਾ ਡਿਪੈਂਡੈਂਟ ਨਾ ਹੋਵੇ। ਸੋ ਤੁਸੀਂ ਕਾਲ ਕਰਨਾ ਆਰ ਡੀ ਐਸ ਪੀ ਦੀ ਗ੍ਰਾਂਟ ਲਈ, $90,000 ਬਹੁਤ ਵੱਡਾ ਅਮਾਊਂਟ ਹੈ ਜੋ ਫੈਡਰਲ ਗਵਰਨਮੈਂਟ ਦੇ ਰਹੀ ਹੈ। ਅਗਰ ਤੁਹਾਨੂੰ ਕੋਈ ਪ੍ਰੋਵਿੰਸ਼ੀਅਲ ਮੰਥਲੀ ਬੈਨੀਫਿਟ ਲੱਗੇ ਹੋਏ ਨੇ ਉਹ ਵੀ ਬੰਦ ਨਹੀਂ ਹੋਣੇ, ਨਾਲ ਨਾਲ ਤੁਹਾਨੂੰ ਇਹ $90,000 ਦੀ ਗ੍ਰਾਂਟ ਆਉਣੀ ਸ਼ੁਰੂ ਹੋ ਜਾਏਗੀ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ ਪੰਜਾਬ ਇੰਸ਼ੋਰੈਂਸ ਡੋਟ ਸੀਗੇ। ਤੇ ਜਿਹੜੀਆਂ ਪਹਿਲੀ ਕਾਮਨ ਜਿਹੜੀਆਂ ਕੰਡੀਸ਼ਨਸ ਹੈ, ਪੇਅਰਡ ਕੰਡੀਸ਼ਨ, ਜਿਹਦੇ ਅੰਦਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਇਸ਼ੂ ਹੈਗਾ ਤੇ ਤੁਹਾਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਅਗਰ ਕੋਈ ਪਰਸਨ ਇੰਸੂਲਿਨ ਡਿਪੈਂਡੈਂਟ ਹੈ, 2022-23 ਤੋਂ ਪਹਿਲਾਂ ਜਿਹੜੇ ਲੋਕ ਇੰਸੂਲਿਨ ਡਿਪੈਂਡੈਂਟ ਸੀਗੇ ਉਹਨਾਂ ਨੂੰ ਇਹ ਗ੍ਰਾਂਟ ਨਹੀਂ ਸੀ ਦਿੱਤੀ ਜਾਂਦੀ, ਲੇਕਿਨ ਲੇਟਰ ਔਨ ਉਹਨਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਇਹਦੇ ਚ। ਇਸ ਤੋਂ ਇਲਾਵਾ ਆਟਿਜ਼ਮ, ਡਾਊਨ ਸਿੰਡਰਮ, ADHD, ਡੈਮੈਂਸ਼ੀਆ, ਅਲਜ਼ਾਈਮਰ, ਇਸ ਤੋਂ ਇਲਾਵਾ CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸਬਿਲਿਟੀਸ, ਕਰੋਨਿਕ ਕਿਸੇ ਦੀ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਿਸ, ਸਵੇਅਰ ਆਰਥਰਾਈਟਿਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਅਗਰ ਉਹਨਾਂ ਦਾ ਇਲਾਜ ਕੰਪਲੀਕੇਟਿਡ ਲੰਬਾ ਚੱਲ ਰਿਹਾ ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਮਿਲ ਸਕਦੀ ਹੈ ਅਗਰ ਉਮਰ 49 ਤੋਂ ਘੱਟ ਹੈ। ਇਸ ਤੋਂ ਇਲਾਵਾ ਜੇ ਕਿਸੇ ਨੂੰ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਲ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲੋਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ, ਇੱਕ ਲੰਬੀ ਲਿਸਟ ਹੈ ਜੋ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਕੀ ਤੁਹਾਨੂੰ ਇਹ ਗ੍ਰਾਂਟ ਮਿਲ ਵੀ ਸਕਦੀ ਜਾਂ ਨਹੀਂ ਮਿਲ ਸਕਦੀ। ਈਵਨ ਅਗਰ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਐਂਡ ਉਹ ਅਨੇਬਲ ਹੈਗੇ ਨੇ, ਉਹ ਫਿਜ਼ੀਕਲੀ ਜਾਂ ਮੈਂਟਲੀ ਜਿਹੜਾ ਹੈਗਾ ਡਿਸੇਬਲ ਨੇ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ, 416-910-9000, 416-910-9000। ਪਰ ਮੈਂ ਜ਼ਰੂਰ ਕਹੂੰਗਾ ਬਹੁਤ ਸਾਰੇ ਪਰਿਵਾਰ ਆਪਾਂ ਨੂੰ ਇਹ ਪ੍ਰੋਗਰਾਮ ਸੁਣਦੇ ਨੇ, ਹੋ ਸਕਦਾ ਜਿਹਨਾਂ ਲੋਕਾਂ ਤੱਕ ਇਹ ਗ੍ਰਾਂਟ ਮਿਲ ਰਹੀ ਹੈ ਉਹਨਾਂ ਉਹ ਲੋਕ ਸਾਡੀ ਨੈਸ਼ਨੈਲਿਟੀ ਦੇ ਨਾ ਹੋਣ, ਉਹਨਾਂ ਤੱਕ ਸਾਡਾ ਮੈਸੇਜ ਜ਼ਰੂਰ ਕਨਵੇ ਕਰੋ ਤਾਂ ਕਿ ਮੈਕਸੀਮਮ ਲੋਕਾਂ ਨੂੰ ਇਹ ਗ੍ਰਾਂਟ ਮਿਲ ਸਕੇ। ਐਂਡ ਪੰਜਾਬ ਇੰਸ਼ੋਰੈਂਸ ਵੱਲੋਂ RDSP ਅਕਾਊਂਟ ਓਪਨ ਕਰਨ 'ਚ ਕਿਸੇ ਵੀ ਕਲਾਇੰਟ ਤੋਂ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ ਜੀ।
0: ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਹਾਂਜੀ ਭਾਈ, ਸਤਿ ਸ੍ਰੀ ਅਕਾਲ।
2: ਹਾਂਜੀ, ਸਤਿ ਸ੍ਰੀ ਅਕਾਲ ਜੀ, ਤੇ ਥੈਂਕ ਯੂ ਤੁਹਾਡਾ ਟਾਈਮ ਦੇਣ ਦਾ। ਦੇਖੋ, ਗੱਲ ਹੋ ਰਹੀ ਸੀ ਨਾ ਆਪਣੇ ਡਰੱਗਸ ਦੇ ਉੱਤੇ ਸਾਰਾ ਕੁਛ ਕਰਕੇ। ਦੇਖੋ, ਇਹਦੇ ਵਿੱਚ ਬਹੁਤ ਸਾਰਾ, ਜਦੋਂ ਬੱਚੇ ਸਾਡੇ ਛੋਟੇ ਹੁੰਦੇ ਆ ਉਦੋਂ ਉਹਨਾਂ ਤੇ ਦੇਖਣਾ ਸੁਣਨਾ ਪੈਂਦਾ ਉਹਨਾਂ ਨੂੰ। ਔਰ ਹੁਣ ਮਾਂ ਬਾਪ ਵੀ ਕੀ ਕਰਨ, ਹੁਣ ਬੰਦੇ ਕਹਿੰਦੇ ਦੇਖੋ ਜੀ ਮਾਂ ਬਾਪ ਦੇ ਕੋਲ ਟਾਈਮ ਨੀ ਹੈਗਾ ਇਹਨਾਂ ਦੇ ਕੋਲ, ਉਹ 12-12 ਘੰਟੇ ਕੰਮ ਕਰਨ, ਰਿਸੋਰਸਾਂ ਭਾਨ ਕਰਾਂ ਦੀਆਂ, ਮੋਰਗੇਜਾਂ ਦੇਣ, ਟੈਕਸ ਦੇ ਪੈਸੇ ਦੇਣ, ਪ੍ਰੋਪਰਟੀ ਟੈਕਸ ਦੇਣ, ਕਿੱਥੇ ਕਿੱਥੇ ਜਾਵੇ ਬੰਦਾ, ਗਰੋਸਰੀ ਉੱਥੇ ਜਾਵੇ, ਕੰਮ ਛੱਡਦਾ। ਗੌਰਮੈਂਟਾਂ ਜਿਹੜੀਆਂ ਸਾਰੀਆਂ ਫੇਲੀਅਰ ਹੀ ਹੈ। ਹੁਣ ਬ੍ਰੈਂਪਟਨ ਦਾ ਅਗਰ ਹਾਊਸ ਟੈਕਸ ਸੀ, ਪ੍ਰੋਪਰਟੀ ਟੈਕਸ ਦੇਖ ਲਓ ਕਿੱਥੇ ਦੀ ਕਿੱਥੇ ਵੱਧ ਗਿਆ। ਮਤਲਬ ਮੈਂ ਹੁਣ ਤੁਹਾਡੇ ਜਿਹੜੇ ਸਰੋਤੇ ਆ, ਮੇਰਾ ਮੇਰੀ ਕੋਈ ਦੁਸ਼ਮਣ ਨੀ ਹੈਗੀ ਪੈਟਰਿਕ ਬਰਾਊਨ ਦੇ ਨਾਲ, ਜਿਹੜੇ ਸਾਡੇ ਇਲੈਕਟਡ ਬੰਦੇ ਨੇ ਹੁਣ ਤੇ, ਲੇਕਿਨ ਅਸੀਂ ਤੁਹਾਨੂੰ ਚੁਣਿਆ ਹੈ ਨਾ, ਹੁਣ ਇੱਕ ਬਿਲਡਿੰਗ ਦਾ ਰੌਲਾ ਪੈ ਰਿਹਾ, ਕਿਸੇ ਨੇ ਜਵਾਬ ਦਿੱਤਾ ਆ, ਤੁਸੀਂ ਕੰਮ ਹੀ ਸਹੀ ਕਰਦੇ ਆ, ਕੰਮ ਤੇ ਤੁਹਾਨੂੰ ਲੋਕੀ ਦੁਬਾਰਾ ਫੇਰ ਚੁਣ ਹੈ। ਹੁਣ ਕਿੰਨਾ ਕਿੰਨਾ ਪੈਸਾ ਲੱਗਦਾ, ਫਲਾਇਰ ਲੱਗਦੇ ਨੇ, ਹੁਣ ਨਵੇਂ ਰੂਲ ਪਾਈ ਜਾਂਦੇ, ਏਦਾਂ ਨੀ ਕਰ ਸਕਦੇ, ਓਦਾਂ ਨੀ ਕਰ ਸਕਦੇ, ਹੈਨਾ। ਆਮ ਪਬਲਿਕ ਦੇ ਉੱਤੇ ਕਿਉਂ ਸਾਰਾ ਕੁਝ ਬੋਝ ਪਾਇਆ ਜਾਂਦਾ। ਇਸ ਕਰਕੇ ਸਾਰੇ ਬ੍ਰੈਂਪਟਨ ਦੇ ਜਿਹੜੇ ਵਾਸੀ ਨੇ ਭਾਈ ਵੀਰੋ, ਇਹ ਬਿਲਕੁਲ ਨਿਕੰਮੇ ਲੋਕ ਆ ਜਿਹੜੇ ਚੁਣੇ ਆ ਸਾਰੇ, ਤੇ ਇਹਨਾਂ ਦੀ ਸਲੇਡ ਅਸੀਂ ਚੇਂਜ ਕਰੋ। ਇਹਨਾਂ ਨੂੰ ਦੇਖ ਲਿਆ, ਹੁਣ ਨਵੇਂ ਬੰਦੇ ਜਿਹੜੇ ਕਹਿੰਦੇ ਯਾਰ ਇਹ ਵੀ ਉੱਦਾਂ ਦੇ ਹੋਏ, ਕਈ ਬੰਦੇ ਗੱਲ ਕਰਦੇ ਯਾਰ ਮੈਂ ਕਿਹਾ ਚੋਰੀ ਥੋੜੀ ਹੈ, ਜਿਹੜੀ ਚੀਜ਼ ਆਪਾਂ ਨੇ ਖਾਧੀ ਨੀ ਆ, ਦੇਖੀ ਨੀ, ਆਪਾਂ ਕਿੱਦਾਂ ਕਹਿ ਸਕਦੇ ਆ ਜਿਹੜੀ ਸ਼ੁਰੂ ਕੀਤੀ ਜੇ ਗਲਤ ਹੋਏਗੀ, ਹੈਨਾ। ਸੋ ਜਸਟ ਗਿਵ ਦੈਮ ਅ ਚਾਂਸ, ਹੈਨਾ। ਇਹਨਾਂ ਨੂੰ ਦੇਖ ਲਿਆ ਸੀ ਤੇ ਅੱਗੇ ਜ਼ਰੂਰ, ਮਤਲਬ ਤਾਂ ਕਿ ਹੁਣ ਇਹਨਾਂ ਨੂੰ ਇੱਕ ਸਵਾਲ ਹੈ ਜੀ ਮੇਰਾ, ਇਹਨਾਂ ਨੇ ਕਿੰਨੀਆਂ ਜੋਬਾਂ ਲਿਆਂਦੀਆਂ, ਕਿ ਕੋਈ ਕਿਸੇ ਕੰਪਨੀ ਨਾਲ ਕੁਛ ਕਰਕੇ ਕੁਛ ਕੀਤਾ ਫਰੰਟ ਨੂੰ ਥੱਲੇ ਆਉਣ ਲਈ, ਸਵਾਏ ਪ੍ਰੋਪਰਟੀ ਟੈਕਸ ਵਧਾਉਣ ਦੇ, ਸਾਰਾ ਕੁਛ ਕਰਨ ਦੇ, ਔਰ ਜਿਹੜੇ ਨਵੇਂ ਕੈਂਡੀਡੇਟ ਨੇ ਮੇਅਰ ਦੇ ਲਈ ਵੀ ਧਾਲੀਵਾਲ ਹੋਣੀ ਨੇ ਤੁਹਾਡੇ ਆਪਣੇ ਆਪਣੇ ਰਾਘਵ ਧੀਰ ਸਾਹਿਬ ਨੇ ਗੋਇਲ ਸਾਹਿਬ ਨੇ ਹੋਰ ਵਿਕਟ ਢਿੱਲੋਂ ਸਾਹਿਬ ਨੇ ਉੱਧਰ ਜਿੰਨੇ ਵੀ ਬੰਦੇ ਨੇ ਇਹ ਡਿਬੇਟ ਲਈ ਤਿਆਰ ਹੈ ਜਿਹੜੇ ਜਿਹੜੇ ਹਲਕੇ ਦੇ ਵਿੱਚ ਤੁਸੀਂ ਹੈਗੇ ਹੋ ਵਾਰਡ ਦੇ ਵਿੱਚ ਔਰ ਤੁਸੀਂ ਉਹਨਾਂ ਨਾਲ ਬਹਿ ਕੇ ਗੱਲਬਾਤ ਕਰੋ ਕਿ ਲੋਕੀ ਤੁਹਾਨੂੰ ਸਵਾਲ ਪੁੱਛਣਗੇ ਜ਼ਰੂਰ ਇਹ ਤੇ ਜਨਾਬ ਪਾਰਟੀ ਟਾਈਮ ਇਜ਼ ਓਵਰ ਬਸ
0: ਵੋਟਾਂ ਪਾਓ ਕਿਉਂਕਿ ਨਾ ਕਈ ਵਾਰ ਤਾਂ ਚਲੋ ਆਪਾਂ ਦੇਖਦੇ ਹਾਂ ਵੀ ਹਾਂ ਆਪਣੇ ਸਾਡੀ ਕਮਿਊਨਿਟੀ ਦਾ ਇਹ ਉਹ ਸਭ ਕੁਛ ਕਰਕੇ ਵੋਟਾਂ ਪਾ ਦਿੰਦੇ ਪਰ ਦੇਖੋ ਕੈਪੇਬਲ ਕੌਣ ਹੈ ਹਨਾ ਕੌਣ ਕੁਛ ਵਧੀਆ ਤਰੀਕੇ ਦੇ ਨਾਲ ਚੇਂਜ ਲਿਆ ਸਕਦਾ ਕੋਈ ਕੁਛ ਕਰੂਗਾ ਵੀ ਕਿ ਨਹੀਂ ਕਰੂਗਾ ਸਿਰਫ ਜਿਵੇਂ ਕਹਿੰਦੇ ਨਾ ਜਾ ਕੇ ਖਾਣ ਪੀਣ ਤੱਕ ਹੀ ਨਾ ਸੀਮਿਤ ਰਿਹਾ ਕਰੋ ਤੇ ਜਦੋਂ ਇੱਕ ਤਾਂ ਵੋਟ ਜ਼ਰੂਰ ਪਾਓ ਬਾਕੀ ਦੇਖ ਕੇ ਵੀ ਕਿਹਨੂੰ ਪਾਉਣੀ ਚਾਹੀਦੀ ਆ ਇਹ ਨਹੀਂ ਵੀ ਕਿਹਨੇ ਕੁਛ ਕਿਸੇ ਨੇ ਕੁਛ ਖਵਾਤਾ ਤੇ ਬਸ ਉੱਧਰ ਹੋ ਗਏ ਆਪਣੀ ਕਮਿਊਨਿਟੀ ਦਾ ਪਰ ਦੇਖਣਾ ਚਾਹੀਦਾ ਵੀ ਕੁਛ ਕਰਨ ਵੀ ਉਹ ਲੋਕਾਂ ਵਾਸਤੇ ਹੈ ਜਿਹੜੇ ਅਹੁਦੇ ਉਹਨਾਂ ਨੂੰ ਮਿਲੇ ਆ ਇਹ ਨਹੀਂ ਆ ਵੀ ਘਪਲੇਬਾਜ਼ੀਆਂ ਕਰਨ ਤੇ ਬਾਕੀ ਆਪਣੀ ਇਨਕਮ ਬਣਾਉਂਦੇ ਆ ਤੇ ਚੱਲ ਮੇਰੇ ਭਾਈ ਹੈ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋਰ ਹੈਲੋ
3: ਹਾਂਜੀ ਹਾਂਜੀ ਵੋਟਾਂ ਹੋਣੀਆਂ ਇਹਨਾਂ ਦਾ ਤਾਂ ਪੱਤੇ ਹੁਣ ਕੱਟ ਦਿਓ ਇਹ ਬੰਦੇ ਤਾਂ ਸ਼ਾਮ ਨੂੰ ਜਾ ਕੇ ਉੱਥੇ ਸਮੋਸੇ ਸਮੋਸੇ ਖਾਣ ਵਾਲੇ ਹੁੰਦੇ ਜਾਂ ਪੈਗ ਸ਼ੈਗ ਲਾਉਣ ਵਾਲੇ ਆਲੇ ਦੁਆਲੇ ਉਹ ਇਹਨਾਂ ਦੇ ਪੱਤੇ ਕੱਟ ਦਿਓ ਆਪਣੇ ਕਹਿੰਦੇ ਇਹਨਾਂ ਦੇ ਖੰਭ ਕਰੋ ਐਤਕੀ
0: ਇਹ ਦੇਖੋ ਵੀ ਤੁਹਾਨੂੰ ਆ ਕੇ ਕੌਣ ਮਿਲਦਾ ਹਨਾ ਜਾਂ ਉਹਨਾਂ ਦਾ ਏਜੰਡਾ ਕੀ ਹੈ ਜਾਂ ਜੇ ਉਹ ਪਹਿਲਾਂ ਵੀ ਸੀ ਉਹਨਾਂ ਨੇ ਪਹਿਲਾਂ ਕੁਛ ਕੀਤਾ ਕਿ ਨਹੀਂ ਕੀਤਾ ਕਿਉਂਕਿ ਥੈਂਕ ਯੂ ਵੈਰੀ ਮਚ
3: ਜੇ ਡੋਰ ਤੇ ਆਊਗੇ ਵੀ ਜੇ ਕਰੀਏ ਵੀ ਕਹੀਏ ਵੀ ਤੇ ਨਾ ਇਹਨਾਂ ਨੇ ਕਿਹੜਾ ਕਰਨਾ ਇਹਨਾਂ ਜਿੱਤਣ ਤੱਕ ਪੈਨਸ਼ਨਾਂ ਤੱਕ ਮਤਲਬ ਆ ਇਹਨਾਂ ਨੂੰ ਹੋਰ ਕੋਈ ਨਹੀਂ ਜਿਹਨਾਂ ਨਾਲ ਕੋਈ ਲੈਣ ਦੇਣ ਨਹੀਂ ਇਹਨਾਂ ਨੂੰ
0: ਜੀ
3: ਇਹਨਾਂ ਨੂੰ ਪੈਨਸ਼ਨਾਂ ਦਾ ਮਤਲਬ ਆ
0: ਥੈਂਕ ਯੂ ਤੇ ਲੋ ਜੀ ਉਹੀ ਆ ਕਈ ਤਾਂ ਇਹੀ ਦੇਖਦੇ ਜਿਵੇਂ ਕਹਿੰਦੇ ਨੇ ਤਿੰਨ ਵਾਰੀ ਜਿੱਤੇ ਹੋਏ ਹੋਣੇ ਚਾਹੀਦੇ ਫਿਰ ਪੈਨਸ਼ਨ ਲੱਗ ਜਾਂਦੀ ਆ ਵੀ ਆਪਣਾ ਬਸ ਉਹ ਕ੍ਰਾਈਟੀਰੀਆ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਤੁਸੀਂ ਸਾਵਧਾਨ ਰਹਿਣਾ ਹੁਣ ਬੜੀ ਵਾਰੀ ਬੜਾ ਕੁਛ ਹੋ ਚੁੱਕਿਆ ਹਨਾ ਹੁਣ ਚੱਲ ਮਿਊਂਸੀਪਲ ਇਲੈਕਸ਼ਨ ਹੀ ਆਉਣੇ ਆ ਤੇ ਇਹਨਾਂ ਦੇ ਵਿੱਚ ਹੀ ਚੰਗੇ ਜਿਹੜੇ ਆਪਣੇ ਕੈਂਡੀਡੇਟ ਆ ਦੇਖੋ ਕਿਹੜੇ ਆ ਤੇ ਫਿਰ ਉਹਨਾਂ ਨੂੰ ਤੁਸੀਂ ਪਾਓ ਵੋਟ
4: ਸ਼ਹਿਰ ਵਿੱਚ ਇੱਕੋ ਦੌੜਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 Sandalwood Parkway East 2 Silk Agent 20 Gillingham Drive in Brampton phone 2890105666 ਨੋਬਲ ਫ੍ਰੈਸ਼ ਫੂਡ
0: ਬਿਲਕੁਲ ਜੀ ਨੋਬਲ ਫਰੈਸ਼ ਫੂਡ ਤੇ ਤੁਸੀਂ ਪਹੁੰਚਣਾ ਤੇ ਸਾਡੇ ਨਾਲ ਇੱਕ ਕਾਲਰ ਹੋਰ ਹੈ ਹਾਂਜੀ ਸਤਿ ਸ੍ਰੀ ਅਕਾਲ
5: ਸਤਿ ਸ੍ਰੀ ਅਕਾਲ ਕੈਸੀ ਹੈ ਆਪ
0: ਜੀ ਸਰ ਬਹੁਤ ਅੱਛੇ ਹੈ ਆਪ ਸੁਣਾਏ
5: ਮੈਂ ਬਿਲਕੁਲ ਠੀਕ ਹੂੰ ਆਪਕੀ ਦੁਆਏ ਸ਼ਾਮਿਲ ਆਲੇ ਸਭ ਕਾ ਕਰਾ ਮੈਂ ਕਹਿ ਰਹਾ ਥਾ ਦੇਖੀਏ ਜੋ ਵੀ ਆਤੇ ਵੋਟ ਮੰਗੋ ਜਾਂ ਕੁਛ ਵੀ ਮੰਗੋ ਹਰੇਕ ਬੰਦੇ ਕੀ ਇੱਕ ਡਿਬਿਲਿਟੀ ਹੋਤੀ ਹੈ ਕਿ ਆਪ ਕਾਮ ਕਰੀਏ ਪਹਿਲੇ ਦੁਨੀਆ ਮੈਂ ਆਜ ਕਲ ਇੱਕ ਨਿਜ਼ਾਮ ਬਦਲ ਰਹਾ ਹੈ ਨਿਜ਼ਾਮ ਯਾਨੀ ਸਿਸਟਮ ਸਿਸਟਮ ਨਿਜ਼ਾਮ ਇਹ ਬਦਲ ਰਹਾ ਹੈ ਕਿ ਜੋ ਲੋਕ ਕਾਮ ਨਹੀਂ ਕਰਦੇ ਨਾ ਉਨਕੋ ਤਿਆਗ ਪੱਤਰ ਦੇ ਦੇਣਾ ਪੜ ਰਹਾ ਆਜ ਦੇਖੀਏ ਦੁਨੀਆ ਮੈਂ ਦੋ ਦਿਨ ਮੈਂ ਦੋ ਐਜੂਕੇਸ਼ਨ ਮਿਨਿਸਟਰ ਕਾ ਰਿਜ਼ਿਗਨੇਸ਼ਨ ਹੋ ਗਿਆ ਹਿੰਦੁਸਤਾਨ ਮੈਂ ਪ੍ਰਧਾਨ ਕਾ ਹੋ ਗਿਆ ਠੀਕ ਹੈ ਔਰ ਐਜੂਕੇਸ਼ਨ ਮਿਨਿਸਟਰ ਔਰ ਆਸਟ੍ਰੇਲੀਆ ਮੈਂ ਬੇਰੀ ਕਾ ਹੋ ਗਿਆ ਬੇਰੀ ਵੀ ਕਰਪਸ਼ਨ ਚਾਰਜਸ ਮੈਂ ਥੇ ਆਪਕੋ ਮੇਰੀ ਆਵਾਜ਼ ਆ ਰਹੀ
0: ਹੈਲੋ ਹਾਂਜੀ ਆ ਰਹੀ ਹੈ
5: ਆਪਕੋ ਮੇਰੀ ਆਵਾਜ਼ ਆ ਹਾਂ ਤੋ ਬੇਰੀ ਵੀ ਜੋ ਹੈ ਕਰਪਸ਼ਨ ਚਾਰਜਸ ਮੈਂ ਥੇ ਪੇਪਰ ਲੀਕ ਵਗੈਰਾ ਜੈਸੇ ਟਾਈਪ ਕੀ ਚੀਜ਼ਾਂ ਆਸਟ੍ਰੇਲੀਆ ਜੈਸੇ ਕੰਟਰੀ ਮੈਂ ਆਪ ਜ਼ਰਾ ਸੋਚੀਏ ਤੋ ਮੈਂ ਕਹਿ ਰਹਾ ਹੂੰ ਯਾ ਆਸਟ੍ਰੇਲੀਆ ਹੋ ਕੈਨੇਡਾ ਹੋ ਯਾ ਅਮਰੀਕਾ ਹੋ ਯਹਾਂ ਜੋ ਕਾਮ ਕਰਤੇ ਹੈ ਮਿਨਿਸਟਰ ਹੋ ਪ੍ਰਾਈਮ ਮਿਨਿਸਟਰ ਹੋ ਪ੍ਰੈਸੀਡੈਂਟ ਹੋ ਯੇ ਆਪ ਲੋਕ ਜ਼ਹਿਨ ਮੈਂ ਕਿਉਂ ਨਹੀਂ ਬਿਠਾਤੇ ਕਿ ਸਵਯਮ ਯੇ ਆਸਮਾਨ ਸੇ ਨਹੀਂ ਆਏ ਹੈ ਯਾਦ ਰੱਖ ਲੀਜੀਏਗਾ ਬਾਤ ਯੇ ਵੀ ਗਲਤੀਆਂ ਕਰਤੇ ਹੈ ਨਜ਼ਰ ਰੱਖਣਾ ਚਾਹੀਏ ਸਕੂਟਨੀ ਕਿਆ ਚੀਜ਼ ਹੋਤੀ ਦੁਨੀਆ ਮੈਂ ਹਰ ਜਗ੍ਹਾ ਆਡੀਟਿੰਗ ਹੋਤੀ ਹੈ ਆਡੀਟਿੰਗ ਕਿਉਂ ਕਰਤੇ ਆਪ ਮੁਝੇ ਜਵਾਬ ਦੀਜੀਏ ਆਪਕੇ ਪਾਸ ਅਕਾਊਂਟੈਂਟ ਹੈ ਕੰਪਨੀ ਕਾ ਕਾਫੀ ਹੈ ਨਾ ਵੋ ਬਤਾ ਦੇਤਾ ਸਰ ਯੇ ਹੁਆ ਯੇ ਹੁਆ ਯੇ ਹੁਆ ਫਿਰ ਵੀ ਆਡੀਟਿੰਗ ਕਰਤੇ ਕਿਉਂ ਜ਼ਰਾ ਸੋਚਾ ਕਰੀਏ ਕਿਉਂਕਿ ਗਲਤੀਆਂ ਕੀ ਹੀ ਜੋ ਹੈ ਇਸਲਾਹ ਹੋਤੀ ਜਲਦੀਓ ਕੋ ਕਰੈਕਸ਼ਨ ਕਰਨਾ ਪੜਤਾ ਹੈ और जो भी बंदा है उसको स्ट्रेट अवे बोल दीजिए। और आजकल तो बहुत सख्ती हो गई, मैं आपसे बता रहा हूँ कि जो काम करे उसे रखिए, निकम्मों को निकाल बाहर करिए, काम चोरों को हटाइए, क्योंकि इससे कंट्री पीछे हो जाता, घर पीछे हो जाता, पूरा नेबरहुड पीछे हो जाता। सब मिलके काम करना, मामूली कचरा उठाने वाला ले लो ब्रैम्पटन में, अगर वो टाइम पे नहीं आया तो कचरा पाइलअप हो जाता। तो मैं यही कह रहा हूँ, कल एक बंदे से बात हुई तो मुझसे बोला वो आपका इंश्योरेंस बढ़ जाएगा मेरे दोस्त का। मैं लगा क्यों, तो बोले ब्रैम्पटन का एड्रेस है। मैंने कहा भाई क्या ब्रैम्पटन का एड्रेस होने की वजह से इंश्योरेंस के प्राइस बढ़ते, आप बोलते प्रॉपर्टी के टैक्स ज्यादा होते, तो क्या वजह है क्या ब्रैम्पटन में मिलियन के डॉलर के लॉटरी जुटरी बोल के वहां पे इसलिए बढ़ाते आप लोग प्राइसेस? क्या हर बंदे को थोड़ी लॉटरी उठ रही ब्रैम्पटन में, जरा कुछ रियायत करिए, कुछ कंसेशन करिए।
0: जी बिल्कुल, थैंक यू सर, थैंक यू वेरी मच,
5: आपका भी शुक्रिया जी।
0: जी थैंक यू, बिल्कुल जी। ते लो जी बिल्कुल, जड़ी अपा जड़ी उन्होंने बच्चों ने उत्थे दिल्ली दे विच है ना स्टूडेंट्स ने प्रोटेस्ट किया हुआ सी शुरू, चलो वह निबड़ गया। तो जिहड़े धर्मेंद्र प्रधान एजुकेशन मिनिस्टर सीगे उन्होंने भी अस्तीफा देता, तो बाकी वह कहिंदे बिल जिहड़ा लैके आंदा पार्लीमेंट दे विच ते फिर लॉ बनूगा, जिहड़े बार बार पेपर जिहड़े लीक हुंदे आ है। सो देख लो उहदे लई भी हुण लॉ बनाउणा, जदकि जिहड़े हुण मिनिस्टर है या जेड़े उस चीज नूं सारा चैक करदे आ देखदे आ, ये तां उन्हां दी ड्यूटी है ना, इहदे वास्ते की वैसे बिल। ते हुण मंगलवार नूं जिहड़ा हैगा उन्होंने वो जिहड़ियां शर्तां रखियां होईयां सी उन्हां नूं इंप्लीमेंट करन दी जिहड़ी आ तरजीह देनी है। बाकी चलो उन्हां दा जिहड़ा सफल हो गया जिहड़े मूवमेंट ते अंदोलन ते बैठे हुए सीगे, पर मैनूं थोड़ा जिहा लगदा भी जिवें ना उन्हां नूं इह कहना चाहीदा सी भी जद तक तुसीं अगे होर एक्शन नहीं लैंदे, उत्थे तां उन्होंने कहता ना हांजी कर लांगे वह भी मंगलवार नूं, ते पर उन्हां नूं उठना नहीं सी चाहिदा है ना, वो बैठे रहना चाहिदा सी भी ठीक है तुसीं करो मंगलवार नूं शुरू करो पहलां, थोड़ा जिहा असीं देखिए। कई बार इह हुंदा कि उदों यस हो जांदी है फिर उस तों बाद मुकर जांदे आ या फिर कुछ ना कुछ चेंज कर देंदे आ, फिर जिन्हां ने वह मूवमेंट शुरू किया इन्नी कोशिश करके वह फिर बाद दे विच्चों जे करनगे, जिवें किसान अंदोलन भी ऐं होया सीगा, वह कहिंदे हाँ जी हाँ जी मन के थोड़ियां मंगा कर देनिया पूरियां ये वो, ते वो सारे उत्थों चले गए, वो तो बाद फिर दोबारा उन्होंने वह मूवमेंट नूं शुरू करन दी कोशिश की, पर फिर वह गल नहीं बनती है ना, क्योंकि सरकार नूं भी ऐ हुंदा भी उदों ही तुसीं फटाफट जिहड़ा है तितर बितर कर दो इन्हां नूं जिहड़े इकट्ठे होए हुए आ। ते जिवें इत्थे भी तुसीं देख रहे होणे जदों प्रैस कॉन्फ्रेंस हो रही सी है ना, ते उह जिहड़ा मिनिस्टर सीगे बैठे सीगे उह कही जा रहे सीगे है ना कि इन्हां नूं जिहड़ा अपना अभिजीत दिपके ते इक होर नाल मुंडा बैठा सी भी तुसीं इमीजिएट इफेक्ट तो कह दो भी अंदोलन खत्म है, भी अपने अपने चले जाओ घरां नूं तुसीं है ना, उन्हां तो फटाफट कहाता ते उन्होंने भी कह दिता, जबकि उन्होंने थोड़ा जा समा लैण दी लोड़ सीगी। बाकी तो चलो देखते हैं, हुण कहिंदे आ तां करदे आ, हुण इह इंडिया दी गल सीगी, पर चलो उह अंदोलन सिर्फ दिल्ली च नहीं होया जंतर मंतर ते होर भी सारे स्टेटां च जिहड़े लोग ईवन के चंडीगढ़ भी 17 सैक्टर बैठे सीगे स्टूडेंट है ना ओ चीज़ नूं लैके। ते हुण अपने कैनेडा दे विच भी जिहड़े इंटरनेशनल स्टूडेंट्स हैगे आ जी उन्हां दा भी वर्क परमिट खत्म हो रहा, ते वह भी हंगर स्ट्राइक ते हुण बह गए आ, 23 जुलाई तो हंगर स्ट्राइक जिहड़ी है शुरू की है उन्होंने, ते इह भी हुण इत्थे भी हुण देखदे आ भी इहनूं किन्ना क उन्हां नूं सफलता मिलदी। वैसे तो चल जिहड़े स्टूडेंट आए हुए हुंदे आ पिछे मुड़ना बड़ा औखा है, पर जिवें कई बार कई कह देंदे आ भी भाई हुण उह तां पढ़न ही आए सी उह कहिड़ा इत्थे पक्के हुण आए सीगे है ना, पर हुण चलो जिहड़े IRCC आ उन्होंने तो रिफ्यूज़ करते पोस्ट ग्रेजुएशन वर्क परमिट आ जिहड़े एप्लीकेशन जिहड़ियां उन्होंने सीगियां, पर हुण उन्होंने प्रोटेस्ट शुरू करता जी, स्टूडेंट्स ने हंगर स्ट्राइक ते बह गया 23 जुलाई तो। बाकी हुण देखदे आ कैलगरी दे विच होया ते हुण होर भी जिहड़े अपने प्रोविंस आ उत्थे भी इदां दा वर्तारा जिहड़ा उह हो सकदा, पर है औखा काम है ना, क्योंकि न्याणे इन्ने इन्ने पैसे घर दे ला के इत्थे भेजदे आ, उस तों बाद चाहना तो उन्होंने यही होंगी है पढ़न तो घट ही आ, पढ़ के उन्होंने होंगे सैटल असं इत्थे ही होइए, पर जेड़े हुण कई कहिंदे असं इत्थे नहीं रहना असं वापस जाना है ना सो मिलिया जुलिया जिहा प्रतिक्रम हुंदा, कोई इत्थे रहना चाहुंदा ते कोई इत्थे रह के भी जिन्हां नूं PR मिली हुंदी है सिटीजनशिप मिली हुंदी वह भी छड्ड छड्ड के कहिंदे असं पिछे जाना। सो लो जी जुड़े तुसीं गुणतास रेडियो दे नाल ते मैं तुहाडी होस्ट जसविंदर कौर, ते तुसीं गल्लां बातां साडे नाल कर रहे हो। ਤੇ ਬਾਕੀ ਮੈਂ ਨੰਬਰ ਇੱਕ ਹੋਰ ਦਵਾਂ ਤੁਹਾਨੂੰ ਪਹਿਲਾਂ, ਫਿਰ ਆਪਾਂ ਨਰਦੇਵ ਸਿੱਧੂ ਜੀ ਨੂੰ ਲਈਏ। PL ਪ੍ਰਾਈਮ ਲੁੱਕ ਸਟੂਡੀਓ ਜਿਹੜਾ ਇਹ ਆਪਣਾ ਸੈਲੋਨ, ਬਿਊਟੀ ਸੈਲੋਨ ਜਿਹੜਾ ਨਵਾਂ ਖੁੱਲ੍ਹਿਆ ਜੀ, ਕੱਲ੍ਹ ਸੰਡੇ ਵਾਲੇ ਦਿਨ ਗ੍ਰੈਂਡ ਓਪਨਿੰਗ ਹੋਈ ਹੈ, ਅਤੇ ਵਧਾਈਆਂ ਤੁਹਾਨੂੰ ਵੀ ਦੇ ਰਹੇ ਹੈ ਜਿਹੜੇ ਆਪਣੇ ਇਹ ਸੈਲੋਨ ਵਾਲੇ ਆ ਚੰਨੀ ਭੈਣ ਜੀ, ਅਤੇ ਬਾਕੀ ਤੁਸੀਂ ਵੀ ਇਹਨਾਂ ਨੂੰ ਬਹੁਤ ਵਧਾਈਆਂ ਦਿੱਤੀਆਂ। ਜੇ ਤੁਸੀਂ ਨਹੀਂ ਦਿੱਤੀਆਂ ਤਾਂ ਇੱਕ ਤਾਂ ਤੁਸੀਂ ਇਹਨਾਂ ਨੂੰ ਵਧਾਈ ਦੇਣੀ ਹੈ, ਇੱਕ ਇਹਨਾਂ ਦੀਆਂ ਸਰਵਿਸਿਜ਼ ਤੁਸੀਂ ਲੈਣੀ ਹੈ, ਚਾਹੇ ਤੁਸੀਂ ਵੈਕਸਿੰਗ, ਥਰੈਡਿੰਗ, ਫੇਸ਼ੀਅਲ ਕਰਾਉਣਾ ਚਾਹੁੰਦੇ ਹੋ, ਹੇਅਰ ਕੱਟ ਕਰਾਉਣਾ, ਹੇਅਰ ਕਲਰ ਕਰਾਉਣੇ ਹੈ, ਹੇਅਰ ਟਰੀਟਮੈਂਟ ਕੋਈ ਵੀ ਲੈਣਾ, ਬੋਟੋਕਸ ਵਗੈਰਾ ਤੁਸੀਂ ਕਰਾਉਣੇ ਹੈ, ਹੈ ਨਾ, ਕੈਰੇਟੀਨ ਵਗੈਰਾ, ਸੋ ਬੜੇ ਵਧੀਆ ਇਹਨਾਂ ਦੇ ਰੇਟ ਹੈ। ਸਰਵਿਸ ਬੜੀ ਨੰਬਰ ਵਨ ਹੈ ਇਹਨਾਂ ਦੀ, ਜਿਹੜੀ ਇਹਨਾਂ ਨੇ ਟ੍ਰੇਨਿੰਗ ਕੀਤੀ ਹੈ ਨਾ ਪਹਿਲਾਂ, ਐਨ ਕਮਾਲ ਦੀ ਕੀਤੀ ਹੈ, ਸੋ ਬੜਾ ਐਕਸਪੀਰੀਅੰਸ ਹੈ ਇਹਨਾਂ ਨੂੰ। ਸੋ ਨੰਬਰ ਤੁਸੀਂ ਨੋਟ ਕਰ ਲਓ, PL ਪ੍ਰਾਈਮ ਲੁੱਕ ਸਟੂਡੀਓ ਦਾ ਈਟੋਬੀਕੋ ਦੇ ਵਿੱਚ ਇਹਨਾਂ ਦੀ ਹੈਗੀ ਹੈ, ਸੰਡੇ ਨੂੰ ਇਹ ਓਪਨ ਹੋ ਗਿਆ ਜੀ, ਤੁਸੀਂ ਜਾਓ, ਸਰਵਿਸਿਜ਼ ਲਓ ਅਤੇ ਨਾਲੇ ਵਧਾਈਆਂ ਦਿਓ ਇਹਨਾਂ ਨੂੰ। ਸੋ ਅਪੁਆਇੰਟਮੈਂਟ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ, ਨੰਬਰ ਤੁਸੀਂ ਨੋਟ ਕਰੋ 416-722-4215 4167224215 'ਤੇ ਤੁਸੀਂ PL ਪ੍ਰਾਈਮ ਲੁੱਕ ਸਟੂਡੀਓ ਜਿਹੜਾ ਹੈ ਬਿਊਟੀ ਸੈਲੋਨ ਨਵਾਂ ਖੁੱਲ੍ਹਿਆ ਜੀ, ਸੋ ਉੱਥੋਂ ਤੁਸੀਂ ਸਰਵਿਸਿਜ਼ ਲੈ ਸਕਦੇ ਹੋ, 416-722-4215 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ ਆਪਾਂ ਹੁਣ ਨਰਦੇਵ ਸਿੱਧੂ ਜੀ ਨਾਲ ਮੌਰਗੇਜ ਸੰਬੰਧੀ ਲਈਏ ਜਾਣਕਾਰੀ। ਨਰਦੇਵ ਜੀ ਸਵਾਗਤ ਤੁਹਾਡਾ।
6: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ
6: ਆਪਾਂ ਗੱਲਬਾਤ ਕਰਾਂਗੇ ਜੀ ਸੈਲਫ ਇੰਪਲਾਇਡ ਭੈਣ ਭਰਾਵਾਂ ਦੀ ਮੌਰਗੇਜ ਦੇ ਬਾਰੇ।
0: ਜੀ
6: ਜਸਵਿੰਦਰ ਜੀ, ਦੇਖਣ ਚ ਆਉਂਦਾ ਕਿ ਜਦੋਂ ਸੈਲਫ ਇੰਪਲਾਇਡ ਨੇ ਭੈਣ ਭਰਾਵਾਂ ਨੇ ਮੌਰਗੇਜ ਕਰਾਉਣੀ ਹੁੰਦੀ ਹੈ ਤੇ ਬਹੁਤ ਸਾਰੀਆਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਉਹਦੇ ਕਾਰਨ ਹੋ ਸਕਦੇ ਜੀ, ਇੱਕ ਤਾਂ ਕਾਰਨ ਇਹ ਵੀ ਆਮ ਤੌਰ ਤੇ ਜਿਹੜਾ ਦੇਖਣ ਚ ਆਉਂਦਾ ਹੈਗਾ, ਜਿਹੜਾ ਸਭ ਤੋਂ ਜ਼ਿਆਦਾ ਕਾਮਨ ਕਾਰਨ ਹੁੰਦਾ ਹੈ ਕਿ ਉਹਨਾਂ ਦੀ ਨੋਟਸ ਆਫ ਅਸੈਸਮੈਂਟ ਦੇ ਉੱਪਰ ਸੈਲਫ ਇੰਪਲਾਇਡ ਦੀ ਇਨਕਮ ਕਾਫੀ ਘੱਟ ਹੁੰਦੀ ਹੈਗੀ ਹੈ, ਕਿਉਂਕਿ ਜਿਹੜੇ ਬੈਂਕ ਹੈਗੇ ਸੈਲਫ ਇੰਪਲਾਇਡ ਦੀ ਨੋਟਸ ਆਫ ਅਸੈਸਮੈਂਟ ਦੇਖਦੇ ਹੈਗੇ ਆ ਉਹ, ਸੋ ਉਹਦੇ ਕਰਕੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈਗੀ ਹੈ। ਦੂਜੀ ਗੱਲ, ਸਾਰੇ ਜਿਹੜੇ ਲੈਂਡਰ ਹੈਗੇ ਜੀ ਸੈਲਫ ਇੰਪਲਾਇਡ ਦੀ ਮੌਰਗੇਜ ਨਹੀਂ ਕਰਦੇ, ਥੋੜੇ ਲੈਂਡਰ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਹੈਗੇ ਆ, ਇਹਦੇ ਚੋਇਸ ਘੱਟ ਹੋਣ ਕਰਕੇ ਵੀ ਪ੍ਰੋਬਲਮ ਆਉਂਦੀ ਹੈਗੀ ਹੈ। ਤੀਜੀ ਗੱਲ, ਜਿਹੜੇ ਵੀ ਲੈਂਡਰ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਆ ਉਹ ਕਈ ਵਾਰੀ ਹੱਕ ਤੇ ਮੌਰਗੇਜ ਏਜੰਟ ਦੇ ਨਾਲ ਉਹ ਕੰਮ ਨਹੀਂ ਕਰਦੇ ਹੁੰਦੇ, ਤੇ ਇਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਹੈ। ਚੰਗੀ ਗੱਲ ਇਹ ਹੈ ਜੀ ਕਿ ਆਪਾਂ ਮੌਰਗੇਜ ਅਲਾਇੰਸ ਦੇ ਉੱਪਰ ਉਹਨਾਂ ਸਾਰੇ ਲੈਂਡਰ ਦੇ ਨਾਲ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਸੈਲਫ ਇੰਪਲਾਇਡ ਦੀ ਮੌਰਗੇਜ ਸਟੇਟਡ ਇਨਕਮ ਪ੍ਰੋਗਰਾਮ ਦੇ ਤਹਿਤ ਕਰਵਾ ਕੇ ਦੇ ਸਕਦੇ ਹਾਂ। ਉਹ ਕੀ ਹੁੰਦਾ ਕਿ ਜੇਕਰ ਤੁਸੀਂ ਸੈਲਫ ਇੰਪਲਾਇਡ ਹੋ, ਤੁਹਾਡੀ ਨੋਟਸ ਆਫ ਅਸੈਸਮੈਂਟ ਦੇ ਉੱਪਰ ਇਨਕਮ ਘੱਟ ਹੈਗੀ ਹੈ, ਕੋਈ ਗੱਲ ਨਹੀਂ, ਆਪਾਂ ਤੁਹਾਡੀ ਬਿਜ਼ਨਸ ਦੀ ਇਨਕਮ ਨੂੰ ਕੰਸਿਡਰ ਕਰਕੇ ਉਹਦੇ ਬੇਸ ਤੇ ਤੁਹਾਡੀ ਮੌਰਗੇਜ ਕਰਵਾ ਕੇ ਦੇ ਸਕਦੇ ਹਾਂ। ਸੋਹਣੇ ਕੰਪੈਰੇਟਿਵ ਇੰਟਰਸਟ ਰੇਟਸ ਅਵੇਲੇਬਲ ਹੋ ਸਕਦੇ ਆ, ਸਾਫ਼ ਸੁਥਰੇ ਢੰਗ ਦੇ ਨਾਲ ਮੌਰਗੇਜ ਅਵੇਲੇਬਲ ਹੋ ਸਕਦੀਆਂ ਹੈਗੀਆਂ ਤੁਹਾਨੂੰ। ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਤੁਸੀਂ ਸੈਲਫ ਇੰਪਲਾਇਡ ਹੋ, ਨੋਟਸ ਆਫ ਅਸੈਸਮੈਂਟ ਤੇ ਇਨਕਮ ਘੱਟ ਹੈਗੀ ਹੈ, ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈਗੀ ਹੈ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503। ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਨਹੀਂ, ਤੁਹਾਡੀ ਲਾਈਨ ਡਰੋਪ ਹੋ ਗਈ, ਤੁਸੀਂ ਦੁਬਾਰਾ ਕਰ ਲਓ ਜੀ ਕਾਲ। ਤੇ ਜਿਵੇਂ ਨਾ ਇਲੈਕਸ਼ਨਾਂ ਦੀ ਆਪਾਂ ਗੱਲ ਕਰ ਰਹੇ ਸੀ ਨਾ, ਤੇ ਇਲੈਕਸ਼ਨਾਂ ਦੇ ਸਮੇਂ ਕਾਫੀ ਤਬਦੀਲੀਆਂ ਜਿਹੜੀਆਂ ਹੈ ਉਹ ਵੀ ਅਨਾਊਂਸ ਕੀਤੀਆਂ ਗਈਆਂ। ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਭਾਜੀ ਕੀ ਹਾਲ ਚਾਲ ਆ?
7: ਠੀਕ ਹੈ ਜੀ, ਧੰਨਵਾਦ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਭੈਣ ਜੀ। ਹੁਣ ਜਿਹੜਾ ਭੈਣ ਜੀ ਸਮਾਂ ਆ, ਆਪਾਂ ਨੂੰ ਇੱਕ ਦੂਜੇ ਦੀ ਹੈਲਪ ਕਰਨ ਦੀ ਲੋੜ ਹੈ
0: ਜੀ।
7: ਕਹਿੰਦਾ ਮਤਲਬ ਇਹ ਆ, ਦੇਖ ਲਓ ਜੀ, ਸਾਡੇ ਟੈਕਸ ਪੇਅਰ ਦੀ ਮਨੀ ਸਾਡੇ MPP ਜਿਹੜੇ ਉਹ ਖਾਈ ਜਾਂਦੇ ਆ। ਕਹਿੰਦਾ ਮਤਲਬ ਗਾਂਹ ਜੇ ਇਲੈਕਸ਼ਨ ਆ ਗਈ ਕਿਹਨੂੰ ਵੋਟ ਪਾਈਏ ਭੈਣ ਜੀ? ਇਹਦਾ ਮਤਲਬ ਸਾਨੂੰ ਬਹੁਤ ਡੀਪਲੀ ਸੋਚਣਾ ਪੈਣਾ, ਕਿਉਂਕਿ ਬ੍ਰਹਮਤਨ ਸਿੰਘ ਜੀ ਦਾ ਟੈਕਸ ਕਿੰਨਾ ਵੱਧ ਗਿਆ, ਪਾਣੀ ਦੇ ਬਿੱਲ ਵਧੀ ਜਾਂਦੇ ਆ, 28 ਮਿਲੀਅਨ ਵਾਲੀ ਬਿਲਡਿੰਗ ਜਿਹੜੀ 78 ਦੀ ਬਾਈ ਕੀਤੀ ਜਾਂਦੀ ਆ, ਮੈਨੂੰ ਸਮਝ ਨਹੀਂ ਆਉਂਦੀ ਇਹ ਵੱਡੇ ਢਿੱਡਾਂ ਵਾਲੇ ਜਿਹੜੇ ਸਿਟੀ ਦੇ ਵਿੱਚ, ਇਹਨਾਂ ਨੂੰ ਚੇਂਜ ਕਰਨਾ ਚਾਹੀਦਾ, ਆਪਾਂ ਨੂੰ ਨਵੇਂ ਲਿਆਉਣੇ ਚਾਹੀਦੇ ਆ।
0: ਬਿਲਕੁਲ,
7: ਕਹਿੰਦਾ ਮਤਲਬ ਇਹ ਆ ਵੀ ਸਾਡੇ ਮੋਹਰੇ ਹੋ ਕੇ, ਪਹਿਲੀ ਗੱਲ ਤਾਂ ਡਿਪਟੀ ਮੇਅਰ ਦੀ ਸਾਨੂੰ ਬ੍ਰਹਮਤਨ ਦੇ ਵਿੱਚ ਲੋੜ ਨਹੀਂ, ਹੋਰ ਕਿਸੇ ਸਿਟੀ ਦੇ ਵਿੱਚ ਡਿਪਟੀ ਮੇਅਰ ਹੈ ਨਹੀਂ।
0: ਠੀਕ ਹੈ,
7: ਕਹਿੰਦਾ ਮਤਲਬ ਟੈਕਸ ਪੇਅਰ ਦੀ ਮਨੀ ਜਿਹੜੀ ਬਹੁਤ ਮਿਸਯੂਜ਼ ਹੋ ਰਿਹਾ ਬ੍ਰਹਮਤਨ ਦੇ ਵਿੱਚ, ਸਾਨੂੰ ਜਾਗਣ ਦੀ ਲੋੜ ਹੈ ਭੈਣ ਜੀ। ਪ੍ਰੋਗਰਾਮ ਸਾਡਾ ਬਹੁਤ ਵਧੀਆ,
0: ਜਿਹੜਾ ਕੈਂਡੀਡੇਟ ਆ ਉਹਦਾ ਇੱਕੋ ਹੀ ਬੋਰਡ ਲੱਗ ਸਕਦਾ, ਸਾਈਨ ਬੋਰਡ ਜਿਹੜਾ ਲੱਗਦਾ ਹੈ ਨਾ। ਸੋ ਇਹ ਵੀ ਸਹੀ ਹੈ ਕਿਤੇ ਕਿਤੇ ਤਾਂ। ਵੈਸੇ ਤਾਂ ਬਹੁਤ ਜ਼ਿਆਦਾ ਜਿਹੜੇ ਬੋਰਡ ਆ ਉਹ ਲਗਾਏ ਹੁੰਦੇ ਸਾਈਨਸ, ਕਈਆਂ ਦੇ ਤਾਂ ਅੰਤ ਹੀ ਨਹੀਂ, ਇੰਨੇ ਲਾ ਦਿੰਦੇ ਆ। ਦੇਖੋ ਉਹ 'ਤੇ ਕਿੰਨਾ ਪੈਸਾ ਖਰਚ ਹੁੰਦਾ ਹੋਣਾ ਹੈ ਨਾ, ਕਿੰਨਾ ਪੈਸਾ ਖਰਚਦੇ ਆ ਉਹ ਚੀਜ਼ ਦੇ ਉੱਪਰ। ਸੋ ਬਾਕੀ ਇੱਕ ਤਾਂ ਇਹ ਹੈ ਵੀ ਗੱਡੀਆਂ, ਬਾਕੀ ਇੱਕ ਹੈਗਾ ਗੱਡੀਆਂ ਦੇ ਚੋਣ ਨਿਸ਼ਾਨਾਂ ਲਈ ਵੀ ਨਵੇਂ ਨਿਯਮ ਹੈ। ਹੁਣ ਕਾਰ, ਵੈਨ ਜਾਂ ਟਰੱਕ 'ਤੇ ਲੱਗੇ ਚੋਣ ਸਾਈਨ ਵੀ ਬਦਲਾਅ ਦੇ ਦਾਇਰੇ ਵਿੱਚ ਹਨ। ਸਾਈਨ ਕਹਿੰਦੇ ਇਹੋ ਜਿਹੇ ਹੋਣੇ ਚਾਹੀਦੇ ਆ ਕਿ ਡਰਾਈਵਰ ਦਾ ਧਿਆਨ ਭਟਕਾਉਣ ਵਾਲੇ ਨਹੀਂ ਹੋਣੇ ਚਾਹੀਦੇ, ਕਿਉਂਕਿ ਜੇ ਕਈ ਵਾਰ ਬੰਦਾ ਉੱਧਰ ਹੀ ਦੇਖੀ ਜਾਂਦਾ ਤਾਂ ਉੱਧਰ ਐਕਸੀਡੈਂਟ ਹੈਪਨ ਜਿਹੜਾ ਉਹ ਹੋ ਸਕਦਾ। ਸੋ ਐਨੀਮੇਟਿਡ, ਡਿਜੀਟਲ ਜਾਂ ਜ਼ਿਆਦਾ ਧਿਆਨ ਖਿੱਚਣ ਵਾਲੇ ਨਾ ਹੋਣ, ਅਤੇ ਇਹੋ ਜਿਹੇ ਸਾਈਨ ਲੱਗੀਆਂ ਗੱਡੀਆਂ ਪੋਲਿੰਗ ਸਟੇਸ਼ਨ ਦੇ 150 ਮੀਟਰ ਦੇ ਅੰਦਰ ਵੋਟਿੰਗ ਦੌਰਾਨ ਖੜੀਆਂ ਨਹੀਂ ਕੀਤੀਆਂ ਜਾ ਸਕਦੀਆਂ। ਅਤੇ ਉਸ ਤੋਂ ਇਲਾਵਾ ਰਿਹਾਇਸ਼ੀ ਜਾਇਦਾਦਾਂ ਲਈ ਸਪਸ਼ਟ ਨਿਯਮ ਹੈ। ਹਰ ਰਜਿਸਟਰਡ ਰਿਹਾਇਸ਼ੀ ਯੂਨਿਟ, ਬੇਸਮੈਂਟ ਯੂਨਿਟ ਸਮੇਤ ਹੈ ਇਹ, ਨੂੰ ਹਰ ਉਮੀਦਵਾਰ ਲਈ ਇੱਕ ਚੋਣ ਸਾਈਨ ਲਾਉਣ ਦੀ ਇਜਾਜ਼ਤ ਹੈ। ਮਤਲਬ ਇਹ ਘਰ ਸਿਰਫ ਇੱਕ ਉਮੀਦਵਾਰ ਦਾ ਇੱਕੋ ਸਾਈਨ ਲਗਾ ਸਕਦਾ, ਇੱਕ ਉਮੀਦਵਾਰ ਦੇ ਇੱਕ ਤੋਂ ਵੱਧ ਸਾਈਨ ਇੱਕ ਰਿਹਾਇਸ਼ 'ਤੇ ਨਹੀਂ ਲਾਏ ਜਾ ਸਕਦੇ। ਪੁਰਾਣੇ ਨਿਯਮ ਜਿਵੇਂ ਦੇ ਤਿਵੇਂ ਹਨ। ਚੋਣ ਸਾਈਨ 2 ਅਕਤੂਬਰ 2026 ਸ਼ਾਮ 5 ਵਜੇ ਤੋਂ ਪਹਿਲਾਂ ਨਹੀਂ ਲੱਗ ਸਕਦੇ, ਮਤਲਬ ਚੋਣਾਂ ਤੋਂ 24 ਦਿਨ ਪਹਿਲਾਂ ਨਹੀਂ ਲਾਏ ਜਾ ਸਕਦੇ। ਇਹ ਕੋਈ ਨਵਾਂ ਨਿਯਮ ਨਹੀਂ ਹੈ, ਪਹਿਲਾਂ ਵੀ ਇਹੀ ਨਿਯਮ ਸੀ। ਜਨਤਕ ਜਾਇਦਾਦ, ਦਰਖਤਾਂ, ਹਾਈਡਰੋਪੋਲਾਂ, ਲਾਈਟ ਪੋਲਾਂ ਜਾਂ ਸੜਕਾਂ ਦੇ ਕਿਨਾਰੇ ਨਿਸ਼ਾਨ ਲਗਾਉਣ 'ਤੇ ਪਾਬੰਦੀ ਜਾਰੀ ਆ। ਦੇਖੋ ਇਹ ਨਾ ਆਹ ਜਿਹੜੇ ਆਪਣੇ ਹਾਈਡਰੋਪੋਲ ਹੈਗੇ, ਲਾਈਟਾਂ ਵਾਲੇ ਪੋਲ ਹੈਗੇ, ਉੱਥੇ ਦੇਖੋ ਕਿੰਨੇ ਸਟੀਕਰ ਜੇ ਲਾਏ ਹੋਏ ਹੁੰਦੇ ਆ, ਚਾਹੇ ਐਡਵਰਟਾਈਜ਼ਮੈਂਟ ਦੇ ਹੋਣ, ਹੋਰ ਜਿਹੜੇ ਜਿਹੜੇ ਕਿਸੇ ਦੇ ਬਿਜ਼ਨਸ ਹੈ ਨਾ, ਚਾਹੇ ਜਦੋਂ ਇਲੈਕਸ਼ਨ ਹੁੰਦੇ ਆ ਇਹਨਾਂ ਦੇ ਵੀ ਲੱਗੇ ਹੁੰਦੇ ਆ। ਸੋ ਚਲੋ ਉੱਥੇ ਤਾਂ ਇਹ ਕਹਿੰਦੇ ਵੀ ਨਹੀਂ, ਪਹਿਲਾਂ ਵੀ ਨਹੀਂ ਸੀ ਲੱਗ ਸਕਦੇ, ਹੁਣ ਵੀ ਨਹੀਂ ਲੱਗਣੇ, ਪਰ ਜਿਹੜੇ ਹਾਈਡਰੋਪੋਲ ਜਾਂ ਦਰੱਖਤ ਹੈ ਜਾਂ ਲਾਈਟਾਂ ਵਾਲੇ ਪੋਲ ਹੈ ਜਾਂ ਸੜਕਾਂ ਦੇ ਕਿਨਾਰੇ, ਤਾਂ ਹੋਣੇ ਹੀ ਨਹੀਂ ਚਾਹੀਦੇ ਕਿਸੇ ਵੀ ਬਿਜ਼ਨਸ ਦੇ, ਕਿਉਂਕਿ ਬਹੁਤੇ ਵਾਰ ਇੰਨੇ ਲੱਗੇ ਹੁੰਦੇ ਲੋਕ ਜਿਹੜੇ ਇੰਟਰਸੈਕਸ਼ਨ 'ਤੇ ਖੜ੍ਹੇ ਹੁੰਦੇ ਜਦੋਂ ਗ੍ਰੀਨ ਲਾਈਟ ਵੀ ਹੋ ਜਾਂਦੀ ਹੈ, ਯਾਨੀ ਕਿ ਜਾਣ ਵਾਸਤੇ, ਉਹ ਕਈ ਤਾਂ ਉਹੀ ਪੜ੍ਹੀ ਜਾਂਦੇ ਉੱਥੇ ਹੀ ਹੈ ਨਾ, ਜਾਂ ਧਿਆਨ ਭਟਕਦਾ। ਸੋ ਉਹ ਚੀਜ਼ਾਂ ਦੀ ਕੰਪਲੇਂਟ ਵੀ ਅਸੀਂ ਕੀਤੀ ਸੀਗੀ। ਸੋ ਕਈਆਂ 'ਤੇ ਤਾਂ ਬੜੇ ਹਟਾ ਵੀ ਦਿੱਤੇ ਗਏ ਆ, ਕਿਉਂਕਿ ਫੋਟੋ ਖਿੱਚ ਕੇ ਭੇਜ ਦਿੱਤੇ ਜਾਂਦੇ ਆ, ਮੇਰੇ ਹਸਬੈਂਡ ਵੀ ਕਰਦੇ, ਮੈਂ ਵੀ ਬਹੁਤੀ ਵਾਰ ਕੀਤਾ। ਸੋ ਪਰ ਉੱਥੇ ਲੱਗੇ ਨਹੀਂ ਹੋਣੇ ਚਾਹੀਦੇ, ਬਿਲਕੁਲ ਕਲੀਨ ਕਲੀਅਰ ਉਹ ਇੰਟਰਸੈਕਸ਼ਨ ਹੋਣੇ ਚਾਹੀਦੇ, ਤਾਂ ਕਿ ਧਿਆਨ ਨਾ ਭਟਕੇ, ਕੋਈ ਐਕਸੀਡੈਂਟ ਹੈਪਨ ਨਾ ਹੋਣ। ਅਤੇ ਲਓ ਜੀ, ਮੈਂ ਨੰਬਰ ਦੇ ਦੇਵਾਂ ਇੱਕ ਵਾਰ ਸਗਨਦੀਪ ਦਾ, ਆਪਣਾ ਸਮਾਂ ਹੀ ਹੋ ਚੱਲਿਆ ਜੀ। ਸਗਨਦੀਪ ਨੂੰ ਤੁਸੀਂ ਕਾਲ ਕਰਨੀ ਹੈ, ਵਧੀਆ ਹੀ ਹੈ। ਜੇ ਸੋਫੇ ਤੁਸੀਂ ਬਣਾਉਣੇ ਆ, ਨੰਬਰ ਨੋਟ ਕਰ ਲਓ, 905-799-8877। ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰਸ ਚਾਹੀਦੇ ਆ, ਵਧੀਆ ਤੁਹਾਨੂੰ ਜੋਬ ਮਿਲ ਸਕਦੀ, ਗੇੜੇ ਵਧੀਆ ਮਿਲ ਸਕਦੇ ਆ। 647-292-5757 'ਤੇ ਗੱਲਬਾਤ ਕਰਨੀ ਹੈ। ਔਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਨੇ ਜੁਲਾਈ ਸਪੈਸ਼ਲ ਲਾਏ ਹੋਏ ਆ, ਟਰੱਕਾਂ ਨੂੰ ਵਾਸ਼ ਕਰਾਓ, ਠੀਕ ਕਰਾਓ, ਸਾਰਾ ਕੁਛ ਸਰਵਿਸ ਕਰਾਓ, ਇੱਕ ਛੱਤ ਥੱਲੇ ਤੁਹਾਨੂੰ ਬਹੁਤ ਵਧੀਆ ਸਰਵਿਸਿਜ਼ ਮਿਲਦੀਆਂ ਜੀ ਇਹਨਾਂ ਦੀਆਂ। 905-452-9955 'ਤੇ ਤੁਹਾਡੀ ਗੱਲਬਾਤ ਇਹਨਾਂ ਨਾਲ ਹੋ ਸਕਦੀ ਹੈ। ਅਤੇ ETN ਟਰੈਵਲਸ ਨੂੰ ਕੰਟੈਕਟ ਕਰੋ, ਵਧੀਆ ਟਿਕਟਾਂ ਤੁਸੀਂ ਲੈਣੀਆਂ ਤਾਂ ਕਮਾਲ ਦੀਆਂ ਟਿਕਟਾਂ ਤੁਹਾਨੂੰ ਏਅਰ ਫੇਅਰ ਮਿਲ ਰਿਹਾ ਜੀ। ਅਤੇ ਤੁਸੀਂ ਟੂਰ ਟ੍ਰਿਪ ਕਰੂਜ਼ ਪੈਕੇਜ ਲੈਣੇ ਆ, 905-463-1301 'ਤੇ ਗੱਲਬਾਤ ਕਰੋ। ਅਤੇ ਇੱਕ ਵਾਰ ਫਿਰ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ ਨੰਬਰ ਨੋਟ ਕਰ ਲਓ, 437-264-3175, ਕਿਉਂਕਿ ਮੈਨੂੰ ਮੈਸੇਜ ਪਹੁੰਚਿਆ ਉਹਨਾਂ ਦਾ। ਸੋ ਨੰਬਰ ਇਹ ਹੈਗਾ, ਬਾਕੀ ਬਾਅਦ ਦੇ ਵਿੱਚੋਂ ਮੈਂ ਤੁਹਾਨੂੰ ਭੇਜ ਵੀ ਦਿੰਦੀ ਹਾਂ ਜੀ। ਅਤੇ ਬਾਕੀ ਤੁਸੀਂ ਇੱਕ ਨੰਬਰ ਹੋਰ ਲੈ ਲਓ ਦੀਪਾਂਸ਼ ਦਾ, ਦੀਪਾਂਸ਼ ਕੋਲ ਇੰਡੀਆ ਨੂੰ ਜਾਣ ਵਾਸਤੇ ਟਿਕਟਾਂ ਜਿਹੜੀਆਂ, ਸਿੱਧਾ ਲੁਧਿਆਣੇ ਪਹੁੰਚਣਾ ਤੁਸੀਂ, 3 ਘੰਟੇ ਸਿਰਫ ਦਿੱਲੀ ਰੁਕਣਾ ਅਤੇ ਲੁਧਿਆਣੇ ਪਹੁੰਚਣਾ, ਅਤੇ ਵਧੀਆ ਟਿਕਟ ਤੁਹਾਨੂੰ ਆਉਣ ਜਾਣ ਦੀ ਮਿਲ ਰਹੀ ਹੈ। 905-673-1400, 905-673-1400 'ਤੇ ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕਰੋ ਕੰਟੈਕਟ। ਬਾਕੀ ਤੁਹਾਨੂੰ ਕੋਈ ਨੰਬਰ ਚਾਹੀਦਾ ਤਾਂ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਜੀ, ਨੰਬਰ ਮੇਰਾ ਹੈਗਾ 647-765-2340, 647-765-2340 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਡਾ ਦਿਨ ਹੋਵੇ ਵਧੀਆ ਜੀ, ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ। ਸਤਿ ਸ੍ਰੀ ਅਕਾਲ।
8: 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ। This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828 9054502828।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
3: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ ਅਤੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ 416-819-6000.
7: Hi, this is Harpreet Singh from Top 10.

0: ਇਜ਼ ਅ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500 ਦਿਸ ਇਜ਼ ਹਰਪ੍ਰੀਤ ਸੈਣੀ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੋਇਸ ਇੰਸ਼ੋਰੈਂਸ
1: एच के मूवर्स का हो साथ लोकल एंड लॉन्ग डिस्टेंस के लिए टेंशन लेने की नहीं है बात एच के मूवर्स होम ऑफिस अपार्टमेंट्स एंड डिलीवरी बिग और स्मॉल वी मूव इट ऑल वी ऑल्सो शिप कार्स वी ऑल्सो डू स्टोरेज 30 इयर्स एक्सपीरियंस वी सर्व विद अ स्माइल एच के मूवर्स गिव अस अ कॉल मिस्टर हरमिंदर 416-524-6704 416-524-6704
2: हासिल फ्री मूविंग के लिए एच के मूवर्स
3: ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
4: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi Versa!

ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮ ਸਲਾਮ ਨਮਸਤੇ, ਜੋ ਜੋ ਵੀ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਗੁੱਡ ਮਾਰਨਿੰਗਸ ਗ੍ਰੀਟਿੰਗਸ ਕੀਤੀਆਂ ਜਾਂਦੀਆਂ, ਸਾਰਿਆਂ ਨੂੰ ਸੇਮ ਕਹਿੰਦੇ ਹੁੰਦੇ ਵਿਸ਼ਿਜ਼, ਔਰ ਤੁਹਾਡੇ ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ ਸਵੇਰੇ ਸਵੇਰੇ। ਔਰ ਗੁਰੂ ਸਾਹਿਬਾਂ ਅੱਗੇ ਅਰਦਾਸ ਹੈ, ਬੇਨਤੀ ਹੈ, ਅਰਜੋਈ ਹੈ, ਤੁਸੀਂ ਸਾਰੇ ਜਣੇ ਖੁਸ਼ ਰਹੋ ਔਰ ਬਾਬਾ ਜੀ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਮੰਡੇ ਮਾਰਨਿੰਗ ਦੇ ਵਿੱਚ ਅੱਜ ਦਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰੀ ਲੱਗ ਰਹੀ ਹੈ ਇੱਕ ਵਾਰੀ ਫਿਰ ਤੋਂ ਉਸ ਗੁਰੂ ਸਾਹਿਬਾਂ ਦਾ। ਆਓ ਆਪਾਂ ਸਾਰੇ ਜਣੇ ਰਲ ਕੇ ਸ਼ੁਕਰਾਨਾ ਕਰੀਏ ਉਸ ਈਸ਼ਵਰ ਦਾ, ਉਸ ਅੱਲਾ, ਉਸ ਤਾਰਾ ਦਾ, ਉਸ ਸ਼੍ਰੀ ਰਾਮ ਦਾ, ਭਗਵਾਨ ਦਾ, ਜਿਸ ਨੂੰ ਤੁਸੀਂ ਮੰਨਦੇ ਹੋ, ਉਸ ਜੀਸਸ ਮਹਾਰਾਜ ਦਾ। ਸਾਰੇ ਜਣੇ ਰਲ ਕੇ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ, ਥੈਂਕ ਯੂ ਕਰੀਏ ਕਿ ਇਹ ਬਾਬਾ ਜੀ, ਇਹ ਗੋਡ ਸਾਨੂੰ ਇੱਕ ਜ਼ਿੰਦਗੀ ਦਾ ਦਿਨ ਦੇਖਣ ਵਾਸਤੇ ਤੁਸੀਂ ਹੋਰ ਦੇ ਦਿੱਤਾ, ਆਹ ਸਮਾਂ ਦੇ ਦਿੱਤਾ। ਅਗਲੇ ਸਮੇਂ ਦਾ ਨਹੀਂ ਪਤਾ, ਜ਼ਿੰਦਗੀ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਇਹ ਅਸੀਂ ਸਮਾਂ ਦੇਖ ਰਹੇ ਹਾਂ। ਅਤੇ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕਰਦਿਆਂ ਹੋਇਆ ਪ੍ਰੋਗਰਾਮ ਪੰਜਾਬੀ ਵਿਰਸਾ ਲੈ ਕੇ ਤੁਹਾਡਾ ਹੋਸਟ ਸਿੰਘ ਹਰਜੀਤ ਹਾਜ਼ਰ ਹੈ। ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਵਾਸਤੇ 11 ਵਜੇ ਤੋਂ ਲੈ ਕੇ ਤਕਰੀਬਨ 12 ਵਜੇ ਤੱਕ ਹਾਜ਼ਰੀ ਲੱਗਦੀ ਹੈ, ਔਰ ਬੜੀਆਂ ਪਿਆਰ ਦੀਆਂ, ਬੜੀਆਂ ਮੁਹੱਬਤ ਦੀਆਂ, ਬੜੀਆਂ ਇਤਫਾਕ ਦੀਆਂ, ਇੱਕ ਦੂਸਰੇ ਨਾਲ ਸਾਡੀਆਂ ਬਹੁਤ ਹੀ ਮਿੱਠੀਆਂ ਮਿੱਠੀਆਂ, ਪਿਆਰੀਆਂ ਪਿਆਰੀਆਂ ਔਰ ਸਿੱਧੀਆਂ ਸਿੱਧੀਆਂ ਗੱਲਾਂ ਹੁੰਦੀਆਂ। ਸਿਆਸਤ ਵਾਲਾ ਕੋਈ ਕੰਮ ਨਹੀਂ ਇਸ ਰੇਡੀਓ ਦੇ ਉੱਤੇ, ਕਿਉਂਕਿ ਤੁਹਾਨੂੰ ਪਤਾ ਕਿ ਇਸ ਰੇਡੀਓ ਦੇ ਵਿੱਚ ਸਿਰਫ ਇੱਕ ਇੰਟਰਟੇਨਮੈਂਟ ਹੁੰਦਾ ਹੈ। ਇੱਕ ਘੰਟਾ ਤੁਹਾਡੇ ਵਾਸਤੇ ਸਿਰਫ ਤੁਹਾਡੇ ਲਈ ਗੀਤ, ਸੰਗੀਤ ਔਰ ਤੁਹਾਡੇ ਨਾਲ ਪਰਿਵਾਰਕ ਤੌਰ 'ਤੇ ਗੱਲਾਂ ਜਿਹੜੀਆਂ ਕਿ ਸਟੂਡੀਓ ਵਿੱਚ ਕੀਤੀਆਂ ਜਾਂਦੀਆਂ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਅੱਜ ਮੰਡੇ ਮਾਰਨਿੰਗ ਦੇ ਵਿੱਚ ਤੁਹਾਨੂੰ ਸੰਗੀਤ ਜਿਹੜਾ ਨਾ, ਕਿਸੇ ਇੱਕ ਬੰਦੇ ਕੋਲ ਬੈਠਾ ਸੀ ਮੈਂ, ਆਮ ਹੈ ਨਾ ਰੂਟੀਨ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਸੰਗੀਤ ਹੈ ਇਹ ਬੰਦੇ ਦੀਆਂ ਜਿਹੜੀਆਂ ਪ੍ਰੋਬਲਮਸ, ਬੰਦੇ ਦਾ ਮਾਇੰਡ ਫਰੈਸ਼ ਕਰਦਾ ਹੈ, ਬੰਦੇ ਨੂੰ ਸਟ੍ਰੈਸ ਤੋਂ ਬਾਹਰ ਕੱਢਦਾ ਹੈ। ਕਹਿੰਦਾ ਜਿਹੜਾ ਸੰਗੀਤ ਐਸਾ ਹੋਵੇ ਜਿਹੜਾ ਕਿ ਰੱਬ ਦੇ ਨਾਲ ਵੀ ਜੋੜ ਦੇਵੇ, ਸੰਗੀਤ ਦੇ ਵਿੱਚ ਐਸੀ ਸ਼ਕਤੀ ਹੈ। ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ, ਜਿਸ ਵੇਲੇ ਵੀ ਉਸ ਰੱਬੀ ਰੂਹ ਸੀ, ਰੱਬ ਦੀ ਰੂਹ, ਉਹ ਆਪ ਹੀ ਰੱਬ ਸੀ। ਕਹਿੰਦੇ ਮਰਦਾਨਾ ਜੀ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਫਿਰ ਛੇੜ ਰਬਾਬ, ਉਸ ਅਕਾਲ ਪੁਰਖ ਦੀ ਗੱਲ ਕਰੀਏ ਸੰਗੀਤ ਦੇ ਜ਼ਰੀਏ। ਸੰਗੀਤ ਦੇ ਵਿੱਚ ਐਸੀ ਇੱਕ ਰੂਹ ਹੈ, ਇੱਕ ਐਸੀ ਸ਼ਕਤੀ ਹੈ, ਐਸੀ ਇੱਕ ਜ਼ਿੰਦਗੀ ਦੀ ਅਸਲੀਅਤ ਝਲਕਦੀ ਹੈ। ਪਰ ਉਹ ਸੰਗੀਤ ਕੈਸਾ ਹੋਣਾ ਚਾਹੀਦਾ ਹੈ ਜਿਹੜਾ ਕਿ ਤੁਹਾਡੇ ਦਿਮਾਗ ਨੂੰ, ਤੁਹਾਡੇ ਦਿਲ ਨੂੰ, ਤੁਹਾਡੀ ਆਪਣੇ ਆਪ ਨੂੰ, ਤੁਹਾਨੂੰ ਬਿਲਕੁਲ ਰਿਲੈਕਸ ਕਰ ਸਕੇ ਔਰ ਤੁਹਾਡੀ ਜ਼ਿੰਦਗੀ ਨੂੰ ਬਿਲਕੁਲ ਇੱਕ ਤਰ੍ਹਾਂ ਆਸਾਨ ਬਣਾ ਸਕੇ। ਇਸ ਤਰ੍ਹਾਂ ਦਾ ਗੀਤ ਸੰਗੀਤ ਹੋਣਾ ਚਾਹੀਦਾ ਹੈ। ਵਿਆਹ ਸ਼ਾਦੀਆਂ ਦੇ ਆਪਾਂ ਦੇਖੋ ਕਈ ਵਾਰੀ ਕਿਸ ਤਰ੍ਹਾਂ ਦੇ ਗੀਤ ਸੁਣਦੇ ਆ, ਜਦੋਂ ਡੀ ਜਿਹੜੇ ਲੱਗੇ ਹੁੰਦੇ ਆ, ਨੱਚਦੇ ਨਾ ਪੂਰਾ ਟਕਾ ਕੇ, ਘਰ ਵਾਲੀ ਭਾਵੇਂ ਹੱਥ ਫੜੀ ਵੀ ਜਾਵੇ, ਆ ਜਾ ਸਰਦਾਰ ਜੀ ਬਾਹਰ, ਹੁਣ ਬਥੇਰਾ ਨੱਚ ਲਿਆ, ਪਰ ਕਿੱਥੇ ਮੰਨਦੇ ਸਰਦਾਰ ਸਾਹਿਬਾਂ ਨੀ। ਫਿਰ ਵੀਰਾ ਜੀ ਕਹਿੰਦੇ ਨਾ ਬੀਬਾ, ਹੱਲੇ ਰੁਕ ਜਾ, ਹੱਲੇ 2 ਪੈਗ ਲੱਗੇ ਹੋਰ, ਜਿਹੜੇ ਬਾਅਦ 'ਚ ਐਕਸਟਰਾ ਲਾਇਆ ਨਾ ਉਹ ਐਕਸਰਸਾਈਜ਼ ਕਰ ਲੈਂਦੇ, ਕਿਉਂਕਿ ਫਿਰ ਆਪਾਂ ਬਾਅਦ 'ਚ ਕਿਲੋ ਕੁ ਮੀਟ ਵੀ ਖਾਣਾ ਹੁੰਦਾ, ਗੋਲਡ ਮੀਟ ਵੀ ਖਾਣਾ ਹੁੰਦਾ, ਠੀਕ ਹੈ ਨਾ, ਉਹ ਹਜ਼ਮ ਤਾਂ ਕਰਨਾ ਚਾਹੀਦਾ ਬਈ, ਠੀਕ ਹੈ ਨਾ। ਪਰ ਗੱਲ ਇਹ ਹੈ ਕਿ ਸੰਗੀਤ ਦੀਆਂ ਵੱਖਰੀਆਂ ਵੱਖਰੀਆਂ ਨਾ ਭਾਸ਼ਾਵਾਂ, ਵੱਖਰੇ ਵੱਖਰੇ ਰਸਤੇ ਆ, ਵੱਖਰੇ ਵੱਖਰੇ ਇੱਕ ਰੀਤਾਂ ਆ। ਹੁਣ ਕਈ ਵਾਰੀ ਕਿਸੇ ਦੀ ਮਰਗ ਹੋ ਜਾਂਦੀ ਹੈ, ਉੱਥੇ ਸੰਗੀਤ ਹੋਰ ਤਰ੍ਹਾਂ ਦਾ ਹੈ, ਖੁਸ਼ੀ ਦੇ ਵੇਲੇ ਸੰਗੀਤ ਹੋਰ ਤਰ੍ਹਾਂ ਦਾ ਹੈ। ਜੇ ਤੁਸੀਂ ਗੁਰਬਾਣੀ ਇਕੱਲੀ ਸੁਣਦੇ ਆ ਤੇ ਤੁਹਾਡਾ ਮਨ ਹੋਰ ਹੀ ਚੰਚਲ, ਮਨ ਤੁਹਾਡੇ ਵਿੱਚ ਇੱਕ ਵਿਰਾਗ ਆ ਜਾਂਦਾ ਹੈ। ਐਸੀਆਂ ਸੰਗੀਤ ਦੀਆਂ ਵੱਖਰੀਆਂ ਵੱਖਰੀਆਂ ਉਦਾਹਰਨਾਂ ਹਨ। ਢਾਡੀ ਵਾਰਾਂ ਸੁਣਦੇ ਆ, ਮੈਂ ਪਿਛਲੇ ਹਫ਼ਤੇ ਵੀ ਗੱਲ ਕਰ ਰਿਹਾ ਸੀ, ਜਿਸ ਵੇਲੇ ਅਸੀਂ ਢਾਡੀ ਵਾਰਾਂ ਸੁਣਦੇ ਹਾਂ, ਸਾਨੂੰ ਸਾਡੇ ਗੁਰੂਆਂ ਦੀਆਂ ਜੀਵਨੀਆਂ,

0: ਪਲੇਨ ਤੇ ਇਸ ਵੇਲੇ ਸਫਰ ਕਰ ਰਿਹਾ, ਏਅਰਪੋਰਟ ਤੇ ਜਾ ਰਿਹਾ, ਕੋਈ ਪਰਿਵਾਰ ਕਿੱਥੇ ਜਾ ਰਿਹਾ ਨਾ, ਇਹ ਇੱਕ ਜ਼ਰੀਆ ਹੈ ਜ਼ਿੰਦਗੀ ਦਾ। ਕਈਆਂ ਨੂੰ ਅੱਜ ਸਵੇਰੇ ਸਵੇਰੇ ਤੜਕੇ ਤੜਕੇ ਕਾਲਾਂ ਆ ਗਈਆਂ ਹੋਣੀਆਂ, ਪਰਿਵਾਰ ਦੇ ਵਿੱਚ ਇਹ ਜੀ ਨਹੀਂ ਰਿਹਾ। ਕਈਆਂ ਦੇ ਘਰਾਂ ਦੇ ਵਿੱਚ ਸਵੇਰੇ ਸਵੇਰੇ ਤੜਕੇ ਰਾਤੀ ਇਹ ਵੀ ਫੋਨ ਆ ਗਏ ਹੋਣੇ ਨਾ ਕਿ ਇਹ ਤੁਹਾਈ ਤੁਹਾਡਾ ਰਿਸ਼ਤੇਦਾਰ ਦੁਨੀਆਂ 'ਚ ਨਹੀਂ ਰਿਹਾ। ਬਹੁਤ ਰਿਸ਼ਤੇਦਾਰਾਂ ਦੇ ਕਲੋਸ ਹੁੰਦੇ ਆ ਕਿ ਸਾਨੂੰ ਰਾਈਟ ਵੇ ਇੰਡੀਆ ਭੱਜਣਾ ਪੈਂਦਾ ਟਿਕਟਾਂ ਲੈ ਕੇ, ਅਤੇ ਉਹ ਟਿਕਟਾਂ ਲੈਣ ਲਈ ਤੁਹਾਨੂੰ ਅਸੀਂ ਆਲਵੇਜ਼ ਫਿਰ ਅਮਨ ਜੀ ਦਾ ਨੰਬਰ ਦਿੰਦੇ ਹੁੰਦੇ ਹਾਂ ਆਲ ਲਿੰਕ ਟਰੈਵਲ ਵਾਲਿਆਂ ਦਾ। ਖੁਸ਼ੀ ਵੇਲੇ ਤਾਂ ਅਸੀਂ ਥੋੜ੍ਹਾ ਜਿਹਾ ਕਹਿੰਦੇ ਹੁੰਦੇ ਨਾ ਵੀ ਇੱਥੇ ਫੋਨ ਕਰ ਲਓ, ਦੋ ਪਾਸੇ ਫੋਨ ਕਰ ਲਓ, ਤੀਜੇ ਪਾਸੇ ਫੋਨ ਕਰ ਲਓ, ਚਲੋ ਯਾਰ ਟਿਕਟ ਕਿਤੋਂ $20 $50 ਸਸਤੀ ਮਿਲ ਜਾਂਦੀ ਹੈ, ਚੰਗੀ ਗੱਲ ਆ, ਪਤਾ ਵੀ ਕਰਨਾ ਚਾਹੀਦਾ। ਘਰ ਦੇ ਜੇ 5G ਜਾ ਰਹੇ ਆ ਅਤੇ $100 $150 $200 ਵੱਜ ਜਾਂਦਾ, ਪਰ ਕਈ ਵਾਰੀ ਐਮਰਜੈਂਸੀ ਦੇ ਵਿੱਚ ਸਾਨੂੰ ਕੋਈ ਟਿਕਟਾਂ ਲੈਣੀਆਂ ਪੈਂਦੀਆਂ। ਤੁਹਾਨੂੰ ਆਲ ਲਿੰਕ ਟਰੈਵਲ ਵਾਲਿਆਂ ਨੂੰ ਤੁਸੀਂ ਕਾਲ ਕਰ ਲਿਓ ਅਤੇ ਉਹਨਾਂ ਦਾ ਨੰਬਰ ਤੁਹਾਨੂੰ ਦੇਣਾ, ਅਮਨ ਜੀ ਨੂੰ ਕਾਲ ਕਰੋ, ਉੱਥੇ 416-293-8700 ਦੇ ਕੋਕ ਦੀ ਜਾ ਸਕਦੀ ਹੈ, 416-293-8700। ਬਹੁਤਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਵੀ ਆਈਆਂ ਹੋਣੀਆਂ, ਕੋਈ ਨੰਨਾ ਨੰਨੀ ਪਰੀ ਆਈ ਹੋਣੀ ਆ, ਕੋਈ ਨੰਨਾ ਮੁੰਨਾ ਬੇਟਾ ਆਇਆ ਹੋਣਾ ਕਿਸੇ ਦੇ ਘਰਾਂ ਵਿੱਚ, ਉਹਨਾਂ ਘਰ ਹੋਰ ਹੀ ਚਾਅ ਚੜ੍ਹੇ ਹੋਣੇ ਆ, ਲੱਡੂਆਂ ਦੇ ਡੱਬੇ ਲੈ ਕੇ ਆ ਰਹੇ ਹੋਣੇ ਆ, ਕੋਈ ਫਿਰ ਮੋਤੀ ਚੂਰ ਦੇ ਲੱਡੂ ਖਾਂਦਾ, ਕੋਈ ਮੋਟੀ ਬੂੰਦ ਦੇ ਲੱਡੂ ਖਾਂਦਾ। ਦੇਖੋ ਸੰਸਾਰ ਆ, ਸੰਸਾਰ ਦੇ ਵਿੱਚ ਚੱਲ ਰਿਹਾ ਸਿਸਟਮ, ਇਹ ਸੰਸਾਰ ਦੇ ਸਿਸਟਮ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ। ਕਿੰਨੇ ਸਾਲ ਹੋ ਗਏ ਆਪਣੇ ਜਨਮ ਹੋਏ ਨੂੰ, ਆਪਣੇ ਪਰਿਵਾਰਾਂ ਦੇ ਵਿੱਚ ਦੇਖੋ, ਸਾਡੇ ਬਜ਼ੁਰਗ ਆਏ ਚਲੇ ਗਏ, ਦਾਦਾ ਜੀ ਆਏ ਉਹ ਚਲੇ ਗਏ, ਦਾਦੀ ਚਲੀ ਗਈ, ਅੱਗੋ ਦੀ ਅੱਗੋ ਦੁਨੀਆ ਦੀ ਇੱਕ ਰੀਤ ਬਣੀ ਹੈ ਕਿ ਨਵੇਂ ਆਈ ਜਾਂਦੇ ਆ, ਪੁਰਾਣੇ ਜਾਈ ਜਾਂਦੇ ਆ। ਦੇਖੋ ਕੈਸਾ ਜ਼ਿੰਦਗੀ ਦਾ ਹਿਸਾਬ ਕਿਤਾਬ। ਕਿਸੇ ਨੂੰ ਪਤਾ ਕੋਈ ਇੱਕ ਇਸ ਜਹਾਨ ਦੇ ਵਿੱਚ ਕਿਸ ਬੰਦੇ ਨੂੰ ਵਰ ਮਿਲਿਆ ਸੀ ਕਿ ਜਿਸ ਵੇਲੇ ਉਹ ਆਪਣੀ ਜ਼ਿੰਦਗੀ 'ਚ ਚਾਹਵੇ ਆਪਣੀ ਮੌਤ ਲੈ ਸਕਦਾ ਉਹ ਬੰਦਾ? ਤੁਸੀਂ ਬੜੇ ਗੁਣੀ ਗਿਆਨੀ ਹੋ, ਬੜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇੱਕ ਇਨਸਾਨ ਦੁਨੀਆਂ ਵਿੱਚ ਇੱਦਾਂ ਦਾ ਹੋਇਆ ਸੀ ਜਿਸ ਨੂੰ ਇਹ ਪੂਰਾ ਵਰ ਮਿਲਿਆ ਹੋਇਆ ਸੀ ਕਿ ਜਿਸ ਵੇਲੇ ਉਹ ਚਾਹਵੇ ਜ਼ਿੰਦਗੀ 'ਚ ਆਪਣੀ ਤੋਂ ਮੌਤ ਲੈ ਸਕਦਾ ਹੈ, ਆਪਣਾ ਆਖਰੀ ਸਮਾਂ ਰੱਬ ਦੇ ਕੋਲੋਂ ਮੰਗ ਸਕਦਾ ਹੈ। ਕਿਸੇ ਨੂੰ ਪਤਾ? ਹਿਸਟਰੀ ਹੈ, ਜੇ ਕਿਸੇ ਨੂੰ ਪਤਾ ਦੱਸੋ ਮੈਨੂੰ, ਨਾਲੇ ਸਵੇਰੇ ਸਵੇਰੇ ਤੁਹਾਡੇ ਮੇਰੀ ਫਤਿਹ ਸਾਂਝੀ ਹੋ ਜੂਗੀ, ਨਾਲੇ ਆਪਾਂ ਗੀਤ ਸੰਗੀਤ ਨਾਲੇ ਦੱਸ ਦਿਓ ਵੀ ਕਿਹੜਾ ਗੀਤ ਅੱਜ ਸਵੇਰੇ ਸਵੇਰੇ ਲਾਈਏ ਤੁਹਾਡੇ ਵਾਸਤੇ। 905-6737337 905-6733337 'ਤੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਇਸ ਜਹਾਨ ਦੇ ਵਿੱਚ ਇੱਕ ਇਨਸਾਨ ਦੁਨੀਆ ਵਿੱਚ ਸੀ ਜਿਹਨੂੰ ਇਹ ਵਰ ਮਿਲਿਆ ਸੀ ਕਿ ਜਿਸ ਵੇਲੇ ਚਾਹੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਮੌਤ ਲੈ ਸਕਦਾ, ਨਹੀਂ ਤਾਂ ਉਹ ਜ਼ਿੰਦਗੀ 'ਚ ਹਮੇਸ਼ਾ ਜਿੰਦਾ ਰਹੂਗਾ। ਕਿਸੇ ਸਾਡੇ ਵੀਰਾਂ ਨੂੰ, ਸਾਡੀਆਂ ਲੇਡੀਜ਼ ਸੁਣ ਰਹੀਆਂ ਪ੍ਰੋਗਰਾਮ ਨੂੰ, ਕਿਸੇ ਨੂੰ ਇਸ ਚੀਜ਼ ਦਾ ਗਿਆਨ ਹੈ? ਮੇਰਾ ਖਿਆਲ ਆ ਉਹ ਮਿਸਿਸ ਕਪੂਰ ਜ਼ਰੂਰ ਫੋਨ ਕਰਨਗੇ, ਉਹ ਬੜੀਆਂ ਇਹੋ ਜਿਹੀਆਂ ਹਿਸਟਰੀਆਂ ਨੂੰ ਯਾਦ ਫੋਲੋ ਕਰਦੇ ਹੈ, ਉਹਨਾਂ ਨੂੰ ਜ਼ਰੂਰ ਪਤਾ ਹੋਏਗਾ ਮੇਰਾ ਖਿਆਲ, ਜੇ ਪ੍ਰੋਗਰਾਮ ਸੁਣਦੇ ਹੋਣਗੇ ਤਾਂ। ਮਿਸਿਸ ਕਪੂਰ 905-6733337 905-6733337 ਅਤੇ ਨਾਲੇ ਗਾਣਾ ਦੱਸੋ ਵੀ ਅੱਜ ਫਿਰ ਕਿਹੜਾ ਕਿਹੜਾ ਸਵੇਰੇ ਸਵੇਰੇ ਲਾਈਏ। ਜ਼ਿੰਦਗੀ ਕੀ ਨਾ ਟੂਟੇ ਲੜੀ, ਪਿਆਰ ਕਰ ਲੈ ਗੜੀ ਦੋ ਗੜੀ, ਹੈ ਆਹੀ ਲਾ ਦੀਆਂ ਨਹੀਂ ਤਾਂ ਗਾਣਾ ਫਿਰ ਅੱਜ ਸਵੇਰੇ ਸਵੇਰੇ। ਇਹ ਵੀ ਕ੍ਰਾਂਤੀ ਮੂਵੀ ਦਾ ਬੜਾ ਗੀਤ ਹਿੱਟ ਸੀ, ਜਾਂ ਫਿਰ ਹੰਸਰਾਜ ਹੰਸ ਸਾਹਿਬ ਦਾ ਕੋਈ ਸੁਣਾਈਏ ਤੁਹਾਨੂੰ। ਹੰਸਰਾਜ ਹੰਸ ਸਾਹਿਬ ਆਪਣੇ ਸ਼ਹਿਰ ਦੇ ਵਿੱਚ 17 September ਨੂੰ ਆ ਰਹੇ ਹੈ, ਲਿਵਿੰਗ ਆਰਟ ਸੈਂਟਰ ਮਿਸੀ ਸਾਗਰ ਦੇ ਵਿੱਚ। ਟਿਕਟਾਂ ticketmaster.co ਤੋਂ ਤੁਸੀਂ ਲੈ ਸਕਦੇ ਹਾਂ, ਔਰ ਤੁਹਾਨੂੰ ਟਿਕਟਾਂ ਉੱਥੋਂ ਹੀ ਲੈਣੀਆਂ ਪੈਣੀਆਂ। ਜੇ ਤੁਸੀਂ ਮੇਰੇ ਕੋਲ ਲੈਣੀ ਹੈ ਮੈਨੂੰ ਫੋਨ ਕਰ ਲਿਓ, ਜੇ ਤੁਹਾਨੂੰ ਪਤਾ ਹੈ ਕਿ ਟਿਕਟ ਮਾਸਟਰ ਟਿਕਟਾਂ ਆਪਾਂ ਲੈ ਸਕਦੇ ਹਾਂ ਈਜ਼ੀ, ਟਿਕਟ ਮਾਸਟਰ ਟਿਕਟਾਂ ਤੁਸੀਂ ਈਜ਼ੀ ਲੈ ਸਕਦੇ ਹਾਂ। 905-6733337 ਸਟੂਡੀਓ ਨੰਬਰ, 905-6733337 ਹੈਲੋ ਹੈਲੋ
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਵੀਰ ਜੀ?
1: ਠੀਕ ਹੈ ਜੀ। ਤੁਹਾਡਾ ਜਿਹੜਾ ਕੁਐਸਚਨ ਸੀਗਾ ਭੀਸ਼ਮ ਪਿਤਾਮਾ ਤਾਂ ਨਹੀਂ ਹਿਸਟਰੀ ਚ?
0: ਅੱਛਾ, ਤੁਸੀਂ ਕਹਿ ਰਹੇ ਹੋ ਭੀਸ਼ਮ ਪਿਤਾਮਾ ਜੀ ਨੂੰ ਵਰ ਮਿਲਿਆ ਸੀ ਨਾ?
1: ਹਾਂਜੀ,
0: ਚਲੋ ਦੇਖਦੇ ਹਾਂ ਸਰ, ਇੱਕ ਦੋ ਕਾਲ ਹੋਰ ਲੈ ਕੇ ਨੈਕਸਟ ਕਾਲ ਤੇ ਜਾਂਦੇ ਹਾਂ। ਪੰਜਾਬੀ ਵਿਰਸਾ, ਹੈਲੋ ਹੈਲੋ
2: ਹੈਲੋ
0: ਹਾਂਜੀ ਸ਼ਰਮਾ ਜੀ।
2: ਹਾਂਜੀ ਜਨਾਬ, ਸਹੀ ਕਹਿ ਕੇ ਗਏ ਆ ਭੀਸ਼ਮ ਪਿਤਾਮਾ ਸੀਗੇ।
0: ਅੱਛਾ, ਤੁਹਾਨੂੰ ਪਤਾ ਸੀ ਇਸ ਗੱਲ ਦਾ? ਨਹੀਂ ਪਤਾ ਸੀ? ਕਿਰਪਾ ਗੁਰੂ ਸਾਹਿਬ ਤੁਸੀਂ ਦੱਸੋ ਕਿਵੇਂ ਸੀ? ਤਾਂ
3: ਵਧੀਆ, ਜਿਹੜੇ ਮਰਜ਼ੀ ਗਾਣਾ ਲਾ ਦੋ ਜੀ, ਹੰਸਰਾਜ ਹੰਸ ਲਾ ਦੋ, ਕੁਲਦੀਪ ਮਾਨ ਲਾ ਦੋ, ਕੋਈ ਲਾ ਦੋ, ਸਭ ਚੱਲੂਗਾ ਬਾਈ ਜੀ,
0: ਸਭ ਚੱਲੂਗਾ,
3: ਸਭ ਚੱਲੂਗਾ ਜੀ।
0: ਲਾਲੀ ਨੈਣਾ ਚਰੜਕਦੀ ਛੱਡ ਗਏ, ਸੁਪਨੇ ਸੰਧੂਰੀ ਰੰਗ ਦੇ, ਹੈ
3: ਆ ਵੀ ਲਾ ਲਓ, ਆ ਵੀ ਚੱਲੂ, ਕੋਈ ਗੱਲ,
0: ਸੁਪਨੇ ਗੁਲਾਬੀ।

0: ਰੰਗ ਦੇ ਪੰਜਾਬੀ ਵਿਰਸਾ ਨੈਕਸਟ ਕਾਲ ਤੇ ਜਾਂਦੇ ਹਾਂ। ਗਾਣਾ ਦੱਸੋ ਕੋਈ ਮੈਨੂੰ ਵਧੀਆ ਜਿਹਾ ਚੋਟੀ ਦਾ ਗਾਣਾ ਦੱਸੋ ਯਾਰ ਸਵੇਰੇ ਸਵੇਰੇ। ਹੈਲੋ ਭਾਜੀ, ਇਹ ਬਟਨ ਠੀਕ ਕਰਾਓ ਜੀ। ਹੈਲੋ ਜੀ, ਜੀ
1: ਹਾਂਜੀ, ਨਮਸਕਾਰ ਸਰ।
0: ਨਮਸਕਾਰ ਜੀ, ਕਿਆ ਹਾਲ ਹੈ ਸਰ?
1: ਬਸ ਗਾਣਾ ਲਗਾਣਾ, ਹਿੰਦੀ ਲਗਾਣਾ ਕਿ ਪੰਜਾਬੀ?
0: ਸਰ ਤੁਸੀਂ ਤਾਂ ਹਿੰਦੀ ਫਰਮਾਇਸ਼ ਹੀ ਕਰਨੀ, ਮੈਨੂੰ ਪਤਾ ਹੀ ਹੈ ਤੁਹਾਡਾ।
1: ਨਹੀਂ ਨਹੀਂ ਨਹੀਂ ਨਹੀਂ, ਅਸੀਂ ਹੁਣ ਹੰਸਰਾਜ ਹੰਸ ਸਾਹਿਬ ਨੂੰ ਪ੍ਰਮੋਟ ਕਰੋ ਜੀ, ਸਾਨੂੰ ਕਿਆ ਪੁੱਛਣਾ ਹੈ।
0: ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਸ਼ੋਅ ਦੀਆਂ ਟਿਕਟਾਂ ਲਈਆਂ ਨਹੀਂ? ਮੈਨੂੰ ਪਤਾ ਲੱਗਦਾ ਜਿਹੜਾ ਬੰਦਾ ਟਿਕਟਾਂ ਲੈਂਦਾ
1: ਲੈਂਦਾ। ਭਾਜੀ ਟਿਕਟ ਬਸ ਮੈਂ ਫਰੈਂਡ ਨੇ ਆਣਾ, ਬਸ ਇਕੱਠੀਆਂ ਲੈਣੀਆਂ, ਅਗਸਤ ਆਹ ਅਗਲੇ ਪਹਿਲੀ ਤੱਕ ਲੈ ਲੈਣੀ ਆ ਟਿਕਟ।
0: ਜੇ ਤੁਸੀਂ ਨਾ ਆਏ ਤੇ ਮੈਂ ਤੁਹਾਡਾ ਨਾਰਾਜ਼ ਹੋ ਜਾਣਾ, ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੱਤੀ ਗੱਲ ਬਸ।
1: ਜਰੂਰ ਜਰੂਰ ਭਾਜੀ, ਹੱਕ ਹੈ ਤੁਹਾਡਾ,
0: ਨਾਲੇ ਸਾਡਾ ਪਿਆਰ ਆ ਤੁਹਾਡੇ ਨਾਲ ਯਾਰ, ਅਸੀਂ ਤੁਹਾਨੂੰ ਕਹਿ ਸਕਦੇ ਹਾਂ ਕਿ ਹਨਾ।
1: ਜਰੂਰ ਜਰੂਰ ਜਰੂਰ।
0: ਚਲੋ, ਬੜੇ ਕਦੋਂ ਆ ਰਹੇ ਫਰੈਂਡ ਤੁਹਾਡੇ?
1: ਸੰਜਣਾ ਜੀ ਆ ਰਹੇ ਪਹਿਲੀ ਨੂੰ।
0: ਹਾਂਜੀ
1: ਸੰਜਣਾ ਜੀ ਆ ਰਹੇ ਆ ਪਹਿਲੀ ਨੂੰ, ਫਿਰ ਇਕੱਠੇ ਹੀ ਆਉਂਗੇ ਅਸੀਂ।
0: ਅੱਛਾ, ਪਹਿਲੀ ਨੂੰ ਆ ਰਹੇ ਆ? ਚਲੋ ਸਰ, ਠੀਕ ਆ ਸਰ, ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ। ਠੀਕ ਆ ਬ੍ਰਦਰ, ਥੈਂਕ ਯੂ ਜੀ, ਥੈਂਕ ਯੂ। ਕਾਹਨੂੰ ਸਾਨੂੰ ਚਾਹ ਪੁੱਛਦੇ ਫਿਰ ਤੇਰੇ ਦਰਸ਼ਨ ਜਾਂ ਦੁੱਧ ਵਰਗੇ। 905-673-3337 ਸਟੂਡੀਓ ਦਾ ਨੰਬਰ ਆ, 905-673-3337 ਦੇ ਤੁਹਾਡੀਆਂ ਮੇਰੀਆਂ ਅਤੇ ਮੇਰੀਆਂ ਤੁਹਾਡੀਆਂ ਗੱਲਾਂ ਤੁਹਾਡੀਆਂ ਮਿੱਠੀਆਂ ਮਿੱਠੀਆਂ ਸੋਹਣੀਆਂ ਸੋਹਣੀਆਂ ਆਵਾਜ਼ਾਂ ਦੇ ਨਾਲ ਹੋ ਸਕਦੀਆਂ ਜੇ ਆਪਦੇ ਪਾਸ ਟਾਈਮ ਹੈ। ਜੇ ਆਪਦਾ ਕੋਈ ਸਕੈਜੂਅਲ ਬਿਜ਼ੀ ਆ ਤਾਂ ਫਿਰ ਨਾ ਕਾਲ ਕਰਿਓ, ਫਿਰ ਕੋਈ ਇੱਦਾਂ ਦੀ ਗੱਲ ਨਹੀਂ। 905-673-3337 905-673-3337 ਦੇ ਅਗਲੀ ਕਾਲ ਤੁਹਾਡੀ ਆ ਸਕਦੀ ਹੈ। ਲਓ ਜੀ, ਕੱਲ੍ਹ ਨੂੰ ਸਾਨੂੰ ਚਾਹ ਪੀਂਦੇ ਫਿਰ ਦਰਸ਼ਨੀਆਂ ਦੁੱਧ ਵਰਗੇ, ਇਹ ਵੀ ਗੀਤ ਲਾ ਦਿੰਦੇ ਭਾਜੀ ਨਾਲ ਫਰਮਾਇਸ਼ ਕੀਤੀ ਹੈ। ਅਤੇ ਜੇ ਤੁਹਾਡੇ ਮਨ ਦੇ ਵਿੱਚ ਹੋਰ ਕੋਈ ਬਈ ਗੱਲਬਾਤ ਹੈ, ਅਤੇ ਕਈ ਵਾਰ ਕੀ ਹੁੰਦਾ ਕਿ ਮਨ ਦੇ ਵਿੱਚ ਕੋਈ ਹੋਰ ਗੀਤ ਵੀ ਹੁੰਦਾ ਅਤੇ ਉਹ ਵੀ ਗੀਤ ਤੁਹਾਡੇ ਵਾਸਤੇ ਲਾਇਆ ਜਾ ਸਕਦਾ। 905-673-3337। ਅੱਜ ਦਾ ਪ੍ਰੋਗਰਾਮ ਅਸੀਂ ਐਚ ਕੇ ਮੂਵਰਸ ਵੱਲੋਂ ਵੀ ਸਪੋਂਸਰ ਕਰ ਰਹੇ ਹਾਂ ਔਰ ਐਚ ਕੇ ਮੂਵਰ ਵਾਲੇ ਤੁਹਾਡੇ ਵਾਸਤੇ ਹਾਜ਼ਰ ਹੈ। ਤੁਸੀਂ ਬਹੁਤ ਹੀ ਜ਼ਿਆਦਾ ਵਧੀਆ, ਇਹਨਾਂ ਕੋਲ ਸਰਵਿਸ ਹੈ ਇਹਨਾਂ ਦੀਆਂ, ਬਹੁਤ ਪਰਿਵਾਰਾਂ ਨੇ ਕੈਲਗਰੀ ਤੋਂ ਇੱਥੇ ਮੂਵ ਹੋਣਾ ਹੈ, ਬਹੁਤ ਪਰਿਵਾਰਾਂ ਨੇ ਟੋਰਾਂਟੋ ਤੋਂ ਕੈਲਗਰੀ ਜਾਣਾ ਹੈ, ਜਾਂ ਤੁਸੀਂ ਵੈਨਕੂਵਰ ਮੂਵ ਹੋਣਾ ਹੈ, ਵਿਨੀਪੈਗ ਜਾਣਾ ਹੈ, ਮੌਂਟਰੀਅਲ, ਆਟਵਾ, ਇੱਧਰ ਸੱਜੇ ਖੱਬੇ ਐਡਮਿੰਟਨ ਕਿਤੇ ਵੀ ਜਾਣਾ, ਅਤੇ ਤੁਹਾਡਾ ਸਮਾਨ ਲੈ ਜਾਣਗੇ ਅਤੇ ਪਤਾ ਕਰ ਲਓ ਐਚ ਕੇ ਮੂਵਰ, ਸ਼ਾਇਦ ਤੁਹਾਨੂੰ ਵੀ ਨਾਲ ਹੀ ਬਿਠਾ ਕੇ ਲੈ ਜਾਣ ਟਰੱਕ ਦੇ 'ਚ, ਹੈ ਨਾ। ਅਤੇ ਬਚ ਜੂਗਾ, ਰਸਤਾ ਬਚ ਜੂਗਾ, ਨਾਲੇ ਸਮਾਨ ਦੇ ਨਾਲ ਚੱਲ ਜੂ ਤੁਹਾਡਾ, ਅਤੇ ਨਾਲੇ ਤੁਸੀਂ ਉੱਥੇ ਪਹੁੰਚ ਜਾਓਗੇ। 416-524-6604 ਦੇ ਕੌਕ ਦੀ ਜਾ ਸਕਦੀ ਹੈ, 416-524-6604 ਦੇ ਕੌਕ ਦੀ ਜਾ ਸਕਦੀ ਹੈ। ਇੱਕ ਯਾਰ ਆਪਣੇ ਸੱਜਣ ਸੀ ਉਹ ਅਮਰੀਕ ਸਿੰਘ ਜੀ, ਰੰਗੀਲਾ ਸਾਹਿਬ, ਉਹ ਨਹੀਂ ਕਦੀ ਰਟਕੇ ਕਿੱਥੇ ਨੂੰ ਕਿਸੇ ਨੂੰ ਸੱਜਣ ਨੂੰ ਪਤਾ ਕੋਈ ਉਹਨਾਂ ਦੇ ਜਾਣ ਪਛਾਣ ਵਾਲੇ ਹੋਣ। ਅਮਰੀਕ ਸਿੰਘ ਜੀ ਰੰਗੀਲਾ, ਵੈਸੇ ਤਾਂ ਉਹਨਾਂ ਲਾਸਟ ਟਾਈਮ ਸੈਣੀ ਆ, ਅਮਰੀਕ ਸਿੰਘ ਸੈਣੀ ਸਾਹਿਬ ਕਹਿੰਦੇ ਹੁੰਦੇ ਆ, ਪਰ ਉਹ ਵੀਰਾ ਜੀ ਆਏ ਨਹੀਂ ਕਦੀ, ਕਹਿੰਦੇ ਜੰਜ ਧਰਮਸ਼ਾਲਾ ਬੈਠੀ ਆ, ਉਹ ਪਤਾ ਨਹੀਂ ਕਿੱਥੇ ਗੁਆਚ ਗਏ। ਇੱਕ ਸੱਜਣ ਹੋਰ ਸੀ, ਸਵੇਰੇ ਸਵੇਰੇ ਆਉਂਦੇ ਹੁੰਦੇ ਸੀ, ਪਹਿਲੀ ਕਾਲ ਹੀ ਉਹਨਾਂ ਦੀ ਆਉਂਦੀ ਹੁੰਦੀ ਸੀ, ਜਿਹੜਾ ਥੋੜ੍ਹੀ ਆਵਾਜ਼ ਚੇਂਜ ਸੀ, ਲੱਗਦਾ ਤਾਂ ਇੱਦਾਂ ਸੀ ਜਿਵੇਂ ਸਵੇਰੇ ਸਵੇਰੇ ਪੈਕ ਸ਼ੈਕ ਲਾ ਕੇ ਬੈਠੇ ਆ, ਪਰ ਨਹੀਂ, ਉਹਨਾਂ ਦੀ ਆਵਾਜ਼ ਹੀ ਇੱਦਾਂ ਸੀ, ਉਹ ਵੀ ਸੱਜਣ ਹੀ ਕਦੀ ਆਏ। ਇੱਕ ਸੱਜਣ ਹੋਰ ਸੀ ਸਾਡੇ ਇੱਥੋਂ ਹੈਮਿਲਟਨ ਤੋਂ, ਕਹਿੰਦਾ ਜੀ ਬਸ ਚੱਲੇ ਹਾਂ, ਸਵੇਰੇ ਸਵੇਰੇ ਠੇਕਾ ਖੁੱਲ੍ਹਣ ਲੱਗਾ ਅਤੇ ਅੱਧੀਆ ਲੈਣ ਚੱਲੇ ਹਾਂ, ਪਾਈਆ ਲੈਣ ਚੱਲੇ ਹਾਂ, ਉਹ ਵੀ ਸੱਜਣ ਹੀ ਆਇਆ ਬਈ। ਪਤਾ ਕਰੋ ਵੀ ਜੇ ਕੋਈ ਸੱਜਣ ਮਿੱਤਰ ਜਾਣਦੇ ਉਹਨਾਂ ਨੂੰ ਤਾਂ ਫਿਰ ਦੱਸੋ ਕਾਲ ਕਰਕੇ ਵੀ ਉਹ ਭਾਈ ਵੀਰ ਕਿੱਥੇ ਸਾਡੇ। 905-673-3337 ਸਟੂਡੀਓ ਨੰਬਰ ਹੈ, ਐਚ ਕੇ ਮੂਵਰਸ ਦਾ ਨੰਬਰ ਤੁਸੀਂ ਨੋਟ ਕਰ ਲਓ, 416-524-6604 ਤੇ ਕੌਕ ਦੀ ਜਾ ਸਕਦੀ ਹੈ। ਹੈਲੋ
2: ਹੈਲੋ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੇਰੇ ਟਿਕਟਾਂ ਲਈਆਂ, ਐਵੇਂ ਗੱਲਾਂ ਜੀ ਸਾਰਦੇ ਨੇ ਤੁਸੀਂ, ਮੈਂ ਤੁਹਾਡਾ ਦੇਖਿਆ ਹਿਸਾਬ ਲਾ ਕੇ ਯਾਰ ਸਾਰਿਆਂ ਦਾ ਬਈ, ਤੁਹਾਨੂੰ ਪਤਾ ਹੰਸਰਾਜ ਹੰਸ ਆ ਰਹੇ ਆ, ਵੀ ਬੰਦਾ ਜਾਵੇ ਬਈ, ਜਾ ਕੇ ਨਾਲੇ ਸਾਨੂੰ ਮਿਲੇ ਉੱਥੇ, ਆ ਨਾਲੇ ਹੰਸਰਾਂ ਨੂੰ ਮਿਲਾਂਗੇ ਰਲ ਕੇ ਸਾਰੇ ਜਾਣੇ। ਅੱਛਾ, ਕਿਤੇ ਜਾ ਰਹੇ ਆ, ਠੀਕ ਹੈ ਠੀਕ ਹੈ ਜੀ। ਹੋਰ ਸੁਣਾਓ, ਕੀ ਹਾਲ ਆ ਵੀਰਾ ਜੀ? ਦਿਨ ਵਧੀਆ ਜੀ, ਬਸ ਵਧੀਆ, ਆਰਾਮ ਕੀਤਾ, ਤੋਰਾ ਫੇਰਾ ਤੇ ਨਾਲੇ ਕਿਤੇ ਜਾਣਾ ਜਦੋਂ ਵੀਕਐਂਡ ਤੇ, ਕਿੱਥੇ ਅਸੀਂ ਵਿਹਲੇ ਹੁੰਦੇ ਬੰਦੇ, ਸਾਨੂੰ ਪਿਆਰ ਕਰਨ ਵਾਲੇ ਤੁਹਾਡੇ ਵਰਗੇ ਵੀਰ ਬਹੁਤ, ਜਾਣਾ ਪੈਂਦਾ ਬਹੁਤ ਜਗ੍ਹਾ ਤੇ।
2: ਬਿਲਕੁਲ, ਆਪਾਂ ਦੋ ਦਿਨ ਬੜੇ ਔਖੇ ਕੱਟੀ ਦੇ ਤੁਹਾਡੇ ਤੋਂ ਬਗੈਰ ਜੀ।
0: ਆਹਾ, ਕੀ ਬਾਤ, ਆਹ ਹੁੰਦੀ ਆ ਪਿਆਰ ਦੀ ਗੱਲ, ਹੈ ਬੜਾ ਅੱਛਾ ਸਰ।
2: ਬਿਲਕੁਲ, ਮੈਂ ਤਾਂ ਇਹ ਸੋਚਦਾ ਜਦੋਂ 11 ਇੰਨੀ ਦੇਰ ਨਾਲ ਵੱਜਦੇ ਆ, ਇੰਤਜ਼ਾਰ ਕਰ ਕਰਕੇ 11 ਵੱਜਦੇ ਆ, ਮੁੜ ਕੇ 12 ਵਜੇ ਦਾ ਪਤਾ ਨੀ ਲੱਗਦਾ ਕਿਹੜੇ ਵੇਲੇ 12 ਵਜੇ।
0: ਦੇਖੋ ਇਹ ਪਤਾ ਕੀ ਹੁੰਦੀ, ਇਹ ਸਾਂਝ ਹੁੰਦੀ ਆਪਣੇ, ਹੈ ਨਾ, ਤੁਹਾਨੂੰ ਚੰਗਾ ਲੱਗਦਾ, ਤੁਹਾਨੂੰ ਬੋਲ ਬਾਣੀ ਮੇਰੀ ਚੰਗੀ ਲੱਗਦੀ ਆ, ਮੇਰੇ ਲਫ਼ਜ਼ ਤੁਹਾਨੂੰ ਚੰਗੇ ਲੱਗਦੇ ਆ, ਤੁਹਾਡਾ ਪਿਆਰ ਹੈ ਨਾ ਸਾਡੇ ਨਾਲ, ਫਿਰ ਤਾਂ ਅੱਧੀ ਸਮਾਂ ਨੀ ਬੀਜਦਾ ਨਾ, ਜਲਦੀ ਆਪਾਂ ਜਲਦੀ ਨਿਕਲ ਜਾਂਦਾ ਸਮਾਂ।
2: ਬਿਲਕੁਲ, ਪਤਾ ਵੀ ਨਹੀਂ ਚੱਲਦਾ ਜੀ।
0: ਚਲੋ, ਬੜੀ ਮਿਹਰਬਾਨੀ ਜਸਵਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਆਪ ਜੀ ਦੇ ਪਰਿਵਾਰ ਵਾਸਤੇ ਸ਼ੁਭ ਇਸ਼ਾਵਾਂ ਸਰ, ਥੈਂਕ ਯੂ।
2: थैंक यू सर जी,
0: बड़ी मेहरबानी जी, जिंदे रहो भाई, जुग जुग जियो। 905-673-3337। देखो गल पता की हुंदी है, मैं ना तुहानू पता मैं ओपन जी गल्लां जा रही कई बार कर देना हुंना। हंस भाजी बड़े अच्छे आर्टिस्ट आ, आपां नूं पता ना। एक तां हुंदा यार आर्टिस्ट माड़ा होवे, फिर असी कई बार ये गल्लां करदे आ भाजी आह गाना ना लायो, ये तां परिवार च सुणन वाला गाना नहीं। पदम श्री है हंसराज हंस साहब, गवर्नमेंट ऑफ इंडिया ने उन्होंने अवार्ड दिता है। इज़ नॉट ईजी, इज़ हार्ड वर्क होवे बंदा, उन्होंने अवार्ड मिलते हैं। जां जिन्होंने कुछ कंट्री वास्ते कुछ ना कुछ उन्हां दी कंट्रीब्यूशन होवे। ये गीत संगीत जिहड़े हुंदे आ, मैं पहले भी कह गया, मैं संगीत बारे थोड़ी जी तुहानू अपनी एक जनरल इनफॉर्मेशन दित्ती है तुहानू सारयां नू, कि संगीत ऐसा हुंदा जिहड़ा कि बंदे दी जिंदगी दे विच निखार लिया दिंदा। मैं वर्ड देखो कड़ा यूज कर रहा इतने, तुहाड़ी जिंदगी दे विच निखार लिया दिंदा, तुहाड़ी जिंदगी नू सोहना कर दिंदा। कई बार आपां हैप्पी मूड च हुंदे आ, संगीत सुनदे ना आपां, नचते हाँ टपते हाँ आपां, जिवें पहला जिक्र किया कि विआह शादी आपां जाने आ। यह संगीत ऐसा है साडी जिंदगी दे नाल नाल चलदा है। मंदिर दे विच जाने आ, उत्थे आरती हुंदी है, वह एक संगीत है। मस्जिद दे विच जाने आ, उत्थे कुरान पढ़ी जाती है, उत्थे उहदियां आयतां पढ़ियां जांदियां, वह भी एक संगीत का रूप है, क्योंकि इबादत हो रही है अल्लाह ताला दी। उस अल्लाह ताला दा नाम लिया जा रहा है, उस नूं याद किया जा रहा है। संगीत की बड़ी वड्डी महत्ता है, और जिस थिएटर दे विच इह संगीत का प्रोग्राम हो रहा है हंसराज हंस का, कैसा थिएटर है, बड़ा महंगा थिएटर है, बहुत घट लोग करते हैं उत्थे ये फंक्शन। मैं तुहानूं दस दिना, डबल रेट ही पैंदा, जे असीं कितें बाहर करना होवे अद्धा रेट हुंदा, उत्थे डबल रेट ही पैंदा सानूं। साउंड सिस्टम, कली कली सीट दे उत्ते नंबर लिखा है तुहाडा, टिकटां ticketmaster.ca तों लओ अज। मैं चाहुंदा कि तुसीं चंगा संगीत सुनो, हंसराज हंस साहब नूं आपां इह दसीए कि तुसीं देर बाद ब्रैम्पटन आ रहे हो, कैनेडा विच आ रहे हो, असीं तुहानूं वैलकम कर रहे हैं, चंगे संगीत नूं प्रमोट कर रहा मैं। जे तुहानूं लगता है कि हंसराज हंस साहब ने नई परिवारां च संगीत सुनन वाला, फिर ना आयो बेशक, तुहानूं मैं कहिंगा, मैं सिद्धियां गल्लां ही करदा हुंदा। जे तुहानूं लगता कि हंसराज हंस साहब ने कुछ गीत नहीं चंगे गाए सिख कौम वास्ते, 1984 दे विच इको ही गीत ऐसा गाया सी पत्ता पत्ता सिंघां दा वैरी, ते उस गीत ने हा हा हा हा हा हा कार मचाती सी पूरे वर्ल्ड दे विच। जे तुहानूं लगता कि ਇਹ ਸੰਗੀਤ ਜਿਹੜਾ ਹੈ ਇੱਕ ਦੂਜੇ ਨੂੰ ਮਿਲਾਉਣ ਵਾਲਾ ਹੈ, ਤੇ ਤੁਸੀਂ ਜ਼ਰੂਰ ਆਇਓ। ਜੇ ਤੁਹਾਨੂੰ ਲੱਗਦਾ ਕਿ ਇਸ ਸੰਗੀਤ ਨਾਲ ਤੁਹਾਨੂੰ ਇੱਕ ਸ਼ਾਂਤੀ ਮਿਲੇਗੀ ਉੱਥੇ ਬੈਠ ਕੇ, ਤੇ ਜ਼ਰੂਰ ਆਇਓ। ਜੇ ਤੁਹਾਨੂੰ ਲੱਗਦਾ ਇਹ ਸੰਗੀਤ ਤੁਸੀਂ 3 ਘੰਟੇ ਦਾ ਸ਼ੋਅ ਦੇਖ ਕੇ ਆਪਣੇ ਮਾਇੰਡ ਦੇ ਵਿੱਚੋਂ ਆਪਣੀਆਂ ਜਿਹੜੀਆਂ ਕਹਿੰਦੇ ਹੁੰਦੇ ਨੈਗੇਟਿਵਿਟੀਜ਼ ਆ ਆਊਟ ਕਰ ਦੋਗੇ, ਫਿਰ ਜ਼ਰੂਰ ਆਇਓ। ਜੇ ਤੁਹਾਨੂੰ ਲੱਗਦਾ ਕਿ ਇਹ ਸੰਗੀਤ ਮਾੜਾ ਹੈ, ਹੰਸਰਾਜ ਹੰਸ ਸਾਹਿਬ ਦੇ ਗੀਤ ਚੰਗੇ ਨਹੀਂ, ਜੇ ਤੁਹਾਨੂੰ ਲੱਗਦਾ ਹੰਸਰਾਜ ਹੰਸ ਸਾਹਿਬ ਵਧੀਆ ਨਹੀਂ ਗਾਉਂਦੇ, ਜਾਂ ਤੁਹਾਨੂੰ ਲੱਗਦਾ ਕਿ ਹੰਸਰਾਜ ਹੰਸ ਨੂੰ ਸੁਣਨ ਦਾ ਕੋਈ ਫਾਇਦਾ ਨਹੀਂ, ਜੇ ਤੁਹਾਨੂੰ ਲੱਗਦਾ ਕਿ ਆਪਣੇ ਦਿਮਾਗ ਨੂੰ ਬ੍ਰੇਨ ਨੂੰ ਰਿਲੈਕਸ ਕਰਨ ਦਾ ਕੋਈ ਫਾਇਦਾ ਨਹੀਂ, ਫਿਰ ਆਉਣ ਦੀ ਲੋੜ ਨਹੀਂ ਵੀਰ ਮੇਰਿਓ, ਫਿਰ ਘਰੇ ਬੈਠੋ ਆਰਾਮ ਨਾਲ। ਮੈਨੂੰ ਪਤਾ ਲੱਗੇ ਸ਼ਾਮ ਨੂੰ ਅੱਜ 100-150 ਟਿਕਟ ਨਿਕਲ ਗਈ ਹੈ, ਆਪਣੇ ਪਰਿਵਾਰ ਨੂੰ ਲੈ ਕੇ ਆਇਓ ਨਾਲ, ਆਪਣੀ ਮਿਸਿਸ ਨੂੰ ਲੈ ਕੇ ਆਇਓ, ਜਿਹਨਾਂ ਦੀ ਮਿਸਿਸ ਨਹੀਂ ਹੈਗੀ ਉਹਨਾਂ ਦੀ ਗਰਲਫਰੈਂਡ ਤਾਂ ਹੋਏਗੀ, ਉਹਨੂੰ ਨਾਲ ਲੈ ਆਇਓ। ਜੇ ਗਰਲਫਰੈਂਡ ਵੀ ਨਹੀਂ ਹੈਗੀ, ਆਪਣੇ ਯਾਰ ਦੋਸਤ ਸੱਜਣ ਮਿੱਤਰ ਆਓ ਇਕੱਠੇ, ਚੰਗੇ ਸੰਗੀਤ ਨੂੰ ਅਸੀਂ ਸਪੋਰਟ ਕਰੀਏ। ਅਸੀਂ ਤਾਂ ਮੈਸੇਜ ਦੇ ਸਕਦੇ ਹਾਂ, ਅੱਗੋਂ ਆਪ ਸਾਰਿਆਂ ਦੀ ਮਰਜ਼ੀ ਹੈ ਵੀਰ ਮੇਰਿਓ, ticketmaster.ca ਤੋਂ।

0: ਪੰਜਾਬੀ ਵਿਰਸਾ ਰੇਡੀਓ ਵਾਲਾ ਜਿਹੜਾ ਸ਼ੋਅ ਤੁਹਾਡਾ ਅਜ਼ੀਜ਼ ਸਿੰਘ ਹਰਜੀਤ ਲੈ ਕੇ ਆਉਂਦਾ ਨਾ, ਉਹ ਆਰਟਿਸਟ ਹੁਣੇ ਮੈਂ ਨਿਤਿਨ ਮੁਕੇਸ਼ ਦਾ ਸ਼ੋਅ ਕਰਾਇਆ ਸੀ ਬੋਂਬੇ, ਤੁਹਾਨੂੰ ਪਤਾ ਮੁਕੇਸ਼ ਜੀ ਦਾ ਬੇਟਾ ਜੀ, ਬਹੁਤ ਤੁਸੀਂ ਆਏ ਪਰਿਵਾਰ ਉੱਥੇ, ਥੈਂਕ ਯੂ ਤੁਹਾਡਾ ਸਾਰਿਆਂ ਦਾ। ਜਿਹੜੇ ਇੱਦਾਂ ਦੇ ਆਰਟਿਸਟ ਹੁੰਦੇ ਆ, ਤੁਸੀਂ ਆਰਾਮ ਨਾਲ ਬੈਠ ਕੇ ਜਿਸ ਵੇਲੇ ਉਹਨਾਂ ਨੂੰ ਸੁਣ ਰਹੇ ਹੁੰਦੇ ਆ, ਪਤਾ ਨਹੀਂ ਕਿਹੜੀ ਦੁਨੀਆ 'ਚ ਤੁਸੀਂ ਪਹੁੰਚ ਜਾਂਦੇ ਆ। ਮੇਰੀ ਹੰਸ ਭਾਈ ਨਾਲ ਗੱਲ ਹੋਈ, ਮੈਂ ਕਿਹਾ ਭਾਅ ਜੀ ਤੁਸੀਂ ਕਵਾਲੀਆਂ ਵਿੱਚ ਜ਼ਰੂਰ ਗਾਉਣੀਆਂ ਨੁਸਰਤ ਸਾਹਿਬ ਦੀਆਂ, ਸਪੈਸ਼ਲ ਤਬਲੇ ਵਾਲਾ ਮੁੰਡਾ ਆ ਰਿਹਾ ਇੱਕ ਸਿਰਫ ਕਵਾਲੀਆਂ ਕਰਕੇ, ਤੁਸੀਂ ਸੁਣਿਓ ਤਬਲੇ ਵਾਲਾ ਬੰਦਾ ਆ ਕਿਹੜਾ ਰਿਹਾ। ਜਦੋਂ ਤਾਲ 'ਤੇ ਤਾਲ ਖੜਕੀ ਹੈ ਨਾ ਉੱਥੇ ਸਾਊਂਡ ਦੇ ਵਿੱਚ, ਜਦੋਂ ਠਾ ਠਾ ਵੱਜਿਆ ਤਬਲਾ, ਅਤੇ ਤੁਸੀਂ ਕਹਿੰਦਾ ਹਰਜੀਤ ਜੀ ਵਾਕਈ ਯਾਰ ਮਜ਼ਾ ਆ ਗਿਆ ਸ਼ੋਅ ਦੇਖ ਕੇ। ਹੈਲੋ
1: ਹਾਂਜੀ ਭਾਜੀ।
0: ਜੀ ਸਰ, ਬੀਬਾ ਬੋਏ ਜੀ ਕਿੱਥੇ ਰਹਿ ਗਏ ਅੱਜ?
1: ਬਸ ਭਾਜੀ ਲੇਟ ਹੋ ਗਿਆ ਅੱਜ ਆਪਾਂ।
0: ਕੋਈ ਕੋਈ ਗੱਲ ਨੀ, ਟਿਕਟਾਂ ਤੁਸੀਂ ਨੂੰ ਲਈਆਂ, ਤੁਸੀਂ ਗੱਲਾਂ ਜੀ ਆ ਬਸ ਮੈਂ ਦੱਸਾਂ।
1: ਹਾਂਜੀ ਮੈਂ ਸੱਚੀ ਦੱਸਾਂ, ਮੈਂ ਸ਼ੋਅ ਦੇਖਦਾ ਹੀ ਨਹੀਂ ਹੈ ਕਿਸੇ ਦਾ ਵੀ।
0: ਅੱਛਾ,
1: ਮੈਂ ਕਿਸੇ ਦੇ ਸ਼ੋਅ ਤੇ ਨਹੀਂ ਗਿਆ, ਮੈਂ ਜਦੋਂ ਕੈਨੇਡਾ ਪਹਿਲੀ ਵਾਰੀ ਆਇਆ
0: ਸੀ। ਅੱਛਾ ਗੱਲ ਸੁਣੋ ਮੇਰੀ, ਅੱਜ ਆਪਾਂ ਵੀ ਦੁੱਧ ਦੁੱਧ ਪਾਣੀ ਦਾ ਪਾਣੀ ਕਰ ਹੀ ਲਈਏ। ਤੁਸੀਂ ਗੱਲ ਸੁਣੋ ਮੇਰੀ, ਪੰਜਾਬੀ ਵਿਰਸਾ ਤੇ ਤੁਸੀਂ ਕਾਲ ਕਰਦੇ ਆ ਰੋਜ਼, ਤੁਹਾਡਾ ਪਿਆਰ ਹੈ?
1: ਹਾਂਜੀ ਹਾਂਜੀ ਹੈਗਾ ਜੀ, ਤਾਂ ਹੀ ਤਾਂ ਕਾਲ ਕਰਦੇ ਆ।
0: ਤੁਹਾਨੂੰ ਮੇਰੀ ਬੋਲ ਬਾਣੀ ਜਾਂ ਮੇਰੇ ਲਫ਼ਜ਼ ਦੀ ਜਿਹੜੀ ਚੋਣ ਹੁੰਦੀ ਆ ਉਹ ਚੰਗੀ ਲੱਗਦੀ ਆ?
1: ਹਾਂਜੀ ਭਾਜੀ।
0: ਤੁਹਾਨੂੰ ਮੈਂ ਕਿੰਨੇ ਪਿਆਰ ਦੇ ਨਾਲ ਕਹਿੰਦਾ, ਉਹ ਲਫ਼ਜ਼ ਤੁਹਾਨੂੰ ਚੰਗੇ ਲੱਗਦੇ ਜਿਸ ਵੇਲੇ ਤੁਸੀਂ ਆਫ ਏਅਰ ਹੋ ਜਾਂਦੇ ਆ, ਜਾਂ ਤੁਹਾਨੂੰ ਲੱਗਦਾ ਕਿ ਹਰਜੀਤ ਭਾਜੀ ਨੇ ਮੇਰੇ ਵਾਸਤੇ ਕਿੰਨੇ ਵਧੀਆ ਲਫ਼ਜ਼ ਬੋਲੇ, ਚੰਗੇ ਲੱਗਦੇ?
1: ਹਾਂਜੀ ਹਾਂਜੀ।
0: ਤੇ ਤੁਹਾਡਾ ਮੇਰਾ ਫਿਰ ਰਿਸ਼ਤਾ ਕੀ ਹੋਇਆ, ਕਿ ਯਾਰੀ ਦੋਸਤੀ ਦਾ ਹੋਇਆ ਨਾ ਰਿਸ਼ਤਾ ਪਿਆਰ ਦਾ? ਨਹੀਂ ਪਿਆਰ ਦੇ ਵਿੱਚ ਅਗਲੀ ਉੱਥੇ ਪਾਣੀ ਦੇ ਕੱਚੇ ਘੜੇ ਤਰ ਗਈ ਹੈ, ਤੇ ਤੁਸੀਂ ਦੋ ਬੰਦੇ ਨੀ ਆ ਸਕਦੇ ਕਹਿੰਦੇ ਮੈਂ ਸ਼ੋਅ ਨੀ ਦੇਖਦਾ ਹੈ, ਦਿਓ ਮੈਨੂੰ ਜਵਾਬ ਇਹਦਾ ਜਾਣ ਯਾਰ ਸਾਰਿਆਂ ਸਾਹਮਣੇ।
1: ਭਾਜੀ ਪਿਆਰ ਦੀ ਗੱਲ ਕੀਤੀ ਆ, ਪਿਆਰ ਦੇ ਲਈ ਤਾਂ ਕਹਿੰਦੇ ਹੀਰ ਨੇ ਤਾਂ ਰਾਂਝੇ ਨੇ ਵੀ ਮੇਰਾ ਵਾਰਦਾ ਸੀਗਾ।
0: ਆਇਓ ਰੱਬਾ ਮੇਰੇ, ਉਹ ਉਲਟੇ ਪਾਸੇ ਪਹੁੰਚ
1: ਉਹਨੇ ਭਾਜੀ ਉਹਦੇ ਤੀਰ ਤੋੜ ਦਿੱਤੇ, ਤੁਸੀਂ ਪਿਆਰ ਦੀ ਗੱਲ ਕਰ।
0: ਹਾਏ ਰੱਬਾ ਮੇਰਿਆ, ਹਾਏ ਰੱਬਾ ਮੇਰਿਆ, ਤੂੰ
1: ਤੀਰ
0: ਤੋੜੇ ਕਿਉਂ ਸੀ ਕਿਸੇ ਨੂੰ ਪਤਾ?
1: ਆ ਤਾਂ ਹਰਭਜਨ ਮਾਨ ਜੀ ਦੱਸੂ,
0: ਫਿਰ ਹਰਭਜਨ ਮਾਨ ਦਾ ਸ਼ੋਅ ਕਰਾ ਲਈਏ,
1: ਮੈਨੂੰ
0: ਯਾਦ ਤੁਹਾਡੇ ਭਰਾਵਾਂ ਦੇ, ਮੈਨੂੰ ਵਰੀ ਹੋ ਹੀ ਨੀ ਸਕਦੀ ਅੱਜ ਤੱਕ ਹਿਸਟਰੀ ਆਪਣੇ 17 ਸਾਲਾਂ ਦੀ, ਜਿੰਨੇ ਵੀ ਸ਼ੋਅ ਕਰੇ ਸਾਰੇ ਸੋਲਡ ਆਊਟ ਹੀ ਗਏ ਆ। ਪ੍ਰੋਗਰਾਮ ਪੰਜਾਬੀ ਵਿਰਸਾ, ਉਹ ਤਾਂ ਦੇਖੋ ਮੈਸੇਜ ਦੇਣਾ ਆਪਣਾ ਫਰਜ਼ ਆ, ਕਿਉਂਕਿ ਪਰਿਵਾਰ ਦੇ ਵਿੱਚ ਹਰ ਰੋਜ਼ ਆਪਾਂ ਰੋਟੀ ਪਾਣੀ ਖਾਂਦੇ ਹਾਂ, ਹਰ ਰੋਜ਼ ਗੱਡੀ 'ਚ ਕਿਤੇ ਨਾ ਕਿਤੇ ਹਫ਼ਤੇ 10 ਦਿਨ ਬਾਅਦ ਤੇਲ ਪਵਾਉਂਦੇ ਹਾਂ, ਹੈ ਨਾ, ਕੰਮ 'ਤੇ ਜਾਂਦੇ ਹਾਂ, ਉਹ ਇੱਕ ਜ਼ਰੀਆ ਨਾ, ਇਹ ਵੀ ਇੱਕ ਜ਼ਰੀਆ ਹੀ ਆ। ਮੈਂ ਇੱਕ ਮੈਸੇਜ ਦੇਣਾ ਮੇਰਾ ਫਰਜ਼ ਬਣਦਾ। ਮੈਂ ਪਤਾ ਕਿਉਂ ਕਹਿੰਦਾ ਹੁੰਦਾ ਮੈਸੇਜ, ਕਿਉਂਕਿ ਟਿਕਟਾਂ ਮੈਨੂੰ ਪਤਾ ਔਨਲਾਈਨ ਹੀ ਵਿਕ ਜਾਣੀਆਂ, ਪਰ ਇੱਕ ਨਾ ਇੱਕ ਰਿਸ਼ਤਾ ਹੈ ਤੁਹਾਡਾ ਮੇਰਾ, ਅੱਜ ਜਿੱਦਾਂ ਆਪਾਂ ਪਿਆਰ ਨਾਲ ਗੱਲਾਂ ਕਰਦੇ ਹਾਂ, ਜਿੰਨਾ ਟਾਈਮ ਇੱਥੇ ਮੈਂ ਤੁਹਾਨੂੰ ਦਿੰਦਾ ਰੇਡੀਓ 'ਤੇ ਜਾਂ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ, ਇੰਨਾ ਆਪਾਂ ਗੱਲਾਂ ਕੋਈ ਕਰਦਾ ਕੋਈ ਹੋਰ? ਮੈਂ ਤਾਂ ਆਪਣੀ ਐਡਾਂ ਵੀ ਭੁੱਲ ਜਾਂਦਾ ਪਿੱਛੇ, ਵੀ ਭਾਈ ਚਲੋ ਕੋਈ ਗੱਲ ਨਹੀਂ, ਐਡਾਂ ਰਹਿ ਗਈਆਂ ਕੋਈ ਗੱਲ ਨਹੀਂ, ਆਪਾਂ ਕਵਰ ਕਰ ਲਾਂਗੇ, ਕਿਉਂਕਿ ਮੈਨੂੰ ਲੱਗਦਾ ਕਿ ਸਾਡਾ ਪਰਿਵਾਰਿਕ ਇੱਕ ਤੌਰ 'ਤੇ ਰਿਸ਼ਤਾ ਹੈ ਪੰਜਾਬੀ ਵਿਰਸਾ ਦਾ, ਜੇ ਇੰਨੇ ਸਾਲਾਂ ਤੋਂ ਸਾਥ ਹੈ ਤੁਹਾਡੇ ਨਾਲ, ਇਹਦਾ ਕੋਈ ਰੀਜ਼ਨ ਹੀ ਹੈ ਨਾ, ਇਹਦਾ ਕੋਈ ਰੀਜ਼ਨ ਹੈ ਨਾ। ਤੁਸੀਂ ਸੁਣਦੇ ਹੋ ਪੰਜਾਬੀ ਵਿਰਸਾ ਰੇਡੀਓ ਨੂੰ, ਸਿੰਘ ਹਰਜੀਤ ਦੀ ਆਵਾਜ਼ ਨੂੰ ਸੁਣਦੇ ਹੋ, ਹਰਜੀਤ ਸਿੰਘ ਦੀ ਆਵਾਜ਼ ਨੂੰ ਸੁਣਦੇ ਹੋ, ਇਹਦਾ ਕੋਈ ਨਾ ਕੋਈ ਰੀਜ਼ਨ ਤਾਂ ਹੈ ਨਾ, ਨਹੀਂ ਤਾਂ ਕਿੰਨੇ ਚੈਨਲ ਚੱਲਦੇ ਸ਼ਹਿਰ ਦੇ ਵਿੱਚ, ਇੱਕ ਮਿੰਟ ਲੱਗਦਾ ਚੈਨਲ ਚੇਂਜ ਕਰਨ ਲੱਗਿਆਂ। ਪਰ ਇਹ ਇੱਕ ਪਿਆਰ ਹੈ, ਇੱਕ ਇਤਫਾਕ ਹੈ, ਜਿਵੇਂ ਜਸਵਿੰਦਰ ਭਾਅ ਜੀ ਆਏ ਕਹਿੰਦੇ ਹਰਜੀਤ ਜੀ, ਮੈਂ ਕਿਹਾ ਤੁਸੀਂ ਆਉਣਾ, ਕਹਿੰਦੇ ਲੈਣੀਆਂ ਟਿਕਟਾਂ ਜ਼ਰੂਰ ਆਉਣਗੇ, ਮੈਨੂੰ ਪਤਾ ਤੁਸੀਂ ਆਉਣਾ, ਪਰ ਮੈਨੂੰ ਇਹ ਹੈ ਕਿ ਮੈਨੂੰ ਨਾ ਥੋੜ੍ਹਾ ਜਿਹਾ ਘਾਉਂ ਮਾਉਂ ਜੀ ਲੱਗੀ ਰਹਿੰਦੀ ਹੈ, ਜਾਂ ਟਿਕਟਾਂ ਹਲੇ ਘੱਟ ਗਈਆਂ। ਉਹ ਟਿਕਟਾਂ ਚੱਕੋ ਤੁਸੀਂ, ਮੈਨੂੰ ਵਿਹਲੇ ਕਰੋ, ਮੈਨੂੰ ਸਟ੍ਰੈਸ ਫ੍ਰੀ ਕਰੋ, ਠੀਕ ਹੈ ਨਾ। ticketmaster.ca ਤੇ ਅੱਜ ਮੈਂ ਦੇਖਣਾ ਚਾਹੂੰਗਾ ਕਿ ਅੱਜ ਤੁਸੀਂ ਟਿਕਟਾਂ ਹੁਣ ਕਿੰਨੀਆਂ ਲੈਂਦੇ। ਮੇਰੇ ਸਾਹਮਣੇ ਇਸ ਵਾਰ ਟਿਕਟ ਮਾਸਟਰ ਦਾ ਚਾਰਟ ਖੁੱਲਿਆ ਹੋਇਆ, ਮੈਨੂੰ ਰਾਈਟ ਵੇ ਉਹਨਾਂ ਦਾ ਮੈਸੇਜ ਆ ਜਾਂਦਾ ਵੀ ਆਹ ਟਿਕਟਾਂ ਇਸ ਸੈਕਸ਼ਨ 'ਚ ਉੱਡ ਗਈਆਂ। ਮੈਂ ਦੇਖ ਰਿਹਾ ਸਾਹਮਣੇ ਇਸ ਵੇਲੇ ਕੌਣ ਬੰਦਾ ਟਿਕਟਾਂ ਦੇਖ ਰਿਹਾ, ਕੌਣ ਬੰਦਾ ਟਿਕਟਾਂ ਨਹੀਂ ਦੇਖ ਰਿਹਾ। ਦੋ ਪੋਰਸ਼ਨ ਦੇ ਇਸ ਵੇਲੇ ਕਲਿੱਕ ਹੋ ਰਹੀ ਹੈ, ਮੈਂ ਦੇਖ ਰਿਹਾ ਇਸ ਵੇਲੇ ticketmaster.ca ਤੇ ਜਾ ਕੇ ਦੋ ਪੋਰਸ਼ਨ ਦੇ ਉੱਤੇ ਤੁਸੀਂ ਟਿਕਟਾਂ ਇਨਕੁਆਇਰੀ ਕਰ ਰਹੇ ਹੈ। ਅੱਜ ਮੈਂ ਦੇਖਣਾ ਚਾਹੁੰਦਾ ਕਿ ਮੇਰੇ ਸ਼ੋਅ ਚੱਲਦੇ ਵਾਲੇ ਦੌਰਾਨ ਕਿੰਨੀਆਂ ਟਿਕਟਾਂ ਵਿਕਦੀਆਂ। ticketmaster.cr ਜਾਓ ਤੇ ਉੱਤੇ 18 ਸਤੰਬਰ ਪਾ ਲਿਓ, ਹੰਸ ਰਾਜ ਹੰਸ ਪਾ ਲਿਓ ਤੇ ਤੁਹਾਨੂੰ ਟਿਕਟਾਂ ਤੁਹਾਡੇ ਸਾਹਮਣੇ ਆ ਜਾਣੀਆਂ।

0: ਥੈਂਕ ਯੂ ਵੈਰੀ ਮੱਚ। ਮੈਂ ਇੱਥੇ ਦੇਖ ਰਿਹਾ ਸੀ ਸੈਕਸ਼ਨ ਡੀ ਸੀ ਸੀ ਦੇ ਵਿੱਚੋਂ ਬੀ ਸੀ ਡੀ ਏ ਬੀ ਸੀ ਡੀ ਚਾਰ ਟਿਕਟਾਂ ਨਿਕਲੀਆਂ ਹੁਣੇ ਲਈਆਂ ਉਹਨਾਂ ਨੇ ਡੀ ਸੀ ਸੀ ਸੈਕਸ਼ਨ ਦੇ ਵਿੱਚੋਂ। ਇਹ ਸਟੈਂਡਰਡ ਟਿਕਟ ਹੈ ਔਰ ਇੱਥੇ ਲਈਆਂ ਟਿਕਟਾਂ ਕਿਸੇ ਸੱਜਣ ਨੇ, ਚਾਰ ਟਿਕਟਾਂ ਹੁਣੇ ਖਰੀਦੀਆਂ। ਮੈਨੂੰ ਪਤਾ ਲੱਗ ਜਾਂਦਾ ਰਾਈਟ ਵੀ ਹੈ ਨਾ ਪ੍ਰੋਗਰਾਮ ਪੰਜਾਬੀ ਵਿਰਸਾ। ਹੈਲੋ
1: ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਬਲਦੇਵ ਜੀ, ਕੀ ਹਾਲ ਚਾਲ ਆ?
1: ਠੀਕ ਹੈ, ਮੈਂ ਸੁਣਦਾ ਹੁੰਦਾ ਤੁਹਾਡਾ ਪ੍ਰੋਗਰਾਮ।
0: ਬੜੀ ਮਿਹਰਬਾਨੀ ਵੀਰਾ ਜੀ।
1: ਨਹੀਂ
0: ਇਹ ਬਈ ਸਾਡਾ ਇਹ ਸਾਡਾ ਬੀਬਾ ਬੋਆਏ ਆ, ਇਹਦਾ ਨਾਂ ਅਸੀਂ ਰੱਖਿਆ ਭਰਾ ਦਾ। ਬੜੀ ਮਿਹਰਬਾਨੀ ਵੀਰਾ ਜੀ, ਥੈਂਕ ਯੂ ਵੈਰੀ ਮਚ। 905-673-33 ਦੇਖੋ ਗੱਲ ਪਤਾ ਕੀ ਹੈ, ਹੱਸਣਾ ਖੇਡਣਾ ਬੜਾ ਜ਼ਰੂਰੀ ਗੱਲ ਆ। ਔਰ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਕਿ ਇਸ ਸ਼ੋਅ ਦੇ ਵਿੱਚ ਤੁਹਾਡੇ ਨਾਲ ਸਿਰਫ ਇਸ ਕਰਕੇ ਤੁਸੀਂ ਸ਼ੋਅ ਨੂੰ ਸੁਣਦੇ ਹਾਂ, ਅਸੀਂ ਇਸ ਸ਼ੋਅ ਦੇ ਵਿੱਚ ਰਵਾਨੇ ਵੀ ਹਾਂ ਤੁਹਾਨੂੰ। ਜਿਸ ਵੇਲੇ ਆਪਣੀ ਮਾਂ ਦੀ ਗੱਲ ਕੀਤੀ ਜਾਂਦੀ ਹੈ, ਆਪਣੇ ਪਿਓ ਦੀ ਗੱਲ ਕੀਤੀ ਜਾਂਦੀ ਹੈ, ਆਪਣੇ ਭੈਣ ਭਰਾਵਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਫਿਰ ਤੁਸੀਂ ਰੋਂਦੇ ਵੀ ਹਾਂ ਇੱਥੇ, ਹੈ ਨਾ। ਨਾਲ ਮੈਂ ਵੀ ਰੋਣਾ ਤੁਹਾਡੇ, ਕਿਉਂਕਿ ਆਪਣੀ ਸਾਂਝ ਆ ਨਾ, ਮੈਂ ਅੱਗੇ ਵੀ ਕਹਿੰਦਾ ਸਾਂਝ ਆ ਆਪਣੀ ਸਾਰਿਆਂ ਦੀ, ਅਤੇ ਇਸ ਕਰਕੇ ਆਪਾਂ ਇੱਕ ਦੂਜੇ ਨਾਲ ਪਿਆਰ ਦੀਆਂ ਕਹਿੰਦੇ ਹੁੰਦੇ ਆ ਗੱਲਾਂ ਬਾਤਾਂ ਦੇ ਨਾਲ ਪ੍ਰੋਗਰਾਮ ਨੂੰ ਸੁਣਦੇ ਹਾਂ। ਥੈਂਕ ਯੂ ਤੁਹਾਡਾ ਸਾਰਿਆਂ ਦਾ।

0: जे तुसी भी फर्स्ट या सेकंड मॉर्गेज या रीफाइनेंस करवाना चाहते हो तब तुसी भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015।
1: यार मेरा तो डाटा ही मुक गया ते जेड़ा मैं प्लान दा पे कर रही हां वो तो बिल्कुल ही वेस्ट है।
2: ओए तू स्टिल डाटा इश्यूज ना डील कर रही है, तेनू वैल्यू मोबाइल जाना चाहिदा। मेनू बहुत वधिया प्लान मिल गया सीगा जेड़ा मेरे बजट च सी।
1: सच्ची?
2: हां यार, वैल्यू मोबाइल ते कनाडा दे मेजर प्रोवाइडर्स दे फोन प्लान मिलदे ने, ओथे मेनू मेरे बजट दे हिसाब ना परफेक्ट प्लान मिल गया।
3: इस सीजन ओवर पे करना बंद करो, स्ट्रीम टॉक ते टेक्स्ट करो बिना स्ट्रेस तो। विजिट करो valuemobile.ca या अपने नियरेस्ट वैल्यू मोबाइल लोकेशन ते जाओ। साडे मोबाइल एक्सपर्ट्स तुहानू बिल्कुल परफेक्ट फोन ते प्लान देंगे जो कि तुहाडे लई बेस्ट होवे।
1: ओ अच्छा, मैं आज ही वैल्यू मोबाइल जाके आनी हां।
2: हां हां, मैं भी तेरे नाल ही चलदी हां, मैं भी अपने फोन नू अपग्रेड कराना आ।
3: वैल्यू मोबाइल, द राइट फोन, द राइट प्लान, द राइट प्लेस।
4: थैंक यू भाजी जिन्हें हुने चार टिकटां खरीदियां, थैंक यू वेरी मच भाजी, थैंक यू वेरी मच।
5: कि तुसीं भी अपने पेरेंट्स या ग्रैंड पेरेंट्स नूं सुपर वीजा या विजिटर वीजा ते कनाडा लैके आ रहे हो ते फिर प्लैनेट इंश्योरेंस तो सुपर वीजा इंश्योरेंस या विजिटर इंश्योरेंस प्लान लैके उन्हां नूं प्रॉपरली प्रोटेक्शन दिओ। साढ़े अप्रूवल फास्ट ने, कवरेज तुहाडी नीड दे मुताबिक है ते कॉम्प्रीहेंसिव प्लान है जिहड़ा, इह सारा कुछ तुहानूं मिल सकदा है बहुत ही अफोर्डेबल प्राइस ते। तुसीं मैनूं कॉल करो, इहदे लई नंबर है 416-524-3535 416-524-3535 विधि छाबड़ा फ्रॉम प्लैनेट इंश्योरेंस।
6: ए टू जी किचन कैबिनेट, बई वाह क्या किचन कैबिनेट तैयार करदे हन। लक्की भाजी दीआं बणीआं किचन कैबिनेट देख के गुआंढी वी बहाने नाल तुहाडे घरे आउंदे हन। शीशे नाल भरीआं किचन कैबिनेट वास्ते, डिजाइनर किचन कैबिनेट वास्ते ए टू जी किचन कैबिनेट 416-720-7073 905-720-7073 ते कॉल कर सकदे हो।
4: कल भी मेरे को किसी ने चार टिकटां लईआं जी, उन्हां दा नां हैगा जी कुलविंदर मनिहास साहब। वैसे कमाल की गल है कुलविंदर जी, मैनू नहीं पता तुसी प्रोग्राम सुन रहे हो, ये मिसिसागा जी रहिंदे आ फैमिली साडी, और मैं जिन्ने भी शो कराए आ ये फैमिली जरूर आउंदी है। जिन्ने भी मैं शो अज तक कराए आ ये फैमिली जरूर आउंदी है, और मैनू उन्हां दा कॉल आउंदी है कहिंदे असीं टिकट मास्टर टिकटां लैणियां, तुहाडे को टिकटां लैणियां, क्योंकि टिकट मास्टर $10 का फीस ही पै जाती है ना, तो मैं इन्हों $60 की टिकट दिती है। जे तुसीं भी $60 की टिकट लैनी हुई तो मैनूं कॉल कर लियो, क्योंकि तुहानूं ईमेल सीधी आ जाएगी टिकट मास्टर कोलों, और जिहड़ी $10 फीस होगी वो मैं पे कर दूंगा तुहाडे लई। होर दसो, मैं तो यही कर सकदा वीरां वास्ते, अपने वास्ते इस तो ज़्यादा नहीं मैं कुछ कर सकदा। जे तुसीं उत्थों टिकट लैनी है $60 प्लस टिकट मास्टर की फीस होंदी है तुहानूं पता वो पै जाती है, जे तुसीं डायरैक्टली मेरे को लैनी है फिर तुहानूं 60 की मिल जूगी ना, तुहाडे $10 वीरे ऑफ हो जूगे। मेरा नंबर तुहाडे सारा को है 905 अगे नहीं लगना 647-448-1000 ते तुसी मैनू कॉल कर लियो जां मैसेज कर दियो जिन्नियां टिकटां वी चाहीदियां होईयां तुहानूं।
7: ओहदे नाल शेयर करांगे जी एसओ गैस स्टेशन एच 5 यूनिट ही कहने जिहड़े रेंटल ही कहने, एच जिहड़ा हैगा यू हॉल ही कहवे, एच बिग ट्रक यार्ड जां के स्टोरेज यार्ड ही कहवे, इहदा सिर्फ रेंट ही रेंट $16,000 पर मंथ तो उत्ते आ रहा है। इहो जी लोकेशन जिहदे उत्ते $7,00,000 तो उत्ते सालाना बनदा होवे, तुसी डेफिनेटली लैणा चाहोगे विद 6.4 एकड़ लॉट, बिग बिग लॉट, प्राइम लोकेशन, 10 किलोमीटर तक कोई कंपटीशन नहीं। ऐसे वैसे कॉल करनी होगी 647-988-4449 हसीब शेख 647-988-4449। सेवा का मौका जरूर दे,
4: जरूर सेवा का मौका दो भाई हसीब शेख साहब नू, और तुहाडे वास्ते हाजिर है। कमर्शियल प्रॉपर्टी दी डीलां ही करदे आ 647-988-4449 6479884449 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਅਸੀਂ ਤੁਹਾਨੂੰ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹਾਂ $7,000 ਦੇ ਵਿੱਚ ਤੁਸੀਂ ਆਪਣੇ ਘਰ ਦੇ ਵਾਸ਼ਰੂਮ ਤਿਆਰ ਕਰਵਾ ਸਕਦੇ ਆ, ਜਾਂ ਤੁਸੀਂ ਕੋਈ ਨਵੀਂ ਬੇਸਮੈਂਟ ਤਿਆਰ ਕਰਾਉਣੀ ਆ, ਕੋਈ ਕੰਸਟਰਕਸ਼ਨ ਦਾ ਕੰਮ ਹੈ, ਬਿਜਲੀ ਦਾ ਕੰਮ ਹੈ, ਪਲੰਬਿੰਗ ਦਾ ਕੰਮ ਹੈ, ਕੋਈ ਟਾਇਲਾਂ ਲਵਾਉਣੀ ਆ, ਕੋਈ ਟਾਇਲਾਂ ਪਟਾ ਕੇ ਨਵੀਆਂ ਲਵਾਉਣੀ ਆ, ਕੋਈ ਕਿਚਨ ਦਾ ਕੋਈ ਕੰਮ ਹੈ ਤੁਹਾਡਾ ਜਿਹੜਾ ਕਿ ਤੁਹਾਡੀਆਂ ਟਾਇਲਾਂ ਦਾ ਹੁੰਦਾ, ਉਹ ਸਾਰੇ ਕੰਮ ਕਰ ਦਿੰਦੇ ਆ ਇਹ ਕੰਪਨੀ। ਪਰ ਇਹ ਜਿਹੜੀ ਆਫਰ ਚੱਲ ਰਹੀ ਆ $7,000 ਦੇ ਵਿੱਚ ਤੁਹਾਡੇ ਘਰਾਂ ਦੇ ਵਾਸ਼ਰੂਮ ਬ੍ਰੈਂਡ ਨਿਊ ਬਣ ਜਾਂਦੇ ਆ। ਮੈਂ ਇੱਕ ਵਾਰੀ ਫਿਰ ਦੱਸ ਰਿਹਾ ਕਿਉਂਕਿ ਕਈ ਵਾਰੀ ਸੱਜਣ ਮਿੱਤਰ ਕੋਈ ਨਵੇਂ ਜੁੜੇ ਹੁੰਦੇ ਆ ਨਾਲ, ਟਾਇਲਸ ਤੋਂ ਲੈ ਕੇ ਸੀਲਿੰਗ ਤੱਕ ਜਿਹਦੇ ਵਿੱਚ ਟਾਇਲਾਂ ਹੋਣਗੀਆਂ, ਫਲੋਰ ਦੀਆਂ ਟੋਇਲਟ ਸੀਟ ਹੋਏਗੀ, ਸਿੰਕ ਹੋਣਗੀਆਂ, ਕਾਊਂਟਰਟੌਪ ਹੋਣਗੇ, ਵੈਨਿਟੀਜ਼ ਨਵੀਂ ਤੁਹਾਡੀ ਹੋਏਗੀ, ਸ਼ੀਸ਼ੇ ਨਵੇਂ ਹੋਣਗੇ, ਲਾਈਟਾਂ ਜਿਹੜੀਆਂ ਲੱਗੀਆਂ ਹੁੰਦੀਆਂ ਉਹ ਨਵੀਆਂ ਆਉਣਗੀਆਂ, ਪੋਟ ਲਾਈਟ ਲਾ ਦੇਣਗੇ ਵਾਸ਼ਰੂਮ 'ਚ, ਨਹੀਂ ਲੱਗੀਆਂ ਉਹ ਐਕਸਟਰਾ ਹੁੰਦੀਆਂ ਵੈਸੇ, ਪਰ ਅਸੀਂ ਵਿੱਚ ਹੀ ਕਰਾ ਦਿੱਤੀਆਂ ਤੁਹਾਡੇ ਵਾਸਤੇ। ਠੀਕ ਹੈ ਵੀਰਾ ਜੀ, ਫਿਰ ਇਸ ਦੇ ਨਾਲ ਨਾਲ ਜਿਹੜਾ ਕਿ ਟੋਇਲਟ ਪੇਪਰ ਜਿਹੜਾ ਹੁੰਦਾ, ਹੋਲਡਰ, ਟਾਵਲ ਹੋਲਡਰ, ਇਹ ਸਾਰਾ ਬ੍ਰੈਂਡ ਨਿਊ ਸਮਾਨ ਲੱਗਣਾ। ਇਸ ਦੇ ਨਾਲ ਨਾਲ ਜੇ ਘਰ ਦੇ ਵਿੱਚ ਟੱਪ ਲੱਗਾ, ਜਿਹੜਾ ਨਹਾਉਣ ਵਾਲਾ ਆਪਣਾ ਟੱਪ ਹੁੰਦਾ, ਸ਼ਾਵਰ ਵਾਲਾ ਟੱਪ ਹੈ ਨਾ, ਉਹ ਟੱਪ ਵੀ ਪੱਟ ਦੇਣਗੇ, ਉੱਥੇ ਨਵਾਂ ਟੱਪ ਲਵਾ ਲਓ। ਟੱਪ ਨਹੀਂ ਲਵਾਉਣਾ, ਸਟੈਂਡਿੰਗ ਸ਼ਾਵਰ ਲਵਾ ਲਓ, ਫਿਰ ਸਟੈਂਡਿੰਗ ਸ਼ਾਵਰ ਦੇ ਥੱਲੇ ਟਾਇਲਾਂ ਨਵੀਆਂ, ਫਿਰ ਉਹਦੀਆਂ ਸ਼ਾਵਰ ਨਵਾਂ, ਜਿਹੜਾ ਟੂਟੀਆਂ ਨਵੀਆਂ, ਜਿਹੜੀ ਸ਼ਾਵਰ ਦੇ ਪਿੱਛੇ ਟਾਇਲਾਂ ਲੱਗਣੀਆਂ, ਅੰਦਰ ਲੱਗਣੀਆਂ ਸਾਰੀਆਂ, ਉਹ ਨਵੀਆਂ, ਉੱਪਰ ਨਵੀਆਂ, ਅਖੀਰ 'ਤੇ ਕੀ ਕਰਨਾ ਇਹਨਾਂ ਨੇ, ਟੱਚ ਅਪ ਕਰਕੇ ਬ੍ਰੈਂਡ ਨਿਊ ਪੇਂਟ ਕਰਕੇ ਕਹਿਣਾ ਆਹ ਚੱਕੋ, ਤੁਹਾਡਾ 7,000 ਡਾਲਰ ਦਿਓ ਅਤੇ ਵਾਸ਼ਰੂਮ ਤੁਹਾਡਾ ਤਿਆਰ ਹੈ। ਇੰਨਾ ਸਮਾਨ ਲਾਉਣਾ ਇਹਨਾਂ ਨੇ, ਇਹ ਟਾਇਲਾਂ ਲਾਉਣਾ ਦਾ ਕੰਮ ਬੜਾ ਹੁੰਦਾ, ਪਹਿਲਾਂ ਅੱਧੀਆਂ ਗਲਾਉਣੀਆਂ ਪੈਂਦੀਆਂ, ਪਟਣੀਆਂ ਪੈਂਦੀਆਂ, ਫਿਰ ਸੁਕਾਉਣੀਆਂ ਪੈਂਦੀਆਂ, ਫਿਰ ਕੰਮ ਹੁੰਦਾ ਜਾ ਕੇ, ਅਤੇ ਇਹ ਤੁਹਾਡੀ ਮਰਜ਼ੀ ਹੈ ਬਾਈ ਵੀਰ ਮੇਰਿਓ। ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਇਹਨਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਹੀ ਵਾਸ਼ਰੂਮ ਬਹੁਤ ਤਿਆਰ ਕਰਤੇ ਆ। $7,000 ਦੇਖੋ, ਉੱਪਰ ਜੇ ਮਾਸਟਰ ਬੈਡਰੂਮ ਦਾ ਵਾਸ਼ਰੂਮ ਆ, ਉਹ ਵੀ 7,000 ਦੇ 'ਚ ਹੀ। ਦੇਖੋ ਕਈ ਵਾਰੀ ਕੰਬਾਈਨ ਵਾਸ਼ਰੂਮ ਹੁੰਦੇ ਆ, ਦੋ ਬੈਡਰੂਮ ਦੇ ਵਿੱਚ ਘਰ ਵਾਸ਼ਰੂਮ ਹੁੰਦਾ, ਉਹ 'ਚ ਵੀ ਸ਼ਾਵਰ ਲੱਗਾ ਹੁੰਦਾ, ਉਹ ਵੀ $7,000 'ਚ। ਜੇ ਸਾਰੇ ਘਰ ਦੇ ਵਾਸ਼ਰੂਮ ਤਿਆਰ ਕਰਾਉਣੇ ਆ, ਜੇ ਸਪੋਜ਼ ਕਰੋ ਦੋ ਵਾਸ਼ਰੂਮ ਉੱਤੇ ਆ, ਇੱਕ ਥੱਲੇ ਤੁਹਾਡਾ ਛੋਟਾ ਵਾਸ਼ਰੂਮ ਆ ਪਾਊਡਰ ਰੂਮ, ਅਤੇ ਉਹਦਾ ਰੇਟ ਥੋੜ੍ਹਾ ਜਿਹਾ ਘਟਾ ਦੇਣਗੇ। ਇਹ ਮੈਂ ਤੁਹਾਨੂੰ ਕਹਿ ਰਿਹਾ ਆਪਣੇ ਵੱਲੋਂ, ਰੇਟ ਘਟਾ ਦੇਣਗੇ। ਅਤੇ ਨੰਬਰ ਨੋਟ ਕਰ ਲਓ, 416-688-8100 ਦੇ ਕਾਲ ਕੀਤੀ ਜਾ ਸਕਦੀ ਹੈ, 416-688-8100 ਦੇ ਕਾਲ ਜਲਦੀ ਜਲਦੀ ਕਰ ਦਿਓ। ਇੱਕ ਗੀਤ ਲੱਗਾ ਲਾਉਣ ਮੈਂ, ਇਹ ਮੇਰਾ ਖਿਆਲ ਸਾਡੇ ਵੀਰ ਜਸਵਿੰਦਰ ਜੀ ਨੂੰ ਜ਼ਰੂਰ ਪਤਾ ਹੋਊਗਾ, ਇੱਕ ਸਾਡੇ ਚੰਬੇ ਵਾਲੀ ਸਰਕਾਰ ਆ, ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਇਹ ਗੀਤ ਕਿਹੜੀ ਮੂਵੀ ਦਾ ਔਰ ਕਿਹੜੇ ਸਾਲ 'ਚ ਗੀਤ ਆਇਆ ਸੀ। ਇਹ ਗੱਲ ਤਾਂ ਪੱਕੀ ਹੈ ਵੀ ਇਹ ਜਦੋਂ ਮੂਵੀ ਆਈ ਸੀ, ਆਪਾਂ ਤਾਂ ਉਦੋਂ ਬੋਰ ਨਹੀਂ ਹੋਏ ਸੀ ਬਈ, ਅਸੀਂ ਨਹੀਂ ਬੋਰ ਹੋਏ ਸੀ, ਪਰ ਗੀਤ ਬੜਾ ਪਿਆਰਾ।

0: यार बड़े सॉन्ग इधर है, सॉन्ग भी जिंदगी च आए हुए है। कहते खाओगे जब ठोकर होंठों से चूम लूंगी, है कैसा प्यार है, कैसा एक ये लाइना मेरी सारियां बिजी है। हेलो
1: हेलो जी। हाँ
0: जी सर।
1: जी सर जी, फिल्म सी मेरे हमदम मेरे दोस्त।
0: देखो जसविंदर जी मैनू ना सच्ची दस्यो, तुसी मेरे वीर हो वड्डे,
1: हाँ जी।
0: तुसी ये सर्च करके दस्या कि तो नहीं आपे लभ्या, आपे याद सी
1: नहीं
0: तुहानू।
1: नहीं मैं फिल्मा देखी हैं पहला तो पही है। हाँ
0: अच्छा तुहानू भी याद सी ये मूवी है ना।
1: जी हाँ जी, मैं कई बार देखी है अपने धर्मेंद्र साहब जी शर्मिला टोवर दी मूवी है जी।
0: अच्छा मूवी गाना किदां दा देखो, अज सवेरे सवेरे लाया मैं तुहाडे वास्ते।
1: वैसे तो बड़े
0: क्या
1: प्यारे इन्होंने गाने की वर्डिंग बहुत प्यारी होती है जी इन्होंने।
0: मैनू है ना, उस दिन साडे एक ब्रदर हैगे आ वो लंडन तो फोन करदे हुंदे आ, इत्थे एयरपोर्ट दे काम करदे आ, आई थिंक ही इज लिसनिंग शो टुडे। वो कहंदे मैनू ने गल बड़ी कमाल दी लगी, कहंदे जिहड़े पुराने गीत ना लोग पता क्यों सुनदे आ, क्योंकि उहदे च उर्दू
1: जी
0: सी, जिहड़े उर्दू दे लफ़्ज़ आ ना वो बड़े मिठे लफ़्ज़ आ,
1: बिल्कुल
0: ते
1: बिल्कुल
0: अजकल दे
1: रिस्पेक्ट
0: गीतां
1: है।
0: दे
1: हाँ
0: विच उर्दू दे लफ़्ज़ यूज़ नहीं कीते जांदे, ते इस करके लोग
1: जी
0: भुलदे जा रहे हैं। ये
1: हाँ जी
0: चीजां
1: हाँ
0: मैंने
1: जी
0: एक बारी गल कही सी, मैनू ऑनर आ गए। जसविंदर जी
1: हाँ जी।
0: बड़ी
1: सत
0: मेहरबानी, थैंक यू वीर जी, थैंक यू वेरी मच। पंजाबी विरसा, हेलो
1: श्री अकाल बल्ब बोला जी। ये
0: सत श्री अकाल जी, की हाल है बंदो जी।
1: मेरी अपने शमीला टगोर दे धर्मेंद्र की फिल्म मेरी फिल्म देखी हुई है जी।
0: अच्छा कितने देखी सी
1: हाँ
0: ये?
1: भाई ये भाई बहुत पुराने जरों को देखा, ये इंडिया देखी थी, बहुत गाना बहुत बढ़िया जी।
0: गाना देखा कैसा लाया फिर सब वधिया
1: मैं
0: तुहाडे
1: गाना
0: दी?
1: भाई रूह कुछ करती भाई।
0: क्या बात है, बले शेर दे बब्बर शेरां दे प्रोग्राम पंजाबी विरसा। देखो जिंदगी दा जिवें पहला मैं कहा सी, जिथे सुख है उथे दुख भी जिंदगी दे नाल नाल ही चलने हैं, और ये बड़ियां चीजां जरूरी है जिंदगी दे विच। साडे बहुत ही प्यार वाले वीर आ मेरे टोनी भाजी है नी, साडे नकोदर दे कोल ही पिंड उहनां रूपे वाला, उहनां दी मदद लाओ पिछले दिनी अकाल चलाणा कर गए है, ते कल उहनां दा फिनरल है बी जी बचन कौर जी दा। असीं उहनां दे परिवार दे नाल, उहनां दे मिसिज दे नाल, उहनां दे पूरे परिवार दे नाल दुख दा इजहार कर रहे हैं, और मैं समझदा कि बहुत ही ज़्यादा दुख दा समां हुंदा जिस वेले मावां चलियां जांदियां। टोनी भाजी उस घर दे जवाई है, इहनां दी जिहड़ी वाइफ है उहनां दी मदर बी जी बचन कौर जी दा पिछले दिनी देहांत होया है, और चलो उम्र दे नाल बंदे ने जाना भी है, पर गल ये है कि अपनी उम्र पूरी भोग के जावे फिर तकलीफ थोड़ी जी परिवार नूं घट जांदी है। और इहनां दा जिहड़ा कि जन्म सी 1933 होया सी, वाह भाई वाह, ते समाप्ति इहनां दी जिहड़ी जिंदगी दा आखरी समां है वह 1926 च होया 24 तरीक नूं, ते कल इहनां दा फ्यूनरल है सवेरे 10 बजे तो लैके 12 बजे तक मिसी सागर विच है इहनां दा फ्यूनरल, जिहड़ा कि दंडास एंड कवात्रा दे कॉर्नर दे फ्यूनरल होम है, उत्थे इहनां दा फ्यूनरल होएगा। ते कल श्री गुरु सिंह सभा माल्टन गुरुद्वारा साहिब विखे इहनां दी अंतिम जिहड़ी अरदास है 1 बजे तो लैके 3 बजे तक दुपहरे होएगी, जिहड़े साडे टोनी भाजी नूं जिन्हां दे परिवार दे नाल, और साडे बहुत प्यारे वीर आ परमजीत भाजी और परिवार दे जी आ सारे जने, और असीं इहनां दुख दे विच शरीक हुंदे आ। कल टोनी भाजी जरूर दर्शन करांगे आप जी दे, और माता जी नूं बाबा जी अपने चरणों के विच निवाज बख्शन, यही अरदास बेनती की जा सकती है। मावां ठंडियां छावां, ते छावां फिर कौन करे, जदों मावां तुर जांदियां फिर छावां नहीं हुंदियां, फिर भरा भरजाइयां भी फिर अपने मूड जी हो जांदे आ। चलो समा है, समय नाल हर बंदे ने चले जाना है। टोनी भाजी बहुत असी इस गल दा अफसोस जाहिर कर रहे हैं आप जी दे परिवार दे नाल, और खास करके आप जी दी मिसिज दे नाल, बड़ी मेहरबानी।
2: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।
3: ਓਹੋ ਹੋ ਯਾਰ, ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇ? ਹੋਵੇਗਾ।
4: ਟੌਪ ਫਾਈਨੈਂਸ਼ੀਅਲ ਲਿੰਕ ਤੋਂ ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
3: ਕ੍ਰਿਟੀਕਲ ਮਾਰਗੇਜ, ਆਰਈਐਸਪੀ, ਆਰਆਰਐਸਪੀ, ਵਿਜ਼ਿਟਰ ਇੰਸ਼ੋਰੈਂਸ, ਸੁਪਰਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫਾਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
4: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6473300 6473300 3100
3: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ ਯੂਨਿਟ 11 ਬ੍ਰੈਂਪਟਨ।
5: A1 cakes and pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
0: A1 ਕੇਕ ਐਂਡ ਪੇਸਟਰੀਜ਼, ਤੁਹਾਨੂੰ ਪਤਾ ਕਿ ਬਹੁਤ ਲੰਬੇ ਅਰਸੇ ਤੋਂ ਸੇਵਾਵਾਂ ਤੁਹਾਨੂੰ ਦੇ ਰਹੇ ਆ, ਔਰ A1 ਕੇਕ ਐਂਡ ਪੇਸਟਰੀ ਵਾਲੇ ਸਾਡੇ ਬਹੁਤ ਪਿਆਰੇ ਵੀਰ ਆ, ਤੁਹਾਨੂੰ ਵੈਲਕਮ ਕਰਦੇ ਆ। ਤੁਸੀਂ ਬਹੁਤ ਵੈਜੀਟੇਰੀਅਨ ਕੇਕ ਤੁਸੀਂ ਲੈਣੇ ਆ, ਤੁਹਾਡੇ ਵਾਸਤੇ ਕੇਕ ਹਾਜ਼ਰ ਹੁੰਦੇ ਆ। ਤੁਸੀਂ ਆਪਣੇ ਕੋਈ ਫਾਦਰ ਜੀ ਦਾ ਜਨਮਦਿਨ ਹੈ, ਬੀਜੀ ਦਾ, ਮੰਮਾ ਜੀ ਦਾ, ਤੁਹਾਡੇ ਬੀਬੀ ਜੀ ਦਾ ਜਨਮਦਿਨ ਹੈ, ਉਹਨਾਂ ਵਾਸਤੇ ਕੇਕ ਲੈ ਸਕਦੇ ਹਾਂ। ਇੱਕ ਬੜੀ ਦੇਖੋ ਤਕਨੀਕ ਹੁੰਦੀ ਆ, ਨਵੀਆਂ ਚੀਜ਼ਾਂ ਆਏ ਦਿਨ ਹੀ ਆ ਜਾਂਦੀਆਂ, ਕੁਛ ਨਾ ਕੁਛ ਨਵੀਆਂ, ਚੰਗੀ ਗੱਲ ਵੀ ਹੈ। ਘਰ ਦੇ ਵਿੱਚ ਕਿਸੇ ਬੱਚੇ ਦਾ ਬਰਥਡੇ ਆ, ਤੁਸੀਂ ਉਹਦੀ ਫੋਟੋ ਲਵਾਉਣੀ ਉੱਤੇ ਕੇਕ ਦੇ ਉੱਤੇ, ਉਹ ਲਵਾ ਸਕਦੇ ਹਾਂ। ਬੀਜੀ ਆਪਣੇ ਦੀ ਫੋਟੋ, ਕਈ ਵਾਰੀ ਸਾਡੇ ਪਰਿਵਾਰਾਂ 'ਚ ਨਾ ਬਜ਼ੁਰਗ ਬੜੇ ਬੈਠੇ ਆ ਜਿਨ੍ਹਾਂ ਦੀ 100-100 ਸਾਲ ਤੋਂ ਉੱਪਰ ਹੋ ਗਈ ਹੈ, ਜਾਂ ਉਹਨਾਂ ਦੇ 100ਵਾਂ ਜਨਮਦਿਨ ਆ ਰਿਹਾ, ਅਤੇ ਉਹ ਸੈਲੀਬ੍ਰੇਟ ਹੋਣਾ ਚਾਹੀਦਾ। ਇਹ ਕਰਮਾਂ ਨਾਲ ਮਿਲਦੀਆਂ ਉਮਰਾਂ 100-100 ਸਾਲ ਦੀਆਂ, ਪੁਰਾਣੇ ਬਜ਼ੁਰਗਾਂ ਦੀ ਉਮਰਾਂ ਦੇਖੋ ਕਿੰਨੀਆਂ ਲੰਬੀਆਂ ਸੀ, ਕਿਉਂਕਿ ਖਾਣਾ ਪੀਣਾ ਬੜਾ ਵਧੀਆ ਸੀ ਉਸ ਵੇਲੇ। ਬਰਗਰ ਬੁਰਗਰ ਨਹੀਂ ਹੁੰਦੇ ਸੀ, ਨਾ ਪੀਜ਼ੇ ਹੁੰਦੇ ਸੀ, ਅਤੇ ਨਾ ਕੋਕ ਹੁੰਦੀ ਸੀ, ਦਾਰੂ ਵੀ ਪੀਂਦੇ ਸੀ, ਘਰ ਦੀ ਦੇਸੀ ਪੀਂਦੇ ਸੀ, ਜਿਹੜਾ ਵਧੀਆ ਸਮਾਨ ਪਾਇਆ ਹੁੰਦਾ ਸੀ। ਅਤੇ ਅੱਜ ਕੱਲ੍ਹ ਉਮਰਾਂ ਕਿੰਨੀਆਂ ਹੈਗਾ ਬੰਦੇ ਦੀਆਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਠੀਕ ਹੈ ਨਾ। ਗੁਰੂ ਸਾਹਿਬ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ, ਮੈਂ ਤਾਂ ਫਿਰ ਅਰਦਾਸ ਇਹੀ ਕਰ ਰਿਹਾ। ਗੱਲ ਇਹ ਹੈ ਕਿ ਗੱਲ ਮੈਂ ਕਿੱਧਰ ਜਾ ਰਿਹਾ ਸੀ, A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦੀ, ਔਰ ਤੁਸੀਂ ਉਹਨਾਂ ਦੀਆਂ ਫੋਟੋਆਂ, ਬੱਚਿਆਂ ਦੀਆਂ ਫੋਟੋਆਂ ਕੇਕ 'ਤੇ ਲਵਾ ਸਕਦੇ ਹੋ। ਕੋਈ ਫਾਦਰ ਤੁਹਾਡੇ ਇੰਡੀਆ ਤੋਂ ਆ ਰਿਹਾ, ਬੀਜੀ ਤੁਹਾਡੇ, ਮੰਮੀ ਡੈਡੀ ਇੰਡੀਆ ਤੋਂ ਆ ਰਿਹਾ, ਉਹਨਾਂ ਵੈਲਕਮ ਦਾ ਕੇਕ ਕੱਟੋ, ਕਿਉਂ ਨਹੀਂ ਕੱਟਣਾ ਚਾਹੀਦਾ। ਤੁਹਾਨੂੰ ਜੰਮਿਆ ਉਹਨਾਂ ਨੇ, ਜੰਮ ਕੇ ਤੁਹਾਨੂੰ ਉਹਨਾਂ ਨੇ ਪਾਲ ਪੋਸ ਕੇ ਐਡਾ ਵੱਡਾ ਕਰਕੇ ਕੈਨੇਡਾ 'ਚ ਭੇਜਿਆ, ਤੁਸੀਂ ਕੇਕ ਲੈ ਕੇ ਆਓ A1 ਕੇਕ ਐਂਡ ਪੇਸਟਰੀਓ, ਨਾਲੇ ਬੀਜੀ ਦੀ ਫੋਟੋ ਲਵਾਓ, ਨਾਲੇ ਉਹਨਾਂ ਵੈਲਕਮ ਕਰੋ, ਨਾਲੇ ਪਾਪਾ ਜੀ ਦੀ ਫੋਟੋ ਲਵਾਓ। ਜੇ ਪਾਪਾ ਜੀ ਨੇ ਕਦੇ ਕੁੜਤਾ ਪਜਾਮਾ ਪਾਇਆ, ਵਧੀਆ ਚਾਦਰਾ ਬੰਨਿਆ, ਕਦੇ ਤੁਰਲੇ ਵਾਲੀ ਪੱਗ ਬੰਨੀ, ਉਹ ਫੋਟੋ ਲਵਾਓ ਉੱਥੇ ਕੇਕ ਦੇ ਉੱਤੇ, ਨਾਲੇ ਫੋਟੋ ਖਿੱਚ ਕੇ ਯਾਦ ਦੱਸ ਰੱਖੋ ਵੀ ਕੈਨੇਡਾ 'ਚ ਆਏ ਸੀ, ਪਹਿਲੇ ਦਿਨ ਇਹ ਕੇਕ ਕੱਟਿਆ ਸੀ। ਅਤੇ ਮੇਰਾ ਵੀਰ ਬਣ ਕੇ ਜਿਹੜੇ ਵੀ ਅੱਜ ਕੋਈ ਫੈਮਿਲੀਜ਼ ਇੰਡੀਆ ਤੋਂ ਆ ਰਹੀਆਂ, ਕਿਸੇ ਦੀ ਕੋਈ ਮਿਸਿਸ ਆ ਰਹੀ ਹੈ, ਕਿਸੇ ਦਾ ਕੋਈ ਪਰਿਵਾਰ ਦਾ ਜੀ ਆ ਰਿਹਾ, ਕਿਸੇ ਦੀ ਕੋਈ ਸਿਸਟਰ ਆ ਰਹੀ ਹੈ, ਕਿਸੇ ਦੀ ਫੈਮਿਲੀ ਵਾਪਸ ਆ ਰਹੀ ਹੈ, ਵੈਲਕਮ ਬੈਕ ਟੂ ਟੋਰਾਂਟੋ ਦਾ ਕੇਕ ਜ਼ਰੂਰ ਬਣਾਓ ਤੁਸੀਂ A1 ਕੇਕ ਐਂਡ ਪੇਸਟਰੀ ਵਾਲਿਆਂ ਕੋਲੋਂ। ਨੰਬਰ ਤੁਸੀਂ ਨੋਟ ਕਰ ਲਓ, 9055564 2663। ਇਹ ਬਹੁਤ ਪਿਆਰ ਵਾਲਾ ਵੀਰ ਹੈ ਮੇਰਾ ਫਰਮਿੰਦਰ, ਔਰ ਜਸਪਾਲ ਸਿੰਘ ਨਾਗਰਾ ਸਾਹਿਬ ਦਾ ਸਪੁੱਤਰ ਹੈ, ਔਰ ਅੱਗੋਂ ਕੰਮ ਨੂੰ ਚਲਾ ਰਹੇ ਹੈ, ਔਰ ਮੈਂ ਸਮਝਦਾ ਕਿ ਤੁਸੀਂ ਵੀ ਇੱਥੋਂ ਵਧੀਆ ਪਿਓਰ ਪੀਪੇ ਵਾਲੇ ਦੇਸੀ ਸਟਾਈਲ ਦੇ ਬਿਸਕੁਟ ਲੈ ਕੇ ਆਉਣੇ ਆ। A1 ਕੇਕ ਐਂਡ ਪੇਸਟਰੀਜ਼ 1075 ਲੋਰੀ ਮਾਰ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀਜ਼। 9055642663 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਇਹਨਾਂ ਦਾ ਨਵਾਂ ਕਮਰਸ਼ੀਅਲ ਅਸੀਂ ਬਣ ਰਹੇ ਹਾਂ, ਬੜੀ ਜਲਦੀ ਅਸੀਂ ਹੋਪ ਨੈਕਸਟ ਵੀਕ ਤੋਂ ਨਵਾਂ ਕਮਰਸ਼ੀਅਲ ਵੀ ਪਲੇ ਕਰਾਂਗੇ। ਇੰਡੀਅਨ ਫਰੂਟ ਲੈਂਡ ਤੁਹਾਡੇ ਵਾਸਤੇ ਹਾਜ਼ਰ ਹੈ, ਥਾਲੀ 499 ਦੀ ਤੁਹਾਨੂੰ ਮਿਲ ਰਹੀ ਹੈ, ਵੈਜੀ ਬਰਗਰ 499 ਦਾ, ਵੈਜੀ ਬਰਿਆਨੀ 499 ਦੀ, ਦੁੱਧ, ਚੌਲ, ਆਟੇ, ਦਾਲਾਂ, ਮਸਾਲਿਆਂ ਨਾਲ ਭਰਿਆ ਹੋਇਆ ਸਟੋਰ ਆ ਇੰਡੀਅਨ ਫਰੂਟ ਲੈਂਡ ਦਾ, ਜਿੱਥੇ ਆਏ ਦਿਨ ਹੀ ਤੁਹਾਡੇ ਵਾਸਤੇ ਸੇਲਾਂ ਲੱਗੀਆਂ ਹੁੰਦੀਆਂ, ਔਰ ਤੁਸੀਂ ਵੀ ਇਸ ਸੇਲ ਦਾ ਫਾਇਦਾ ਉਠਾਉਣਾ ਔਰ ਜਾਓ। ਦਾਲਾਂ ਬਹੁਤ ਸਸਤੀਆਂ ਲੱਗੀਆਂ ਤੁਹਾਡੇ ਵਾਸਤੇ, ਬਹੁਤ ਹੀ ਜ਼ਿਆਦਾ ਸਸਤਾ ਸਮਾਨ ਲੱਗਾ, ਔਰ ਤੁਸੀਂ ਵੀ ਇੱਥੋਂ ਇੰਡੀਅਨ ਫਰੂਟ ਲੈਣ ਤੋਂ ਸਮਾਨ ਜ਼ਰੂਰ ਜ਼ਰੂਰ ਜ਼ਰੂਰ ਲੈ ਕੇ ਆਓ, ਕਿਉਂਕਿ ਸਮਾਨ ਹੁੰਦਾ ਹੀ ਬੜਾ ਵਧੀਆ, ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਹੁੰਦੀਆਂ ਇਹਨਾਂ ਦੀਆਂ, ਔਰ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਨਾਲ ਨਾਲ ਵਧੀਆ ਆਂਡੇ, ਦੁੱਧ ਲੈਣੇ ਆ, ਬ੍ਰੈਡਾਂ ਲੈਣੀਆਂ ਤੁਹਾਡੇ ਵਾਸਤੇ, ਛੋਟੇ ਬੈਂਗਣ, ਭਿੰਡੀਆਂ ਲੈਣੀਆਂ, ਮੂਲੀਆਂ ਲੈਣੀਆਂ, ਜਾਂ ਵੀ ਜੋ ਵੀ ਸਮਾਨ ਗਰੋਸਰੀ ਸਟੋਰ ਦੇ ਹੁੰਦਾ ਉਹ ਜ਼ਰੂਰ ਲੈ ਕੇ ਆਓ, ਘਰ ਦੇ ਵਿੱਚ ਤਾਜ਼ਾ ਤਾਜ਼ਾ ਸਮਾਨ ਖਾਇਆ ਕਰੋ, ਸਬਜ਼ੀਆਂ ਬਣਾ ਕੇ। ਦੇਖੋ ਲੋਕ ਵੈਜੀਟੇਰੀਅਨ ਹੋ ਰਹੇ ਅੱਜ ਕੱਲ੍ਹ, ਆਉਣ ਵਾਲੇ ਸਮੇਂ 'ਚ ਕਹਿੰਦੇ ਇਹ ਮੀਟ ਦੇ ਸਾਈਡ ਇਫੈਕਟ ਬੜੇ ਆ, ਰੈੱਡ ਮੀਟ ਦੇ ਖਾਸ ਕਰਕੇ, ਤੁਹਾਡੇ ਜਿਹੜੇ ਕੋਲੈਸਟ੍ਰੋਲ ਨੂੰ ਬਹੁਤ ਜ਼ਿਆਦਾ ਹਾਈ ਕਰਦਾ ਹੈ ਰੈੱਡ ਮੀਟ। ਅਤੇ ਵੈਜੀਟੇਬਲ ਦਾ ਦੇਖੋ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਕੁਦਰਤ ਦੀਆਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ, ਜਿਹੜੀਆਂ ਕੁਦਰਤ ਨੇ ਚੀਜ਼ਾਂ ਬਣਾਤੀਆਂ ਉਹਦਾ ਕੋਈ ਨੁਕਸਾਨ ਨਹੀਂ, ਬੰਦੇ ਦੇ ਪਾਲਣ ਪੋਸ਼ਣ ਵਾਸਤੇ ਕੋਈ ਨੁਕਸਾਨ ਨਹੀਂ, ਪਰ ਜਿਹੜੀਆਂ ਬਾਅਦ 'ਚ ਬੰਦੇ ਨੇ ਆਪਣੀ ਕਾਰਾਗਰੀ ਕੀਤੀ ਹੈ ਨਾ, ਉਹਦਾ ਕਿਤੇ ਨਾ ਕਿਤੇ ਸਾਈਡ ਇਫੈਕਟ ਹਰ ਚੀਜ਼ ਦਾ ਹੈ। ਚਲੋ ਐਨੀਵੇ ਸਮਾਂ ਸਮਾਪਤ ਵੱਲ ਜਾ ਰਿਹਾ, ਔਰ ਮੈਂ ਸਮਝਦਾ ਕਿ ਜੇ ਤੁਸੀਂ ਵੀ ਬਈ ਸ਼ੋਅ ਦੀਆਂ ਟਿਕਟਾਂ ਨਹੀਂ ਲਈ ਹਾਲੇ ਤੱਕ ਤਾਂ ਜ਼ਰੂਰ ਲੈ ਲਓ। ਮੈਨੂੰ ਦੋ ਕੁ ਮੈਸੇਜ ਵੀ ਆਏ ਆ ਵੀਰਾਂ ਦੇ, ਭਾਜੀ ਸਾਨੂੰ ਵੀ ਟਿਕਟਾਂ ਚਾਹੀਦੀਆਂ। ਮੈਂ ਤੁਹਾਨੂੰ ਕਾਲ ਕਰਦਾ ਵੀਰਾ ਜੀ ਹੁਣੇ। ਹੰਸ ਰਾਜ ਹੰਸ ਸਾਹਿਬ 18 ਸਤੰਬਰ ਨੂੰ ਆ ਰਹੇ ਹੈ, ਟਿਕਟਾਂ ticketmaster.co ਤੁਹਾਨੂੰ ਮਿਲ ਜਾਣੀ ਹੈ। ਜੇ ਕੋਈ ਹੋਰ ਸਪੋਂਸਰ ਕਰਨਾ ਮੈਨੂੰ ਕਾਲ ਕਰ ਲਿਓ 6474481000। ਹੰਸ ਰਾਜ ਹੰਸ ਸਾਹਿਬ ਤੁਹਾਡੀ ਮੁਲਾਕਾਤ ਵੀ ਕਰਾ ਰਹੇ ਹਾਂ।

0: 5:30.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-7410-647-739-8710।
7: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਂਦਾ ਹੈ।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ।
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
12: ਮੈਂ ਕਿਹਾ ਕਿੱਥੇ ਜਾ ਰਹੀ ਹੈ?
13: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
12: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
15: ਬੜੀਆਂ ਪੱਟੀਆਂ ਲਪੇਟੀਆਂ, ਕੀ ਹੋਇਆ?
12: ਓਏ ਹੋਏ, ਇੱਕ ਕੁੜੀ ਦਾ ਫੋਨ ਰੀਚਾਰਜ ਕਰਾਉਣ ਗਿਆ ਸੀ, ਹੱਥ ਪੈ ਤੜਾ ਕੇ ਆਇਆ।
15: ਕਿਉਂ, ਰੀਚਾਰਜ ਦੇ ਪੈਸੇ ਨਹੀਂ ਹੈਗੇ ਸੀ?
12: ਉਹ ਪੈਸੇ ਤਾਂ ਹੈਗੇ ਸੀ, ਜਿਹੜੀ ਦੁਕਾਨ ਤੇ ਚਲ ਗਿਆ ਸੀ ਉਹ ਕੁੜੀ ਦਾ ਭਰਾ ਸੀ।
15: ਹੈ?
16: ਫਿੱਟੇ ਮੂੰਹ ਤੇਰੇ।
17: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
14: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
18: ਨਾਓ ਓਪਨ ਟਿਲ 2 AM।
19: ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ।
20: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
21: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
20: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
1: Vision Vanities ਤੇ new shipment ਆ ਗਈ ਹੈ. Bathroom Vanities ਦੇ selected models ਤੇ ਵੀ up to 60% off. Contractors ਲਈ special prices. ਇੰਨਾ ਹੀ ਨਹੀਂ, Vanities ਦੀ purchase ਤੇ selected range of mirrors free. Vision Vanities, Dixie and Dairy ਦੇ ਬਿਲਕੁਲ ਨਜ਼ਦੀਕ. Call 905-671-1800, 905-671-1800.
2: Conditions apply.
22: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
23: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
24: Ladies and gentlemen, introducing from CHLO AM 530, the number one radio host in the world,

0: ਕੰਮਕਾਰ ਮੁੱਛਾਂ ਨੂੰ ਵੱਟ ਮੈਂ ਦੇ ਦਿੰਨੀ ਆ।
1: ਹੈ
2: ਫਿੱਟੇ ਮੂੰਹ ਤੇਰੇ।
3: ਜਦੋਂ ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ ਜਿਹੜੀ ਰੈਂਟਲ ਪ੍ਰੋਪਰਟੀ ਹੈ, ਅੱਗੇ ਵੀ ਆਪਾਂ ਗੱਲ ਕੀਤੀ ਸੀ ਇੱਕ ਲੇਡੀ ਕਾਫੀ ਨੁਕਸਾਨ ਕਰ ਬੈਠੀ ਆਪਦਾ ਪੈਸੇ ਦਾ, ਤੁਸੀਂ ਜਾ ਕੇ ਪ੍ਰੋਪਰਟੀ ਚੈੱਕ ਕਰੋ, ਅਬਲਾ ਕਿਸੇ ਏਜੰਟ ਨੂੰ, ਰੀਅਲ ਸਟੇਟ ਏਜੰਟ ਨੂੰ ਇਨਵੋਲਵ ਕਰ ਲਓ, ਤੁਹਾਡੀ ਜੇਬ ਚੋਂ ਆਨਾ ਨਹੀਂ ਜਾਣਾ, ਉਹ ਆਪੇ ਸਾਰਾ ਕੁਝ ਚੈੱਕ ਕਰ ਲਏਗਾ। ਹੁਣ ਦੱਸਿਆ ਜਾ ਰਿਹਾ ਹੈ ਆਪਣੇ ਇੱਥੇ ਲੋਕਲ ਗਵਰਨਮੈਂਟ ਵੱਲੋਂ $500 million ਦਾ ਫਰੋਡ ਹੋ ਚੁੱਕਿਆ, ਜਿਹੜੇ ਲੋਕੀ ਰੈਂਟ ਤੇ ਘਰ ਭਾਲਦੇ ਸੀ, ਫਸਟ ਐਂਡ ਲਾਸਟ ਦੇਤਾ, ਮੁੜ ਕੇ ਉੱਥੇ ਕੋਈ ਵੀ ਨਹੀਂ ਮਿਲਦਾ ਤੁਹਾਨੂੰ। ਸੋ ਬੀ ਕੇਅਰਫੁਲ। ਇੱਕ ਨਾ ਟੋਰਾਂਟੋ ਸਨ ਦੇ ਵਿੱਚ January 9, 1956 ਤੋਂ ਇੱਕ ਆਰਟੀਕਲ ਆ ਰਿਹਾ ਸੀ, ਡੀਅਰ ਐਬੀ, ਤੁਸੀਂ ਉਸਨੂੰ ਲੇਡੀ ਨੂੰ ਕੋਈ ਵੀ ਸਵਾਲ ਪੁੱਛੋ, ਉਹਦਾ ਜਵਾਬ ਦਿੰਦੀ ਸੀਗੀ, ਅਤੇ ਜਵਾਬ ਇਹ ਨਹੀਂ ਹੁੰਦਾ ਸੀ ਕਿ ਸ਼ਨੀ ਐ ਨੂੰ ਗਿਆ ਹੋਇਆ, ਉਹ ਕੱਲ੍ਹ ਨੂੰ ਮੁੜ ਕੇ ਫਲਾਨੇ ਮੋੜਦੀ ਆਏਗਾ, ਚੰਦ ਆ ਜਿਹੜਾ ਉਹ ਸੂਰਜ ਦੇ ਪਿੱਛੇ ਅਤੇ ਸੂਰਜ ਥੱਲੇ ਆਇਆ ਹੋਇਆ, ਅਤੇ ਪਾਣੀ ਚੱਕੋ ਇੱਧਰ ਰੱਖ ਦਿਉ, ਮਿੱਟੀ ਚੱਕੋ ਇੱਧਰ ਰੱਖ ਦਿਉ, ਕੁਰਸੀ 'ਚ, ਇਹੋ ਜਿਹਾ ਕੁਛ ਨਹੀਂ ਕਰਦੇ ਸੀ, ਉਹ ਦੁਨਿਆਵੀ ਗੱਲਾਂ ਨਾਲ ਪੜ੍ਹੀ ਲਿਖੀ ਸੀ ਉਹ ਦੱਸਦੀ ਸੀ। ਖੈਰ ਅੱਜ ਲਾਸਟ ਡੇ ਹੈ ਡੀਅਰ ਐਬੀ ਦਾ, ਜਿਹੜਾ ਸਵਾਲ ਟੋਰਾਂਟੋ ਸੰਚ ਹੈਗਾ, ਅੱਜ ਤੋਂ ਬਾਅਦ ਉਹ ਬੰਦ ਹੋ ਜਾਏਗਾ। ਉਦੋਂ ਡੋਨਲਡ ਟਰੰਪ ਉਹ ਖੜਿੱਕੀ 'ਚ ਫਸਿਆ ਹੋਇਆ, ਉਦੋਂ ਮਿਡ ਟਰਮ ਇਲੈਕਸ਼ਨ ਆ ਰਹੀ ਹੈ, ਇਲੈਕਸ਼ਨ ਤੋਂ ਪਹਿਲਾਂ ਉਹ ਕਾਫੀ ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, 100 ਦਿਨ ਰਹਿ ਗਏ ਇਲੈਕਸ਼ਨ 'ਚ, ਮੈਨੂੰ ਨਹੀਂ ਲੱਗਦਾ ਜਿੱਤੇਗਾ। ਅੱਜ ਥੋੜ੍ਹੀ ਦੇਰ ਪਹਿਲਾਂ 12 ਵਜੇ, ਠੀਕ 12 ਵਜੇ, ਜਿਹੜਾ ਗੋਡੀ ਹਾਓ ਬ੍ਰਿਜ ਹੈ ਅੰਬੈਸਡਰ 'ਤੇ, ਇਹ ਅਮੈਰੀਕਾ ਅਤੇ ਕੈਨੇਡਾ ਦੇ ਵਿਚਕਾਰ ਅੱਜ ਖੁੱਲ੍ਹ ਗਿਆ ਹੈ, ਇਹਦੇ 'ਚ ਕੈਨੇਡਾ ਦੀ ਸੈਲੀਬ੍ਰੇਸ਼ਨ ਜਿਹੜੀ ਚੱਲੀ ਹੈ, ਅਮੈਰੀਕਾ ਵਾਲਿਆਂ ਨੂੰ ਇਨਵਾਈਟ ਨਹੀਂ ਕੀਤਾ ਗਿਆ। ਆਪਣੇ ਕੈਨੇਡਾ ਵਿੱਚ ਬਾਏ ਇਲੈਕਸ਼ਨ ਹੋਣ ਜਾ ਰਹੀ ਹੈ, ਜਿਹੜੇ ਐਮ ਪੀ ਸਾਹਿਬ ਨੇ ਉਹ 3 MPs ਦੀ ਤਕਦੀਰ ਬਦਲੇਗੀ। ਆਪਣੇ ਇੱਥੇ ਲੋਕਲ ਈ ਬੀਚਸ 'ਤੇ ਹੈ, ਈਸਟ ਯੋਰਕ ਦੇ ਅੰਦਰ ਬੀ ਸੀ ਵਿੱਚ, ਅਤੇ ਤੀਜੀ ਜਿਹੜੀ ਕੁਰਸੀ ਹੈ ਉਹ ਕੁਬੈਕ ਦੇ ਵਿੱਚ ਹੈ। ਆਹ ਸੁਣੋ।
4: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਡ ਡੇਟਾ ਪਲਾਨਸ ਵਿਦ 5 year ਪ੍ਰਾਈਸ ਗਾਰੰਟੀ। ਹਾਂਜੀ, ਤੁਸੀਂ ਠੀਕ ਸੁਣਿਆ, 5 year ਦੀ ਪ੍ਰਾਈਸ ਗਾਰੰਟੀ ਹੈਗੀ। $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 countries ਇੰਕਲੂਡਿਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ। ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 6479462525, 6479462525, 2525। ਤੇ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਇੰਟਰਨੈਟ, ਅਨਲਿਮਿਟਡ ਯੂਸੇਜ, ਸਪੈਸ਼ਲ ਕ੍ਰੈਡਿਟਸ, ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 6479462525, 6479462525।
5: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
6: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
7: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
8: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
9: ਓ ਤੂੰ ਰੇਫੜਾ, ਓ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
8: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870, ਪੈਗੀ ਪੱਲੇ।
10: ਲੁਧਿਆਣਿਓ ਟੈਂਟ ਕਰਾ ਆਂਦਾ,
11: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
12: ਜਸ਼ਨ ਟੈਂਟਸ ਦੇ ਨਾਲ,
11: ਵਿਆਹ ਹੋਵੇ, ਬਰਥਡੇ ਪਾਰਟੀ,
12: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
11: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
12: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
11: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ, 416-294-2857,
12: 416-294-2857।
11: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
1: ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ

0: ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ ਕੁਇਕ ਟਰੱਕ ਲਿਊਬ
1: ਹੋਰ ਖਬਰਾਂ 'ਚ ਖਬਰ ਆਇਆ ਮੇਨ ਸਟ੍ਰੀਮ 'ਚ ਸਰਵੇ ਹੋਇਆ ਜਿਹੜਾ ਬਿਲੀ ਬਿਸ਼ਪ ਏਅਰਪੋਰਟ ਹੈ ਉੱਥੇ ਰੋਕ ਲਾਤੀ ਵੀ ਐਕਸਪੈਂਸ਼ਨ ਨਹੀਂ ਹੋਣੀ ਫੈਡਰਲ ਸਰਕਾਰ ਨੇ ਡਕ ਫੋਰਟ ਤਾਂ ਚਾਹੁੰਦਾ ਹੋ ਜੇ ਮੈਂ ਵੀ ਚਾਹੁੰਦਾ ਹੋ ਜੇ ਪਰ ਉਹ ਬੰਦ ਕਰਤੀ ਖੈਰ ਜਿਹੜੇ ਦੇਸ਼ ਵਿੱਚ ਹਾਈਵੇ ਨਹੀਂ ਬਣਨਗੇ ਏਅਰਪੋਰਟ ਨਹੀਂ ਬਣਨਗੇ ਉਹ ਦੇਸ਼ ਤਰੱਕੀ ਕਿਵੇਂ ਕਰੇਗਾ ਉਧਰ ਖਬਰ ਆ ਰਹੀ ਹੈ ਜਿਹੜਾ ਇਰਾਨ ਦੀ ਲੜਾਈ ਚੱਲ ਰਹੀ ਹੈ ਜਿਹੜੇ ਹੂਤੀਜ਼ ਨੇ ਉਹਨਾਂ ਨੇ ਰੈੱਡ ਸੀ ਦੇ ਵਿੱਚ ਜਿਹੜੇ ਸਾਊਦੀ ਦੇ ਜਹਾਜ਼ ਸੀ ਉਹਨਾਂ ਦੇ ਹੱਲਾ ਬੋਲਤਾ ਅਮਰੀਕਾ ਨੇ ਚੰਗੀ ਗੋਲਾਬਾਰੀ ਕੀਤੀ ਹੁਣ ਅਮਰੀਕਾ ਵੀ ਸਾਹ ਲੈਣ ਲੱਗ ਗਿਆ ਕਹਿੰਦਾ ਠਹਿਰ ਜਾਓ ਦਮ ਲੈ ਲਓ ਫਿਰ ਗੋਲਾਬਾਰੀ ਕਰਾਂਗੇ ਗਰਮੀਆਂ ਆ ਚੁੱਕੀਆਂ ਨੇ ਅਸੀਂ ਛੁੱਟੀਆਂ 'ਤੇ ਜਾਂਦੇ ਹਾਂ ਸੱਜੇ ਖੱਬੇ ਜਾਂਦੇ ਹਾਂ ਜਿੱਥੇ ਵੀ ਜਾਂਦੇ ਹਾਂ ਇੰਜੋਏ ਕਰੋ ਬੀ ਸੇਫ ਡੋਂਟ ਡਰਿੰਕ ਐਂਡ ਡਰਾਈਵ ਪਰ ਜਿੱਥੇ ਜਾਂਦੇ ਹਾਂ ਉੱਥੇ ਗੰਦ ਨਾ ਪਾਓ ਉੱਥੇ ਗਰਬਜ ਨਾ ਸਿੱਟ ਕੇ ਆਓ ਉੱਥੇ ਬੋਤਲਾਂ ਟੱਕਣ ਅਤੇ ਪੌਪ ਦੇ ਡੱਬੇ ਆ ਉਹ ਨਾ ਸਿੱਟੋ ਪਲੀਜ਼ ਚੱਕ ਲਓ ਯਾਰ ਕਿਉਂ ਗੰਦ ਪਾਉਂਦੇ ਹੋ ਕਿਉਂ ਜਲੂਸ ਕੱਢਦੇ ਹਾਂ ਆਪਣਾ ਜਲੂਸ ਕੱਢਣ ਦਾ ਹੋਰ ਇੱਥੇ ਜਿਹੜੇ ਆ ਚੋਰ ਚੱਕੇ ਉਹੀ ਬਹੁਤ ਆ ਤੁਸੀਂ ਵੀ ਕੱਢਣ ਲੱਗ ਗਏ ਖਮਾਨ ਮੈਨ ਖਾਸ ਕਰਕੇ ਜਿੱਥੇ ਵੱਡੇ ਫੰਕਸ਼ਨ ਹੁੰਦੇ ਨੇ ਕੋਈ ਅਰੇਂਜ ਕਰਦਾ ਤੀਆਂ ਦਾ ਮੇਲਾ ਫਲਾਨਾ ਭੰਗੜਾ ਅਤੇ ਫਲਾਨਾ ਕਬੱਡੀ ਜੋ ਵੀ ਹੈ ਸਫਾਈ ਕਰੋ ਉੱਥੇ ਪਾਰਕਾਂ 'ਚ ਗੰਦ ਨਾ ਪਾਓ
2: ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰੋਸ ਬੋਰਡਰ ਏਜ਼ੀ ਡਰਾਈਵਰਸ ਬਹੁਤ ਹੀ ਸ਼ਾਨਦਾਰ ਅਪਰਚੁਨਿਟੀ ਡੈਡੀਕੇਟਿਡ ਆਟੋ ਪਾਰਟਸ ਡੇਲੀ ਹੋਮ ਰਨਸ ਸੇਮ ਟਰੱਕ ਤੇ ਟ੍ਰੇਲਰਸ ਲਗਭਗ 3000 ਮਾਈਲ ਪਰ ਵੀਕ ਮਿਲਣਗੇ ਸਟਾਰਟਿੰਗ ਫਰੋਮ ਉਸ਼ਾਵਾ ਇਟੋਪਿਕੋ ਅਤੇ ਬੋਲਟਨ ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਜ਼ੀ ਲਾਇਸੈਂਸ ਕਲੀਨ CBOR ਤੇ ਐਬਸਟ੍ਰੈਕਟ US ਬੋਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ ਤਾਂ ਅੱਜ ਹੀ ਐਵਰੇਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4 ਜਾਂ ਫਿਰ 9053348222 ਯਾਨੀ 905-846-2229 ਤੇ ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4
3: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ ਬਸ ਫੇ ਅਸੀਂ ਕਰਦਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ
4: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੋਡ 9057944667
1: ਰੂਪਾ ਬਰਾੜ ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ ਪੰਜ ਵਕੀਲਾਂ ਦੀ ਮਾਹਰ ਅਤੇ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ ਰੂਪਾ ਬਰਾੜ 416-999-5939 416-991-5939
5: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ
1: ਪਿਛਲੇ ਫਰਾਈਡੇ ਅਸੀਂ ਤੁਹਾਨੂੰ ਬ੍ਰੇਕਿੰਗ ਨਿਊਜ਼ ਦਿੱਤੀ ਸੀਗੀ ਕਿ ਰੈਕਸਡੇਲ ਵਿੱਚ ਇੱਕ ਬੰਦੇ ਨੇ ਇੱਕ ਬੀਬੀ ਦੇ ਗੋਲੀ ਮਾਰ ਦਿੱਤੀ ਉਸ ਸਿਲਸਿਲੇ 'ਚ ਬਰੈਂਪਟਨ ਦਾ 37 ਦਾ ਸ਼ਰਨਜੀਤ ਸਿੰਘ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਲੇਡੀ ਦੇ ਗੋਲੀ ਮਾਰ ਕੇ ਕਤਲ ਕੀਤਾ ਉਹਦਾ ਨਾਂ ਨਵਨੀਤ ਕੌਰ ਸੀ ਹੰਬਰਵੁੱਡ ਅਤੇ ਰੈਕਸਡੇਲ ਬੁਲੇਵਾਰਡ ਦੇ ਇਲਾਕੇ 'ਚ ਹੋਇਆ ਸਕਾਰਵੁੱਡ ਦੇ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਸਨੇ ਕਤਲ ਕੀਤਾ ਸੀ ਬਾਲਾ ਕੁਮਾਰ ਜੱਜ ਸਾਹਿਬ ਨੇ ਫਲੋਰੀਡਾ 'ਚ ਇੱਕ ਬੰਦੇ ਨੂੰ 42 ਸਾਲਾਂ ਲਈ ਚੱਕੀ ਪੀਸਿੰਗ ਉਹਨੇ ਆਪਣੇ 18 ਮਹੀਨੇ ਦੇ ਬੱਚੇ ਨੂੰ ਗੱਡੀ 'ਚ ਛੱਡ ਗਿਆ ਆਪ ਬਾਹਰ ਜਾ ਕੇ ਮੂਡ ਬਣਾਉਣ ਲੱਗ ਗਿਆ ਕੁਛ ਹੋਰ ਕਰਨ ਲੱਗ ਗਿਆ ਗਰਮੀ ਦੇ ਨਾਲ ਬੱਚੇ ਦੀ ਮੌਤ ਹੋ ਗਈ ਕੋਈ ਖਬਰ ਨਹੀਂ ਆਈ ਅਜੇ ਤੱਕ ਕਿ ਨੀਨਾ ਟਾਂਗੜੀ ਹਰਦੀਪ ਗਰੇਵਾਲ ਜਾਂ ਕਿਸੇ ਜਿਹੜੇ ਹੋਰ 15-16 ਨੇ ਕਿਸੇ ਨੇ ਮਾਫ਼ੀ ਮੰਗੀ ਆ ਜਾਂ ਕਿਸੇ ਨੇ ਪੈਸੇ ਮੋੜ ਤੇ ਖ਼ਬਰ ਆਈ ਹੈ ਕੋਈ ਮੈਂ ਨਹੀਂ ਦੇਖੀ ਹੈਗੀ। ਨੀਨਾ ਟਾਂਗੜੀ ਨੇ 18,976 ਰਗੜੇ, ਹਰਦੀਪ ਗਰੇਵਾਲ ਨੇ 27,275 ਰਗੜੇ, ਜਿਹੜੇ ਆਪਣੇ ਅਖਬਾਰ ਦੇ ਵਿੱਚ ਇਸ਼ਤਿਹਾਰ ਸੀ, ਆਪਦਾ ਹੀ ਅਖਬਾਰ, ਆਪਦੇ ਇਸ਼ਤਿਹਾਰ, ਆਪਦੇ ਪੈਸੇ, ਵਾਹ ਸ਼ੇਰਾ। ਅਜੇ ਤੱਕ ਮਾਫ਼ੀ ਨਹੀਂ ਮੰਗੀ, ਮਾਫ਼ੀ ਮੰਗ ਲਓ ਚੰਗੇ ਰਹੋਗੇ, ਨਹੀਂ ਸਾਨੂੰ ਰੋਜ਼ ਯਾਦ ਕਰਾਉਣਾ ਪਏਗਾ।
6: ਇਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਜ਼, ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਲੋਟ, 120 feet ਡੀਪ, 115 feet ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈੱਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
1: ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
1: ਸਾਡੇ ਲਿਸਨਰ ਨੇ ਜਿਨ੍ਹਾਂ ਨੇ ਆਪਣੇ ਔਰਗਨ ਨੂੰ ਡੋਨੇਟ ਕਰਨ ਲਈ ਦਸਤਖਤ ਕੀਤੇ ਹੋਏ ਨੇ, ਕਿੰਨੇ ਕੁ ਨੇ? ਐਨੀ ਆਈਡੀਆ? ਬਾਏ ਦਾ ਵੇ, ਪਹਿਲਾਂ ਸਭ ਤੋਂ ਪਹਿਲਾਂ ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਮੱਤ ਦਈਏ, ਜਿਵੇਂ ਦੇਣ ਲੱਗ ਜਾਂਦੇ ਅੱਜ ਕੱਲ੍ਹ ਜਾਲੀ ਮੀਡੀਆ ਜੇ ਵਾਲੇ, ਮੈਂ ਆਲਰੇਡੀ ਡੋਨੇਟ ਕੀਤੇ ਹੋਏ ਔਰਗਨ ਜਿਹੜੇ ਚੱਲਦੇ ਹੋਏ ਉਹ ਤਾਂ ਲੈ ਲੈਣਗੇ ਨਾ, 2-4 ਦੀ ਜਾਨ ਬਚ ਸਕਦੀ ਹੈ। ਜਿਹੜੇ ਇਹ ਕਹਿੰਦੇ ਵੀ ਅਸੀਂ ਸਾਡਾ ਧਰਮ ਨਹੀਂ ਲਾਓ ਕਰਦਾ ਜਾਂ ਇਹ ਨਹੀਂ ਕਰਦਾ ਉਹ ਨਹੀਂ ਕਰਦਾ, ਉਹਨਾਂ ਨੂੰ ਇਹ ਪੁੱਛੋ, ਤੁਹਾਡੀ ਕਿਡਨੀ ਫੇਲ ਹੋ ਜਾਏ ਤਾਂ ਕੱਲ ਨੂੰ ਕਿਡਨੀ ਭਾਲਣ ਤਾਂ ਜਾਓਗੇ ਨਾ ਬਾਹਰ? ਉਦੋਂ ਜਾਤ ਵੀ ਨਹੀਂ ਦੇਖਣੀ, ਉਦੋਂ ਰੰਗ ਵੀ ਨਹੀਂ ਦੇਖਣਾ, ਚੀਨਾ ਹੋਵੇ, ਕਾਲਾ ਹੋਵੇ, ਗੋਰਾ ਹੋਵੇ, ਚੂੜਾ ਹੋਵੇ, ਚਮਾਰ ਹੋਵੇ, ਜੱਟ ਹੋਵੇ, ਨਾਈ ਛਿੰਬਾ, ਕੁਛ ਨਹੀਂ ਦੇਖਣਾ। ਜਿਉਂਦੇ ਜੀ ਅਸੀਂ ਇਹ ਚੀਜ਼ਾਂ ਛੱਡਦੇ ਨਹੀਂ ਗਏ, ਜਦੋਂ ਮਰ ਗਏ ਜਾਂ ਮਰਨ ਲੱਗੇ ਹਾਂ ਉਦੋਂ ਸਾਨੂੰ ਇਹਨਾਂ ਦੇ ਔਰਗਨ ਮਿਲ ਜਾਣ, ਸਾਡੀ ਜਾਨ ਬਚ ਜਾਏ, ਕਿੰਨੇ ਕਿੰਨੇ? ਥੋੜ੍ਹਾ ਸੋਚੋ। ਫਿਰ ਜਦੋਂ ਕਿਤੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਹੋਰ ਪੰਗਾ ਪੈ ਜਾਂਦਾ, ਸੁਣ ਖੂਨ ਦੀਆਂ ਬੋਤਲਾਂ ਚੜਾਉਂਦੇ ਆ, ਖੂਨਦਾਨ ਕਰਨ ਵਾਲੇ ਕਿੰਨੇ ਕਿੰਨੇ? ਥਿੰਕ ਅਬਾਊਟ ਇਟ, ਸੋਚੋ ਮਾੜਾ ਜਿਹਾ, ਕਦੋਂ ਤੁਸੀਂ ਲਾਸਟ ਟਾਈਮ ਖੂਨਦਾਨ ਕੀਤਾ ਮਹਾਰਾਜ? ਹੈਲੋ, ਕਦੋਂ ਕੀਤਾ ਸੀ? ਨਹੀਂ ਕੀਤਾ, ਕਰ ਲਓ, ਰੈੱਡ ਕਰਾਸ ਵਾਲਿਆਂ ਨੂੰ ਫੋਨ ਕਰ ਲਓ, ਕਿਤੇ ਨਾ ਕਿਤੇ ਉਹਨਾਂ ਨੇ ਲਾਉਂਦੇ ਰਹਿੰਦੇ ਹੋ ਆਪਦਾ ਕੈਂਪੇਨ, ਜਾ ਕੇ ਉੱਥੇ ਖੂਨ ਦੇ ਆਏ ਹੋ। ਹਰ ਮਿਰਗਾ 50 ਜਾਂ 55 ਦਿਨ ਬਾਅਦ ਯੂ ਆਰ ਅਲਾਊਡ ਟੂ ਗਿਵ ਦਾ ਬਲੱਡ, ਇਹਦੇ ਫਾਇਦਾ ਤੁਹਾਨੂੰ ਦੱਸਦਾ ਕੀ ਆ, ਕਿਸੇ ਦੀ ਜਾਨ ਬਚੇਗੀ, ਇਹ ਤਾਂ ਫਾਇਦਾ ਹੋ ਗਿਆ ਨਾ। ਦੂਸਰਾ, ਜਿਹੜਾ ਤੁਹਾਡੇ ਅੰਦਰ ਖੂਨ ਆ ਉਹ ਜਦੋਂ ਚਲਿਆ ਜਾਏਗਾ ਉਹਦੀ ਜਗ੍ਹਾ ਨਵਾਂ ਖੂਨ ਆ ਜਾਏਗਾ, ਉਹਦਾ ਵੀ ਫਾਇਦਾ ਹੀ ਆ, ਨਵੇਂ ਸੈਲਸ ਆਉਣਗੇ। ਐਨੀਵੇ, ਮਰਜ਼ੀ ਤੁਹਾਡੀ ਆ ਮਿੱਤਰੋ, ਸਾਡਾ ਕੰਮ ਆ ਹੋਕਾ ਦੇਣਾ।
10: सब तो वधिया अमृतसरी फिश कित्थों मिलदी है?
11: ते अमृतसरों ही मिलदी है, होर कित्थों मिलनी है?
10: रहे ना बुद्धू दे बुद्धू, ओ मिलदी है तंदूरी ग्रिल मीट शॉप तो। चलो चलिए तंदूरी ग्रिल मीट शॉप ते।
12: 9985 मैक्वीन ड्राइव, 15 फाइंडर वे, 45 डस्ट ड्राइव।
13: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
5: ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ ਬਸ ਦੋ ਚੌਂ ਦਾ ਕਮੰਡ ਤੋੜਨਾ ਹੈ
14: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002

0: गई।
1: बस मेरे नाका लग गया सी अगले ने चलान कटता।
2: फट्टे मुँह तेरे।
3: लो जी इंडियन फ्रूट लैंड दे नाल है तंदूरी ग्रिल। ਹੋਰ ਖਬਰਾਂ ਚ ਖਬਰ ਇਹ ਹੈ, ਬ੍ਰੈਂਪਟਨ ਵਿਖੇ ਗੋਲੀਆਂ ਮਾਰ ਕੇ ਇੱਕ ਜਾਣੇ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੀਲ ਰੀਜਨ ਪੁਲਿਸ ਵੱਲੋਂ 24 ਸਾਲ ਦਾ ਵਿਕਰਮ ਬਾਲਾ ਨੂੰ ਗ੍ਰਿਫਤਾਰ ਕਰ ਲਿਆ। ਐਬਰਸਫੋਰਡ ਤੋਂ ਖਬਰ ਆਈ ਹੈ, 2.5 ਸਾਲਾ ਬੱਚੀ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਅਤੇ ਸਟੱਡੀ ਵੀਜ਼ਾ ਤੇ ਆਈ ਪਤਨੀ ਖੁਦ ਨੂੰ ਲਾਚਾਰ ਮਹਿਸੂਸ ਕਰ ਰਹੀ ਹੈ। ਗੋ ਫੰਡ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ। ਪਠਾਨਕੋਟ ਚ ਬੰਬ ਧਮਾਕੇ ਦੀ ਧਮਕੀ, ਵਾਟਰਲੂ ਅਤੇ ਬਰਾੜ ਖੇਤਰ ਚ 23 ਕਾਰੋਬਾਰ ਆ ਜਿਹੜੇ ਨੇ, ਕੈਨੇਡਾ ਵੱਲੋਂ $4.5 crore ਦਾ ਨਿਵੇਸ਼ ਕੀਤਾ ਗਿਆ ਇਸ ਇਲਾਕੇ ਚ। ਸਿਆਟਲ ਦੇ ਇੱਕ ਸਾਲਾਨਾ ਸਮਾਗਮ ਨੇੜੇ ਚੱਲੀ ਗੋਲੀ, 2 ਦੀ ਮੌਤ। ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ। ਐਵਰੇਜ ਟਰਾਂਸਪੋਰਟ, ਇਹਨਾਂ ਨੂੰ ਕ੍ਰਾਸ ਬਾਰਡਰ ਏਜ ਦੇ ਡਰਾਈਵਰ ਦੀ ਲੋੜ ਹੈ ਜੀ। ਆਟੋ ਪਾਰਟ ਦੇ ਡੈਡੀਕੇਟਡ ਰਨ ਨੇ, ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, 3,000 ਮੀਲ ਹਫ਼ਤੇ ਦੇ ਮਿਲਣਗੇ। ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਐਂਡ US ਈਸਟ ਲਈ ਡਰਾਈਵਰ ਦੀ ਲੋੜ ਹੈ। 905-846-2229 846-2229 ਐਕਸਟੈਂਸ਼ਨ 4। ਜਸ਼ਨ ਟੈਂਟ, ਅਗਰ ਤੁਸੀਂ ਘਰੇ ਛੋਟਾ ਵੱਡਾ ਕੋਈ ਵੀ ਫੰਕਸ਼ਨ ਕਰ ਰਹੇ ਹੋ, ਚਾਹੇ ਧਾਰਮਿਕ ਹੋਵੇ ਚਾਹੇ ਲੇਡੀ ਸੰਗੀਤ ਯੇ ਵੋ ਹੋਵੇ, ਨੋ ਪ੍ਰੋਬਲਮ, ਤੁਸੀਂ ਜਸ਼ਨ ਟੈਂਟ ਨੂੰ ਫੋਨ ਕਰ ਲਓ 416-294-2858 294-2858। AAA ਲੈਂਡਸਕੇਪਿੰਗ, ਹਰ ਤਰ੍ਹਾਂ ਦੀ ਲੈਂਡਸਕੇਪਿੰਗ ਦਾ ਕੰਮ ਕਰਦੇ ਹਾਂ। ਨਵਾਂ ਘਾਹ ਲਵਾ ਲਓ, ਇੰਟਰਲੋਗਿੰਗ ਲਵਾ ਲਓ, ਜੇ ਕੋਈ ਪੁਰਾਣੇ ਦਾਖਤਾ ਸੁੱਕੇ ਸੱਕੇ ਜਿਹਾ ਕਟਾਉਣੇ ਆ ਵਟਾਉਣੇ ਆ, ਉਹ ਵੀ ਕਰ ਦੇਣਗੇ। ਨੰਬਰ ਹੈ 647-84-1213 6477841213 ਨਹੀਂ ਹੈ, 13 ਹੈ। ਬਲੈਕ ਸੀ ਦੇ ਵਿੱਚ ਅਟੈਕ ਕੀਤਾ ਗਿਆ, ਹਮਲੇ ਦੌਰਾਨ ਭਾਰਤੀ ਮਲਾਹ ਦੀ ਮੌਤ ਹੋ ਗਈ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099 ਇਹਨਾਂ ਦਾ ਨੰਬਰ ਹੈ।
1: ਹਰ ਵੇਲੇ ਕਹਿੰਦੀ ਰਹਿੰਦੀ ਆ ਮੈਨੂੰ ਮਰ ਜਾ, ਤੈਨੂੰ ਪਤਾ ਜ਼ਿੰਦਗੀ ਦੀ ਵੈਲਿਊ ਮਰਨ ਤੋਂ ਬਾਅਦ ਵੱਧ ਜਾਂਦੀ ਆ।
4: ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੀ।
1: ਮੰਨਣਾ ਹੀ ਪੈਣਾ, ਕਿਉਂਕਿ ਦੇਖ ਲਾ ਜ਼ਿੰਦਾ ਮੁਰਗਾ 90 ਰੁਪਏ ਕਿਲੋ ਤੇ ਚਿਕਨ ਤੰਦੂਰੀ 160 ਰੁਪਏ ਪਲੇਟ
4: ਹੈ।
2: ਫਿੱਟੇ ਮੂੰਹ ਤੇਰੇ।
5: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
6: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
7: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
8: ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ।
3: ਇੱਕ ਸਬ ਡਿਵੀਜ਼ਨ ਆਈ ਹੈ ਜਿਹੜੀ ਕਿ ਬ੍ਰੈਂਪਟਨ ਤੋਂ 35 ਮਿੰਟ ਦੂਰ ਹੈ, ਸ਼ੈਲਬਨ ਤੋਂ ਪਹਿਲਾਂ ਹੀ ਹੈ। ਇਹ ਜਿਹੜੀ ਸਬ ਡਿਵੀਜ਼ਨ ਹੈ ਇੱਥੇ ਘਰ ਨਹੀਂ ਬਣ ਰਹੇ, ਨਾ ਨਾ ਨਾ ਨਾ ਨਾ, ਇੱਥੇ ਲੋਟਾਂ ਵਿਕ ਰਹੀਆਂ। ਤੁਸੀਂ ਆਪਣੀ ਲੋਟ ਲੈ ਲਓ ਤੇ ਤੁਸੀਂ ਆਪਦਾ ਮਕਾਨ ਆਪ ਬਣਾ ਲਓ, ਜਿਹੋ ਜਿਹਾ ਤੁਹਾਨੂੰ ਚਾਹੀਦਾ, ਚਵਾਰੇ ਵਾਲਾ ਚਾਹੀਦਾ, ਪਿੱਛੇ ਪਾਣੀ ਚੱਲੇ, ਮੂਹਰੇ ਪਾਣੀ ਚੱਲੇ, ਜਿਹੜਾ ਮਰਜ਼ੀ ਬਣਾ ਲਓ, ਜਿਹੋ ਜਿਹਾ ਮਰਜ਼ੀ ਬਣਾ ਲਓ। ਪਰ ਜਤਿੰਦਰ ਗੰਧਮ ਨੂੰ ਫੋਨ ਘੁਮਾਉਣਾ ਪੈਗਾ, 416-265-22 265-22, ਇਹਨਾਂ ਕੋਲ 2 ਲੋਟਸ ਅਵੇਲੇਬਲ ਨੇ। ਕਮਲਜੀਤ ਜੀ, ਪ੍ਰੋਗਰਾਮ ਸਵਾਗਤ ਹੈ।
9: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਆਸ ਕਰਦੇ ਹਾਂ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਲੰਘਿਆ ਹੋਊਗਾ ਤੇ ਵੀਕ ਡੇ ਵੀ ਸਾਰਿਆਂ ਦੇ ਵਧੀਆ ਲੰਘੇ।
3: ਵਧੀਆ ਲੰਘਣ ਜੀ, ਇਹੀ ਉਮੀਦ ਆ। ਅੱਜ ਪੈਟਰੋਲ ਦੀ ਪ੍ਰਾਈਸ ਅੱਧੀ ਰਾਤੋਂ ਚੇਂਜ ਨਹੀਂ ਹੋਣੀ, ਨਾ ਉੱਪਰ ਜਾਣੀ ਆ ਨਾ ਥੱਲੇ ਜਾਣੀ ਆ। ਲੇਕਿਨ ਇੰਟਰਸਟ ਰੇਟ ਵੀ ਨਾ ਉੱਪਰ ਗਏ ਨਾ ਥੱਲੇ ਗਏ, ਟਿਕੇ ਹੋਏ ਆ। ਲੇਕਿਨ ਮਕਾਨਾਂ ਦੀ ਜਿਹੜੀ ਮੌਰਗੇਜ ਆ ਉਹਦੇ ਚ ਕੀ ਸਹਾਇਤਾ ਕਰ ਸਕਦੇ ਹੋ?
9: ਹਾਂ ਦੇਵ ਜੀ, ਗੱਲ ਇਹ ਆ, ਆਪਾਂ ਸਭ ਤੋਂ ਪਹਿਲਾਂ ਤਾਂ ਹੁਣ ਕਿਉਂਕਿ ਫਸਟ ਟਾਈਮ ਬਾਹਰ ਬਹੁਤ ਜ਼ਿਆਦਾ ਐਕਟਿਵ ਆ ਹਨਾ, ਕਿਉਂਕਿ ਹਰੇਕ ਬੰਦੇ ਨੂੰ ਹੁੰਦਾ, ਹਰੇਕ ਬੰਦੇ ਨੇ ਪੈਸੇ ਟਕੇ ਜੋੜ ਕੇ, ਇੱਕ ਕੈਨੇਡਾ 'ਚ ਜਿਹੜਾ ਵੀ ਬੰਦਾ ਆਇਆ ਉਹਨੂੰ ਇੱਕ ਜ਼ਰੂਰ ਹੁੰਦਾ ਵੀ ਇੱਕ ਕਿਵੇਂ ਨਾ ਕਿਵੇਂ ਕਰਕੇ ਮੇਰੇ ਘਰ ਦੀ ਇੱਕ ਛੱਤ ਜ਼ਰੂਰ ਬਣਦੇ ਹਨਾ, ਕਿਉਂਕਿ ਇੱਕ ਤੁਹਾਡੀ ਛੱਤ ਬਣੀ ਹੋਊਗੀ ਤੁਸੀਂ ਸਾਰੀ ਉਮਰ ਰਹਿਣਾ। ਪਰ ਹੁਣ ਦੇਵ ਜੀ ਉਹ ਛੱਤ ਜਿਹੜੀ ਬਣਨੀ ਹੈ ਇੱਥੇ, ਹੁਣ ਇੱਥੇ ਉਹ ਇੰਡੀਆ ਵਾਲਾ ਕੰਮ ਹੈ ਨਹੀਂ ਗਾ, ਵਿੱਚ ਸਰਪੰਚ ਪੈ ਗਿਆ ਤੇ ਵਿੱਚ ਨੰਬਰਦਾਰ ਪੈ ਗਿਆ, ਚਲੋ ਜੀ ਮੋੜ ਵਾਲੇ ਘਰ ਦਾ ਕਰਾਇਆ ਸੌਦਾ ਇੰਨੇ 'ਚ ਹੋ ਗਿਆ ਤੇ ਇੰਨੇ ਦੇ ਦਿਓ ਤੇ ਤੁਹਾਡਾ ਕੰਮ ਖਤਮ ਹਨਾ। ਇੱਥੇ ਹੁਣ ਦੇਵ ਜੀ ਸਭ ਨੂੰ ਪਤਾ ਇੱਕ ਪ੍ਰੋਸੈਸ ਆ ਸਾਰੇ ਕੰਮ ਦਾ ਹਨਾ, ਤੁਸੀਂ ਫਸਟ ਆਫ ਆਲ ਪ੍ਰੋਪਰਟੀ ਦੇਖਦੇ ਹੋ, ਫਿਰ ਉਹ ਪਸੰਦ ਕਰਦੇ ਹੋ, ਫਿਰ ਉਹ 'ਤੇ ਆਫਰ ਪਾਉਂਦੇ ਹੋ, ਫਿਰ ਮੋਰਗੇਜ ਦੇਖਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਵੀ ਕਿਵੇਂ ਬੈਂਕ ਤੋਂ ਮੋਰਗੇਜ ਹੁੰਦੀ ਆ, ਕਿਵੇਂ ਤੁਸੀਂ ਲੋਅਰ ਦੇ ਥਰੂ ਜਾਣਾ, ਕਿੱਦਾਂ ਤੁਹਾਨੂੰ ਚਾਬੀਆਂ ਮਿਲਦੀਆਂ, ਕਿੱਦਾਂ ਕਲੋਜ਼ਿੰਗ ਦੇ। ਸੋ ਇਹ ਸਾਰਾ ਇੱਕ ਪ੍ਰੋਸੈਸ ਆ। ਪਰ ਇਸ ਪ੍ਰੋਸੈਸ ਦੇ ਵਿੱਚ ਹੁਣ ਦੇਵ ਜੀ ਗੱਲ ਪਤਾ ਕੀ ਹੈ, ਇੱਕ ਕਿਉਂਕਿ ਇੱਥੇ ਆਪਾਂ ਹਰ ਰੋਜ਼ ਤੜਕੇ ਉੱਠ ਕੇ ਪੈਸੇ ਕਮਾ ਕੇ ਲਿਆਉਂਦੇ ਹਾਂ, ਇੱਥੇ ਇੱਕ ਆਪਣਾ ਬਜਟ ਹੁੰਦਾ ਹਨਾ, ਉਹ ਆਪਾਂ ਬਜਟ ਦੇ ਵਿੱਚ ਹੀ ਰਹਿ ਸਕਦੇ ਹਾਂ, ਕਿਉਂਕਿ ਇੱਥੇ ਤੁਹਾਡੀਆਂ ਕਿਸ਼ਤਾਂ ਜਿਹੜੀਆਂ 30 ਸਾਲ ਦੀਆਂ ਵੱਧ ਜਾਂਦੀਆਂ, ਹੁਣ 30 ਸਾਲ ਦੀਆਂ ਜਿਹੜੀਆਂ ਤੁਸੀਂ ਪੇਮੈਂਟਾਂ ਦੇਣੀਆਂ, ਤੁਸੀਂ ਇੱਕ ਬਜਟ ਤੋਂ ਬਾਹਰ ਨਹੀਂ ਜਾ ਸਕਦੇ। ਜੇ ਤੁਸੀਂ ਉਸ ਬਜਟ ਦੇ ਵਿੱਚ ਹੀ ਰਹੋਗੇ ਤਾਂ ਹੀ ਤੁਹਾਡੀਆਂ ਅਪਰੋਕਸੀਮੇਟਲੀ 30 ਸਾਲ ਪੇਮੈਂਟਾਂ ਜਾਣਗੀਆਂ। ਹੁਣ ਉਹ ਬਜਟ ਦੇ ਵਿੱਚ ਤੁਸੀਂ ਫਾਇੰਡ ਆਊਟ ਕਿੱਦਾਂ ਕਰਨਾ ਵੀ ਅਸੀਂ ਉਹ ਬਜਟ ਦੇ ਵਿੱਚ ਹੈਗੇ ਹਾਂ ਜਾਂ ਨਹੀਂ, ਜਾਂ ਕਿੱਥੋਂ ਤੱਕ ਸਾਨੂੰ ਘਰ ਲੈਣਾ ਚਾਹੀਦਾ। ਘਰ ਤਾਂ ਹੁਣ ਦੇਵ ਜੀ 5-5 ਮਿਲੀਅਨ ਦੇ ਵੀ ਪਏ ਆ ਹਨਾ, ਪਰ ਆਪਾਂ ਇਹ ਦੇਖਣਾ ਵੀ ਸਾਡੇ 'ਚ ਕਿਹੜਾ ਫਿੱਟ ਆਉਂਦਾ। ਸੋ ਇਹ ਸਾਰੀ ਜਾਣਕਾਰੀ ਲਈ ਵੀ ਤੁਸੀਂ ਪਹਿਲਾਂ ਪ੍ਰੋਪਰਟੀ ਦੇਖਣ ਤੋਂ ਪਹਿਲਾਂ ਸਾਰਾ ਕੁਝ ਆਪਦਾ ਫਾਇੰਡ ਆਊਟ ਕਰ ਸਕਦੇ ਹਾਂ ਵੀ ਅਸੀਂ ਕਿੱਥੋਂ ਤੱਕ ਪ੍ਰੋਪਰਟੀ ਲੈ ਸਕਦੇ ਹਾਂ, ਕਿੰਨੀ ਸਾਨੂੰ ਡਾਊਨ ਪੇਮੈਂਟ ਦੀ ਲੋੜ ਪਊਗੀ, ਕਿੰਨੀ ਡਾਊਨ ਪੇਮੈਂਟ ਤੇ ਕਿੰਨੀ ਰਿਪੋਰਟ ਤੇ ਕਿੰਨੀ ਆਈਕੋਫੈਕਸ ਦਾ ਤੁਹਾਡਾ ਸਕੋਰ ਦੇ ਅਕੋਰਡਿੰਗ ਅਸੀਂ ਕਿਹੜੀ ਪ੍ਰੋਪਰਟੀ ਲੈ ਸਕਦੇ, ਕਿਹੜੀ ਬੈਂਕ ਤੋਂ ਮੋਰਗੇਜ ਹੋਣੀ, ਕੀ ਰੇਟ ਆਫ ਇੰਟਰਸਟ ਲੱਗਣਾ, ਕਿੰਨੀ ਪੇਮੈਂਟ ਬਣਨੀ ਆ, ਸੋ ਕਿੰਨਾ ਸਾਨੂੰ ਕਲੋਜ਼ਿੰਗ ਕੋਸਟ ਦਾ ਖਰਚਾ ਆਉਣਾ। ਸੋ ਇਹ ਸਾਰੀ ਜਾਣਕਾਰੀ ਜੇ ਤੁਸੀਂ ਲੈ ਕੇ ਕਰੋਗੇ ਤਾਂ ਤੁਹਾਨੂੰ ਪ੍ਰੋਪਰਟੀ ਦੇਖਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਣੀ, ਤੇ ਬਾਕੀ ਜਿਵੇਂ ਕਹਿ ਦਈਏ ਵੀ ਤੁਹਾਡੀ ਵਿੰਡਸ਼ੀਲਡ ਵੀ ਮੂਹਰੇ ਬਿਲਕੁਲ ਸਾਫ਼ ਹੋਊਗੀ, ਵੀ ਤੁਹਾਨੂੰ ਕੋਈ ਵੀ ਤੁਸੀਂ ਪ੍ਰੋਪਰਟੀ ਵੇਖੋਗੇ ਤੁਹਾਨੂੰ ਪਤਾ ਹੋਊਗਾ ਵੀ ਇਹ ਪ੍ਰੋਪਰਟੀ ਸਾਡੇ ਬਜਟ 'ਚ ਹੈਗੀ ਆ ਜਾਂ ਨਹੀਂ, ਨਾ ਤੁਹਾਡਾ ਟਾਈਮ ਖਰਾਬ ਹੋਊਗਾ ਨਾ ਕਿਸੇ ਤੁਹਾਡੇ ਭੈਣ ਭਰਾ ਰੀਅਲਟਰ ਦਾ ਟਾਈਮ ਖਰਾਬ ਹੋਊਗਾ। ਸੋ ਕਿਸੇ ਵੀ ਭੈਣ ਭਰਾ ਨੇ ਇਸ ਦੇ ਰਿਗਾਰਡਿੰਗ ਕੋਈ ਵੀ ਜਾਣਕਾਰੀ ਲੈਣੀ ਆ, ਨੰਬਰ 1-1-416-456-1870 4163561870 ਨੰਬਰ ਫਿਰ ਬੋਲ ਦਿੰਦਾ ਜੀ 416-356-1870 4163561870 ਤੇ ਕਿਸੇ ਵੀ ਭੈਣ ਭਰਾ ਕੋਲ ਆਲਰੇਡੀ ਘਰ ਹੈ ਉਹਦੀਆਂ ਕਿਸ਼ਤਾਂ ਦੇਣ ਦੇ ਵਿੱਚ ਪ੍ਰੋਬਲਮ ਆ ਰਹੀ ਆ, ਜਾਂ ਉਹਨਾਂ ਨੇ ਕੋਈ ਪ੍ਰਾਈਵੇਟ ਮੋਰਗੇਜ ਚੱਕ ਲਈ, ਜਾਂ ਕੋਈ ਕ੍ਰੈਡਿਟ ਕਾਰਡ ਦੇ ਇਹੋ ਜਿਹੇ ਕਰਜ਼ੇ ਚੱਕੇ ਗਏ, ਜਾਂ ਕਈ ਵਾਰੀ ਛੋਟੀਆਂ ਮੋਟੀਆਂ ਕੰਪਨੀਆਂ ਤੋਂ ਉਹਨਾਂ ਦਾ ਪੇਮੈਂਟ ਤਾਂ ਤੁਹਾਡੀ ਹੁੰਦੀ ਆ ਉਹਦੀ, ਜਿਵੇਂ ਕਹਿੰਦੇ ਉਹਦੇ $30,000-40,000 ਲਿਆ ਹੁੰਦਾ, ਪਰ ਉਹਦਾ ਰੇਟ ਆਫ ਇੰਟਰਸਟ ਵੀ 30-40% ਹੀ ਹੁੰਦਾ। ਸੋ ਕਿਸੇ ਵੀ ਭੈਣ ਭਰਾ ਨੇ ਕੋਈ ਇਹੋ ਜਿਹਾ ਕਰਜ਼ਾ ਚੁੱਕਿਆ ਹੋਇਆ ਜਿਹੜਾ ਤੁਹਾਡੇ ਤੋਂ ਅੱਜ ਸਮਝੋ ਬਾਹਰ ਹੋ ਰਿਹਾ, ਜਾਂ ਤੁਹਾਡਾ ਕ੍ਰੈਡਿਟ ਡੇ ਬਾਏ ਡੇ ਲੋ ਜਾ ਰਿਹਾ, ਸੋ ਇਹਨੂੰ ਆਪਾਂ ਕਿੱਦਾਂ ਫਿਕਸ ਕਰ ਸਕਦੇ ਹਾਂ, ਕਿੱਦਾਂ ਤੁਹਾਡੀਆਂ ਵੱਡੀਆਂ ਪੇਮੈਂਟਾਂ ਤੋਂ ਇੱਕ ਛੋਟੀ ਪੇਮੈਂਟ ਦੇ ਵਿੱਚ ਆ ਸਕਦੇ ਹਾਂ। ਸੋ ਇਹ ਸਾਰੇ ਕੰਮ ਦੇ ਲਈ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-356-1870 4163561870। ਸੋ ਦੇਵ ਜੀ ਯਾਰ ਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
3: ਨੋ ਪ੍ਰੋਬਲਮ ਸਰ, ਨੰਬਰ ਫੇਰ ਦੇ ਦਿਓ
9: 416-356-1870 4163561870। ਦੇਵ ਜੀ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹੂੰਗਾ, ਇੱਕ ਨਾ ਇੱਥੇ ਜਿਵੇਂ ਓਸੈਪ ਦਾ ਪ੍ਰੋਗਰਾਮ ਆ ਸਾਰਿਆਂ ਨੂੰ ਪਤਾ ਆਪਾਂ ਨੂੰ ਵੀ ਉਹ 29 ਜੁਲਾਈ ਤੱਕ ਹੀ ਆ ਲਾਸਟ, ਤੇ 29 ਜੁਲਾਈ ਤੋਂ ਬਾਅਦ ਉਹਦੀ ਕੁਛ ਗ੍ਰਾਂਟ ਹੁੰਦੀ ਆ, ਕੁਛ ਉਹਦੇ ਵਿੱਚ ਲੋਨ ਹੁੰਦਾ ਇਸ ਟਾਈਪ ਦਾ ਹੁੰਦਾ ਉਹ, ਵੀ ਉਹ ਆਪਾਂ ਨੂੰ ਗ੍ਰਾਂਟ 29 ਤਰੀਕ ਤੋਂ ਬਾਅਦ ਨਹੀਂ ਮਿਲਣੀ। ਸੋ ਜੇ ਕੋਈ ਵੀ ਭੈਣ ਭਰਾ ਉਸ ਕੰਮ ਦੇ ਰਿਗਾਰਡਿੰਗ ਹੀ ਜਾਣਕਾਰੀ ਲੈਣਾ ਚਾਹੁੰਦਾ ਵੀ ਉਹ ਕਿੱਦਾਂ ਵਰਕ ਕਰਦੇ ਆ, ਵੀ ਜਾਂ ਆਪਾਂ ਲੈ ਸਕਦੇ ਜਾਂ ਨਹੀਂ ਲੈ ਸਕਦੇ, ਉਹ ਭੈਣ ਭਰਾ ਵੀ ਕਾਲ ਕਰ ਸਕਦੇ ਆ 416-356-1870 4163561870।
3: ਥੈਂਕ ਯੂ ਸਰ। ਦੁਬਈ ਤੋਂ ਬੰਬਈ ਜਾ ਰਹੀ ਇੰਡੀਗੋ ਦੀ ਜਿਹੜੀ ਉਡਾਨ ਸੀ, ਰਾਜਕੋਟ ਵਿਖੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਹੜਾ ਕਾਰਗੋ ਦਾ ਹਿੱਸਾ ਸੀ ਉੱਥੋਂ ਧੂੰਆਂ ਨਿਕਲਦਾ ਸੀ। ਅੱਜ ਸਵੇਰੇ 5 ਵਜੇ ਮੈਕਲੋਗਨੋ ਅਤੇ ਸਟੀਲ ਤੇ ਛੁਰੇਬਾਜ਼ੀ ਹੋਈ, ਇੱਕ ਬੰਦਾ ਗੰਭੀਰ ਜ਼ਖਮੀ ਹੋਇਆ। ਬ੍ਰੈਂਪਟਨ ਦੇ ਨੌਰਥ ਵੱਲ ਇੱਕ ਮੋੜ ਸੀ ਜਿਹੜਾ 90 ਡਿਗਰੀ ਨਹੀਂ ਸੀ, ਉਹ ਉੱਤੋਂ ਜਾ ਕੇ ਕੇਰੇ ਥੱਲੇ ਨਾਲ ਉਹਨੂੰ ਹੇਅਰ ਪਿੰਨ ਕਹਿ ਦਿੰਦੇ ਆ। ਉੱਥੇ ਟਰੱਕ ਘੁਮਾਉਣ ਲੱਗਿਆ ਸੀ ਬੰਦਾ, ਵੱਡਾ 53 ਫੁੱਟ ਦਾ ਟਰੈਕਟਰ ਟ੍ਰੇਲਰ ਸੱਜ ਪਿੱਛੇ ਮੂਹਰੇ ਜਿਹੜਾ ਹੁੰਦਾ ਵਿਚਾਲੀ ਫਸ ਗਿਆ, ਫੈਂਸ ਜੀ 'ਤੇ ਚੜ੍ਹ ਗਿਆ। ਉਹ ਜਿਹੜੀ ਰੋਡ ਸੀ ਉਹ ਬੰਦ ਰਹੀ ਅਤੇ ਜਿਹੜੇ ਵੱਡੇ ਟਰੱਕ ਹੁੰਦੇ ਆ ਉਹਨਾਂ ਨੇ ਆ ਕੇ ਉਹਨੂੰ ਖਿੱਚ ਧੂ ਕੇ ਸਿੱਧਾ ਜਿਹਾ ਕੀਤਾ। ਪੀਰ ਰੀਜਨ ਪੁਲਿਸ ਨੇ AI ਵੋਇਸ ਨਾਲ ਅਸਿਸਟੈਂਟ ਫੋਰ ਨਨ ਐਮਰਜੈਂਸੀ ਕਾਲ, ਜਿਹੜੇ ਫੋਨ ਕਰਕੇ ਕਹਿੰਦੇ ਮੇਰਾ ਪੀਜ਼ਾ ਨਹੀਂ ਆਇਆ, ਮੇਰੀ ਘਰ ਵਾਲੀ ਨੇ ਰੋਟੀ ਨਹੀਂ ਦਿੱਤੀ, ਅੱਜ ਸਬਜ਼ੀ ਨਹੀਂ ਬਣਾਈ, ਉਹ 911 ਜਿਹੜੀਆਂ ਕਾਲਾਂ ਹੋਣਗੀਆਂ ਪੁੱਠੀਆਂ ਸਿੱਧੀਆਂ AI ਹੈਂਡਲ ਕਰੇਗਾ। ਆਪਣੇ ਟੋਰਾਂਟੋ ਅਮਰੀਕਾ ਕੌਂਸਲੇਟ ਆ ਉਹਦੇ ਬਾਹਰ ਪੁਲਿਸ ਦੀ ਖਾਰ ਪੱਕੀ ਖੜੀ ਆ ਪਿਛਲੇ ਮਾਰਚ ਦੀ, ਫਿਰ ਵੀ ਰਾਤ ਗੋਲੀਆਂ ਚਲਾ ਗਏ, ਹੁਣ ਉਹਦੀ ਜਾਂਚ ਪੜਤਾਲ ਚੱਲ ਰਹੀ ਹੈ। ਏਜ ਐਕਸਪਾਇਰਸ ਵਿੱਚ ਬੱਚਿਆਂ ਨਾਲ ਭਰੇ ਖੇਡ ਦੇ ਮੈਦਾਨ ਵਿੱਚ ਗੱਡੀ ਚਲਾਉਣ ਵਾਲਾ ਵਿਅਕਤੀ ਦੋਸ਼, ਉਹਨੂੰ ਫੜ ਲਿਆ। ਵੀਕਐਂਡ 'ਤੇ ਜੋਸ਼ੀ ਫੈਮਿਲੀ 'ਚ ਵਿਆਹ ਸ਼ਾਦੀ ਸੀ ਜੀ, ਉਹਨਾਂ ਦੇ ਇੱਥੇ ਬੜੇ ਫੰਕਸ਼ਨ ਹੋਏ ਔਰ ਇਟ ਵਾਜ਼ ਵੈਰੀ ਇੰਟਰਸਟਿੰਗ। ਕਰਾਊਨ ਵਿਕਟੋਰੀਆ 'ਚ ਸੈਟਰਡੇ ਨੂੰ ਪਾਰਟੀ ਸੀ, ਉਹਨਾਂ ਦੀ ਸਾਰੇ ਪਰਿਵਾਰ ਨੂੰ ਵਧਾਈਆਂ। ਉਹਨਾਂ ਦੇ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਫਰੈਂਡਸ ਜਿਹੜੇ ਸੀ ਕਿਚਨਰ ਤੋਂ ਆਏ ਸੀ। ਇਹ ਸੁਣ ਕੇ ਬੜੀ ਹੈਰਾਨੀ ਹੋਈ, ਕੋਈ ਕਹਿੰਦਾ ਜੀ ਮੈਂ ਤਾਂ ਤੁਹਾਨੂੰ 98 ਦਾ ਸੁਣਦਾ, ਕੋਈ ਕਹਿੰਦਾ ਜੀ ਮੈਂ 95 ਦਾ ਸੁਣਦਾ, ਕੋਈ ਕਦੋਂ ਦਾ ਕੋਈ ਕਦੋਂ ਦਾ। ਇਟ ਵਾਜ਼ ਵੈਰੀ ਗੁੱਡ। ਅੱਛਾ ਜਿਹੜੀਆਂ ਗੱਲਾਂ ਮੈਂ ਹੁਣ ਕਰ ਰਿਹਾ ਨਾ, ਜੇ ਕੱਲ੍ਹ ਉਹਨਾਂ ਨਾਲ ਮਿਲੂ ਉਹ ਕਹਿਣਗੇ ਹਾਂ ਤੁਸੀਂ ਇਹਦੇ 'ਤੇ ਆਹ ਗੱਲ ਕੀਤੀ ਸੀ। ਐਨੀਵੇ ਜੋਸ਼ੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਮਹਾਰਾਜ। ਬਿਹਾਰ ਦੇ ਵਿੱਚ ਸਟੂਡੈਂਟ ਪ੍ਰਦਰਸ਼ਨ ਦੇ ਦੌਰਾਨ ਇੱਕ ਪੁਲਿਸ ਵਾਲਾ AK-47 ਰਫ ਲੈ ਕੇ ਗੋਲੀਆਂ ਚਲਾਉਂਦਾ ਸੀ। AK-47 ਇਹ ਕਿੱਧਰੋਂ ਆ ਗਈ ਜੀ? ਨਾਲੇ ਕਹਿੰਦੇ ਪੁਲਿਸ ਵਾਲਿਆਂ ਕੋਲ AK-47 ਹੈ ਨਹੀਂ, ਇਹ ਤਾਂ ਮਿਲਟਰੀ ਵਾਲਿਆਂ ਕੋਲ, ਪਰ ਇਹ ਕਿੱਧਰੋਂ ਆ ਗਈ ਫਿਰ? ਖੈਰ ਗੁਰਬਾਣੀ ਰੇਡੀਓ ਲੈਣਾ ਤੁਸੀਂ $20 ਦਾ, ਕੋਸਟ ਪ੍ਰਾਈਸ 'ਤੇ ਦਿੱਤਾ ਜਾ ਰਿਹਾ $20 ਦਾ, ਧਰਮ ਦੇ ਨਾਮ 'ਤੇ ਪੈਸੇ ਨਹੀਂ ਕਮਾਉਣੇ, $20 ਦਾ, ਜਿੰਨੇ ਦਾ ਆਇਆ ਉਹਨੇ ਦਾ ਤੁਸੀਂ ਚੱਕ ਲਿਓ $20 ਦਾ। 416-740-8100 ਕੈਨੇਡੀ ਅਤੇ ਕਲੇਨਸ ਦੇ ਇਹਨਾਂ ਦੀ ਲੋਕੇਸ਼ਨ ਹੈ, 416-740-8100 ਜਾਣੇ ਆ ਉਹਨੇ ਸਟੇਜ 'ਤੇ। ਉਹ ਡਕ ਸਿਸਟਮ ਸਾਫ਼ ਕਰਾਉਣਾ ਤਾਂ ਸੁਣ ਲਓ।
0: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
6: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
7: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
10: ਪੋਹ ਦਾ ਮਹੀਨਾ, ਸਿਖਰਾਂ ਦੀ ਠੰਡ, ਨਾਜਰ ਲੋਈ ਲਪੇਟੀ ਖੇਤ ਵੱਲ ਨੂੰ ਤੁਰਿਆ ਜਾਵੇ। ਉਧਰੋਂ ਨੰਬਰਦਾਰਾਂ ਦੇ ਜਾਂਟੇ ਨੇ ਆਉਂਦਾ ਵੇਖ ਆਵਾਜ਼ ਮਾਰੀ, ਬਾਈ ਨਾਜਰਾ ਕਿੱਧਰ ਨੂੰ ਚੱਲਿਆ ਏ? ਉਹ ਇੰਨੇ ਪਾਲੇ 'ਚ ਤਾਂ ਟਿਕ ਜਿਆ ਕਰ, ਕੋਈ ਨੌਕਰ ਚਾਕਰ ਰੱਖ ਲਾ, ਕਿਉਂ ਮੇਰੀ ਮੇਰੀ ਕਰਦਾ ਰਹਿੰਦਾ, ਕੁਝ ਨਾਲ ਨੀ ਜਾਣਾ। ਨਾਜਰ ਅੱਗੋਂ ਘੂਰੀ ਵੱਟ ਕੇ ਲੰਘ ਗਿਆ ਤੇ ਕੋਈ ਜਵਾਬ ਨਾ ਦਿੱਤਾ। ਖੇਤ 'ਚ ਆ ਕੇ ਨਾਜਰ ਨੇ ਖੇਤ ਬੰਨੇ ਦਾ ਕੰਮ ਨਿਬੇੜਿਆ ਤੇ ਆਥਣ ਵੇਲੇ ਘਰ ਪਹੁੰਚਦਿਆਂ ਨੂੰ ਨਾਜਰ ਦੀ ਘਰਵਾਲੀ ਨਾਜਰ ਨੂੰ ਬੋਲੀ, ਗੋਪੀ ਦੇ ਪਾਪਾ, ਗੁਆਂਢੀਆਂ ਦੇ ਪਾਲੇ ਦੇ ਮੁੰਡੇ ਦਾ ਵਿਆਹ ਆ ਗਿਆ, ਆਪਣੇ ਵਾਲਾ ਗੋਪੀ ਵੀ ਜਿੱਦ ਫੜੀ ਬੈਠਾ, ਕਹਿੰਦਾ ਮੈਂ ਐਤਕੀ ਲਾਲ ਰੰਗ ਦਾ ਬਲੇਜ਼ਰ ਪਾਉਣਾ, ਉਹਦੇ ਯਾਰ ਬੇਲੀ ਵੀ ਕੋਟ ਪੈਂਟ ਲੈ ਕੇ ਆਏ ਆ। ਨਾਜਰ ਚੌੜਾ ਜਿਹਾ ਹੋ ਕੇ ਬੋਲਿਆ, ਕੋਈ ਗੱਲ ਨੀ ਧੰਨਕੁਰੇ, ਆਪਾਂ ਗੋਪੀ ਨੂੰ ਲਾਲ ਬਲੇਜ਼ਰ ਲੈ ਦਾਂਗੇ, ਤੂੰ ਦੱਸ ਕੀ ਲੈਣਾ, ਕੋਈ ਗਹਿਣਾ ਗੱਟਾ ਜਾਂ ਕੋਈ ਸੂਟ? ਆਪਾਂ ਕੰਬਾਈਨਾਂ ਵਾਲੇ ਹੁੰਦੇ ਆ, ਉਹ ਮੇਰੀ ਬਰਾਬਰੀ ਕੌਣ ਕਰ ਸਕਦਾ? ਮੇਰੇ ਜਿੰਨੀ ਜ਼ਮੀਨ ਤੇ ਖੇਤੀ ਦੇ ਸੰਦ ਤਾਂ ਸਾਰੇ ਪਿੰਡ 'ਚ ਨਹੀਂ ਹੈਗੇ, ਮੈਂ ਇਕੱਲੇ ਨੇ ਇੰਨਾ ਕੁਝ ਬਣਾਇਆ, ਰੱਬ ਦਾ ਆਸਰਾ ਵੀ ਨਹੀਂ ਮੰਗਿਆ, ਮੇਰੇ ਵਰਗਾ ਕੌਣ ਹੈ? ਇੱਕ ਦਿਨ ਨਾਜਰ ਜਦੋਂ ਪਿੰਡ ਦੀ ਸੱਥ ਕੋਲੋਂ ਲੰਘਣ ਲੱਗਾ ਤਾਂ ਬੈਂਚ ਤੇ ਬੈਠੇ ਕਿਸੇ ਬਜ਼ੁਰਗ ਨੇ ਨਾਜਰ ਨੂੰ ਹਾਕ ਮਾਰੀ, ਉਹ ਨਾਜਰ ਸਿਆ ਕਿਉਂ ਮੈਂ ਕਰਦਾ ਰਹਿੰਦਾ ਏ, ਤੋ ਘੜੀ ਸਾਡੇ ਕੋਲ ਵੀ ਬਹਿ ਜਾ ਕਰ, ਕੀ ਕਰੇਗਾ ਇੰਨਾ ਕੁਝ ਜੋੜ ਕੇ, ਜਦੋਂ ਤੇਰੇ ਤੇ ਭੀੜ ਪਈ, ਕੋਈ ਮੁਸੀਬਤ ਆਈ, ਉਦੋਂ ਦੇਖਾਂਗੇ ਕੌਣ ਖੜਦਾ ਤੇਰੇ ਨਾਲ, ਸਾਨੂੰ ਤਾਂ ਤੂੰ ਕੀ ਸਮਝਣਾ, ਤੂੰ ਤਾਂ ਪੈਸੇ ਦੇ ਹੰਕਾਰ 'ਚ ਰੱਬ ਨੂੰ ਵੀ ਭੁੱਲੀ ਬੈਠਾ। ਨਾਜਰ ਨੇ ਉਸ ਬਜ਼ੁਰਗ ਨੂੰ ਅੱਗੋਂ ਗੁੱਸੇ ਨਾਲ ਜਵਾਬ ਦਿੱਤਾ, ਹੁਣ ਬੁੜਿਆ ਤੂੰ ਮੈਨੂੰ ਮੱਤਾ ਦਏਗਾ, ਮੈਨੂੰ ਸਮਝਾਉਣ ਦੀ ਲੋੜ ਨਹੀਂ, ਤੂੰ ਆਪਣਾ ਦਿਮਾਗ ਟਿਕਾਣੇ ਰੱਖ। ਇੰਨੀ ਗੱਲ ਕਹਿ ਕੇ ਨਾਜਰ ਉੱਥੋਂ ਚੱਲ ਤੁਰਿਆ ਤੇ ਸਾਰੀ ਸੱਥ 'ਚ ਨਾਜਰ ਦੀ ਥੂ ਥੂ ਹੋਣ ਲੱਗੀ। ਬੈਂਚ ਤੇ ਬੈਠੇ ਸਾਰੇ ਬਜ਼ੁਰਗ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਬਹੁਤ ਹੰਕਾਰਿਆ ਬੈਠਾ ਏ ਨਾਜਰ, ਕਿਸੇ ਨੂੰ ਸਿੱਧੇ ਮੂੰਹ ਨਹੀਂ ਬੋਲਦਾ, ਇਹਨੂੰ ਪੈਸੇ ਦਾ ਘਮੰਡ ਹੋ ਗਿਆ ਏ। ਸਮਾਂ ਬੀਤਿਆ, ਨਾਜਰ ਇਕਦਮ ਬਿਮਾਰ ਹੋ ਗਿਆ, ਜਿੰਨਾ ਪੈਸਾ ਜੋੜਿਆ ਸੀ ਹੌਲੀ ਹੌਲੀ ਨਾਜਰ ਦੇ ਇਲਾਜ 'ਚ ਖਰਚ ਹੋ ਗਿਆ ਤੇ ਬਾਅਦ 'ਚ ਹੌਲੀ ਹੌਲੀ ਖੇਤੀਬਾੜੀ ਦੇ ਸੰਦਾਂ ਨੂੰ ਵੀ ਵੇਚਣਾ ਪਿਆ, ਪਰ ਨਾਜਰ ਫਿਰ ਵੀ ਠੀਕ ਨਾ ਹੋਇਆ। ਮੰਜੇ ਤੇ ਪਏ ਵੀ ਨਾਜਰ ਨੇ ਮੈਂ ਨਹੀਂ ਛੱਡੀ, ਨਾਜਰ ਦਾ ਕੋਈ ਪਤਾ ਲੈਣ ਤੱਕ ਨਹੀਂ ਆਇਆ। ਅਖੀਰ ਨਾਜਰ ਦੀ ਘਰਵਾਲੀ ਨਾਜਰ ਨੂੰ ਬੋਲਣ ਲੱਗੀ, ਵੇ ਸਰਦਾਰਾ, ਜੇ ਤੇਰੇ 'ਚ ਆ ਮੈਂ ਨਾ ਹੁੰਦੀ ਤਾਂ ਅੱਜ ਕੋਈ ਤੇਰਾ ਪਤਾ ਲੈਣ ਆਉਂਦਾ, तेरा कोई हाल चाल पुछण आउंदा, नाले अपनी कोई मदद करता। हुण तां घर विच आटा लियाउण नूं वी पैसा नहीं रहा। नाजर पछताउंदा होया बोलिया, तू सही कहिंदी सी तन कुरे, सारी उम्र मेरी मैं नहीं मुक्की ते अज मैं मुक चलिया। इन्नी गल कहिंदे ही नाजर मंजे ते डिग पिया। दोस्तों ये सी अज दी मिनी कहानी तंजल जीरा दी कलम तो।
3: गल ठीक है, मैं ये हूं, मैं वो हूं, मैं चक दूं फटा, मैं अड़ा दूं तोते। एंड ते अगर कहंदे ने चार बंदे चाहिए चक के लिया नूं, अजकल इत्थे नहीं लोड़ेगी, इत्थे आउंदे बंदे वैन च घड़ीस के लै जांदे आ। चलो जी, जिहड़े अपने फ्यूनरल होम आ उत्थे भी कोई पता नहीं लगदा हैगा, उत्थे भी ओह रेडी जिहते रोड़ के लै जांदे आ। सो मैं छड्डो, आपदे दोस्त मित्र रिश्तेदार नूं प्यार नाल सत्कार नाल बोलना सिखो। जिहड़ी काकरोच पार्टी सी उन्हें तबाही मचाई पई है जी। धर्मेंद्र प्रधान ने सियासी जिहड़ा सफर सी किसे जमाने च पेपर लीक दे खिलाफ बोलदा हुंदा सी, हुण आप पेपर लीक होया हुण अस्तीफा देना पै गया उहनूं। यूरोप दे विच अधिकारियां ने वार्निंग दित्ती है कि जिहड़ी अग चल रही है नवंबर महीने तक जंगलां दी अग चल सकदी है। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਈਂਸ ਤੇ, ਜਿੱਥੇ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਉਹ ਦੇਖਦੇ ਹਾਂ ਅੱਜ ਖਾਸੋ ਖਾਸ ਸਪੈਸ਼ਲ ਡੀਲਸ ਕਿਹੜੀਆਂ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋ।
11: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
3: ਸੁਲਤਾਨ ਜੀ, ਜੁਲਾਈ ਮਹੀਨੇ ਦਾ ਅਖੀਰ ਆ ਗਿਆ, ਬਲੈਕ ਫਰਾਈਡੇ ਦਾ ਅਖੀਰ ਆ ਗਿਆ, ਕੀ ਕਹਿਣਾ ਚਾਹੋਗੇ?
11: ਬਿਲਕੁਲ ਦੇਪਾ ਜੀ, ਇਸ ਟਾਈਮ ਜਿਹੜੀਆਂ ਸਪੈਸ਼ਲ ਪ੍ਰਮੋਸ਼ਨਸ ਹੈਗੀਆਂ, ਖਾਸ ਤੌਰ ਤੇ ਮੰਥ ਐਂਡ ਹੋਣ ਕਰਕੇ ਜਿਹੜੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ, ਉਹਨਾਂ ਨੂੰ ਤਾਂ ਬਿਲਕੁਲ ਮਿਸ ਨਹੀਂ ਕਰਨਾ ਚਾਹੀਦਾ, ਕਿਉਂਕਿ ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ ਤੇ $2,000 ਕਸਟਮਰ ਸੇਵ ਕਰਨਗੇ। ਇਹ $5,000 ਵਾਲਾ ਪੈਕੇਜ $29.99 ਚ ਮਿਲੇਗਾ, ਤੇ $29.99 ਵੀ 6 ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਇਸੇ ਤਰ੍ਹਾਂ ਸਾਡੇ ਲਾਂਡਰੀ ਸੈਕਸ਼ਨ ਚ ਸਟੈਕੇਬਲ ਵਾਸ਼ਰ ਐਂਡ ਡਰਾਇਰ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2,200 ਵਾਲਾ $14.99, ਸਿਰਫ $14.99 ਚ ਲੈ ਕੇ ਤੁਸੀਂ $700 ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ, ਤੇ ਜਦੋਂ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕਰਨਾ, ਇਹਦੀ ਡਾਇਮੈਂਸ਼ਨ ਬਣਨੀ ਹੈ ਜੀ 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕ ਐਂਡ ਇੰਸਟਾਲ ਹੋ ਜਾਏਗਾ। 905-450-2828 ਨੰਬਰ ਹੈ, ਤੇ ਜਿਹੜੇ ਕਸਟਮਰ ਬਿਲਟ ਇਨ ਕਿਚਨ ਲੈਣਾ ਚਾਹੁੰਦੇ, ਖਾਸ ਤੌਰ ਤੇ 48-inch ਪੈਨਲ ਰੈਡੀ ਫਰਿੱਜ ਦੇ ਨਾਲ ਬਿਲਟ ਇਨ ਕਿਚਨ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ ਤੇ ਬਿਲਟ ਇਨ ਡਿਸ਼ਵਾਸ਼ਰ, ਇਹ ਵੀ ਪੈਨਲ ਰੈਡੀ ਹੋਏਗੀ। ਇਹ $25,000 ਵਾਲਾ ਪੈਕੇਜ $18,900 ਚ ਲੈ ਕੇ ਪੂਰੇ $6,100 ਪੈਨਲ ਰੈਡੀ ਫਰਿੱਜ 48-inch ਦੇ ਬਿਲਟ ਇਨ ਪੈਕੇਜ ਦੇ ਉੱਪਰ ਤੁਸੀਂ ਸੇਵ ਕਰ ਸਕਦੇ ਜੀ। 905-450-2828 ਨੰਬਰ ਹੈ, 905-450-2828 ਜੀ,
3: 905-450-2828। ਤੇ ਲਾਂਡਰੀ ਵਾਲੇ ਸੈਕਸ਼ਨ ਚ ਸਰ,
11: ਲਾਂਡਰੀ ਚ ਜੀ ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ $10.99 ਦਾ ਪੇਅਰ ਦੇ ਰਹੇ ਹਾਂ। ਕੱਲਾ ਵਾਸ਼ਰ ਲੈਣਾ ਤੇ ਮਿਲ ਜਾਏਗਾ ਸਿਰਫ $5.99 ਚ, ਕੱਲਾ ਸਿੰਗਲ ਪੀਸ ਡਰਾਇਰ ਚਾਹੀਦਾ ਤੇ ਮਿਲ ਜਾਏਗਾ ਸਿਰਫ ਔਰ ਸਿਰਫ $4.99 ਚ। ਜਦੋਂ ਅਸੀਂ ਲੋਐਸਟ ਪ੍ਰਾਈਸ ਦੀ ਗੱਲ ਕਰਦੇ ਹਾਂ ਤੇ ਸਾਡੇ ਕੋਲ ਇਸ ਟਾਈਮ 75-inch ਟੀਵੀ ਸਿਰਫ $6.99 ਦਾ ਤੇ 65-inch ਟੀਵੀ ਸਿਰਫ $5.99 ਦਾ ਸਪੈਸ਼ਲ ਪ੍ਰਾਈਸ ਤੇ ਹੈ। ਪੇਮੈਂਟ 6 ਮਹੀਨੇ ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828, 905-450-2828 ਜੀ।
3: ਤੁਸੀਂ ਟੀਵੀ ਲਓ, ਤੁਸੀਂ ਕਿਚਨ ਲਓ, ਤੁਸੀਂ ਲਾਂਡਰੀ ਸੈੱਟ ਲਓ, ਤੁਸੀਂ ਆਪਣੇ ਕੀ ਕਹਿੰਦੇ ਹੁੰਦੇ ਜਿਹੜਾ ਸਮਾਨ ਤੁਸੀਂ ਲੈਣਾ ਲੈ ਲਓ। 6 ਮਹੀਨਿਆਂ ਤੱਕ ਕੋਈ ਪੈਸਾ ਦੇਣ ਦੀ ਲੋੜ ਨਹੀਂ, ਨੋ ਇੰਟਰਸਟ, ਕੋਈ ਵਿਆਜ ਨਹੀਂ ਹੈ। ਤੁਸੀਂ 3-4 ਹਜ਼ਾਰ ਦਾ ਸਮਾਨ ਲੈਂਦੇ ਹੋ, $500 ਮਹੀਨੇ ਦੇ ਹਿਸਾਬ ਨਾਲ ਦੇਈ, ਚਲੋ ਤੁਹਾਡਾ ਸਮਾਨ ਪੂਰਾ ਹੋ ਜਾਏਗਾ, 6 ਮਹੀਨੇ ਪੈਸੇ ਪੂਰੇ ਹੋ, ਵਿਆਜ ਕੋਈ ਨਹੀਂ ਹੈ। ਸਿਰਫ ਤੇ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸਰ ਥੈਂਕ ਯੂ,
11: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
3: ਮੰਡੀਆਂ ਦੇ ਭਾਅ ਵੀ ਦੱਸ ਦਈਏ, ਟੋਰਾਂਟੋ ਸਟਾਕ ਚੇਂਜ ਥੱਲੇ, ਨੈਸਡੈਕ ਥੱਲੇ, ਕਰੂਡ ਆਇਲ ਥੱਲੇ, ਡਾਲਰ ਥੱਲੇ, ਸੋਨਾ ਤੇ ਡਾਓ ਉੱਪਰ।
12: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
13: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟਾਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
12: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 ਕੁਈਨ ਸਟ੍ਰੀਟ ਈਸਟ ਯੂਨਿਟ 26 ਬ੍ਰੈਂਪਟਨ।
14: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।

0: ਗਰਮੀ ਦਾ ਸੀਜ਼ਨ ਹੈ ਭਾਈ, ਮੁਸ਼ ਮੁਸ਼ ਜੇ ਮਾਰਦਾ ਨਹਾ ਨੂੰ ਲਿਆ ਕਰੋ, ਡੀਓਡਰੈਂਟ ਲਾ ਲਿਆ ਕਰੋ, ਬੜੇ ਵਧੀਆ ਵਧੀਆ ਡੀਓਡਰੈਂਟ ਮਿਲਦੇ ਆ। ਕਈ ਵਾਰ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ, ਪਹਿਲਾਂ ਸੱਜੇ ਖੱਬੇ ਤੁਹਾਡੇ ਖੜਾ, ਉਹਨੂੰ ਪਤਾ ਲੱਗਦਾ ਵੀ ਭਾਈ ਯੇ ਕਿਆ ਬਾਤ ਹੋ ਗਈ। ਟਰੰਪ ਵੱਲੋਂ ਬੰਬਾਰੀ ਰੋਕਣ ਦੀ ਸਲਾਹ ਦੇਣ ਤੋਂ ਬਾਅਦ ਅਮਰੀਕਾ ਨੇ ਇਰਾਨ ਤੇ ਹਮਲਿਆਂ ਨੂੰ ਰੋਕ ਦਿੱਤਾ। ਜਿਹੜੇ ਟੌਪ ਦੇ ਅਧਿਕਾਰੀ ਸੀ ਉਹਨਾਂ ਨੇ ਕਿਹਾ ਭਾਈ ਮੁਹਿੰਮ ਜਿੰਨੀ ਚਲਾਉਣੀ ਸੀ ਚਲਾ ਲਈ, ਜਿੰਨਾ ਇਹਦਾ ਪ੍ਰਭਾਵ ਸੀ ਉਹ ਪੈ ਗਿਆ, ਹੁਣ ਹੋਰ ਕੁਛ ਪੈ ਨਹੀਂ ਸਕਦਾ। ਉਹ ਨਾਲ ਦੀ ਨਾਲ ਹਥਿਆਰਾਂ ਦੇ ਜਿਹੜੇ ਭੰਡਾਰ ਆ ਉਹ ਘਟਦੇ ਜਾ ਰਹੇ ਨੇ। ਕਾਕਰੋਚ ਪਾਰਟੀ ਨੇ ਨਵੇਂ ਵਿਰੋਧ ਪ੍ਰਦਰਸ਼ਨ ਦੀ ਧਮਕੀ ਦਿੱਤੀ, ਕਿਹਾ ਸਰਕਾਰ ਨੇ ਸਮਝੌਤਾ ਤੋੜਿਆ। ਦੇਸ਼ ਭਰ ਵਿਚ ਸੈਂਕੜੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਝੂਠੇ ਦੋਸ਼ ਲਗਾਏ ਗਏ। ਇਹ ਕਿਹੜਾ ਨਵੀਂ ਗੱਲ ਆ ਬਾਈ ਜੀ, ਇਹ ਤਾਂ ਚੱਲਦਾ ਹੀ ਹੈ। ਉਧਰ ਬਾਬਰੀ ਮਸਜਿਦ ਪਹਿਲਾਂ ਤਾਂ ਟਿੱਡੀ ਮੁੱਛੇ ਨੇ ਢਾਈ ਜਾ ਕੇ ਰੱਥ ਯਾਤਰਾ ਕਰਕੇ 300 ਕਰੋੜ ਰੁਪਈਏ ਦੇਣੇ ਸੀ, ਸਿਰਫ 1.5 ਕਰੋੜ ਦਿੱਤਾ। ਜਿੱਥੇ ਮਸਜਿਦ ਬਣਾਉਣੀ ਆ ਉੱਥੇ ਕ੍ਰਿਕਟ ਖੇਡੀ ਜਾ ਰਹੀ ਆ। ਅਜੇ ਕਹਿੰਦੇ ਤਾਜ ਮਹਿਲ ਵੀ ਢਾ ਦੋ, ਇਹਦੇ ਥੱਲੇ ਵੀ ਮੰਦਿਰ ਹੁੰਦਾ ਸੀ। ਇਹ ਦੁਨੀਆ ਨਾ ਜਿਹੜੀ ਬੜੀ ਅਜੀਬ ਹੈ, ਬੜੀ ਅਜੀਬ ਹੈ, ਯਕੀਨ ਨਹੀਂ ਆਉਂਦਾ। ਆਹ ਸੁਣ ਲਓ,
1: ਆਦਮੀ ਅੱਛੇ ਰਸਤੇ ਪਰ ਨਹੀਂ ਜਾਂਦਾ, ਪਰ ਬੁਰੇ ਰਸਤੇ ਪਰ ਸਭੀ ਜਾਂਦੇ ਹੈ। ਇਸ ਲਈ ਦਾਰੂ ਵੇਚਣੇ ਵਾਲਾ ਕਹੀਂ ਨਹੀਂ ਜਾਤਾ, ਪਰ ਦੂਧ ਵੇਚਣੇ ਵਾਲੇ ਕੋ ਘਰ ਘਰ ਗਲੀ ਗਲੀ ਕੋਨੇ ਕੋਨੇ ਮੇਂ ਜਾਣਾ ਪੜਤਾ ਹੈ। ਔਰ ਦੂਧ ਵੇਚਣੇ ਵਾਲੇ ਸੇ ਬਾਰ ਬਾਰ ਪੁੱਛਾ ਜਾਤਾ ਹੈ, ਪਾਣੀ ਤੋ ਨਹੀਂ ਡਾਲਾ, ਪਾਣੀ ਤੋ ਨਹੀਂ ਡਾਲਾ, ਪਰ ਦਾਰੂ ਮੇਂ ਖੁਦ ਹਾਥੋਂ ਸੇ ਪਾਣੀ ਮਿਲਾ ਮਿਲਾ ਕਰ ਪੀਤੇ ਹੈ। ਵਾਹ ਵਾਹ ਵਾਹ ਰੇ ਦੁਨੀਆ, ਵਾਹ ਰੇ ਦੁਨੀਆ, ਵਾਹ ਰੇ ਦੁਨੀਆ, ਤੇਰੀ ਰੀਤ ਜੋ ਭਾਗਯ ਮੇਂ ਹੈ ਵੋ ਭਾਗ ਕਰ ਆਏਗਾ, ਜੋ ਨਹੀਂ ਹੈ ਵੋ ਆ ਕਰ ਵੀ ਭਾਗ ਜਾਏਗਾ। ਜ਼ਿੰਦਗੀ, ਯੇ ਜ਼ਿੰਦਗੀ ਕੋ ਇਤਨਾ ਸੀਰੀਅਸ ਲੈਣੇ ਕੀ ਜ਼ਰੂਰਤ ਨਹੀਂ ਹੈ ਯਾਰੋ। ਯਹਾਂ ਸੇ ਇੰਦਾ ਬਚ ਕਰ ਨਾ ਕੋਈ ਗਿਆ ਹੈ ਨਾ ਕੋਈ ਜਾਏਗਾ। ਇੱਕ ਸੱਚ ਬਾਤ ਯੇ ਵੀ ਹੈ ਕਿ ਅਗਰ ਜ਼ਿੰਦਗੀ ਇਤਨੀ ਅੱਛੀ ਹੋਤੀ ਤੋ ਹਮ ਯੇ ਦੁਨੀਆ ਮੇਂ ਰੋਤੇ ਰੋਤੇ ਨਾ ਆਤੇ। ਮਗਰ ਏਕ ਮੀਠਾ ਸੱਚ ਯੇ ਵੀ ਹੈ ਕਿ ਅਗਰ ਜ਼ਿੰਦਗੀ ਬੁਰੀ ਹੋਤੀ ਤੋ ਜਾਤੇ ਜਾਤੇ ਲੋਗੋ ਕੋ ਰੁਲਾ ਕਰ ਨਾ ਜਾਤੇ। ਵਾਹ ਰੇ ਆਦਮੀ, ਤੇਰਾ ਕੈਰੇਕਟਰ ਲਾਸ਼ ਕੋ ਹਾਥ ਲਗਾਤਾ ਹੈ ਤੋ ਨਹਾਤਾ ਹੈ, ਪਰ ਬੇਜਵਾਨ ਜੀ ਕੋ ਮਾਰ ਕੇ ਖਾਤਾ ਹੈ। ਯੇ ਮੰਦਿਰ ਮਸਜਿਦ ਭੀ ਕਿਆ ਗਜਬ ਕੀ ਜਗ੍ਹਾ ਹੈ ਦੋਸਤੋ, ਯਹਾਂ ਗਰੀਬ ਬਾਹਰ ਔਰ ਅਮੀਰ ਅੰਦਰ ਭੀਖ ਮਾਂਗਤਾ ਹੈ। ਵਿਚਿੱਤ੍ਰ ਦੁਨੀਆ ਕਾ ਕਠੋਰ ਸੱਚ, ਬਾਰਾਤ ਮੇਂ ਦੁਲੇ ਸਬਸੇ ਪੀਛੇ ਔਰ ਦੁਨੀਆ ਆਗੇ ਚਲਤੀ ਹੈ। ਮੈਯਤ ਮੇਂ ਜਨਾਜਾ ਆਗੇ ਔਰ ਦੁਨੀਆ ਪੀਛੇ ਚਲਤੀ ਹੈ, ਯਾਨੀ ਦੁਨੀਆ ਖੁਸ਼ੀ ਮੇਂ ਆਗੇ ਔਰ ਦੁੱਖ ਮੇਂ ਪੀਛੇ ਜਾਤੀ ਹੈ। ਅਜਬ ਤੇਰੀ ਦੁਨੀਆ, ਗਜਬ ਤੇਰਾ ਖੇਲ, ਮੋਮਬੱਤੀ ਜਲਾ ਕਰ ਮੁਰਦੋਂ ਕੋ ਯਾਦ ਕਰਨਾ ਔਰ ਮੋਮਬੱਤੀ ਬੁਝਾ ਕਰ ਜਨਮ ਦਿਨ ਮਨਾਨਾ। ਨਈ ਸਦੀ ਮਿਲ ਰਹੀ ਹੈ ਦਰਦ ਭਰੀ ਸੌਗਾਤ, ਬੇਟਾ ਕਹਤਾ ਹੈ ਬਾਪ ਸੇ ਤੇਰੀ ਕਿਆ ਔਕਾਤ, ਪਾਣੀ ਆਖੋ ਕਾ ਮਰਾ ਮਰੀ ਸ਼ਰਮ ਔਰ ਲਾਜ, ਕਹੇ ਬਹੂ ਅਬ ਸਾਥ ਸੇ ਘਰ ਮੇਂ ਮੇਰਾ ਰਾਜ, ਭਾਈ ਵੀ ਕਰਤਾ ਨਹੀਂ ਭਾਈ ਕਾ ਵਿਸ਼ਵਾਸ, ਬਹਿਨ ਪਰਾਈ ਹੋ ਗਈ ਸਾਰੀ ਖਾਸਮ ਖਾਸ, ਮੰਦਿਰ ਮੇਂ ਪੂਜਾ ਕਰੇ ਘਰ ਮੇਂ ਕਰੇ ਕਲੇਸ਼, ਬਾਪੂ ਕੋ ਬੋਝ ਸਮਝੇ ਪੱਥਰ ਲਗੇ ਗਣੇਸ਼, ਬਚੇ ਕਹਾਂ ਅਬ ਸੇਜ ਹੈ ਦਇਆ ਧਰਮ ਔਰ ਈਮਾਨ, ਪੱਥਰ ਕੇ ਭਗਵਾਨ ਹੈ ਪੱਥਰ ਦਿਲ ਕੇ ਇਨਸਾਨ, ਪੱਥਰ ਕੇ ਭਗਵਾਨ ਹੈ ਪੱਥਰ ਦਿਲ ਕੇ ਇਨਸਾਨ, ਪੱਥਰ ਕੋ ਲਗਤੇ ਹੈ ਛੱਪਰ ਭੋਗ, ਮਰ ਜਾਤੇ ਹੈ ਫੁੱਟਪਾਥ ਪਰ ਭੂਕੇ ਪਿਆਸੇ ਲੋਗ, ਪਹਿਨ ਮੁਖੋਟਾ ਧਰਮ ਕਾ ਕਰਤੇ ਦਿਨ ਭਰ ਪਾਪ, ਭੰਡਾਰੇ ਕਰਤੇ ਫਿਰੇ ਘਰ ਮੇਂ ਭੂਕਾ ਬਾਪ। ਵਾਹ ਰੇ ਆਦਮੀ, ਵਾਹ ਰੇ ਇਨਸਾਨ, ਗਜਬ ਤੇਰੀ ਦੁਨੀਆ, ਗਜਬ ਤੇਰੇ ਖਵਾਬ।
0: ਸੋ ਟਰੂ, ਸੋ ਟਰੂ। ਸਾਡੇ ਨਾ ਜਿਹੜਾ ਮੈਜਰਿੰਗ ਟੂਲ ਆ ਵੀ ਬੰਦਾ ਕਿੰਨਾ ਚੰਗਾ ਹੈ, ਉਹ ਮੈਜਰਿੰਗ ਟੂਲ ਇਹ ਨਹੀਂ ਹੈ ਵੀ ਬੰਦੇ ਦੇ ਸੁਭਾਅ ਕਿਹਾ ਜਾਂ, ਮੈਜਰਿੰਗ ਟੂਲ ਇਹਦੇ ਕੋਲ ਪੈਸਾ ਕਿੰਨਾ ਹੈ ਉਹਦੇ ਨਾਲ ਨਾਪਿਆ ਜਾਂਦਾ ਵੀ ਪੈਸੇ ਨਾਲ ਬੰਦਾ ਚੰਗਾ ਹੈ ਜਾਂ ਮਾੜਾ ਹੈ। ਬੰਦਾ ਕੁਡ ਬੀ ਦਾ ਜਿਮ ਆਫ ਦਾ ਪਰਸਨ, ਵਧੀਆ ਹੋਏਗਾ, ਪਰ ਜੇ ਕੋਈ ਪੈਸਾ ਨਹੀਂ ਸਾਲਾ ਬੇਕਾਰ ਹੈ। ਅੱਛਾ ਫਿਰ ਦੂਜੇ ਪਾਸੇ ਬਿਜ਼ਨਸਮੈਨ ਕਹਿਣਗੇ ਲੈ ਵੱਡਾ ਚੱਲਿਆ ਸੀ, ਵੱਡਾ ਬਿਜ਼ਨਸਮੈਨ ਬਣ, ਉਹ ਜਿਹੜੇ ਡਰੱਗ ਲਿਆਉਂਦੇ ਆ ਉਹ ਬਹੁਤ ਵਧੀਆ ਬੰਦੇ ਆ ਜੀ, ਉਹ ਤਾਂ ਬੰਦੇ ਹੀ ਬੜੇ ਸਾਫ਼ ਸੁਥਰੇ ਆ। ਰੀਅਲੀ ਆਪਣੇ ਨੇ ਕੋਈ ਵੀ ਗੱਲਬਾਤ ਕਰਨੀ ਹੈ ਨੰਬਰ ਹੈ 4166770609। ਮਹਾਰਾਸ਼ਟਰ ਚ ਨੀਟ ਚ ਦਾ ਜਿਹੜਾ ਸਟੂਡੈਂਟ ਸੀ ਉਹਨੇ ਸੁਸਾਈਡ ਕਰ ਲਿਆ, ਅੰਦੋਲਨ ਤੋਂ ਬਾਅਦ ਪਹਿਲਾ ਕੇਸ ਹੈ। ਨੋਟ ਚ ਲਿਖਿਆ ਸੀ ਸੁਪਨਾ ਅਧੂਰਾ ਰਹਿ ਗਿਆ, ਹੁਣ ਤੱਕ 23 ਸਟੂਡੈਂਟ ਨੇ ਜਾਨ ਦੇ ਦਿੱਤੀ ਹੈ।
2: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟ ਲਾਈਨ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲਾਈਨ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰਾਂਟਨ।
4: ਆ ਭੈਣੇ ਖਰੀਦ ਲਿਆ ਗਹਿਣੇ?
5: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
4: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
5: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
6: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
0: ਇੱਕ ਦਿਨ ਵੌਇਸ ਮੇਲ ਆਈ ਪਰ ਪਤਾ ਨਹੀਂ ਲੱਗਿਆ ਬੀਬੀ ਕੌਣ ਹੈ, ਆ ਸੁਣਿਓ।
7: Hey, hey Dave, it's me, you know who. Sorry I missed you. I just wanted to let you know I had a lot of fun the other night, like a lot of fun. Remember that time with the thing? Yeah, that was good. Okay, well, call me. Bye.
0: ਭਾਈ ਆਪਦਾ ਫੋਨ ਨੰਬਰ ਦੱਸ, ਆਪਦਾ ਨਾਮ ਨੂਮ ਦੱਸ, ਤੈਨੂੰ ਲੱਭੀਏ ਮਿਲੀਏ, ਐ ਥੋੜੀ ਬਣਦੀ ਹੈ ਗੱਲ। 416-677-0609।
8: ਉਸੇ ਤਨਹਾ ਸੇ ਸਕਤਾ ਛੋੜ ਜਬ ਆਇਆ ਮੇਰਾ ਭਾਈ, ਮੈਂ ਬੇਟੀ ਹੂੰ, ਮੈਂ ਆਪਣੀ ਮਾਂ ਕੋ ਆਪਣੇ ਸਾਥ ਲੈ ਆਈ, ਵੋ ਬੂੜੀ ਹੋ ਗਈ ਤੋ ਅਬ ਉਸੇ ਇੱਕ ਬੋਝ ਲਗਤੀ ਹੈ, ਜਵਾਨੀ ਆਪਣੇ ਬੱਚੋਂ ਕੇ ਲੀਏ ਜਿਸਨੇ ਥੀ ਝੁਲਸਾਈ, ਜਵਾਨੀ ਆਪਣੇ ਬੱਚੋਂ ਕੇ ਲੀਏ ਜਿਸਨੇ ਥੀ ਝੁਲਸਾਈ, ਹੈ ਬਸ ਆਪਣੀ ਹੀ ਬੀਵੀ ਔਰ ਬੱਚੋਂ ਸੇ ਉਸੇ ਮਤਲਬ, ਹੈ ਬਸ ਆਪਣੀ ਹੀ ਬੀਵੀ ਔਰ ਬੱਚੋਂ ਸੇ ਉਸੇ ਮਤਲਬ, ਉਸੀ ਕੋ ਭੂਲ ਬੈਠਾ ਹੈ ਜੋ ਦੁਨੀਆ ਮੇ ਉਸੇ ਲਾਈ, ਉਸੀ ਕੋ ਭੂਲ ਬੈਠਾ ਹੈ ਜੋ ਦੁਨੀਆ ਮੇ ਉਸੇ ਲਾਈ, ਬੜੀ ਗਾੜੀ, ਬੜਾ ਬੰਗਲਾ, ਬੜਾ ਅਹੁਦਾ, ਸਭੀ ਕੁਛ ਹੈ, ਮਗਰ ਮਾਂ ਬਾਪ ਜਬ ਮਾਂਗੇ ਨਹੀਂ ਜੇਬੋ ਮੇ ਇੱਕ ਪਾਈ, ਮਗਰ ਮਾਂ ਬਾਪ ਜਬ ਮਾਂਗੇ ਨਹੀਂ ਜੇਬੋ ਮੇ ਇੱਕ ਪਾਈ। ਔਰ ਖਾਸ ਤੌਰ ਸੇ ਬੰਦ ਸੁਨੇਗਾ, ਸ਼ੈਲੇ ਜੀ ਸੁਨੇਗਾ ਕਿ ਵੋ ਕੁੱਤਾ ਪਾਲ ਸਕਤਾ ਹੈ ਮਗਰ ਮਾਂ ਬੋਝ ਲਗਤੀ ਹੈ, ਵੋ ਕੁੱਤਾ ਪਾਲ ਸਕਤਾ ਹੈ ਮਗਰ ਮਾਂ ਬੋਝ ਲਗਤੀ ਹੈ, ਉਸੇ ਕੁੱਤੇ ਨੇ ਕਿਆ ਕੁਛ ਵੀ ਵਫਾਦਾਰੀ ਨਾ ਸਿਖਲਾਈ, ਜੋ ਜੈਸਾ ਬੀਜ ਬੋਤਾ ਹੈ ਵੋ ਫਲ ਵੈਸਾ ਹੀ ਪਾਤਾ ਹੈ, ਬੁਢਾਪਾ ਤੁਝ ਪੇ ਵੀ ਆਏਗਾ ਕਿਉਂ ਭੁਲਾ ਯੇ ਸੱਚਾਈ, ਔਰ ਤੇਰਾ ਬੇਟਾ ਜੋ ਦੇਖੇਗਾ ਵਹੀ ਤੋ ਵੋ ਵੀ ਸਿਖੇਗਾ, ਤੇਰਾ ਬੇਟਾ ਜੋ ਦੇਖੇਗਾ ਵਹੀ ਤੋ ਵੋ ਵੀ ਸਿਖੇਗਾ, ਤੂੰ ਆਪਣੇ ਵਾਸਤੇ ਹਾਥੋਂ ਸੇ ਆਪਣੇ ਖੋਦ ਨਾ ਖਾਈ, ਜੋ ਵਿਰਧਾ ਸ਼ਰਮ ਮੇ ਬੇਟਾ ਛੋੜ ਕਰ ਤੁਝਕੋ ਚਲਾ ਆਏ, ਅਗਰ ਜ਼ਿੰਦਾ ਰਹੀ ਪੁੱਛੇਗੀ ਤੁਝ ਸੇ ਤੇਰੀ ਮਾਂ ਜਾਈ, ਬਤਾ ਬਤਾ ਕਿਸਕੇ ਲਿਏ ਤੂਨੇ ਕਮਾਈ ਥੀ ਯਹਾਂ ਦੌਲਤ, ਬਤਾ ਕਿਸਕੇ ਲਿਏ ਤੂਨੇ ਕਮਾਈ ਥੀ ਯਹਾਂ ਦੌਲਤ, ਮਗਰ ਜੋ ਅਸਲ ਦੌਲਤ ਫਰਜ਼ ਕੀ ਥੀ ਵੋ ਤੋ ਬਿਸਰਾਈ, ਖੁਲੇਗਾ ਜਬ ਖੁਦਾ ਕੇ ਬੈਂਕ ਮੇ ਖਾਤਾ ਤੇਰਾ ਇੱਕ ਦਿਨ, ਤੇਰੇ ਸਰ ਪਰ ਬੜਾ ਕਰਜ਼ਾ ਚੜਾ ਹੋਗਾ ਮੇਰੇ ਭਾਈ, ਔਰ ਆਖਰੀ ਬੰਦ ਦੇਖੇਗਾ ਕਿ ਖੁਲੇਗਾ ਜਬ ਖੁਦਾ ਕੇ ਬੈਂਕ ਮੇ ਖਾਤਾ ਤੇਰਾ ਇੱਕ ਦਿਨ, ਤੇਰੇ ਸਰ ਪਰ ਬੜਾ ਕਰਜ਼ਾ ਚੜਾ ਹੋਗਾ ਮੇਰੇ ਭਾਈ, ਔਰ ਜੋ ਮੰਨਤ ਮਾਂਗਤੇ ਥੇ ਬਸ ਹਮੇ ਬੇਟਾ ਹੋ ਬੇਟਾ ਹੋ, ਜੋ ਮੰਨਤ ਮਾਂਗਤੇ ਥੇ ਬਸ ਹਮੇ ਬੇਟਾ ਹੋ ਬੇਟਾ ਹੋ, ਉਹਨੇ ਬੇਟੀ ਕੀ ਕੀਮਤ ਅਬ ਬੁਢਾਪੇ ਮੇ ਸਮਝ ਆਈ,
0: ਬੇਟੀ ਗੱਲ ਠੀਕ ਹੈ, ਲੋਹੜੀ ਮਨਾਉਣ ਲੱਗ ਜਾਂਦੇ ਆ, ਉਹਨੂੰ ਚੱਕ ਚੱਕ ਕੇ ਟੱਪਦੇ ਆ, ਟਪੂਸੀਆਂ ਮਾਰਦੇ ਆ, ਪੁੱਠੇ ਸਿੱਧੇ ਹੁੰਦੇ ਆ, ਵੇਟ ਕਰ ਲਓ 22-23 ਸਾਲ ਦਾ, ਪਹਿਲਾਂ ਦੇਖ ਲਓ ਲਾਇਕ ਹੈ ਕਿ ਨਾ ਲਾਇਕ ਹੈ। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ, ਡੇਟ ਵਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
9: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ, ਜੀ ਈ ਫਰਿਜ ਡੇਅਰ, ਫਰਿਜ ਡੇਅਰ ਪ੍ਰੋਫੈਸ਼ਨਲ ਐਂਡ ਗੈਸ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatno Dur Radio.

ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਔਰ ਸੋਮਵਾਰ ਦੀ ਦੁਪਹਿਰ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਔਰ 5:30 AM ਦੇ ਉੱਤੇ ਤੁਸੀਂ ਹੁਣੇ ਹੁਣੇ ਦੇਵ ਦਾਤਲਾ ਜੀ ਨੂੰ ਸੁਣ ਰਹੇ ਸੀ ਤੇ ਬਾਰੀ ਆ ਗਈ ਆ ਹੁਣ ਸਾਡੀ ਤੇ ਲਓ ਫਿਰ ਵਧੀਆ ਵਧੀਆ ਗੀਤ ਸੰਗੀਤ ਵੀਕਐਂਡ ਦੇ ਉੱਤੇ ਕਾਫੀ ਗਤੀਵਿਧੀਆਂ ਹੋਈਆਂ ਉਹਨਾਂ ਦੇ ਉੱਤੇ ਜਾਣਕਾਰੀ ਕੁਝ ਖਬਰਾਂ ਪੰਜਾਬ ਤੋਂ ਸਾਡੇ ਸਟੂਡੀਓ 'ਚ ਪਹੁੰਚ ਗਈਆਂ ਨੇ ਤੇ ਕੁਝ ਖਬਰਾਂ ਕੈਨੇਡਾ ਦੀਆਂ ਵੀ ਸਾਡੇ ਕੋਲ ਪਹੁੰਚੀਆਂ ਹੋਈਆਂ ਨੇ ਉਹ ਇਨਫੋਰਮੇਸ਼ਨ ਤੇ ਕੁਝ ਗੱਲਾਂ ਬਾਤਾਂ ਤੁਸੀਂ ਵੀ ਕਰਨੀਆਂ ਨੰਬਰ ਯਾਦ ਕਰਾ ਦਿੰਦੇ ਹਾਂ ਫਰਾਈਡੇ ਬਹੁਤ ਵਧੀਆ ਤੁਸੀਂ ਰਿਸਪੋਂਸ ਦਿੱਤਾ ਬਹੁਤ ਵਧੀਆ ਤੁਹਾਡੇ ਵੱਲੋਂ ਜਿਹੜਾ ਸੀਗਾ ਉਹ ਪ੍ਰੋਗਰਾਮ ਦੇ ਵਿੱਚ ਸਾਥ ਸੀਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਔਰ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ 905-799-0999 ਤੇ ਜਿਹੜੀ ਹੈਗੀ ਆ ਤੁਸੀਂ ਕਾਲ ਕਰ ਸਕਦੇ ਹੋ ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਕਰਦੇ ਹਾਂ ਇੱਕ ਬੜਾ ਹੀ ਪਿਆਰਾ ਤੇ ਬੜਾ ਪੁਰਾਣਾ ਇੱਕ ਧਾਰਮਿਕ ਗੀਤ ਹੈ ਔਰ ਮੈਨੂੰ ਬੜਾ ਚੰਗਾ ਲੱਗਿਆ ਤੁਹਾਨੂੰ ਵੀ ਚੰਗਾ ਲੱਗਿਆ ਤਾਂ ਆਪਣੀ ਇਨਪੁੱਟ ਜ਼ਰੂਰ ਦੇਣੀ 905-799-0999

0: ਸੋ ਦੋਸਤੋ ਬਹੁਤ ਹੀ ਖੂਬਸੂਰਤ ਆਵਾਜ਼ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਹ ਸਾਰੇ ਗੀਤ ਸੰਗੀਤ ਜਿੰਨੇ ਵੀ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ ਢਿੱਲੋਂ ਵੀਡੀਓ ਦੇ ਸਹਿਯੋਗ ਦੇ ਨਾਲ ਅਸੀਂ ਤੁਹਾਡੇ ਤੱਕ ਪੇਸ਼ ਕਰਦੇ ਹੁੰਦੇ ਹਾਂ। ਤੁਸੀਂ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੁੰਦੀ ਢਿੱਲੋਂ ਵੀਡੀਓ ਤੇ 9052041313 ਦੇ ਉੱਤੇ ਜਿਹੜੀ ਕਾਲ ਕਰ ਲਓ। ਅੱਜ ਦਾ ਪ੍ਰੋਗਰਾਮ ਜਿੱਥੇ ਅਸੀਂ ਸਮੋਸਾ ਸਵੀਟ ਫੈਕਟਰੀ, ਵੁੱਡਬਾਈਨ ਬੈਂਕਟ ਹਾਲ, ਡ੍ਰੀਮ ਕਨਵੈਨਸ਼ਨ ਸੈਂਟਰ, ਮੋਨਾ ਮਹਿੰਗੀ ਜੀ, ਸਿੰਗਾਪੁਰ ਜੁਲਰ, ਟੈਲੀਟੈਮ ਇਲੈਕਟ੍ਰੋਨਿਕ, ਹਰਪ੍ਰੀਤ ਸੈਣੀ ਹੋਰੀ, ਕਟਾਰੀਆ ਟੂਰ ਐਂਡ ਟਰੈਵਲ, ਟਿੱਕਾ ਜੰਕਸ਼ਨ, ਢਾਬਾ ਔਨ ਦਾ ਫਾਲ, ਅੰਕਾਰ ਟੂਰ ਐਂਡ ਟਰੈਵਲ, ਪੀਜ਼ਾ ਡੀਪੂ ਅਤੇ ਸਾਡੇ ਕੁਝ ਹੋਰ ਸਪੋਂਸਰ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ, ਜਿਨ੍ਹਾਂ ਦੇ ਵਿੱਚੋਂ ਮੇਰੇ ਨਾਲ ਇਸ ਟਾਈਮ ਸਟੂਡੀਓ 'ਚ ਕਿਰਨ ਹੋਰੀ ਪਹੁੰਚ ਗਏ ਨੇ, ਸਾਥ ਦੇ ਰਹੇ ਨੇ। ਕਿਰਨ ਜੀ ਜੀ ਆਇਆਂ
1: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ। ਔਰ ਜਿੱਦਾਂ ਕਿ ਤੁਸੀਂ ਦੱਸਿਆ ਕਿ ਬਿਲਕੁਲ ਜੀ ਵੀਕਐਂਡ ਜਿਹੜਾ ਜੀ ਖਤਮ ਹੋ ਗਿਆ ਤੇ ਹੁਣ ਆਪਾਂ ਜਿਹੜਾ ਜੀ ਮੰਡੇ ਦੇ ਵਿੱਚ ਪੈਰ ਰੱਖ ਚੁੱਕੇ ਹਾਂ, ਵੀਕਐਂਡ ਵੀਕ ਡੇ ਦੀ ਜਿਹੜੀ ਆਪਾਂ ਦੁਬਾਰਾ ਸ਼ੁਰੂਆਤ ਕਰ ਰਹੇ ਹਾਂ। ਔਰ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਜਿਹੜਾ ਜੀ ਆ ਵੀਕ ਵੀ ਕਾਫੀ ਜਿਹੜਾ ਜੀ ਵਧੀਆ ਲੰਘੂਗਾ ਔਰ ਵਧੀਆ ਜਿਹੜਾ ਜੀ ਵੈਦਰ ਆ, ਵੈਦਰ ਦੇ ਨਾਲ ਕਿਤੇ ਘੁੰਮੋ ਫਿਰੋ, ਕੰਮ ਦੇ ਬਾਅਦ ਵੀ ਜਿਹੜਾ ਜੀ ਵਾਕ ਕਰੋ, ਆਪਣੀ ਸਿਹਤ ਜਿਹੜੀ ਆ ਜੀ ਆਪਾਂ ਕਿਉਂਕਿ ਸਮਰ ਦੇ ਵਿੱਚ ਹੀ ਵਾਕ ਕਰਕੇ ਆਪਾਂ ਆਪਣੀ ਸਿਹਤ ਨੂੰ ਵਧੀਆ ਰੱਖ ਸਕਦੇ ਹਾਂ। ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦੇ ਕਿ ਅੱਜ ਦਾ ਵੈਦਰ ਹੈਗਾ 22 ਡਿਗਰੀ, ਸ਼ਾਮ ਨੂੰ 23 ਡਿਗਰੀ, ਓਵਰ ਨਾਈਟ 20 ਡਿਗਰੀ ਹੈਗਾ ਹੈ, ਜਿੱਥੇ ਕਿ ਕਿਹਾ ਜਾ ਰਿਹਾ ਕਿ ਹੈਵੀ ਥੰਡਰ ਸਟਾਰਮ ਅੱਜ ਦੇਖੇ ਜਾ ਸਕਦੇ ਆ, ਕਿ ਕੁਸ਼ਕ ਵਿਖੇ ਦੇ ਵਿੱਚ ਜਿਹੜਾ ਜੀ ਮੀਂਹ ਦੀ ਵੀ ਆਸ ਹੈਗੀ ਆ। ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੱਥੇ ਦੀ ਕੁਸ਼ਕ ਜਿਹੜੀ ਜੀ ਅਸੀਂ ਨਿਊਜ਼ ਵੀ ਬਹੁਤ ਜਲਦੀ ਤੁਹਾਡੇ ਨਾਲ ਅੱਜ ਜਿਹੜੀ ਜੀ ਸਾਂਝੀ ਕਰਾਂਗੇ, ਪਰ ਉਹਦੇ ਤੋਂ ਪਹਿਲਾਂ ਜਿਹੜੀ ਇੱਕ ਨਿਊਜ਼ ਸਾਡੇ ਤੱਕ ਪਹੁੰਚੀ ਆ ਉਹ ਹੈਗੀ ਦ ਗੌੜੀ ਹੋਵ ਇੰਟਰਨੈਸ਼ਨਲ ਬ੍ਰਿਜ ਜਿਹੜੀ ਹੈ ਜੀ ਅੱਜ ਆਫੀਸ਼ੀਅਲੀ ਓਪਨ ਜਿਹੜੀ ਜੀ ਹੋ ਚੁੱਕੀ ਹੈਗੀ ਆ। ਜਿਹੜੇ ਸਾਡੇ ਭੈਣ ਭਰਾ ਜਿਹੜੇ ਜੀ ਮੋਟਰਸਾਈਕਲ ਚਲਾਉਂਦੇ ਉਹਨਾਂ ਲਈ ਅੱਜ ਆਫੀਸ਼ੀਅਲੀ ਓਪਨ ਹੋ ਚੁੱਕੀ ਹੈ, ਤੇ ਨਾਲ ਦੀ ਨਾਲ ਜਿਹੜੇ ਕਹਿ ਰਹੇ ਕਿ ਜਿਹੜੇ ਪੈਦਲ ਜਿਹੜੇ ਜੀ ਉਸ ਬ੍ਰਿਜ ਤੇ ਵਾਕ ਕਰਨਾ ਚਾਹੁੰਦੇ ਉਹ ਜਿਹੜੀ ਆ ਅਗਸਤ 5 ਨੂੰ ਜਿਹੜੀ ਜੀ ਇਹ ਓਪਨ ਹੋ ਜੂਗੀ। ਔਰ ਕਿਹਾ ਜਾ ਰਿਹਾ ਕਿ ਮੈਂਬਰ ਆਫ ਹੋਵ ਫੈਮਿਲੀ ਜਿਹੜੇ ਜੀ ਉਹ ਪਹਿਲੇ ਸੀਗੇ ਜਿਨ੍ਹਾਂ ਨੇ ਬ੍ਰਿਜ ਨੂੰ ਜਿਹੜਾ ਜੀ ਕ੍ਰੋਸ ਕੀਤਾ ਤੇ ਉਹਨੂੰ ਜਿਹੜਾ ਜੀ ਆਫੀਸ਼ੀਅਲੀ ਟ੍ਰੈਫਿਕ ਬ੍ਰਿਜ ਦਿੱਤੀ ਆ ਮੰਡੇ ਨੂੰ। ਸੋ ਇਹ ਸੀਗੀ ਅੱਜ ਦੀ ਕੁਸ਼ਕ ਨਿਊਜ਼। ਔਰ ਨਾਲ ਦੀ ਨਾਲ ਜਿਹੜਾ ਜੀ ਦੱਸਿਆ ਜਾ ਰਿਹਾ ਕਿ 1936 ਦੇ ਵਿੱਚ ਜਿਹੜੀ ਜੀ ਇੱਕ ਲੇਡੀ ਜਿਹੜੀ ਜੀ ਖਤਮ ਹੋਈ ਸੀ 31 ਈਅਰ ਓਲਡ, ਤੇ ਉਹਦੇ ਅੱਜ ਜਿਹੜੇ ਆ ਜੀ ਰਿਮੇਨਸ ਲੱਭੇ ਆ, ਜਾਣੀ ਕਿ ਪੁਰਾਣਾ ਕੇਸ ਦੇ ਬਾਰੇ ਅੱਜ ਉਹਨਾਂ ਨੂੰ ਕੁਸ਼ਕ ਜਿਹੜੀਆਂ ਉਹਦੀਆਂ ਕੇਸ ਦੇ ਰਿਲੇਟਡ ਇਨਕੁਆਇਰੀ ਸੀਗੀਆਂ ਜਾਂ ਕੇਸ ਦੇ ਰਿਲੇਟਡ ਚੀਜ਼ਾਂ ਸੀ ਉਹ ਅੱਜ ਜਿਹੜੀਆਂ ਜੀ ਬੋੜੀ ਤੇ ਮਿਲੀਆਂ ਆ
0: ਜੀ। ਦੱਸ ਦਈਏ ਕਿਰਨ ਜੀ, ਇਸ ਦੇ ਨਾਲ ਨਾਲ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਆਸ ਤੇ ਨੇ ਕਿ ਅਮਰੀਕਾ ਤੇ ਇਰਾਕ ਦੀ ਜਿਹੜੀ ਆ ਲੜਾਈ ਰੁਕ ਜਾਵੇ ਜਾਂ ਰੁਕ ਗਈ ਆ ਥੋੜੀ ਬਹੁਤੀ, ਤੇ ਕਹਿੰਦੇ ਨੇ ਉਸ ਤੋਂ ਬਾਅਦ ਜਿਹੜਾ ਕੱਚਾ ਤੇਲ ਹੈ ਉਹ ਸਸਤਾ ਹੋਊਗਾ, ਤੇ ਹੋ ਸਕਦਾ ਜੀ ਗੈਸ ਦੇ ਵਿੱਚ ਜਿਹੜੀ ਗੈਸ ਪਾਉਂਦੇ ਆ ਆਪਾਂ ਗੱਡੀਆਂ 'ਚ ਤੇਲ ਪਾਉਂਦੇ ਆ ਉਹ ਵੀ ਸਸਤਾ ਹੋ ਜਾਵੇ।
1: ਬਿਲਕੁਲ ਜੀ, ਕਿਉਂਕਿ ਕੁਛ ਕੁ ਟਾਈਮ ਤੋਂ ਗੈਸ ਬਹੁਤ ਮਹਿੰਗੀ ਹੋ ਗਈ, ਕਿਉਂਕਿ ਇੱਕ ਤਾਂ ਇਕਨੋਮੀ ਇੱਦਾਂ ਦੀ ਉੱਪਰੋਂ ਜਿਹੜੇ ਜੀ ਗੈਸ ਇੰਨੀ ਔਖੀ ਹੋ ਗਈ ਪੁਰਾਣੀ। ਸੋ ਉਮੀਦ ਕਰਦੇ ਕਿ ਕੁਛ ਕੁ ਜਿਹੜੀ ਜੀ ਇਸ ਚੀਜ਼ ਦੇ ਵਿੱਚ ਰਾਹਤ ਮਿਲੂਗੀ। ਆਲਵੇਜ਼ ਆਪਾਂ ਜਿਹੜੇ ਜੀ ਉਮੀਦ ਕਰਦੇ ਹਾਂ ਕਿ ਵਧੀਆ ਹੀ ਜੋ ਵੀ ਹੋਵੇ ਦੁਨੀਆਂ ਦੇ ਵਿੱਚ ਹੋਵੇ।
0: ਬਿਲਕੁਲ ਜੀ, ਤੇ ਨਾਲ ਦੀ ਨਾਲ ਸਾਡੀ ਟੀਮ ਤੁਹਾਨੂੰ ਪਤਾ ਰੀਅਲ ਸਟੇਟ ਦਾ ਕੰਮ ਕਰਦੀ ਹੈ, ਤੇ ਸਾਡੇ ਕੋਲ ਕੁਝ ਇੱਕ ਐਕਸਕਲੂਸਿਵ ਲਿਸਟਿੰਗ ਆਈਆਂ ਨੇ ਜਿਹੜੀਆਂ MLS ਦੇ ਉੱਤੇ ਨਹੀਂ ਆ। ਅਗਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਿਤੇ ਵੀ ਇਨਵੈਸਟ ਕਰਨਾ ਚਾਹੁੰਦੇ ਹੋ, ਸੁਨਹਿਰੀ ਮੌਕਾ ਤੁਹਾਡੇ ਲਈ ਹੈ ਇਸ ਟਾਈਮ ਦੇ ਵਿੱਚ। ਜਿਹੜਾ ਵੀ ਕੋਈ ਚੀਜ਼ ਖਰੀਦ ਗਿਆ ਤੇ ਫਿਰ ਜਿਹੜਾ ਰਹਿ ਗਿਆ ਤੇ ਰਹਿ ਗਿਆ, ਕਿਉਂਕਿ ਬਾਅਦ ਦੇ ਵਿੱਚ ਤੁਹਾਨੂੰ ਪਤਾ ਕੀਮਤਾਂ ਦੇ ਵਿੱਚ ਵਾਧਾ ਆਟੋਮੈਟਿਕਲੀ ਪਤਾ ਹੈ ਕਿ ਹੁਣ ਤਕਰੀਬਨ ਆਲਮੋਸਟ 2 ਸਾਲ ਤੋਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੋਈ ਆ, ਹੋਲਡ ਤੇ ਆ, ਤੇ ਹੁਣ ਆਟੋਮੈਟਿਕਲੀ ਅਪ ਜਾਣੀਆਂ ਸ਼ੁਰੂ ਹੋ ਜਾਣੀਆਂ ਨੇ। ਇਸੇ ਲਈ ਤੁਸੀਂ ਕੋਈ ਵੀ ਜਿਹੜੀ ਚੀਜ਼ ਖਰੀਦਣੀ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰ ਲਓ 416-881-7070 ਦੇ ਉੱਤੇ, 416-881-7070 ਤੇ ਕਾਲ ਕਰ ਲਓ
1: ਜੀ।
0: ਬਾਰ ਬਾਰ ਦੱਸਦੇ ਹਾਂ, ਅਸੀਂ ਪਿਛਲੇ ਹਫ਼ਤੇ ਵੀ ਦੱਸਿਆ ਸੀ, ਤੇ ਵੀਕਐਂਡ ਦੇ ਉੱਤੇ ਕੁਝ ਇੱਕ ਸਾਡੇ ਜਿਹੜੇ ਪਰਿਵਾਰ ਹੈ ਉਹ ਇਹ ਪ੍ਰੋਪਰਟੀ ਨੂੰ ਦੇਖਣ ਵੀ ਗਏ ਨਿਆਗਰਾ ਫਾਲ ਦੇ ਵਿੱਚ। ਬਿਲਕੁਲ ਫਾਲ ਤੋਂ 3-4 ਮਿੰਟ ਦੀ ਦੂਰੀ ਦੇ ਉੱਤੇ ਤੁਹਾਡੇ ਲਈ ਇੱਕ ਬਹੁਤ ਵਧੀਆ ਇਨਕਮ ਦਾ ਇੱਕ ਸਾਧਨ ਹੈ, ਜਿਹਦੇ ਵਿੱਚੋਂ ਤਕਰੀਬਨ $8,000-$9,000 ਮਹੀਨੇ ਦਾ ਕਿਰਾਇਆ ਆ ਰਿਹਾ ਹੈਗਾ। ਔਰ ਇਹ ਪੂਰੀ ਦੀ ਪੂਰੀ ਬਿਲਡਿੰਗ ਕਿਰਾਏ ਤੇ ਚੜੀ ਹੋਈ ਆ, ਔਰ ਸਿਰਫ ਤੇ ਸਿਰਫ ਇਸ ਦੀ ਕੀਮਤ ਹੈ $12,00,000, ਜਿਹਦੇ ਵਿੱਚ ਤੁਹਾਨੂੰ ਇੰਡੀਪੈਂਡੈਂਟ ਬਿਲਡਿੰਗ, ਖੁੱਲੀ ਡੁੱਲੀ ਪਾਰਕਿੰਗ ਹੈ, ਤੇ ਨਾਲ ਰਹਿਣ ਨੂੰ ਵੀ ਹੈ ਤੇ ਨਾਲ ਸ਼ੋਪ ਵੀ ਹੈ। ਸਾਰਾ ਕੁਛ $12,00,000 ਦੇ ਵਿੱਚ ਮਿਲੇਗਾ। ਨੰਬਰ 416-881-7070 ਤੇ ਤੁਸੀਂ ਕਾਲ ਕਰ ਲੈਣੀ ਹੈ
1: ਜੀ। ਔਰ ਨਾਲ ਦੀ ਨਾਲ ਜਿੱਥੇ ਕਿ ਦੱਸਦੇ ਕਿ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਮੁਕੇਸ਼ ਚੌਹਾਨ ਜੀ ਫਰੋਮ ਮੋਰਗੇ ਡਿਲੀਜੈਂਟ, ਇਹਨਾਂ ਦੇ ਸਹਿਯੋਗ ਦੇ ਨਾਲ ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਤੁਸੀਂ ਇਹਦੇ ਨਾਲ ਗੱਲਬਾਤ ਕਰ ਸਕਦੇ ਆ। ਪ੍ਰੋਪਰਟੀ ਤੁਸੀਂ ਸਾਡੇ ਤੋਂ ਖਰੀਦ ਲਓ, ਮੋਰਗੇਜ ਦਾ ਸਾਧਨ ਅਸੀਂ ਤੁਹਾਨੂੰ ਜਿਹੜਾ ਜੀ ਵਧੀਆ ਡੀਲ ਮੁਕੇਸ਼ ਚੌਹਾਨ ਹੋਣਾ ਤੋਂ ਜ਼ਰੂਰ ਦਵਾ ਕੇ ਦੇਵਾਂਗੇ। ਔਰ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਜਿਹੜੀ ਜੀ ਮਿਸ ਹੋ ਚੁੱਕੀ ਆ, ਕ੍ਰੈਡਿਟ ਕਾਰਡ ਦੇ ਕਰਜ਼ੇ ਤੁਹਾਡੇ ਸਿਰ ਚੜ ਚੁੱਕਿਆ ਆ, ਤੁਹਾਨੂੰ ਅਰਜੈਂਟਲੀ ਪੈਸਿਆਂ ਦੀ ਜਿਹੜੀ ਜੀ ਲੋੜ ਪੈ ਗਈ ਆ, ਤੇ ਮੁਕੇਸ਼ ਚੌਹਾਨ ਜਿਹੜਾ ਜੀ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ, ਇਹਨਾਂ ਦਾ ਨੰਬਰ 6475127000 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਇਹਨਾਂ ਦਾ ਵੀ ਮੈਸੇਜ ਦੇ ਦੀਏ ਕਿ ਤੁਸੀਂ ਆਪਣਾ ਭਵਿੱਖ ਜੇ ਮੈਡੀਕਲ ਫੀਲਡ ਦੇ ਵਿੱਚ ਲਿਆਉਣਾ ਚਾਹੁੰਦੇ ਆ, PSW ਦੇ ਵਿੱਚ, ਜਾਂ ਤੁਸੀਂ ਜਿਹੜਾ ਜੀ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ ਦਾ ਕੋਰਸ ਕਰਨਾ ਚਾਹੁੰਦੇ ਆ, ਜਾਂ ECA ਜਾਂ ECE ਕਰਨਾ ਚਾਹੁੰਦੇ ਆ, ਤੇ ਗੱਲਬਾਤ ਹੋ ਸਕਦੀ ਹੈ ਪ੍ਰਾਈਮ ਇੰਟਰਨੈਸ਼ਨਲ ਕਾਲਜ ਨਾਲ 6474991009 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਜਾਣਕਾਰੀ ਜਿਹੜੀ ਜੀ ਦੇ ਦਈਏ, ਬਹੁਤ ਇੱਕ ਅਹਿਮ ਜਿਹੜੀ ਜੀ ਜਾਣਕਾਰੀ ਹੈਗੀ ਆ, ਓਨਟੈਰੀਓ ਗੁਰਦੁਆਰਾ ਕਮੇਟੀ ਵੱਲੋਂ ਸਿੱਖ ਗੇਮਸ ਜਿਹੜੇ ਜੀ ਕੈਨੇਡਾ ਦੇ ਵਿੱਚ ਹੋਣ ਜਾ ਰਹੇ ਆ, July 31st ਤੋਂ ਲੈ ਕੇ August 3 ਤੱਕ 2026 ਦੇ ਵਿੱਚ, ਤੇ ਬ੍ਰੈਮਟਨ ਸੋਕਰ ਸੈਂਟਰ ਵਿਖੇ, ਤੇ ਨਾਲ ਦੀ ਨਾਲ ਜਿਹੜੀ ਇਹਨਾਂ ਦੀ ਓਪਨਿੰਗ ਸੈਰੇਮਨੀ ਆ ਗੇਮਸ ਦੀ, ਉਹ ਜਿਹੜੀ ਆ ਸ਼ਨੀਵਾਰ ਨੂੰ August 1 ਨੂੰ ਆ 9 ਵਜੇ ਸਟਾਰਟ ਹੋ ਜਾਣੀ ਹੈ ਬ੍ਰੈਮਟਨ ਸੋਕਰ ਦੇ ਵਿੱਚ ਗਰਾਊਂਡ ਦੇ ਵਿੱਚ, ਤੇ ਉਹਦੇ ਨਾਲ ਨਾਲ ਜਿਹੜੇ ਜੀ ਡਿਫਰੈਂਟ ਡਿਫਰੈਂਟ ਗੇਮਸ ਡਿਫਰੈਂਟ ਡਿਫਰੈਂਟ ਦਿਨ ਦੇ ਵਿੱਚ ਹੋਣੇ ਆ। ਸੋ ਕਲੋਜ਼ਿੰਗ ਸੈਰੇਮਨੀ August 3 ਨੂੰ ਹੈਗੀ ਆ, 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ। ਸੋ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਹੋ ਸਕਦੀ ਹੈ ਅੰਮ੍ਰਿਤਪਾਲ ਸ਼ੇਰਗਿੱਲ ਦੇ ਨਾਲ 6478077007, ਜਾਂ ਤੁਸੀਂ ਹਰਜੀਤ ਸੋਹਤਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ 4168979625 6 ਗੇਮ ਕੈਨੇਡਾ ਤੇ।
0: ਤੇ ਲਓ ਫਿਰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਭਾਰਤ ਨਾਲ ਸਾਡੀ ਲਾਈਨ ਜੁੜਨੀ ਜਾ ਰਹੀ ਹੈ ਮਨਪ੍ਰੀਤ ਹੋਰਾਂ ਦੇ ਨਾਲ, ਉਹਦਾ ਹਾਲ ਚਾਲ ਪੁੱਛਾਂਗੇ। ਤੇ ਪਰ ਜੇਕਰ ਤੁਸੀਂ ਵੀ ਸਾਡੇ ਹਾਂ ਚ ਹਾਂ ਪਾਉਣੀ ਚਾਹੁੰਦੇ ਹੋ, ਕੋਈ ਸਬਜੈਕਟ ਹੈ ਤੁਹਾਡੇ ਆਸ ਪਾਸ, ਤੇ ਕਾਲ ਕਰ ਲਓ 9057990999 ਦੇ ਉੱਤੇ ਜੀ।
2: ਆਜ
3: ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ ਭਾਜੀ, ਸੈਲੀਬ੍ਰੇਸ਼ਨ 40 ਈਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
4: ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905204 1313, ਜਾਂ ਢਿੱਲੋਂ ਵੀਡੀਓ .com। ਹੋਰ ਕੋਈ ਸੇਵਾ।

0: सुख जी, काफी चर्चा का विषय रहा और काफी सुर्खियां रहियां। ये वो कम होया जिदी उम्मीद नहीं सी, और उस तो बाद जो खुशी जेडी आपां प्रदर्शनकारियां दे विच देखी, सब नू पता सोशल हैंडल्स ते सब दे कोल अपडेट्स जेडियां उस तो बाद दियां पहुंच गईयां। ते उस तो बाद अज दी जेडी ताजा खबर है कि केंद्रीय सिक्ख्या मंत्री ओहदे तो अस्तीफा देण तो बाद सोमवार नू संसद दे विच पहुंचदे ने ते अपना पहला बयान दिंदे ने, विरोधियां ते निशाना साधदे ने ते कहिंदे ने इक स्ट्रीट फाइटर हन ओ, कोई एसी रूम एक्टिविस्ट नहीं आ। ते जदों संसद भवन दे विच पहुंचदे तां भाजपा ते एनडीए दे संसद मैंबर उहनां दा जोरदार उत्साहजनक स्वागत भी करदे ने संसद दे विच, ते अपनी गड्डी तों बाहर निकलदे ही ओह सारिआं दा हथ जोड़ के धन्नवाद भी करदे ने। मौजूद मैंबरां ने उत्थे जिहड़े ने धर्मेंद्र प्रधान जिंदाबाद दे नारे भी लगाए। मतलब एक पेपर लीक होण तों लै के इत्थों तक गल पहुंची, किते ना किते उहनां ने इह दिखाया भी उहनां दा दोष नहीं सी, जां उहनां ने खुद भी कहा कि मेरा दोष नहीं सी, पर मैं फिर भी यूथ दे नाल खड़ा आं। ते जे उहनां नूं लगदा है कि इदां कीत्या उहनां नूं खुशी हुंदी है जां तसल्ली हुंदी आ, तां मैं उहनां दे लई इह त्याग देण दे लई तैयार हाँ। सो कुछ इस तरीके ਤਾਂ ਉਹਨਾਂ ਦਾ ਜਿਹੜਾ ਵਰਤੀਰਾ ਆਫਟਰ ਅਸਤੀਫਾ ਜਿਹੜਾ ਦੇਖਣ ਨੂੰ ਮਿਲਿਆ।
1: ਜੀ ਮਨਪ੍ਰੀਤ ਜੀ, ਤੇ ਇਸ ਤੋਂ ਇਲਾਵਾ ਹੁਣ ਥੋੜਾ ਜਿਹਾ ਰੁਖ ਕਰਦੇ ਆ ਪੰਜਾਬ ਵੱਲ ਨੂੰ। ਪੰਜਾਬ ਦੇ ਵਿੱਚ ਵੀ ਸਿਆਸਤ ਨੇ ਬੜੇ ਰੰਗ ਫੜੇ ਹੋਏ ਨੇ, ਔਰ ਪਿੱਛੇ ਜੇ ਕੱਲ ਪਰਸੋਂ ਦੀ ਇਹ ਵੀ ਖਬਰ ਪਤਾ ਲੱਗੀ ਕਿ ਜਿਹੜੇ ਕਾਂਗਰਸ ਤੇ ਕਾਫੀ ਅਹੁਦੇਦਾਰ ਨੇ ਪੰਜਾਬ ਦੇ ਵਿੱਚ, ਜਿਹੜੇ ਕਿ ਹਰ ਬੰਦਾ ਹੀ ਜਿਹੜਾ ਸੀਐਮ ਦੀ ਕੁਰਸੀ ਨੂੰ ਲੱਭ ਰਿਹਾ, ਤੇ ਉਹ ਦਿੱਲੀ ਆਏ, ਉਹਨਾਂ ਦੀਆਂ ਜੱਫੀਆਂ ਪਵਾਈਆਂ, ਸਮਝੌਤਾ ਹੋ ਗਿਆ, ਤੇ ਜਾ ਕੇ ਫਿਰ ਇੱਕ ਦੂਜੇ ਦੇ ਉਹ ਮਤਲਬ ਤੁਹਾਨੂੰ ਪਤਾ ਹੀ ਜਿੱਦਾਂ ਉਹ ਕਰਦੇ ਆ, ਇਹ ਵੀ ਖਬਰ ਪਹੁੰਚੀ ਆ। ਤੇ ਦੂਜੇ ਪਾਸੇ ਆਮ ਪਾਰਟੀ ਜਿਹੜੀ ਕਿ ਉਹ ਸੱਤਾ ਦੇ ਵਿੱਚ ਆ, ਤੇ ਸੱਤਾ ਦੇ ਵਿੱਚ ਰਹਿਣ ਲਈ ਰੋਜ਼ਾਨਾ ਕੋਈ ਨਾ ਕੋਈ ਉਪਰਾਲਾ ਕਰਦੇ ਆ। ਪਿਛਲੇ ਦਿਨੀ ਉਹਨਾਂ ਨੇ ਲੇਡੀਜ਼ ਦੇ ਅਕਾਊਂਟਾਂ ਦੇ ਵਿੱਚ ਪੈਸੇ ਪਾਏ, ਪਤਾ ਨਹੀਂ ਕਿੰਨਿਆਂ ਨੂੰ ਆਏ ਕਿੰਨਿਆਂ ਨੂੰ ਨਹੀਂ ਆਏ, ਪਰ ਉਹਦੇ ਨਾਲ ਨਾ ਘਰਾਂ ਦੇ ਵਿੱਚ ਬੜਾ ਮਨਪ੍ਰੀਤ ਜੀ ਕਲੇਸ਼ ਪੈ ਗਿਆ, ਲੜਾਈ ਝਗੜਾ ਹੋਣ ਲੱਗ ਪਿਆ। ਬਈ ਬੰਦੇ ਕਹਿੰਦੇ ਸਾਡੇ ਅਕਾਊਂਟਾਂ 'ਚ ਤਾਂ ਹੈ ਨਹੀਂ, ਬੀਬੀਆਂ ਕੋਲ ਪੈਸੇ ਆ ਗਏ ਆ। ਹੁਣ ਕਈ ਮੇਰੇ ਵਰਗਾ ਜਿਹਨੂੰ ਨਹੀਂ ਖਰਚਣ ਨੂੰ ਮਿਲਦੇ, ਉਹ ਬੀਬੀਆਂ ਨਾਲ ਘਰ ਵਾਲੀਆਂ ਨਾਲ ਲੜਦਾ, ਦਿਓ ਜੀ ਮੈਨੂੰ ਅੱਜ 100 ਰੁਪਇਆ ਦੇ ਦੇ, 200 ਦੇ ਦੇ, ਮੈਂ ਆਹ ਲੈਣਾ ਉਹ ਲੈਣਾ, ਤੇ ਉਹ ਦਿੰਦੀਆਂ ਨਹੀਂ। ਇਹ ਵੀ ਲੜਾਈ ਝਗੜਾ ਵੀ ਕਾਫੀ ਹੋ ਰਿਹਾ ਪਰਿਵਾਰਾਂ 'ਚ, ਮੈਂ ਸੁਣਨ 'ਚ ਆਇਆ।
0: ਮੈਨੂੰ ਲੱਗਦਾ ਕਿ ਪਹਿਲਾਂ ਬੀਬੀਆਂ ਬੰਦਿਆਂ ਤੋਂ ਮੰਗਦੀਆਂ ਸੀ ਤੇ ਹੁਣ ਬੀਬੀਆਂ ਵਿਚਾਰੀਆਂ ਨੇ ਬਾਹਲੇ ਕਿਤੇ ਖਰਚਣੇ ਤੇ ਹੁੰਦੇ ਨੀ, ਸੂਟਾਂ ਸਾਟਾਂ ਦੇ ਤੇ ਫਿਰ ਵੀ ਉਹਨਾਂ ਬੰਦਿਆਂ ਤੋਂ ਕਢਾਉਣੇ ਹੁੰਦੇ। ਪਰ ਜਿਹੜਾ ਮੰਗਣ ਦਾ ਸਵਾਦ ਆਉਂਦਾ ਨਾ, ਵੀ 100 ਕੁ ਹੈਗਾ ਤੇ ਦਿਓ, 50 ਕੁ ਹੈਗੇ ਤੇ ਦਿਓ। ਸੋ ਮੈਨੂੰ ਲੱਗਦਾ ਹੈ ਵੀ ਇਹ ਜਿਹੜੀਆਂ ਨੇ ਠੰਡੀਆਂ ਮਿੱਠੀਆਂ ਯਾਦਾਂ ਨੇ ਕਿਤੇ ਨੋਕ ਝੋਕ ਵਾਲੀਆਂ ਸਾਡੇ ਪੰਜਾਬ ਦੇ ਅੰਦਰ ਆਪਸ ਦੇ ਵਿੱਚ ਸਾਰਿਆਂ ਦੀਆਂ। ਤੇ ਸੁੱਕੀ ਜੀ, ਇਹਦੇ ਨਾਲ ਹੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ, ਜਿਵੇਂ ਤੁਸੀਂ ਕਿਹਾ ਕਿ ਪੰਜਾਬ ਸਰਕਾਰ ਰੋਜ਼ ਹੀ ਵਾਕਈ ਕੁਝ ਨਾ ਕੁਝ ਕਰ ਰਹੀ ਆ, ਤੇ ਔਰਤਾਂ ਦੇ ਖਾਤੇ ਦੇ ਵਿੱਚ ਉਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਪਾਏ, ਔਰਤਾਂ ਦਾ ਉਹਨਾਂ ਨੇ ਕਿਰਾਇਆ ਫ੍ਰੀ ਕੀਤਾ। ਇਸ ਤੋਂ ਬਾਅਦ ਇੰਨੇ ਮੀਮਸ ਬਣੇ ਬੰਦਿਆਂ ਦੇ ਕਿ ਤੁਸੀਂ ਇਹਨਾਂ ਦੇ ਲਈ ਕਰ ਰਹੇ ਹੋ, ਸਾਡੇ ਲਈ ਕੀ ਕੀਤਾ, ਸਾਨੂੰ 500 ਹੀ ਦੇ ਦਿਓ। ਪਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਜਦੋਂ ਦੀਆਂ ਯੂਨਿਟਾਂ ਮਾਫ ਹੋਈਆਂ ਨੇ, 600 ਜਿਹੜੀ ਯੂਨਿਟ ਮਾਫ ਹੋਈ ਆ, ਉਹਦੇ ਨਾਲ ਬੰਦਿਆਂ ਦੇ ਸਿਰ ਤੋਂ ਵੀ ਕਾਫੀ ਸੁੱਖੀ ਜੀ ਭਾਰ ਜਿਹੜਾ ਉਤਰਿਆ ਆ। ਬਹੁਤੇ ਬੰਦਿਆਂ ਨੂੰ ਜਿਹੜੇ ਬਿਜਲੀਆਂ ਦੇ ਬਿੱਲ ਨਹੀਂ ਜਿਹੜੇ ਤਾਰਨੇ ਪਏ, ਤੇ ਬੀਬੀਆਂ ਵੈਸੇ ਵੀ ਬਿਜਲੀ ਦਾ ਖਿਆਲ ਰੱਖਦੀਆਂ ਵੀ ਦੇਖਿਓ ਕਿਤੇ 600 ਯੂਨਿਟ ਤੋਂ ਉੱਪਰ ਯੂਨਿਟ ਨਾ ਟੱਪ ਜੇ। ਤਾਂ ਹੁਣ ਜੋ ਤਾਜ਼ਾ ਖਬਰਾਂ ਨੇ ਪੰਜਾਬ ਸਰਕਾਰ ਦੀਆਂ ਜਾਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ, ਕਿ ਜਿੰਨੇ ਵੀ ਸਫਾਈ ਕਰਮਚਾਰੀ ਸੀਗੇ ਪੰਜਾਬ ਦੇ ਵਿੱਚ, ਉਹ ਤਕਰੀਬਨ ਧਰਨਿਆਂ ਤੇ ਸੀਗੇ ਆਪਣੀਆਂ ਤਨਖਾਹਾਂ ਵਧਾਉਣ ਨੂੰ ਲੈ ਕੇ, ਤੇ ਬਹੁਤ ਜਗ੍ਹਾ ਤੇ ਹੱਲੇ ਗੁੱਲੇ ਵੀ ਹੋਏ, ਲਾਠੀਚਾਰਜ ਵੀ ਹੋਇਆ, ਉਹ ਵੀ ਖਬਰਾਂ ਸਾਹਮਣੇ ਆਈਆਂ। ਸੋ ਉਹਨੂੰ ਦੇਖ ਕੇ ਕਿਤੇ ਨਾ ਕਿਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀਗਾ ਪੰਜਾਬ ਬੰਦ ਦਾ ਸੱਦਾ ਜਿਹੜਾ ਦਿੱਤਾ ਗਿਆ ਸੀਗਾ ਸਫਾਈ ਕਰਮਚਾਰੀਆਂ ਦੇ ਵੱਲੋਂ, ਤੇ ਜਲੰਧਰ ਮੁਕੰਮਲ ਤੌਰ ਤੇ ਜਿਹੜਾ ਬੰਦ ਰਿਹਾ, ਜੇ ਇੱਕ ਦੋ ਜਗ੍ਹਾ ਤੇ ਕੁਝ ਦੁਕਾਨਾਂ ਖੁੱਲੀਆਂ ਵੀ ਸੀ ਤੇ ਉਹ ਵੀ ਬੰਦ ਕਰਵਾਈਆਂ ਗਈਆਂ। ਸੋ ਸਾਰਿਆਂ ਨੇ ਪੰਜਾਬ ਬੰਦ ਦਾ ਸਮਰਥਨ ਦਿੱਤਾ, ਭਰਵਾਂ ਹੁੰਗਾਰਾ ਮਿਲਿਆ। ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆਪਣੀ ਸਟੇਟਮੈਂਟ ਦਿੱਤੀ ਆ ਕਿ 1 ਅਗਸਤ ਤੋਂ ਇਹਨਾਂ ਮੁਲਾਜ਼ਮਾਂ ਦੇ ਲਈ ਤਨਖਾਹ ਵਧਾਈ ਜਾ ਰਹੀ ਹੈ, ਤੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਫੈਸਲਾ ਹੈ ਤੇ ਕਾਫੀ ਚਿਰਬਾ ਦੇ ਫੈਸਲਾ ਹੋਇਆ। ਜਿਹੜੇ ਰੈਗੂਲਰ ਤੌਰ ਤੇ ਕੀਤੇ ਗਏ ਨੇ ਸਫਾਈ ਕਰਮਚਾਰੀ, ਉਹਨਾਂ ਨੂੰ 25,000 ਪਰ ਮਹੀਨਾ ਜਿਹੜਾ ਹੈ ਤਨਖਾਹ ਮਿਲੂਗੀ, ਤੇ 1 ਅਗਸਤ ਤੋਂ ਇਹ ਜਿਹੜਾ ਲਾਗੂ ਹੋ ਜਾਊਗਾ। ਤੇ ਇਹਨੂੰ ਦੇਖਦੇ ਹੋਏ ਜਿਹੜਾ ਹੁਣ ਥੋੜਾ ਜਿਹਾ ਠੰਡ ਕਹਿ ਸਕਦੇ ਆ ਵੀ ਵਰਤੀ ਆ, ਥੋੜਾ ਠਹਿਰਾਵ ਆਇਆ ਹੈ।
1: ਪਰ ਮਨਪ੍ਰੀਤ ਜੀ, ਇਹਦੇ ਵਿੱਚ ਇੱਕ ਹੋਰ ਖਬਰ ਵੀ ਜਿਹੜੀ ਉੱਡਦੀ ਉੱਡਦੀ ਮਿਲੀ ਹੈ ਕਿ ਜਿਹੜੇ ਸਫਾਈ ਕਰਮਚਾਰੀ ਨੇ ਜਿਹੜੇ ਸਰਕਾਰੀ ਜੌਬ ਦੇ ਉੱਤੇ ਨੇ, ਉਹਨਾਂ ਨੇ ਗਾਂ ਆਪ ਲੋਕ ਅੱਗੇ ਹਾਇਰ ਕੀਤੇ ਹੋਏ, ਆਪ ਆਰਾਮ ਨਾਲ ਘਰੇ ਬੈਠੇ ਹੁੰਦੇ, ਉਹਨਾਂ ਨੇ ਗਾਂ ਸਬ ਕੰਟਰੈਕਟ ਦਿੱਤੇ ਹੋਏ ਆ।
0: ਤਾਂ ਹੀ ਮੈਨੂੰ ਲੱਗਦਾ ਹੈ ਵੀ ਤਨਖਾਹਾਂ ਨਾਲ ਢਿੱਡ ਨਹੀਂ ਭਰਦੇ, ਔਰ ਨਹੀਂ ਇੱਕ ਸਰਕਾਰੀ ਟੀਚਰ ਦੀ ਵੀ ਤਨਖਾਹ ਨਹੀਂ ਜਿੰਨੀ ਇਹਨਾਂ ਦੀ ਹੈ। ਵੈਸੇ ਵੀ ਇਹਨਾਂ ਦੀ ਤਨਖਾਹ 10,000 ਤੋਂ ਉੱਪਰ ਸਟਾਰਟ ਹੋਈ ਸੀ, ਫਿਰ 14,000 ਤੇ ਹੁਣ 25,000। ਸੋ ਅੱਗੇ ਇਹਨਾਂ ਨੇ ਵੀ ਤਨਖਾਹਾਂ ਦੇਣੀਆਂ ਹੁੰਦੀਆਂ। ਇਹ ਗੱਲ ਸੁਖੀ ਜੀ ਬਿਲਕੁਲ ਸੱਚੀ ਆ ਕਿ ਇਹਨਾਂ ਨੇ ਵੀ ਅੱਗੋ ਜਿਹੜੇ ਨੇ ਕਹਿ ਸਕਦੇ ਹਾਂ ਕੈਜੂਅਲ ਬੇਸਿਸ ਤੇ ਜਿਹੜੇ ਕਰਮਚਾਰੀ ਨੇ ਉਹ ਹਾਇਰ ਕੀਤੇ ਹੋਏ ਨੇ, ਆਪ ਇਹ ਘੱਟ ਜਾਂਦੇ ਨੇ, ਆਪ ਇਹ ਸਿਰਫ ਜਾਂਦੇ ਨੇ ਲੋਕਾਂ ਦੇ ਘਰਾਂ ਤੋਂ। ਦੇਖੋ ਇੱਕ ਤਾਂ ਇਹਨਾਂ ਨੂੰ ਸਰਕਾਰਾਂ ਜਿਹੜੀਆਂ ਨੇ ਤਨਖਾਹਾਂ ਦਿੰਦੀਆਂ ਨੇ, ਪਰ ਇਹਨਾਂ ਨੇ ਘਰ ਪ੍ਰਤੀ ਵੀ ਪੈਸੇ ਲਗਾਏ ਹੁੰਦੇ ਨੇ ਖੁਦ ਵੀ, ਔਰ ਜਿਹੜਾ ਘਰ ਇਹਨਾਂ ਨੂੰ ਮਹੀਨਾ ਬੱਧੀ ਪੈਸੇ ਨਹੀਂ ਦਿੰਦਾ, ਜਿਹੜੇ ਵੀ ਘਰ ਤੋਂ 100, 200, 150 ਲਗਾਇਆ ਹੁੰਦਾ, ਇਹ ਉਹਨਾਂ ਦਾ ਬਹੁਤ ਦਿਨਾਂ ਤੱਕ ਕੂੜਾ ਨਹੀਂ ਚੱਕਦੇ, ਫਿਰ ਉਹਨਾਂ ਦੀ ਕੰਪਲੇਂਟ ਹੁੰਦੀ ਹੈ ਤੇ ਫਿਰ ਉਹ ਜਾ ਕੇ ਕੂੜਾ ਉਠਾਉਂਦੇ ਨੇ, ਤੇ ਇਹ ਉਹਨਾਂ ਦਾ ਜਿਹੜਾ ਖਰਚਾ ਆ ਵੈਸੇ ਤਾਂ ਲੋਕਾਂ ਦੇ ਘਰਾਂ ਚੋਂ ਹੀ ਕੱਢ ਲੈਂਦੇ ਨੇ, ਆਪਣੀਆਂ ਤਨਖਾਹਾਂ ਚੋਂ ਤਾਂ ਕੀ ਦੇਣਾ। ਤੇ ਹੁਣ ਆਪਣੀਆਂ ਤਨਖਾਹਾਂ ਜਿਹੜੀ ਵਧਾਉਣ ਦੀ ਗੱਲ ਕੀਤੀ ਆ, ਮੈਨੂੰ ਲੱਗਦਾ ਹੈ ਵੀ ਕਰਮਚਾਰੀ ਘੱਟ ਪੈਂਦੇ ਹੋਣੇ ਨੇ ਜਿਹੜੇ ਇਹਨਾਂ ਨੇ ਹਾਇਰ ਕੀਤੇ ਨੇ ਪ੍ਰਾਈਵੇਟ ਬੇਸਿਸ ਤੇ, ਸੋ ਉਹਨਾਂ ਨੂੰ ਵਿੱਚੋਂ ਥੋੜਾ ਬਹੁਤਾ ਦੇਣਾ ਹੋਊਗਾ। ਪਰ ਚਲੋ ਹਰ ਕੋਈ ਬੰਦਾ ਜਿਹੜਾ ਕੰਮ ਕਰਦਾ ਉਹ ਕਹਿੰਦਾ ਹੈ ਕਿ ਮੇਰੀ ਸੈਲਰੀ ਜਿਹੜੀ ਇਨਕਰੀਜ਼ ਹੋਵੇ, ਤਨਖਾਹ ਵਧੇ, ਪਰ ਜੇਕਰ ਉਹਨਾਂ ਕੰਮ ਵੀ ਕੀਤਾ ਜਾਵੇ ਤਾਂ ਤਨਖਾਹਾਂ ਦੁਖਦੀਆਂ ਨਹੀਂ, ਭਾਵੇਂ ਉਹ ਕਿਸੇ ਦੀ ਸਰਕਾਰੀ ਜੇਬ 'ਚ ਜਾਣੀ ਹੋਵੇ, ਭਾਵੇਂ ਕਿਸੇ ਪ੍ਰਾਈਵੇਟ ਅਦਾਰੇ ਦੀ ਜੇਬ 'ਚ ਜਾਣੀ ਹੋਵੇ, ਜੇ ਉਸ ਤਨਖਾਹ ਦੇ ਮੁਤਾਬਕ ਕੰਮ ਮਿਲੇ ਤੇ ਕੰਮ ਦੇ ਮੁਤਾਬਕ ਤਨਖਾਹ ਮਿਲੇ ਤੇ ਮੈਨੂੰ ਲੱਗਦਾ ਦੋਵੇਂ ਧਿਰਾਂ ਜਿਹੜੀਆਂ ਨੇ ਸੁਖੀ ਜੀ ਖੁਸ਼ ਰਹਿੰਦੀਆਂ। ਪਰ ਦੇਖੋ ਹੁਣ ਕਿੰਨੀ ਕੁ ਖੁਸ਼ੀ ਕਰਮਚਾਰੀਆਂ 'ਚ ਪਾਈ ਜਾਂਦੀ ਆ ਤੇ ਕੀ 1 ਅਗਸਤ ਹੋਏ ਤਨਖਾਹ ਲਾਗੂ ਹੋ ਜਾਂਦੀ।
1: ਤੋ ਮਨਪ੍ਰੀਤ ਜੀ ਲਓ ਫਿਰ ਸਾਡੇ ਸਟੂਡੀਓ ਜਿਹੜੀ ਇੱਕ ਗੀਤ ਭੇਜਿਆ, ਇਹ ਕੰਪਲੇਂਟ ਵਾਲਾ ਗੀਤ ਹੈ ਕਿ ਲੋਕੀ ਪੰਜਾਬ ਸਰਕਾਰ ਤੇ ਕੰਪਲੇਂਟ ਕਰ ਰਹੇ ਨੇ, ਖਾਸ ਕਰਕੇ ਬੰਦੇ ਕਿ ਬੀਬੀਆਂ ਦੇ ਅਕਾਊਂਟਾਂ 'ਚ ਤੁਸੀਂ ਪੈਸੇ ਪਾਤੇ, ਬੀਬੀਆਂ ਨੂੰ ਫ੍ਰੀ ਤੁਸੀਂ ਸਫ਼ਰ ਕਰਵਾਤਾ ਤੇ ਸਾਡਾ ਕੀ ਬਣੂਗਾ। ਇੱਕ ਬੜਾ ਪਿਆਰਾ ਗੀਤ ਹੈ, ਸੁਣਿਓ ਫਿਰ ਆਪਾਂ ਇਹਦੇ ਉੱਤੇ ਹੀ ਗੱਲਬਾਤ ਕਰਦੇ ਹਾਂ।

0: ਤਾਂ ਸੁਣ ਰਹੇ ਸੀ ਇੱਕ ਬੜਾ ਹੀ ਪਿਆਰਾ ਜਿਹਾ ਗੀਤ, ਔਰ ਸਾਡੇ ਕਿਸੇ ਨੇ ਭੇਜਿਆ ਕਹਿੰਦੇ ਕਿ ਅਸੀਂ ਬੜੇ ਬੰਦੇ ਨੇ ਖਾਸ ਕਰਕੇ ਕਿਉਂਕਿ ਲੇਡੀਜ਼ ਲਈ ਤਾਂ ਵੋਟਾਂ ਖਿੱਚ ਲਈਆਂ ਉਹਨਾਂ ਨੇ, ਬਈ ਬੱਸਾਂ 'ਚ ਵੀ ਸਫ਼ਰ ਹੈ ਅਤੇ ਪੈਸੇ ਵੀ ਅਕਾਊਂਟਾਂ 'ਚ ਆ ਗਏ। ਉਹ ਕਹਿੰਦਾ ਵੀ ਅਸੀਂ ਵੀ ਤਾਂ ਵੋਟਾਂ ਬਰਾਬਰ ਦੀਆਂ ਪਾਈਆਂ, ਸਾਨੂੰ ਪੈਸੇ ਕਿਉਂ ਨਹੀਂ ਹੈਗੇ। ਔਰ ਬਾਕੀ ਮਨਪ੍ਰੀਤ ਹੋਰਾਂ ਨੂੰ ਪੁੱਛਦੇ ਜਾਂ ਕਿਰਨ ਜੀ, ਤੁਸੀਂ ਕੋਈ ਹੈ ਤੁਹਾਡੇ ਕੋਲ ਗੱਲਬਾਤ?
1: ਮੇਰਾ ਲੱਗਦਾ ਸੁੱਖੀ ਜੀ ਗੀਤ ਦੇ ਰਾਹੀਂ ਇਹਨਾਂ ਨੇ ਇਹੀ ਦੱਸਣ ਦਾ ਕਿਹਾ ਕਿ ਬੁੜੀਆਂ ਨੇ ਤਾਂ ਸੂਟ ਸੋਹਣੇ,
0: ਕਹਿੰਦਾ ਜਾਗੋ 'ਚ ਫਿਰਦੀਆਂ ਨੱਚਦੀਆਂ। ਤੇ ਹੁਣ ਮਨਪ੍ਰੀਤ ਜੀ ਤੁਹਾਡੇ ਕੀ ਵਿਚਾਰ ਹੈ, ਤੁਸੀਂ ਇਹਨਾਂ ਪੈਸਿਆਂ ਦਾ ਕੀ ਕੀਤਾ ਜਿਹੜੇ ਆਏ ਆ?
2: ਨਹੀਂ ਸੁੱਖੀ ਜੀ, ਮੇਰੇ ਖਾਤੇ ਚ ਆਏ ਨੀ। ਵੈਸੇ ਫਾਰਮ ਭਰਨਾ ਚਾਹੀਦਾ, ਭਰਿਆ ਨੀ। ਗਵਰਨਮੈਂਟ ਦੀ ਕੋਈ ਵੀ ਫੈਸਿਲਿਟੀ ਜਾਈ ਨੀ ਗਵਾਉਣੀ ਚਾਹੀਦੀ, ਕਿਉਂਕਿ ਆਪਾਂ ਨਾ ਲਵਾਂਗੇ ਤਾਂ ਕੋਈ ਹੋਰ ਲੈ ਜੂਗਾ, ਉਹ ਪਹੁੰਚਾ ਜਾਣਗੇ। ਸੋ ਪਰ ਬਹੁਤਿਆਂ ਨੂੰ ਫਾਇਦਾ ਹੋਇਆ, ਮੈਂ ਸੱਚੀ ਆਨੈਸਟਲੀ ਦੱਸਦੀ ਹਾਂ। ਜੇ ਔਰਤਾਂ ਦਾ ਸੁੱਖੀ ਜੀ ਮੈਂ ਇੱਥੇ ਗੱਲ ਕਹੂੰਗੀ, ਜੇ ਔਰਤਾਂ ਦਾ ਕਿਰਾਇਆ ਫ੍ਰੀ ਹੋਇਆ ਤਾਂ ਬੜਿਆਂ ਨੇ ਟਿਚਰਾਂ ਮਖੌਲਾਂ ਕੀਤੀਆਂ ਬੱਸਾਂ ਦੇ। ਈਵਨ ਬੱਸਾਂ ਦੇ ਕੰਡਕਟਰ ਵੀ ਬੀਬੀਆਂ ਦੇ ਔਖੇ ਹੋਣ ਲੱਗ ਗਏ ਕਿ ਜ਼ਿਆਦਾ ਜਾਣ ਲੱਗ ਗਈਆਂ। ਜੇ ਉਹਨਾਂ ਦੇ ਵਿਚਾਰਿਆਂ ਦੇ ਖਾਤੇ ਚ ਪੈਸਿਆਂ ਦੀ ਫੈਸਿਲਿਟੀ ਆਈ ਤਾਂ ਉਹਨਾਂ ਦਾ ਮਜ਼ਾਕ ਬਣਿਆ। ਪਰ ਬਹੁਤੀਆਂ ਔਰਤਾਂ ਜਿਹੜੀਆਂ ਨੇ ਸੱਚੀ ਚ, ਜਿਨ੍ਹਾਂ ਦੇ ਲਈ 1000 ਰੁਪਇਆ ਵਾਕਈ ਬਹੁਤ ਮਾਇਨੇ ਰੱਖਦਾ, ਪਤਾ ਨੀ ਉਸ 1000 ਦੇ ਨਾਲ ਜੇ ਕਿਸੇ ਔਰਤ ਦਾ ਸਿਰ ਪੀੜ ਵੀ ਹੁੰਦਾ ਹੋਊਗਾ ਜਾਂ ਕੋਈ ਬਿਮਾਰ ਵੀ ਹੁੰਦੀ ਹੋਊਗੀ, ਦਵਾਈ ਲੈਣ ਦੇ ਯੋਗ ਨਹੀਂ, ਤਾਂ ਉਹਨੇ ਕਹਿਣਾ ਵੀ ਲੈ ਵੀ 1000 ਆ ਗਿਆ ਤਾਂ ਮੈਂ ਫਲਾਨਾ ਇਲਾਜ ਕਰਵਾਊਂਗੀ, ਹਨਾ। ਜਾਂ ਕਿਸੇ ਵੀ ਕੰਮ ਤੇ ਉਹ ਆਪਣੇ ਸੌਦੇ ਪੱਤੇ ਲਈ ਵਰਤੇ, ਹੈਲਪ ਤਾਂ ਹੁੰਦੀ ਆ। ਰਹੀ ਕਿਰਾਏ ਵਾਲੀ ਗੱਲ, ਤਾਂ ਕੋਈ ਵੀ ਔਰਤ ਸੁੱਖੀ ਜੀ ਘਰੋਂ ਇੰਨੀ ਵਿਹਲੀ ਨਹੀਂ ਹੁੰਦੀ ਜਿਹੜਾ ਆਪਣਾ ਘਰ ਛੱਡ ਕੇ ਜਾਵੇ। ਤੁਸੀਂ ਕਿਸੇ ਵੀ ਔਰਤ ਨੂੰ ਕਹੋ ਵੀ ਇੰਨੇ ਦਿਨਾਂ ਲਈ ਵੀ ਕੋਈ ਵੀ ਔਰਤ ਕਿਸੇ ਵੀ ਭੈਣ ਨੂੰ ਜਾਂ ਸਹੇਲੀ ਨੂੰ ਮਿਲਣ ਚੱਲ ਜੇ ਜਾਂ ਆਪਣੀ ਰਿਸ਼ਤੇਦਾਰੀ 'ਚ, ਤਾਂ ਇਹੋ ਕਹੇਗੀ ਨਹੀਂ ਭਾਈ ਮੇਰੇ ਤੇ ਘਰ ਦਾ ਨੀ ਸਰਦਾ। ਪਰ ਇੰਨਾ ਕੁ ਜ਼ਰੂਰ ਹੈ ਕਿ ਕਈ ਔਰਤਾਂ ਕਿਰਾਏ ਖੁਣੋਂ ਕਿਸੇ ਦੇ ਦੁੱਖ ਸੁੱਖ ਤੇ ਵੀ ਨਹੀਂ ਸੀ ਜਾਂਦੀਆਂ, ਤਾਂ ਉਹ ਵਿਚਾਰੀਆਂ ਦੁੱਖ ਸੁੱਖ ਤੇ ਜ਼ਰੂਰ ਜਾਣ ਲੱਗ ਗਈਆਂ। ਅਪ ਡਾਊਨ ਕਿਸੇ ਗੁਰੂ ਘਰ ਦੇ ਦਰਸ਼ਨ ਕਰਨ ਚਲੇ ਗਈਆਂ, ਕਿਤੇ ਉਹਨਾਂ ਨੂੰ ਸ਼ਹਿਰ ਕੋਈ ਕੰਮ ਕਰ ਰਿਹਾ ਤਾਂ ਉਹ ਚਲੇ ਗਈਆਂ ਵੀ ਨਹੀਂ ਇਹ ਨੀ ਕਿਰਾਏ ਵੱਲ ਨੀ ਦੇਖਣਾ ਪੈਣਾ, ਹਨਾ। ਤਾਂ ਸਹੂਲਤਾਂ ਦਾ ਫਾਇਦਾ ਤਾਂ ਹੁੰਦਾ। ਹੁਣ ਤੁਸੀਂ ਵੀ ਵਿਦੇਸ਼ਾਂ 'ਚ ਬੈਠੇ ਹੋ, ਮੈਂ ਵੀ ਇੱਥੋਂ ਦਾ ਦੌਰਾ ਕਰਕੇ ਗਈ ਹਾਂ, ਮੈਨੂੰ ਪਤਾ ਵੀ ਜਦੋਂ ਵਿਦੇਸ਼ ਦੇ ਵਿੱਚ ਵੀ ਕਿਸੇ ਨੂੰ ਸਰਕਾਰੀ ਸਹੂਲਤ ਨਿੱਕੀ ਜਿਹੀ ਵੀ ਮਿਲਦੀ ਹੈ ਨਾ, ਤੇ ਬਹੁਤ ਉਹਨਾਂ ਨੂੰ ਵੱਡੀ ਖੁਸ਼ੀ ਹੁੰਦੀ ਆ, ਤੇ ਸਾਰੇ ਖੁਸ਼ ਹੋ ਕੇ ਉਸ ਸਹੂਲਤ ਦਾ ਜਿਹੜਾ ਆ ਆਨੰਦ ਵੀ ਲੈਂਦੇ ਨੇ, ਉਹਨੂੰ ਹਜ਼ਮ ਵੀ ਕਰਨਾ ਚਾਹੁੰਦੇ ਨੇ।
0: ਪਰ ਪੰਜਾਬ ਦੇ ਵਿੱਚ ਕਿਉਂ ਮਨਪ੍ਰੀਤ ਜੀ, ਸਾਡੇ ਜੇ ਇੱਥੇ ਸਹੂਲਤ ਮਿਲਦੀ ਹੈ ਨਾ, ਜੇ ਕੋਵਿਡ 'ਚ ਲੋਕਾਂ ਨੂੰ ਸਹੂਲਤਾਂ ਮਿਲੀਆਂ, ਬਿਜ਼ਨਸ ਦੇ ਉੱਤੇ ਥੋੜੇ ਗਵਰਨਮੈਂਟ ਨੇ ਪੈਸੇ ਦਿੱਤੇ, ਔਰ ਜਾਂ ਫਿਰ ਤੁਹਾਨੂੰ ਕੋਵਿਡ ਦਾ ਫੰਡ ਲੋਕਾਂ ਨੂੰ ਦਿੱਤਾ ਜਿਹਨਾਂ ਕੋਲ ਕੰਮ ਨਹੀਂ ਸੀ, ਉਹ ਵਾਪਸ ਵੀ ਲੈ ਰਹੇ ਆ, ਤੇ ਬਹੁਤ ਸਾਰੇ ਲੋਕਾਂ ਕੋਲ ਦੇਵ ਨਹੀਂ ਹੁੰਦਾ।
1: ਸਹੀ ਗੱਲ,
2: ਤੇ ਬਿਲਕੁਲ ਇਹ ਵੀ ਤੁਹਾਡੀ ਗੱਲ ਸਹੀ ਆ। ਪਰ ਇੱਥੇ ਵੀ ਸੁੱਖੀ ਜੀ ਕਿਸੇ ਨਾ ਕਿਸੇ ਬਹਾਨੇ ਕੱਢ ਲੈਂਦੇ ਨੇ, ਜੇ ਇੱਕ ਪਾਸੇ ਸਹੂਲਤ ਰਹੇ ਜਨਤਾ ਦਾ ਪੈਸਾ ਹੀ ਜਨਤਾ ਦੇ ਵੱਲ ਆ ਰਿਹਾ। ਇੱਥੇ ਆਪਾਂ ਇਹ ਨਾ ਕਹੀਏ ਵੀ ਆਪਾਂ ਨੂੰ ਇਹ ਵਾਲੇ ਜਿਹੜੇ ਨੇ ਸਾਰਾ ਕੁਛ ਫ੍ਰੀ ਚ ਦੇ ਰਹੇ ਆ, ਉਹ ਫ੍ਰੀ ਸਿਰਫ ਵੇਖਣ ਨੂੰ ਲੱਗਦਾ ਵੀ ਆਹ ਚੀਜ਼ ਤੁਹਾਡੇ ਲਈ ਫ੍ਰੀ ਕਰਦੀ ਆ। ਪੈਟਰੋਲਾਂ ਦੇ ਭਾਅ ਕਿੰਨੇ ਵਧੇ, ਗੈਸਾਂ ਦੇ ਭਾਅ ਸੁੱਖੀ ਜੀ ਕਿੰਨੇ ਵਧੇ, ਸੋ ਕਿਸੇ ਨਾ ਕਿਸੇ ਪਾਸਿਓਂ ਉਹ ਚੀਜ਼ਾਂ ਕੱਢ ਲਈਆਂ ਜਾਂਦੀਆਂ ਨੇ
0: ਜੀ,
2: ਕਿਸਾਨਾਂ ਦੀਆਂ ਫਸਲਾਂ ਦੇ ਭਾਅ ਸੁੱਟ ਦਿੱਤੇ ਜਾਂਦੇ ਨੇ।
0: ਮਨਪ੍ਰੀਤ ਜੀ, ਅੱਛਾ ਜੀ, ਆਪਾਂ ਇਹ ਤਾਂ ਚਲੋ ਬਹੁਤ ਲੰਬੀ ਲਿਸਟ ਹੈ ਜਿੱਦਾਂ ਆਪਾਂ ਪੜ੍ਹਨ ਲੱਗ ਪਏ, ਪਰ ਆਪਾਂ ਉਸੇ ਟੌਪਿਕ ਤੇ ਫਿਰ ਆਉਂਦੇ ਹਾਂ। ਅੱਛਾ, ਜਿੱਦਾਂ ਹੁਣ ਜੇ ਫ੍ਰੀ ਦੇ ਵਿੱਚ, ਕਿਉਂਕਿ ਮੈਂ ਵੀ ਉੱਥੇ ਦੇਖਿਆ, ਤੁਸੀਂ ਵੀ ਇੱਕ ਵਾਰੀ, ਆਪਾਂ ਉੱਥੇ ਜਲੰਧਰ ਸੀ ਤੇ ਦੇਖਿਆ ਕਿ ਬੱਸਾਂ ਵਾਕਈ ਭਰ ਭਰ ਕੇ ਜਾਂਦੀਆਂ ਨੇ, ਫਿਰ ਉਹਨਾਂ ਨੂੰ ਯਾਤਰਾ ਤੇ ਵੀ ਫ੍ਰੀ ਲੈ ਕੇ ਜਾਂਦੇ ਆ ਪੰਜਾਬ ਸਰਕਾਰ, ਕਿਉਂਕਿ ਖਰਚੇ ਕਰ ਰਹੇ ਕੋਲੋਂ। ਅੱਛਾ, ਜਿੱਦਾਂ ਲੇਡੀਜ਼ ਨਾਲ ਤਾਂ ਚਲੋ ਜਾਂਦੇ ਆ, ਲੇਡੀਜ਼ ਕੋਈ ਆਪਣੇ ਗੁਰੂ ਘਰਾਂ ਦੇ ਦਰਸ਼ਨਾਂ ਨੂੰ ਜਾਂਦੀਆਂ ਨੇ, ਕੋਈ ਆਪਣੇ ਰਿਸ਼ਤੇਦਾਰਾਂ ਨੂੰ ਜਾਂਦੀਆਂ, ਕੋਈ ਸ਼ਹਿਰਾਂ ਨੂੰ ਜਾਂਦੀਆਂ ਨੇ ਸ਼ੋਪਿੰਗ ਕਰਨ ਜਾਂ ਘੁੰਮਣ ਫਿਰਨ, ਤੇ ਫਿਰ ਬੰਦਿਆਂ ਦੀ ਤਾਦਾਦ ਬੱਸਾਂ ਦੇ ਵਿੱਚ ਬੈਠਣ ਦੀ ਘੱਟ ਗਈ ਹੈ, ਕਿਉਂਕਿ ਉਹਨਾਂ ਨੂੰ ਪੈਸੇ ਲਾ ਕੇ ਕੋਲੋਂ ਜਾਣਾ ਪੈਂਦਾ।
2: ਸੁੱਖੀ ਜੀ ਜਿੰਨੇ ਕੰਮ ਤੇ ਜਾਣਾ ਉਹਨਾਂ ਨੇ ਚਲੇ ਹੀ ਜਾਣਾ, ਬੰਦੇ ਤੁਹਾਨੂੰ ਪਤਾ ਵੈਸੇ ਤਾਂ ਮੋਟਰਸਾਈਕਲ ਚਲਾਉਂਦੇ ਨੇ, ਬਾਹਰੋਂ ਕੋਈ ਗੱਡੀਆਂ ਨਹੀਂ ਤਾਂ ਮੋਟਰਸਾਈਕਲ ਘਰ ਘਰ ਹੈਗੇ ਨੇ। ਸੋ ਬੰਦਿਆਂ ਨੇ ਜਿੱਥੇ ਜਿਹੜੇ ਕੰਮ ਜਾਣਾ ਉਹਨਾਂ ਨੇ ਕਰ ਹੀ ਆਉਣਾ, ਉਹਨਾਂ ਨੂੰ ਲਾਲਚ ਇਹ ਘੱਟ ਹੁੰਦਾ ਆ, ਉਹ ਇਹ ਘੱਟ ਉਹ ਉਡੀਕਦੇ ਆ ਕਿ ਸਾਡੇ ਕੋਲ ਕਿਰਾਇਆ ਭਾੜ ਆਊਗਾ ਤਾਂ ਅਸੀਂ ਫਿਰ ਕਿਤੇ ਜਾਣਾ। ਬੰਦਿਆਂ ਨੇ ਕੋਈ ਮੇਲਾ ਮੱਸਿਆ ਵੀ ਨਹੀਂ ਛੱਡਣਾ, ਯਾਰ ਬੇਲੀਆਂ ਨਾਲ ਪਿਕਨਿਕ ਵੀ ਨਹੀਂ ਛੱਡਣੀ, ਕੋਈ ਵਿਆਹ ਵੀ ਨਹੀਂ ਛੱਡਣਾ, ਕੋਈ ਗੁਰਧਾਮ ਵੀ ਨਹੀਂ ਛੱਡਣਾ, ਕੋਈ ਬਰਥਡੇ ਪਾਰਟੀ ਨਹੀਂ, ਉਹਨਾਂ ਦਾ ਜਿੱਥੇ ਦਿਲ ਕਰਦਾ ਉਹਨਾਂ ਚਲੇ ਹੀ ਜਾਣਾ। ਬਸ ਬੰਦਿਸ਼ਾਂ ਹੁੰਦੀਆਂ ਨੇ ਕਈਆਂ ਚੀਜ਼ਾਂ ਨੂੰ ਲੈ ਕੇ ਸਿਰਫ ਤੇ ਸਿਰਫ ਔਰਤਾਂ ਨੂੰ। ਤੇ ਮੈਂ ਇੱਕ ਵਾਰ ਫਿਰ ਉਹ ਗੱਲ ਦੁਹਰਾਉਂਦੀ ਹਾਂ ਵੀ ਕੋਈ ਵੀ ਔਰਤ ਐਡੀ ਵਿਹਲੀ ਨਹੀਂ ਹੁੰਦੀ ਜਿਹੜੀ ਘਰੋਂ ਬਾਹਰ ਜਾਵੇ। ਬਾਕੀ ਆਪਾਂ ਯਾਤਰਾ ਦੀ ਗੱਲ ਕਰਦੇ ਹਾਂ, ਯਾਤਰਾ ਚਲੋ ਇਹ ਤਾਂ ਸਰਕਾਰੀ ਬੱਸਾਂ ਦੀ ਫ੍ਰੀ ਯਾਤਰਾ, ਔਰ ਵਾਕਈ ਹੀ ਪੰਜਾਬ ਸਰਕਾਰ ਬਹੁਤ ਜ਼ਿਆਦਾ ਜਿਹੜਾ ਖਰਚਾ ਹੈ ਉਹਨਾਂ ਚੀਜ਼ਾਂ ਤੇ ਕਰ ਰਹੀ ਆ, ਔਰ ਇਹ ਖਰਚਾ ਕਿੱਥੋਂ ਤੇ ਕਿਵੇਂ ਨਿਕਲ ਰਿਹਾ, ਹਨਾ, ਕਿਵੇਂ ਮੈਨੇਜ ਕਰ ਰਹੀ ਆ, ਆਪਾਂ ਇਸ ਗੱਲ ਤੇ ਚਲੋ ਨਹੀਂ ਜਾਂਦੇ। ਪਰ ਯਾਤਰਾ ਦੇ ਲਈ ਫ੍ਰੀ ਟਾਈਮ ਜਿਹੜੀਆਂ ਨੇ ਲੇਡੀਜ਼ ਉਹ ਕੱਢ ਹੀ ਲੈਂਦੀਆਂ, ਜੈਂਟਸ ਫਿਰ ਵੀ ਘੱਟ ਕੱਢਦੇ ਪਰ
0: ਹਾਂ ਮਨਪ੍ਰੀਤ ਜੀ ਮੈਂ ਇੱਥੇ ਕਹਾਉਣਾ ਮੈਂ ਪਿਛਲੇ ਜਦੋਂ ਮੈਂ ਇੰਡੀਆ ਸੀ ਸਾਡੇ ਕੋਈ ਰਿਸ਼ਤੇਦਾਰ ਸੀ ਉਹਨਾਂ ਦੇ ਗਿਆ ਮੈਂ ਘਰੇ ਤੇ ਉਹ ਆਂਟੀ ਬੈਠੇ ਘਰ ਚ ਨਾ ਤੇ ਪੁੱਛਿਆ ਮੈਂ ਕਿਹਾ ਕਿੱਦਾਂ ਮਾਤਾ ਕੀ ਹਾਲ ਚਾਲ ਆ ਕਹਿੰਦੀ ਹਾਲ ਸਵਾਹ ਦਾ ਆਹ ਲੱਤਾਂ ਹੀ ਨਹੀਂ ਦੁਖਦੀਆਂ ਹਟਦੀਆਂ ਲੱਤਾਂ ਹੀ ਨਹੀਂ ਚੱਲਦੀਆਂ ਬਾਂਹ ਸਰੀਰ ਟੁੱਟਾ ਰਹਿੰਦਾ ਕੰਮ ਨਹੀਂ ਹੁੰਦਾ ਤੇ ਜਦੋਂ ਮੈਂ ਦੂਜੇ ਤੀਜੇ ਦਿਨ ਫਿਰ ਗਿਆ ਉਹਨੇ ਬੜਾ ਟੌਰ ਕੱਢਿਆ ਮੈਂ ਕਿਹਾ ਆਂਟੀ ਕਿੱਥੋਂ ਆਈ ਕਹਿੰਦੀ ਮੈਂ ਤਾਂ ਬਾਬਿਆਂ ਦੀ ਆਈ ਤੇ ਉਹੀ ਲੱਤਾਂ ਸੀ ਉਹੀ ਸਰੀਰ ਸੀਗਾ ਉਹ ਮਤਲਬ ਉੱਧਰ ਜਾਣ ਨੂੰ ਚੱਲ ਪੈਂਦਾ ਘਰੇ ਕੰਮ ਕਰਨ ਨੂੰ ਨਹੀਂ ਚੱਲਦਾ ਤੇ ਦੂਜੀ ਗੱਲ ਮਨਪ੍ਰੀਤ ਜੀ ਮੈਨੂੰ ਵੈਸੇ ਪਤਾ ਨਹੀਂ ਹੋ ਸਕਦਾ ਜਿਹੜੇ ਬੱਸਾਂ ਨੇ ਸਰਕਾਰੀ ਬੱਸਾਂ ਨੇ ਜਾਂ ਰੇਲਾਂ ਨੇ ਸਰਕਾਰੀ ਜਿਹੜਾ ਇਹਨਾਂ ਦੇ ਵਿੱਚ ਟੀਟੀ ਨੇ ਜਾਂ ਕੰਡਕਟਰ ਹੈ ਕੋਈ ਲੇਡੀਜ਼ ਵੀ ਹੁੰਦੇ ਆ ਕਿ ਸਿਰਫ ਬੰਦੇ ਹੀ ਆ
2: ਸੁਖੀ ਜੀ ਹੁਣ ਥੋੜਾ ਥੋੜਾ ਮਤਲਬ ਖਾਸ ਕਰਕੇ ਜੇ ਪੰਜਾਬ ਦੀਆਂ ਬੱਸਾਂ ਦੇ ਵਿੱਚ ਤਾਂ ਨਹੀਂ ਦੇਖਿਆ ਪਰ ਬਹੁਤੀਆਂ ਜਗ੍ਹਾ ਤੇ ਸਰਵਿਸ ਜਿਹੜੀਆਂ ਨੇ ਲੇਡੀਜ਼ ਜਿਹੜੀਆਂ ਨੇ ਕਰ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਥੋੜਾ ਰੁਝਾਨ ਘੱਟ ਹੈ ਪਰ ਪ੍ਰਾਈਵੇਟ ਸੈਕਟਰ ਦੀ ਪੰਜਾਬ ਦੇ ਵਿੱਚ ਗੱਲ ਕਰੀਏ ਬੱਸਾਂ ਦੀ ਨਹੀਂ ਮੈਂ ਗੱਲ ਕਰਦੀ ਹੋਰ ਉਹਨਾਂ ਨੇ ਆਪਣੀਆਂ ਉਬਰ ਸਪਾਈਆਂ ਨੇ ਉਬਰ ਚਲਾ ਰਹੀਆਂ ਨੇ ਉਹ ਇੱਧਰ ਇੰਡੀਆ ਦੇ ਵਿੱਚ ਵੀ ਆਟੋ ਚਲਾ ਰਹੀਆਂ ਨੇ ਇੰਡੀਆ ਦੇ ਵਿੱਚ ਵੀ ਪਰ ਜਿਹੜੀਆਂ ਮੁਲਾਜ਼ਮ ਕਹਿ ਸਕਦੇ ਸਰਕਾਰੀ ਮੁਲਾਜ਼ਮ ਉਹ ਅਸੀਂ ਟੋਲ ਪਲਾਜ਼ਾ ਤੇ ਪ੍ਰਾਈਵੇਟ ਜਾਂ ਸਰਕਾਰੀ ਦੇਖ ਸਕਦੇ ਪਰ ਅਸੀਂ ਬੱਸਾਂ ਦੇ ਵਿੱਚ ਜਿਹੜੀਆਂ ਨੇ ਬਹੁਤ ਘੱਟ ਜਿਹੜੀਆਂ ਦੇਖੀਆਂ ਬਾਕੀ ਮੈਨੂੰ ਲੱਗਦਾ ਹੈ ਵੀ ਜੇ ਪੈਟਰੋਲ ਪੰਪ ਤੇ ਇੱਕ ਔਰਤ ਕੰਮ ਕਰ ਸਕਦੀ ਹੈ ਪੰਜਾਬ ਦੇ ਵਿੱਚ ਤਾਂ ਉਹ ਬੱਸ ਵੀ ਚਲਾ ਸਕਦੀ ਹੈ ਉਹ ਕੰਡਕਟਰ ਵੀ ਬਣ ਸਕਦੀ ਹੈ ਉਹ ਟੀਟੀ ਵੀ ਬਣ ਸਕਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਖੇਤਰ ਦੇ ਵਿੱਚ ਉਹਨਾਂ ਦੇ ਲਈ ਜੌਬਸ ਓਪਰਚੁਨਿਟੀ ਹੋਣਗੀਆਂ
0: ਤੇ ਤੁਹਾਨੂੰ ਲੱਗਦਾ ਨੀ ਕਿ ਜੇ ਲੇਡੀਜ਼ ਇਸ ਕੰਮ ਚ ਜ਼ਿਆਦਾ ਆਉਣ ਤੇ ਲੋਕੀ ਬੰਦੇ ਜ਼ਿਆਦਾ ਬੱਸ ਸਫ਼ਰ ਕਰਨਗੇ ਕਹਿਣਾ ਜਿਹੜੇ ਚ ਲੇਡੀ ਇਹ ਚ ਚੜਦੇ
2: ਸੁਖੀ ਜੀ ਤੁਸੀਂ ਜਵਾਬ ਦੇ ਸਕਦੇ ਆ
0: ਨਹੀਂ ਚਲੋ ਆਪਾਂ ਲਿਸਨਰ ਨੂੰ ਵੀ ਪੁੱਛ ਲੈਂਦੇ ਹਾਂ 9057990999 ਵੀ ਜੇ ਇੱਦਾਂ ਬਿਜ਼ਨਸ ਵੱਧਦਾ ਤੇ ਪੰਜਾਬ ਸਰਕਾਰ ਨੂੰ ਆਪਾਂ ਸੁਨੇਹਾ ਪਹੁੰਚਾਉਂਦੇ ਹਾਂ ਵੀ ਭਾਈ ਹੋਰ ਸ਼ਾਇਦ ਹੋ ਸਕਦਾ ਇਹਦੇ ਚ ਆਉਣਗੇ 9057990999 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਥੋੜੇ ਜਿਹਾ ਆਪਾਂ ਸੰਦੇਸ਼ ਜਦ ਤੱਕ ਪੜ੍ਹ ਦਈਏ ਆਪਣੇ ਸਪੌਂਸਰਾਂ ਦੇ
1: ਬਿਲਕੁਲ ਜੀ ਦੱਸ ਦਈਏ ਕਿ ਸਪੈਕਸ ਐਕਸਪ੍ਰੈਸ ਦਾ ਮੈਸੇਜ ਸਾਂਝਾ ਕਰਦੇ ਹੋਏ ਕਿ ਤੁਸੀਂ ਜੇ ਕੰਪ੍ਰੀਹੈਂਸਿਵ ਆਈ ਐਗਜ਼ਾਮਸ ਬਣਾਉਣੇ ਆ ਜਾਂ ਅੱਖਾਂ ਦਾ ਜਿਹੜਾ ਹੈ ਜੀ ਰੂਟੀਨ ਚੈੱਕਅਪ ਕਰਾਉਣਾ ਆ ਜਾਂ ਤੁਸੀਂ ਅੱਖਾਂ ਦੇ ਲਈ ਗਲਾਸਿਸ ਬਣਵਾਉਣੇ ਹੈਗੇ ਆ ਅੱਖਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਪਾਣੀ ਆਉਂਦਾ ਹੈ ਸੋ ਗੱਲਬਾਤ ਜਿਹੜੀ ਜੀ ਸਪੈਕਸ ਐਕਸਪ੍ਰੈਸ ਨਾਲ ਹੋ ਸਕਦੀ ਆ 9054608888 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ ਸਪੈਕਸ ਐਕਸਪ੍ਰੈਸ ਮੈਨੂੰ ਲੱਗਦਾ ਕੋਈ ਕਾਲ ਆਈ ਹੈ ਜੀ
0: ਜੀ ਬਿਲਕੁਲ ਇੱਕ ਕਾਲ ਆਈ ਦੇਖਦੇ ਕੀ ਕਹਿੰਦੇ ਸਾਡੇ ਲਿਸਨਰ ਜੀ ਆਇਆਂ ਨੂੰ ਜੀ
3: ਹਾਂਜੀ ਆਪਣੇ ਸੁਖੀ ਜੀ ਸਾਹਿਬ ਸਤਿ ਸ੍ਰੀ ਅਕਾਲ ਸਰ ਕੀ ਹਾਲ ਚਾਲ ਜੀ
0: ਸਤਿ ਸ੍ਰੀ ਅਕਾਲ ਜੀ ਠੀਕ ਠਾਕ ਤੁਸੀਂ ਸੁਣਾਓ
3: ਬਸ ਬਹੁਤ ਵਧੀਆ ਸਰ ਮੈਂ ਡਿਸਟ੍ਰਿਕਟ ਜਲੰਧਰ ਆ ਤੇ ਮੇਰਾ ਹਲਕਾ ਪੈਂਦਾ ਜੀ ਆਦਮਪੁਰ
0: ਵਾਹ ਜੀ ਵਾਹ
3: ਤੇ ਹਾਂਜੀ ਤੇ ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸੀ ਕਾਫੀ ਦੇਰ ਬਾਅਦ ਤੁਹਾਡਾ ਕ੍ਰੋਸ ਤੇ ਮੈਂ ਪਾਸੋ ਚੌਧ ਵੀ ਸੁਣਿਆ ਸੀ ਉਧਰ ਵੀ ਤੁਸੀਂ ਗੱਲ ਕਰ ਰਹੇ ਸਾਡੇ ਕੋਲ ਤੇ ਕਾਲ ਕਿਉਂ ਕੀਤੀ
0: ਹਾਂਜੀ
3: ਉਦੋਂ ਤੁਸੀਂ ਨੰਬਰ ਹੀ ਨਹੀਂ ਬੋਲਿਆ ਮੈਂ ਉਦੋਂ ਵੀ ਕਹਿੰਦੇ ਅੱਜ ਕੁਦਰ ਕੀ ਫਿਰ ਮੈਂ ਤੁਹਾਨੂੰ ਲਾਈਏ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਹੋਣਾ
0: ਓਕੇ
3: ਦੇਖਿਆ ਰਿਹਾ ਨੀ ਵੇ ਹਾਂਜੀ ਹੁਣ ਮੈਂ ਸਰ ਗੱਲ ਕਰ ਰਿਹਾ ਸੀ ਜਿੱਦਾਂ ਹੁਣ ਆਪਣੇ ਪੰਜਾਬ ਸਰਕਾਰ ਦੀ ਗੱਲਬਾਤ
0: ਜੀ
3: ਹੁਣ ਜਿਹੜੇ ਨਾ ਬੰਦੇ ਇੱਥੇ 1000 ਰੁਪਏ ਦੀ ਗੱਲ ਕਰਦੇ ਜਾਂ 1500 ਰੁਪਏ ਦੀ ਗੱਲ ਕਰਦੇ ਅੱਜ ਉੱਥੇ ਸਰ ਪੰਜਾਬ ਦੇ ਵਿੱਚ ਦੇਖਿਆ ਜਾਵੇ ਹਰ ਇੱਕ ਕਮਿਊਨਿਟੀ ਦੇ ਵਿੱਚ ਚਾਹੇ ਕੋਈ ਜੱਟ ਕਮਿਊਨਿਟੀ ਆ ਰਾਜ ਕਮਿਊਨਿਟੀ ਆ ਜਾਂ ਤੁਹਾਡੇ ਐਸਸੀ ਜਾਂ ਜਿਹੜੇ ਵੀ ਹੋਰ ਕਮਿਊਨਿਟੀਆਂ ਦੇ ਬੰਦੇ ਉਹਨਾਂ ਦੇ ਵਿੱਚ ਹਰ ਇੱਕ ਬੰਦਾ ਕਰੋੜਪਤੀ ਨਹੀਂ ਆ ਸਾਰਿਆਂ ਦੇ ਵਿੱਚ ਔਰ ਹਰ ਕਮਿਊਨਿਟੀ ਦੇ ਵਿੱਚ ਹਰ ਇੱਕ ਬੰਦਾ ਗਰੀਬ ਵੀ ਨਹੀਂ ਹੈਗਾ ਇਹ ਮਤਲਬ ਬਹੁਤ ਕੁਛ ਚੇਂਜ ਹੋ ਗਿਆ ਯੂ ਨੋ ਨਾ ਤੁਹਾਨੂੰ ਪਤਾ ਹੀ ਹੈ
0: ਸਾਰਾ
3: ਪਰ ਮੈਂ ਸਰ ਗੱਲ ਕਰਾਂਗਾ ਤੁਸੀਂ ਆਮ ਦੇਖਿਆ ਹੋਣਾ ਉੱਥੇ ਤੇ ਅੱਜ ਕੱਲ ਪਿੰਡਾਂ ਦੇ ਵਿੱਚ ਬਹੁਤ ਸਾਰੇ ਦੁਆਬੇ ਵਿੱਚ ਤਾਂ ਇਹ ਹਾਲ ਹੈ ਆਪਣੇ ਮੈਨੂੰ ਮਾਝੇ ਮਾਲਵੇ ਦਾ ਇੰਨਾ ਪਤਾ ਨਹੀਂ ਹੈਗਾ ਵੀ ਉੱਥੇ ਆਮ ਘਰਾਂ ਦੇ ਵਿੱਚ ਲੇਡੀਜ਼ ਕੰਮ ਕਰਨ ਜਾਂਦੀਆਂ ਤਿੰਨ ਤਿੰਨ ਚਾਰ ਚਾਰ ਘਰਾਂ ਚ ਕੰਮ ਕਰਦੀਆਂ ਝਾੜੂ ਪੁੱਛੇ ਦਾ ਕੰਮ ਕਰਦੀਆਂ ਖਾਣੇ ਦਾ ਕੰਮ ਕਰਦੀਆਂ ਉਹਨਾਂ ਨੂੰ ਪੁੱਛੋ ਵੀ 1000 ਜਾਂ 1500 ਰੁਪਇਆ ਜਿਹੜਾ ਉਹਨਾਂ ਲਈ ਕੀ ਬੁੱਕ ਰੱਖਦਾ ਇੱਕ ਸਰ ਹੋਰ ਉੱਥੇ ਭੰਡਾਰਿਆਂ ਦੇ ਉੱਤੇ ਲੰਗਰ ਦੇ ਉੱਤੇ ਤੇ ਜਾਂ ਕਿਤੇ ਹੋਰ ਬਦਲ ਵਿਆਹ ਸ਼ਾਦੀਆਂ ਵਿੱਚ ਉਹਨਾਂ ਨੂੰ ਕੀ ਕਹਿੰਦੇ ਨੇ ਰੋਟੀਆਂ ਪਕਾਉਣ ਵਾਲੀਆਂ ਉਹਨਾਂ ਨੂੰ ਦੇਖੋ ਸਰ ਜੀ 300 ਰੁਪਇਆ ਦਿਹਾੜੀ ਮਿਲਦੀ ਉਹਨਾਂ ਨੂੰ 400 ਰੁਪਇਆ ਤੇ ਜਿਸ ਹਿਸਾਬ ਨਾਲ ਮਹਿੰਗਾਈ ਆ ਉਹਨਾਂ ਨੂੰ ਪੁੱਛੋ 1000 ਰੁਪਇਆ ਕੀ ਆ ਉਹਨਾਂ ਨੂੰ ਬੈਨੀਫਿਟ ਕੀ ਹੁੰਦਾ ਜਿਹੜੇ ਬੈਂਕਟ ਹਾਲ ਜਾਂ ਕਿਤੇ ਵਿਆਹ ਸ਼ਾਦੀ ਦੇ ਜਾਂਦੇ ਨੇ ਸ਼ਾਮ ਨੂੰ ਡੱਬੇ ਭਰ ਕੇ ਉਹਨਾਂ ਦੇ ਪਰਿਵਾਰ ਲਈ ਖਾਣਾ ਰੋਜ਼ ਆ ਜਾਂਦਾ
0: ਜੀ
3: ਇਹ ਗੁਜ਼ਾਰਾ ਹੋ ਰਿਹਾ ਇੱਥੇ ਨਾ ਮਤਲਬ ਅਸੀਂ ਬਹੁਤ ਗੱਲਾਂ ਕਰਦੇ ਹਾਂ ਬੜਾ ਅੰਟ ਛੰਟ ਬੰਦੇ ਬੋਲੇ ਵੀ ਪੋਲੀਟੀਕਲ ਲੀਡਰ ਵੀ ਬੋਲੇ ਆ ਦੂਸਰੀ ਗੱਲ ਸਰ ਮੇਰਾ ਪੁਆਇੰਟ ਇਹ ਆ ਵੀ ਅੱਜ ਪੰਜਾਬ ਦੇ ਵਿੱਚ ਜਿਸ ਬੰਦੇ ਨੇ ਸਰਕਾਰੀ ਨੌਕਰੀ ਚਾਹੇ ਪੰਜਾਬ ਗੌਰਮੈਂਟ ਦੀ ਕੀਤੀ ਆ ਚਾਹੇ ਉਹ ਸੈਂਟਰ ਗੌਰਮੈਂਟ ਦੀ ਕੀਤੀ ਆ ਉਹਨੂੰ ਤਾਂ ਪੈਨਸ਼ਨ ਹੈਗੀ ਆ ਆਮ ਬੰਦੇ ਨੂੰ ਕਾਹਦੀ ਪੈਨਸ਼ਨ ਮਿਲਦੀ ਆ ਸਰਕਾਰਾਂ ਕੋਲ ਕੀ ਬੈਨੀਫਿਟ ਆ ਕੋਈ ਹੈਗਾ ਸਰ ਇੱਕ 1500 ਰੁਪਏ ਦੀ ਪੈਨਸ਼ਨ ਲੱਗਦੀ ਆ ਉਹ ਵੀ ਸਰਪੰਚ ਦੇ ਮਗਰ ਗੇੜੀਆਂ ਮਾਰ ਮਾਰ ਕੇ ਉਹ ਵੀ ਪੈਨਸ਼ਨ ਉਸ ਬੰਦੇ ਨੂੰ ਲੱਗਦੀ ਆ ਜਿਹੜਾ ਬੰਦੇ ਨੇ ਜਿਹੜਾ ਉਹਨੂੰ ਵੋਟਾਂ ਪਈਆਂ ਕਿੱਦਾਂ, ਉਹ ਵੀ 1500 ਰੁਪਇਆ, ਤੇ ਸਰ 1500 ਰੁਪਏ ਦੇ ਵਿੱਚ ਬੰਦਾ ਪਾਣੀ ਨੀ ਪੀ ਸਕਦਾ ਉੱਥੇ ਜਿੰਨੀ ਮਹਿੰਗਾਈ ਆ, 1500 ਦਾ ਸਿਲੰਡਰ ਆਉਂਦਾ ਮਹੀਨੇ ਦੇ ਵਿੱਚ
0: ਬਿਲਕੁਲ
3: ਇੱਕ ਪਰਿਵਾਰ ਦੇ ਲਈ। ਬਿਜਲੀ ਫ੍ਰੀ ਦੀ ਗੱਲ ਹੈ ਸਰ ਜਿਹੜੀ, ਹੁਣ ਬਿਜਲੀ ਫ੍ਰੀ ਸਰ ਅੱਗੇ ਦੇਖੋ ਕੀ ਕੰਮ ਸੀਗਾ ਉੱਥੇ, ਅੱਗੇ ਬਿੱਲ ਵੀ ਆਉਂਦੇ ਸੀਗੇ ਤੇ ਬਿਜਲੀ ਵੀ ਨਾ ਸੀ ਆਉਂਦੀ, ਹੁਣ ਬਿਜਲੀ ਵੀ ਨੀ ਆ ਰਹੀ ਆ ਤੇ ਬਿੱਲ ਵੀ ਨੀ ਆ ਰਿਹਾ। ਠੀਕ ਆ, ਸਰਕਾਰ ਦਾ ਕੰਮ ਆ ਬੈਨੀਫਿਟ ਦੇਣਾ ਉਹਦਾ, ਲੋਕ ਜਿਹੜੇ ਟੈਕਸ ਪੇਅਰ ਉੱਥੇ ਦੇ ਲੋਕ ਆ ਜਿਹੜੇ ਉਹ ਸਾਰਾ ਕੁਛ ਕਰਕੇ, ਫਿਰ ਇੱਕ ਗਰੀਬ ਬੰਦਾ ਜਿਹੜਾ ਸਰ, ਤੁਸੀਂ ਆਪਦੇ ਆਲੇ ਦੁਆਲੇ ਜਿੰਨੇ ਵੀ ਤੁਹਾਡੇ ਲਿਸਨਰ ਆ, ਸ਼ਾਇਦ ਮੈਨੂੰ ਮਤਲਬ ਗਲਤ ਨੀ ਸਮਝਣਾ, ਮੇਰਾ ਮਤਲਬ ਇਹ ਕਹਿਣ ਦਾ ਵੀ ਤੁਹਾਨੂੰ ਅੱਜ ਵੀ ਸਰ ਬਹੁਤ ਸਾਰੇ ਤੁਹਾਡੇ ਆਲੇ ਦੁਆਲੇ ਜਿੱਥੇ ਵੀ ਆਪਾਂ ਸ਼ਹਿਰ ਚ ਰਹਿੰਦੇ ਪੰਜਾਬ ਦੇ ਜਾਂ ਕਿਸੇ ਵੀ ਪਿੰਡ ਚ ਰਹਿੰਦੇ ਆ, ਤੁਹਾਨੂੰ ਬਹੁਤ ਸਾਰੇ ਬੰਦੇ ਇਹੋ ਜਿਹੇ ਮਿਲਣਗੇ ਜਿਹੜੇ 10,000 ਰੁਪਇਆ ਨੀ ਮਹੀਨੇ ਦਾ ਕਮਾਉਂਦੇ, 8,000 ਤੱਕ ਹੀ ਆ, ਜੇ ਚਲੋ 10,000 ਵੀ ਲਾ ਕੇ ਚਲੋ ਸਾਥੀ, 3,000 ਤਾਂ ਬੰਦੇ ਦਾ ਬਿਜਲੀ ਦਾ ਬਿੱਲ ਆ ਜਾਂਦਾ ਸੀ, ਸਗਾ ਕਿ ਉਹਦੇ ਕੋਲ ਇੱਕ ਪੱਖਾ ਤਾਂ 2 ਬਲਬ, ਰੋਟੀ ਪਾਣੀ ਉਹਦਾ ਗੈਸ ਵਾਲੇ ਚੁੱਲ੍ਹੇ ਦਾ ਦੂਜੇ ਚੱਲਦਾ, 7,000 ਨਿਕਲ ਗਿਆ। ਸਰਕਾਰੀ ਸਕੂਲਾਂ ਦੇ ਵਿੱਚ ਮਾਸਟਰ ਨਹੀਂ ਸੀ ਹੈਗੇ, ਉਹ ਇੱਥੇ ਆ ਕੇ ਡਰਾਈਵਿੰਗ ਸਕੂਲਾਂ ਦੇ ਵਿੱਚ ਲਾਇਸੈਂਸ ਲੈ ਕੇ ਤਾਂ ਅਮਰੀਕਾ ਦਾ ਗੇੜੇ ਲਾਉਂਦੇ ਸੀ, 3,00,000 ਰੁਪਇਆ 4,00,000 ਰੁਪਇਆ ਚੰਡੀਗੜ੍ਹ ਰੇਟ ਚੱਲਦਾ ਸੀਗਾ, ਰੇਟ ਦਾ ਮੇਰੀ ਛੁੱਟੀ ਲੱਗ ਗਈ ਜੀ, ਛੁੱਟੀ ਮਨਜ਼ੂਰ ਕਰ ਦਿਓ, ਮੇਰਾ ਵੀਜ਼ਾ ਲੱਗ ਗਿਆ ਕੈਨੇਡਾ ਦਾ। ਸਰਕਾਰੀ ਸਕੂਲਾਂ ਦੇ ਮਾਸਟਰ ਨਹੀਂ ਸੀ ਹੈਗੇ, ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਆਪਦੀ ਆਪਣਾ ਬਿਜ਼ਨਸ ਲਾਇਆ ਸੀਗਾ, ਕਿਤਾਬਾਂ ਇੱਥੋਂ ਲੈਣੀਆਂ, ਕਾਪੀਆਂ ਇੱਥੋਂ ਲੈਣੀਆਂ, ਤਾਂ ਫੀਸਾਂ ਦਾ ਹਿਸਾਬ ਤਾਂ ਤੁਹਾਡੇ ਸਾਹਮਣੇ ਦਾ, ਮੈਨੂੰ ਨੀ ਲੱਗਦਾ ਕਿ ਸਰਕਾਰੀ ਸਕੂਲਾਂ ਵਾਲੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਕਿੰਨੇ ਕੁ ਬੰਦੇ ਡੀਸੀ ਲਾਤੇ ਆ, ਕੋਈ ਬੰਦਾ ਮੈਨੂੰ ਦੱਸ ਸਕਦਾ ਹੈ? ਇਹ ਮੈਂ ਸਰ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ, ਮੈਂ ਆਮ ਆਦਮੀ ਪਾਰਟੀ ਦੇ ਵਹੇ ਕੰਮ ਕਰਦਾ ਬਾਈ ਜੀ ਦੇ, ਅਸੀਂ ਮਤਲਬ ਪਹਿਲੇ ਦੇ ਉੱਤੋਂ ਸਪੋਰਟਰ ਆਇਆ ਸੀ, ਰੇਡੀਓ ਤੇ ਪੂਰੀ ਗੱਲਬਾਤ ਕਰਦੇ ਰਹੀ ਆ। ਹੁਣ ਮਸਲਾ ਇਹ ਹੈ ਸਰ, ਅੱਜ ਪਾਣੀ ਦਾ ਕੰਮ ਦੇਖੋ ਕਿੱਥੇ ਚਲਾ ਗਿਆ, ਅੱਜ ਨਹਿਰਾਂ ਕੱਚੀਆਂ, ਅੱਜ ਪਾਣੀ ਦਾ ਲੈਵਲ ਉੱਤੇ ਆ ਰਿਹਾ, 70,000 ਤੋਂ ਉੱਤੇ ਨੌਕਰੀਆਂ ਦਿੱਤੀਆਂ ਬੰਦੇ ਨੇ, ਕੋਈ ਇੱਕ ਬੰਦਾ ਇਸ ਤੋਂ ਸਾਡੇ ਮੀਡੀਆ ਆਇਆ ਤੋਂ ਕਿਸੇ ਕੋਈ ਇੱਕ ਬੰਦਾ ਨਹੀਂ, ਕਹਿੰਦੇ ਨੀ ਹੋ ਸਕਦੇ, ਬਹੁਤ ਗੱਲਬਾਤ ਹੁੰਦੀ ਰਹਿੰਦੀ ਆ।
0: ਅੱਛਾ ਭਾਜੀ ਚਲੋ, ਤੁਸੀਂ ਸਾਰਾ ਬੋਲਿਆ, ਮੈਨੂੰ ਮੈਂ ਕਿਸੇ ਪਾਰਟੀ ਦਾ ਮਤਲਬ ਹੱਕ ਚ ਵੀ ਨੀ ਗਾ ਤੇ ਕਿਸੇ ਦੇ ਨਾਰਾਜ਼ ਵੀ ਨੀ ਹੈਗਾ, ਠੀਕ ਹੈ ਤੁਸੀਂ ਜੋ ਜੋ ਬੋਲਿਆ ਸਹੀ ਆ, ਔਰ ਕਿਉਂਕਿ ਹਰ ਧਰਮ ਦੇ ਵਿੱਚ ਹਰ ਸਮਾਜ ਦੇ ਵਿੱਚ ਕੁਛ ਲੋਕ ਅਮੀਰ ਹੁੰਦੇ ਆ, ਕੁਛ ਗਰੀਬ ਹੁੰਦੇ ਆ, ਜਿੱਦਾਂ ਵੀ ਜਿੱਦਾਂ ਗੁਜ਼ਾਰਾ ਕਰਦੇ, ਪਰ ਉੱਥੇ ਇੱਕ ਚੀਜ਼ ਤਾਂ ਤੁਸੀਂ ਨੋਟ ਕੀਤੀ ਹੈ ਨਾ, ਭਾਵੇਂ ਜਿਹਦੇ ਕੋਲ ਕੁਛ ਨੀ ਆ, ਭਾਵੇਂ ਗੁਜ਼ਾਰਾ ਜਿੱਦਾਂ ਮਰਜ਼ੀ ਗੁਜ਼ਾਰਾ ਕਰਦਾ ਉਹ, ਪਰ ਉਹ ਸੁੱਖ ਦੀ ਨੀਂਦ ਤਾਂ ਸੌਂਦਾ ਨਾ, ਇੱਥੇ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਤੁਹਾਨੂੰ ਰਾਤ ਨੂੰ ਉੱਠ ਉੱਠ ਕੇ ਦੇਖੀਦਾ ਉਹ ਟਾਈਮ ਕੀ ਹੋ ਗਿਆ, ਉੱਥੇ ਜਾਣਾ ਸੀ, ਕੰਮ ਤੇ ਜਾਣਾ ਸੀ, ਕੰਮ ਤੇ ਜਾਣਾ ਸੀ, ਇੱਥੇ ਤੇ ਇੱਦਾਂ ਹੈ ਨਾ, ਪਰ ਉੱਥੇ ਬੇਫਿਕਰ ਹੋ ਕੇ ਸੌਂਦੇ, ਭਾਵੇਂ ਕੋਈ ਤੂਤਾਂ ਥੱਲੇ ਸੌਂਦਾ।
3: ਬਿਲਕੁਲ ਸਰ ਜੀ, ਦੇਖੋ ਮੈਂ ਇੱਕ ਗੱਲ ਜਾਣਦਾ, ਅਸੀਂ ਨਾ ਇੱਥੇ ਬਹੁਤ ਕੰਪਲੇਂਟ ਕਰਦੇ ਹਾਂ, ਉੱਥੇ ਦੇਖੋ ਜੀ ਭਈਏ ਦੜਾਓ ਪੰਜਾਬ ਚ ਆਓ, ਪਿੱਛੇ ਚੱਲਿਆ ਸੀ ਨਾ ਕੰਮ ਇਹ
0: ਜੀ,
3: ਸਰ ਜੋ ਸ਼ਹਿਰਾਂ ਦਾ ਕੰਮ, ਜੋ ਹੋਸਪਿਟਲਾਂ ਦੇ ਵਿੱਚ ਕੰਮ, ਜੋ ਸੁਪਰ ਮਾਰਕੀਟਾਂ ਦੇ ਵਿੱਚ ਕੰਮ, ਢਾਬਿਆਂ ਦੇ ਕੰਮ, ਪਿੰਡ ਦੇ ਮਜ਼ਦੂਰਾਂ ਦੇ ਕੰਮ, ਸਾਰਾ ਕੁਛ ਇਹਨਾਂ ਬੰਦਿਆਂ ਨੇ ਹੋਲਡ ਕੀਤਾ ਆ। ਸਾਡੇ ਬੰਦੇ ਤੁਹਾਡੇ ਕੋਲ ਟੈਟੂ ਪਵਾ ਕੇ ਨਾ, ਤਾਂ ਉਹ ਤੇਲ ਜਿਹਾ ਲਾ ਕੇ ਪਿੱਛੇ ਪਿੱਛੇ ਲੰਮੇ ਤਾਂ ਮੋਟਰਸਾਈਕਲ ਦੇ ਅੱਡੇ ਚ ਖੜੇ ਹੁੰਦੇ, ਸੁੱਕੀਆਂ ਲੱਤਾਂ ਲੈ ਕੇ, ਸੋਰੀ ਤੋਂ ਸ਼ੇਦ ਹੈ, ਮੰਮੀ ਉਹਨਾਂ ਦੀ ਖੜੀ ਹੁੰਦੀ ਆਟੇ ਦਾਲ ਸਕੀਨ ਤੇ ਲੈਣ ਦੇ ਵਿੱਚ ਦਾਣੇ ਲੈਣ ਨੂੰ, ਅਸੀਂ ਕੰਮ ਨੀ ਕਰਦੇ। ਅੱਜ ਭਈਏ ਸਾਡੀ 50,000 ਰੁਪਇਆ ਵੀ ਕਮਾ ਰਹੇ ਆ ਮਹੀਨੇ ਦਾ,
0: ਤੇ ਫਿਰ ਭਾਜੀ ਜੇ ਤੁਸੀਂ ਆਮ ਪਾਰਟੀ ਦੇ ਸਪੋਰਟਰ ਹੋ ਤੇ ਤੁਸੀਂ ਫਿਰ ਉਹਨਾਂ ਨੂੰ ਕਹੋ ਕਿ ਆਪਣੇ ਬੰਦਿਆਂ ਨੂੰ ਇਹੋ ਜਿਹੇ ਸ਼ੁਰੂਆਤ ਕਰਵਾਓ, ਕੋਈ ਟ੍ਰੇਨਿੰਗਾਂ ਦੇਣ, ਕੋਈ ਕੰਮਾਂ ਤੇ ਹਾਇਰ ਕਰਨ ਦੀ ਕੋਈ ਨਾ ਕੋਈ ਲਾਲਚ ਦੇਣ।
3: ਸਰ ਜੀ ਮੈਂ ਸੋਰੀ
0: ਜੀ,
3: ਸਾਰੇ ਇੱਥੋਂ ਗਏ ਨੇ ਵਾਪਸ, ਕਿਸੇ ਨੇ ਫੂਡ ਦੀ ਰੈਡੀ ਲਾਈ ਆ, ਕੋਈ ਬਰਗਰ ਲਾ ਰਿਹਾ, ਕੋਈ ਆਂਡੇ ਲਾ ਰਿਹਾ, ਕੋਈ ਸਬਜ਼ੀਆਂ ਲਾ ਰਿਹਾ, ਸਾਰੇ ਕੁਛ ਆਪ ਮਾਰਕੀਟਿੰਗ ਕਰਕੇ ਭਾਜੀ ਠੋਕ ਕੇ ਪੈਸੇ ਲੈ ਜਾਂਦੇ, ਕਹਿੰਦੇ ਅਸੀਂ ਆਟੋਆਂ ਦਾ ਕੀ ਹੋ ਗਿਆ, ਆਮ ਤੁਹਾਨੂੰ ਵੀਡੀਓ ਮਿਲ ਜਾਣਗੀਆਂ ਸਰ ਪਿੰਡਾਂ ਦੇ ਆਪਣੇ
0: ਉੱਤੇ। ਬਹੁਤ ਬਹੁਤ ਧੰਨਵਾਦ,
3: ਕਰਨੀ ਪੈਣੀ ਆ ਮਾਰਕੀਟਿੰਗ ਖੁਦ ਕਰੋ, ਹਨਾ।
0: ਮਨਪ੍ਰੀਤ ਜੀ ਤੁਸੀਂ ਕੁਛ ਕਹਿਣਾ ਚਾਹੋਗੇ ਇਹਨਾਂ ਦੀ ਕਾਲ ਤੋਂ?
1: ਮਾਈਕ
0: ਜੀ, ਮਨਪ੍ਰੀਤ ਜੀ, ਮੈਨੂੰ ਲੱਗਦਾ ਜੀ ਮਨਪ੍ਰੀਤ ਥੋੜੀ ਲਾਈਨ ਡਿਸਕਨੈਕਟ ਹੋ
2: ਦੁਖੀ ਜੀ, ਲਾਈਨ ਡਿਸਕਨੈਕਟ ਨਹੀਂ ਸੀ ਹੋਈ ਐਕਚੁਅਲ, ਤੇ ਮਿਊਟ ਖੋਲਦਿਆਂ ਟਾਈਮ ਲੱਗ ਗਿਆ, ਮੈਂ ਬੋਲੀ ਜਾ ਰਹੀ ਸੀ ਪਰ ਮੈਂ ਭੁੱਲ ਗਈ ਸੀ ਕਿ ਮੈਂ ਕਾਲ ਮਿਊਟ ਤੇ ਲਾ ਕੇ ਗੱਲ ਸੁਣ ਰਹੀ ਸੀ, ਔਰ ਗੱਲ ਬਹੁਤ ਕੰਨ ਲਾ ਕੇ ਮੈਨੂੰ ਸੁਣਨੀ ਪੈ ਰਹੀ ਸੀ, ਮੈਨੂੰ ਵੋਲੀਅਮ ਨਹੀਂ ਸੀ ਸੁਣ ਰਿਹਾ, ਪਰ ਮੈਨੂੰ ਇੰਨਾ ਪਤਾ ਕਿ ਉਹਨਾਂ ਨੇ ਕੁਝ ਸਰਕਾਰ ਦੇ ਹੱਕ ਚ ਜਾਂ ਕੀਤੇ ਕੰਮਾਂ ਤੇ ਗੱਲਾਂ ਕੀਤੀਆਂ ਨੇ। ਹਰ ਬੰਦੇ ਦੀ ਆਪਣੀ ਇੱਕ ਵਿਚਾਰਧਾਰਾ, ਔਰ ਹਰ ਕੋਈ ਜਿਹੜਾ ਆਪਣੇ ਬਿਹਾਫ ਤੇ ਆਪਣੇ ਪੁਆਇੰਟ ਆਫ ਵਿਊ ਦੇ ਨਾਲ ਸਾਰੇ ਕੰਮਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਤੇ ਸੁਖੀ ਜੀ ਮੈਨੂੰ ਲੱਗਦਾ ਕਿ ਉਹ ਆਪਣੀ ਜਗ੍ਹਾ ਤੇ ਸਹੀ ਨੇ, ਔਰ ਗਲਤੀਆਂ ਵੀ ਹਰੇਕ ਸਰਕਾਰ ਤੋਂ ਹੁੰਦੀਆਂ ਨੇ, ਕੰਮ ਵੀ ਹਰੇਕ ਸਰਕਾਰ ਕਰਦੀ ਆ, ਆਪਾਂ ਇਹ ਨਹੀਂ ਕਹਿ ਸਕਦੇ ਕਿ ਪਿਛਲੀਆਂ ਸਰਕਾਰਾਂ ਨੇ ਤਰੱਕੀ ਨਹੀਂ ਕੀਤੀ ਜਾਂ ਕੁਝ ਸੋਚਿਆ ਨਹੀਂ ਸੀ ਹਨਾ ਪੰਜਾਬ ਦਾ ਜਾਂ ਕੋਈ ਫੈਸਿਲਿਟੀਜ਼ ਨਹੀਂ ਸੀ, ਉਹਨਾਂ ਨੇ ਵੀ ਦਾਲ ਚੌਲ ਆਟੇ ਦੀਆਂ ਸਕੀਮਾਂ ਚਲਾਈਆਂ, ਉਹਨਾਂ ਨੇ ਵੀ ਨੌਕਰੀਆਂ ਕੱਢੀਆਂ, ਉਹਨਾਂ ਦੇ ਵੇਲੇ ਦੇ ਵੀ ਲੋਕ ਭਰਤੀ ਹੋਏ ਨੇ ਬਹੁਤ ਸਾਰੇ, ਤੇ ਉਹਨਾਂ ਤੋਂ ਵੀ ਬਹੁਤ ਸਾਰੀਆਂ ਗਲਤੀਆਂ ਹੋਈਆਂ। ਪਰ ਗੱਲ ਇਹ ਆ ਵੀ ਗਲਤੀਆਂ ਤੋਂ ਸਿੱਖਦੇ ਰਹਿਣਾ ਚਾਹੀਦਾ, ਜਨਤਾ ਦੀ ਕਚਹਿਰੀ ਦੇ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਸੱਤਾ ਤੋਂ ਨਹੀਂ ਹੋਣੀ ਚਾਹੀਦੀ, ਉਹ ਸਿਰਫ ਲੋਕਾਂ ਦੇ ਸੇਵਾਦਾਰ ਹੁੰਦੇ ਨੇ ਤੇ ਸੇਵਾਦਾਰ ਬਣ ਕੇ ਉਹਨਾਂ ਨੂੰ ਜਿਹੜਿਆ ਵਿਚਰਨਾ ਚਾਹੀਦਾ ਹੈ ਲੋਕਾਂ ਦੇ ਵਿੱਚ।
0: ਜੀ ਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ, ਔਰ ਆਪਾਂ ਬ੍ਰੇਕ ਲੈ ਲਈਏ ਛੋਟੀ ਜੀ, ਇੱਕ ਹੋਰ ਅਹਿਮ ਖਬਰ ਦੇ ਨਾਲ ਮੈਂ ਜ਼ਰੂਰ ਆਪਾਂ ਥੋੜਾ ਜਿਹਾ ਵਿਸਥਾਰ ਕਰਨਾ, ਪਰ ਥੋੜਾ ਜਿਹਾ ਆਪਾਂ ਸਪੌਂਸਰਾਂ ਦੇ ਸੰਦੇਸ਼ ਜਿਹੜੇ ਆ ਉਹ ਥੋੜਾ ਜਿਹਾ ਪੜ੍ਹ ਦਈਏ। ਜੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਟੈਲੀਟਾਈਮ ਇਲੈਕਟ੍ਰੋਨਿਕ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਆ। ਕੋਈ ਵੀ ਇਲੈਕਟ੍ਰੋਨਿਕ ਦੀ ਸ਼ਾਪਿੰਗ ਕਰਨੀ ਆ ਟੈਲੀਟਾਈਮ.ca ਜਾਓ ਤੇ ਤੁਸੀਂ ਚੰਗੇ ਪੈਸਿਆਂ ਦੀ ਬਚਤ ਕਰ ਸਕਦੇ ਹੋ। ਲੇਟੈਸਟ ਟੈਕਨੋਲੋਜੀ ਵਾਲੀ ਟੈਲੀਵਿਜ਼ਨ ਉਹਨਾਂ ਨੇ ਕਿਹਾ ਆ ਗਿਆ ਕਿ ਤੁਸੀਂ ਟੈਲੀਵਿਜ਼ਨ ਨਾਲ ਖੁਦ ਗੱਲਾਂ ਬਾਤਾਂ ਕਰ ਸਕਦੇ ਹੋ, ਔਰ ਤੁਹਾਨੂੰ ਤੁਸੀਂ ਆਪ ਇਨਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤੇ ਤੁਸੀਂ ਜਿਹੜੀ ਹੈਗੀ ਆ ਉਹ ਮੋਨਾ ਮਹਿੰਗੀ ਹੋਰਾਂ ਨਾਲ ਗੱਲਬਾਤ ਕਰ ਲੈਣੀ ਆ 416-509-1509 ਦੇ ਉੱਤੇ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕਰ ਰਿਹਾ ਹੈਗਾ। ਤਿੰਨ ਲੋਕੇਸ਼ਨਾਂ ਨੇ, ਮੇਨ ਲੋਕੇਸ਼ਨ ਐਲਬੀਅਨ ਰੋਡ ਦੇ ਉੱਤੇ ਆ 416-213-1165, ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਪਾਰਟੀ ਕਰਨੀ ਚਾਹੁੰਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਤੁਸੀਂ ਬੁੱਡਵਾਈਨ ਬੈਂਕਟ ਹਾਲ ਜਾਂ ਡ੍ਰੀਮ ਕਨਵੈਨਸ਼ਨ ਸੈਂਟਰ ਦੀਆਂ ਸੇਵਾਵਾਂ ਲੈਣ ਲਈ ਇੱਕੋ ਹੀ ਮੈਨੇਜਮੈਂਟ ਹੈ 416-7743-0003 ਤੇ ਸੰਪਰਕ ਕਰ ਸਕਦੇ ਹੋ ਜੀ।
1: ਜੀ ਔਰ ਨਾਲ ਦੀ ਨਾਲ ਜਿਹੜਾ ਤੇ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਦ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ, ਜਿਹੜੇ ਕਿ ਫੈਬਰੀਕੇਟਰ ਸਪਲਾਇਰ ਵੀ ਹੈਗੇ ਕੈਨੇਡਾ ਦੇ ਵਿੱਚ, ਔਰ ਮੇਡ ਇਨ ਕੈਨੇਡਾ ਹੀ ਜਿਹੜਾ ਇਹਨਾਂ ਦਾ ਪ੍ਰੋਡਕਟ ਹੈਗਾ ਆ। ਜਿਸ ਘਰਾਂ ਦੇ ਵਿੱਚ ਤੁਸੀਂ ਬਾਹਰ ਲਗਜ਼ਰੀ ਜਿਹੜੇ ਆ ਜੀ ਸ਼ਾਨਦਾਰ ਕਿਚਨ ਬਣਵਾਉਣਾ ਚਾਹੁੰਦੇ ਆ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਘਰ ਵੱਡੇ ਹੁੰਦੇ ਆ, ਆਪਾਂ ਘਰ ਦਾ ਕਿਚਨ ਇਨਸਾਈਡ ਵਾਲਾ ਨਹੀਂ ਯੂਜ਼ ਕਰਨਾ ਚਾਹੁੰਦੇ, ਗਰਾਜ ਦੇ ਵਿੱਚ ਕਿਚਨ ਬਣਵਾਉਣਾ, ਜਾਂ ਤੁਸੀਂ ਬਾਹਰ ਬਣਵਾਉਣਾ, ਜਾਂ ਤੁਸੀਂ ਕੋਈ ਸਨਰੂਮ ਬਣਵਾਉਣਾ ਆ, ਜਾਂ ਫੈਂਸ ਜਾਂ ਗੇਟਸ ਯਾਨੀ ਕਿ ਕੰਸਟਰਕਸ਼ਨ ਰਿਲੇਟਡ ਕੋਈ ਵੀ ਕੰਮ ਜੇ ਤੁਸੀਂ ਕਰਾਉਣਾ ਹੈਗਾ ਤੇ ਤੁਸੀਂ ਅਵਨੀਤ ਜੀ ਹੁਣਾਂ ਦੇ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਆ 437-955-2220। ਔਰ ਬਿਲਕੁਲ ਜੀ ਤੁਸੀਂ ਦੱਸ ਸਕਦੇ ਕਿ ਅਸੀਂ ਵੱਧ ਤੋਂ ਦੂਰ ਰੇਡੀਓ ਜਿਹੜਾ ਜੀ ਸੁਣ ਕੇ ਤੁਹਾਡੇ ਤੱਕ ਪਹੁੰਚੇ ਹਾਂ, ਤੇ ਤੁਹਾਨੂੰ ਹੋਰ ਵੀ ਜ਼ਿਆਦਾ ਜਿਹੜਾ ਜੀ ਡਿਸਕਾਊਂਟ ਇਹ ਦੇ ਸਕਦੇ ਆ। ਔਰ ਜਿਹੜੇ ਇੰਸ਼ੋਰੈਂਸ ਵਾਲਿਆਂ ਦਾ ਮੈਸੇਜ ਜ਼ਰੂਰ ਸਾਂਝਾ ਕਰਦੇ ਹੋ, ਮੈਂ ਦੱਸ ਦਾਂ ਕਿ ਤੁਸੀਂ ਭਾਵੇਂ ਆਪਣੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਕੋਈ ਕਮਰਸ਼ੀਅਲ ਕੰਪਨੀਜ਼ ਦੀ ਇੰਸ਼ੋਰੈਂਸ ਕਰਾਉਣੀ ਆ, ਜਾਂ ਤੁਸੀਂ ਕੋਈ ਈਵੈਂਟ ਇੰਸ਼ੋਰੈਂਸ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਕਰਨੀ ਆ ਗੱਲ, ਤੇ ਹੋ ਸਕਦੀ ਹੈ ਗੱਲ ਜਿਹੜੀ ਇੰਸ਼ੋਰੈਂਸ ਦੇ ਨਾਲ 416-902-0703 ਇਹਨਾਂ ਦੇ ਨਾਲ ਵੀ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਹੈ।
0: ਤੇ ਇੱਕ ਵਾਰੀ ਫਿਰ ਸਾਡੇ ਸਟੂਡੀਓ ਦਾ ਨੰਬਰ ਤੁਹਾਨੂੰ ਦੇ ਦਈਏ 905-799-0999 ਤੇ ਤੁਸੀਂ ਕਾਲ ਕਰ ਸਕਦੇ ਹੋ, ਔਰ ਬਹੁਤ ਜਲਦੀ ਜਿਹੜੀਆਂ ਸਿੱਖ ਗੇਮਸ ਹੋਣ ਜਾ ਰਹੀਆਂ ਅੰਟਾਰੀਓ ਸਿੱਖ ਗੇਮਸ ਉਹਨਾਂ ਦੇ ਬਾਰੇ ਚ ਵੀ ਇਨਫੋਰਮੇਸ਼ਨ ਦੇਵਾਂਗੇ। ਪਰ ਫਿਲਹਾਲ ਜਿਹੜੀ ਸਾਡੀ ਲਾਈਨ ਹੈ ਉਹ ਪੰਜਾਬ ਇੰਸ਼ੋਰੈਂਸ ਦੇ ਨਾਲ ਜੁੜ ਚੁੱਕੀ ਆ, ਔਰ ਸਾਡੇ ਨਾਲ ਰਾਣਾ ਜੀ ਆ ਗਏ ਨੇ, ਤੁਹਾਨੂੰ ਕਾਫੀ ਕੁਛ ਅਪਡੇਟ ਕਰਦੇ ਨੇ ਰੋਜ਼ਾਨਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਬੈਨੀਫਿਟ ਉਹ ਲੈ ਸਕਦੇ ਹੋ। ਜੀ ਆਇਆਂ ਨੂੰ ਸਰ
4: ਥੈਂਕ ਯੂ ਸੋ ਮਚ ਸੁਖੀ ਭਾਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰ ਸੁਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਕਾਫੀ ਪਰਿਵਾਰ ਹੈ ਜਿਨ੍ਹਾਂ ਨੂੰ RDSP $90,000 ਦੀ ਗ੍ਰਾਂਟ ਬਾਰੇ ਨਹੀਂ ਪਤਾ। ਸੋ ਗੌਰਮੈਂਟ ਨੇ ਪ੍ਰੋਗਰਾਮ 2008 ਚ ਲਾਂਚ ਕੀਤਾ ਸੀਗਾ, ਲੇਕਿਨ ਇਹ ਕਹਿ ਲਿਆ ਜਾਵੇ ਜੇ ਤਿੰਨ ਜਾਣੇ ਕੁਆਲੀਫਾਈ ਕਰਦੇ ਸੀ ਗ੍ਰਾਂਟ ਲੈਣ ਲਈ, ਸਿਰਫ ਇੱਕ ਪਰਸਨ ਹੀ ਹੈ ਜਿਹੜਾ ਉਹਨਾਂ ਨੇ ਜਿਹੜਾ ਅਪਲਾਈ ਕੀਤਾ, ਤੇ ਦੋ ਇੱਦਾਂ ਦੇ ਲੋਕ ਹੈ, ਕਹਿਣ ਤੋਂ ਮਤਲਬ ਇਹ ਹੈ ਵੀ 33% ਲੋਕ ਹੈ ਜਿਨ੍ਹਾਂ ਨੇ ਇਹਦਾ ਬੈਨੀਫਿਟ ਲਿਆ। ਐਨੀਵਨ ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਇੱਦਾਂ ਦੇ ਨੇ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਤੇ ਫੈਡਰਲ ਗੌਰਮੈਂਟ ਵੱਲੋਂ ਇਹ $90,000 ਦੀ ਗ੍ਰਾਂਟ ਦੀ ਹੈਲਪ ਕੀਤੀ ਜਾ ਰਹੀ ਹੈ। ਜਿਹੜੇ ਬਾਕੀ ਬੈਨੀਫਿਟ ਮੰਥਲੀ ਬੇਸ ਤੇ ਆਪਾਂ ਨੂੰ ਮਿਲਦੇ ਨੇ ਉਹ ਵੀ ਮਿਲਦੇ ਰਹਿਣਗੇ। ਸੋ ਦਿਸ ਇਜ਼ ਦਾ ਅਡੀਸ਼ਨਲ ਗ੍ਰਾਂਟ ਜੋ ਫੈਡਰਲ ਗੌਰਮੈਂਟ ਦੇ ਰਹੀ ਹੈ। ਐਂਡ ਇਸ ਤੋਂ ਇਲਾਵਾ ਜਿਹੜੇ ਬੱਚੇ ਸਪੈਸ਼ਲ ਨੀਡ ਵਾਲੇ ਨੇ, ਉਮਰ 18 ਸਾਲ ਤੋਂ ਘੱਟ ਹੈ, ਪੇਰੈਂਟਸ ਕੋਲ ਉਹਨਾਂ ਦਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ $3,480 ਤੱਕ ਹਰ ਸਾਲ ਗੌਰਮੈਂਟ ਵੱਲੋਂ ਪੇਰੈਂਟਸ ਨੂੰ ਐਕਸਟਰਾ ਦਿੱਤੇ ਜਾ ਰਹੇ ਨੇ। ਜਿਹੜੇ ਬੱਚਿਆਂ ਦੀ ਉਮਰ 18 ਸਾਲ ਤੋਂ ਅਬਵ ਹੈ ਉਹਨਾਂ ਨੂੰ $2,450 ਜਿਹੜਾ ਹੈਗਾ ਹਰ ਸਾਲ ਜਿਹੜਾ ਗੌਰਮੈਂਟ ਵੱਲੋਂ ਐਕਸਟਰਾ ਦਿੱਤੇ ਜਾ ਰਹੇ ਨੇ, ਜਿਹੜੇ ਕਿ ਪਿਛਲੇ ਸਾਲ ਹੀ ਬੈਨੀਫਿਟ ਸਟਾਰਟ ਹੋਇਆ। ਅਗਰ ਤੁਸੀਂ ਇਹ ਬੈਨੀਫਿਟ ਅਪਲਾਈ ਨਹੀਂ ਕੀਤੇ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ ਕੋਈ ਵੀ ਜਿਹੜੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਸੁਖੀ ਭਾਜੀ ਬਹੁਤ ਸਾਰੇ ਆਪਣੇ ਇੱਦਾਂ ਦੇ ਲਿਸਟਨ ਨੇ ਜਿਹੜੇ ਮੈਡੀਕਲ ਫੀਲਡ ਦੇ ਵਿੱਚ ਨੇ, ਡਾਕਟਰਸ, ਪੀ ਐਸ ਡਬਲਿਊ, ਨਰਸਿਸ, ਇਸ ਤੋਂ ਇਲਾਵਾ ਜਿਹੜੇ ਲੋਕ ਆਪਣਾ ਐਕਸੀਡੈਂਟ ਕਲੇਮਸ ਦਾ ਜਿਹੜੇ ਲਾਇਰ ਹੈਗੇ ਨੇ ਜਾਂ ਕੰਸਲਟੈਂਟ ਹੈਗੇ ਨੇ, ਕੰਮ ਕਰਦੇ ਹੈਗੇ ਨੇ, ਇਸ ਤੋਂ ਇਲਾਵਾ ਪੇ ਕਹਿ ਲਈਏ ਟੀਚਰਸ ਹੋ ਗਏ ਜਾਂ ਆਪਣੇ ਟੈਕਸੀ ਡਰਾਈਵਰ, ਉਬਰ ਡਰਾਈਵਰ. ਸੋ ਉਹ ਇੱਕ ਫਸਟ ਆਪਾਂ ਕਹਿ ਦਿੰਦੇ ਪੁਆਇੰਟ ਹੁੰਦਾ, ਰਿਸਪੋਂਡਰ ਹੁੰਦੇ ਨੇ, ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਜਾਂ ਸੀਪੀਐਸ ਸੀਜੀਏ ਵੀ ਕਿਹੜੇ ਲੋਕ ਹੈ ਜਿਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ. ਤੁਸੀਂ ਜ਼ਰੂਰ ਉਹਨਾਂ ਸਭ ਲੋਕਾਂ ਦੀ ਹੈਲਪ ਕਰ ਸਕਦੇ ਹੋ ਕਿ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਹੋ. ਪੰਜਾਬ ਇੰਸ਼ੋਰੈਂਸ ਤੇ ਕਾਲ ਕਰਨਾ, ਪੂਰੇ ਕੈਨੇਡਾ ਵਾਈਡ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ. ਕਿਸੇ ਵੀ ਕਲਾਇੰਟ ਨੂੰ ਆਫਿਸ ਵੀ ਆਉਣ ਦੀ ਲੋੜ ਨਹੀਂ, 10 ਮਿੰਟ ਦੇ ਵਿੱਚ ਆਨਲਾਈਨ ਆਰਡੀਐਸਪੀ ਅਕਾਊਂਟ ਓਪਨ ਹੋ ਜਾਂਦਾ ਹੈ ਜਿਹਦੇ ਨਾਲ ਕਿ ਤੁਹਾਡੀ $90,000 ਦੀ ਜਿਹੜੀ ਗ੍ਰਾਂਟ ਆਉਣੀ ਸ਼ੁਰੂ ਹੋ ਜਾਂਦੀ ਹੈ. ਐਂਡ ਗਵਰਨਮੈਂਟ ਨੇ ਇਹ ਵੀ ਕਿਹਾ ਜੇ ਤੁਸੀਂ ਐਲੀਜੀਬਿਲਟੀ ਰੱਖਦੇ ਹੋ ਪਿਛਲੇ 10 ਸਾਲਾਂ ਦੀ, ਜਿਹੜੀ ਪਿਛਲੇ 10 ਸਾਲ ਤੁਸੀਂ ਗ੍ਰਾਂਟ ਨਹੀਂ ਲਈ ਉਹ ਵੀ ਗ੍ਰਾਂਟ ਤੁਹਾਨੂੰ ਹੁਣ ਮਿਲ ਸਕਦੀ ਹੈ. ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca. ਤੇ ਲਾਸਟ ਵਿੱਚ ਭਾਜੀ ਮੈਂ ਕੁਛ ਕਾਮਨ ਕੰਡੀਸ਼ਨ, ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਗਵਰਨਮੈਂਟ ਵੱਲੋਂ ਇਹ ਗ੍ਰਾਂਟ ਦਿੱਤੀ ਜਾ ਰਹੀ ਹੈ. ਜੇ ਅਸੀਂ ਡੇਲੀ ਐਕਟੀਵਿਟੀ ਜਿਹੜੀ ਕਰਦੇ ਹੈਗੇ ਉਹ ਕਰਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਚੱਲਣ ਫਿਰਨ ਦੇ ਵਿੱਚ, ਬੋਲਣ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਤਾਂ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ. ਐਂਡ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਹੈ 2022-23 ਤੋਂ ਬਾਅਦ, ਉਹਨਾਂ ਨੂੰ ਵੀ ਇਸ ਗ੍ਰਾਂਟ 'ਚ ਸ਼ਾਮਲ ਕੀਤਾ. ਅਗਰ ਤੁਸੀਂ ਡੇਲੀ ਇਨਸੁਲਿਨ ਲੈ ਰਹੇ ਹੋ, ਉਮਰ 49 ਸਾਲ ਤੋਂ ਘੱਟ ਹੈ, ਤੁਹਾਨੂੰ ਵੀ ਇਸ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ, ਜੋ ਕਿ ਆਰਡੀਐਸਪੀ ਅਕਾਊਂਟ ਦੇ ਅੰਡਰ ਇੱਕ ਲੌਂਗ ਟਰਮ ਸੇਵਿੰਗ ਅਕਾਊਂਟ ਹੈ ਜਿਹਦੇ ਵਿੱਚ ਗਵਰਨਮੈਂਟ ਨੇ ਸਾਨੂੰ ਇਹ ਗ੍ਰਾਂਟ ਭੇਜਣੀ ਹੈ. ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ. ਅਗਰ ਕੋਈ ਪਰਸਨ ਟਾਈਪ 1 ਡਾਇਬਿਟਿਕ ਹੈ, ਇਨਸੁਲਿਨ ਡਿਪੈਂਡੈਂਟ, ਆਪਾਂ ਡਾਊਨ ਸਿੰਡਰਮ, ਆਟਿਜ਼ਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, ਸੀਪੀ ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ ਹੈ, ਐਪੀਲੈਪਸੀ ਹੈ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀਜ਼ ਨੇ, ਕਰੋਨਿਕ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਕੋਰਨ ਡਿਜ਼ੀਜ਼, ਲਿਓਪੇਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਕੰਪਲੀਕੇਟਿਡ ਹੁੰਦਾ, ਕਾਫੀ ਲੰਬਾ ਇਲਾਜ ਚੱਲਦਾ. ਅਗਰ ਇੱਦਾਂ ਦੀ ਸਿਚੁਏਸ਼ਨ ਹੈ, ਉਮਰ 49 ਸਾਲ ਤੋਂ ਘੱਟ ਹੈ, 1977 ਉਸ ਤੋਂ ਬਾਅਦ ਦਾ ਬਰਥ ਹੈ, ਤੇ ਤੁਹਾਨੂੰ ਵੀ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ. ਇਸ ਤੋਂ ਇਲਾਵਾ ਕਿਸੇ ਨੂੰ ਕੋਈ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪਲੇ ਪੇਨ, ਗੁਲਕੋਮਾ, ਇੱਕ ਲੰਬੀ ਲਿਸਟ ਹੈ. ਅਗਰ ਇਹਨਾਂ 'ਚ ਤੁਹਾਨੂੰ ਕੋਈ ਵੀ ਇਸ਼ੂ ਹੈਗਾ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ. ਆਪਾਂ ਕੋਸ਼ਿਸ਼ ਕਰਾਂਗੇ ਮੈਕਸੀਮਮ ਤੋਂ ਮੈਕਸੀਮਮ ਤੁਹਾਨੂੰ ਗ੍ਰਾਂਟ ਲੈ ਕੇ ਦਈਏ. ਈਵਨ ਦੈਨ, ਅਗਰ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਐਂਡ ਤੁਸੀਂ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੋ ਗਏ, ਤੁਹਾਨੂੰ ਵੀ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ. ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ, 416-910-9000, 416-910-9000, ਤੇ ਵੈਬਸਾਈਟ ਹੈ punjabinsurance.ca. ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ, ਬਹੁਤ ਬਹੁਤ ਧੰਨਵਾਦ.
0: ਥੈਂਕ ਯੂ ਜੀ, ਥੈਂਕ ਯੂ. ਇਹ ਸਨ ਜੀ ਰਾਣਾ ਜੀ ਪੰਜਾਬ ਇੰਸ਼ੋਰੈਂਸ ਤੋਂ, ਔਰ ਸਾਡੇ ਨਾਲ ਵੱਧ ਤੋਂ ਦੂਰ ਦੇ ਵਿੱਚ ਗੱਲਬਾਤ ਕਰਨ ਲਈ 9057990999 ਤੇ ਤੁਸੀਂ ਕਾਲ ਕਰ ਸਕਦੇ ਹੋ. ਕੋਈ ਆਪਣਾ ਬਿਜ਼ਨਸ ਹੈ ਉਸਨੂੰ ਪ੍ਰਮੋਟ ਕਰਨਾ ਹੈ, ਜਾਂ ਫਿਰ ਤੁਸੀਂ ਕੋਈ ਕਿਸੇ ਤਰੀਕੇ ਦਾ ਸਾਨੂੰ ਕੋਈ ਸਲਾਹ ਮਸ਼ਵਰਾ ਦੇਣਾ ਚਾਹੁੰਦੇ ਹੋ ਕਿ ਪ੍ਰੋਗਰਾਮ ਨੂੰ ਹੋਰ ਬਿਹਤਰ ਕਿੱਦਾਂ ਬਣਾਇਆ ਜਾ ਸਕੇ, ਜਾਂ ਫਿਰ ਕੋਈ ਕਮਿਊਨਿਟੀ ਦੀ ਨਿਊਜ਼ ਹੈ ਜਾਂ ਕਮਿਊਨਿਟੀ ਦਾ ਕੋਈ ਸਬਜੈਕਟ ਹੈ ਜਿੱਥੇ ਟਾਕ ਸ਼ੋਅ ਕਰਨਾ ਚਾਹੁੰਦੇ ਹੋ, 9057990999 ਨੰਬਰ ਨੋਟ ਕਰ ਲਓ, ਵਤਨੋਂ ਦੂਰ ਦਾ ਪੁਰਾਣਾ ਹੀ ਨੰਬਰ ਹੈ. ਔਰ ਇਸ ਤੋਂ ਇਲਾਵਾ ਮੈਂ ਪਹਿਲਾਂ ਵੀ ਦੱਸ ਕੇ ਗਿਆ ਸੀ ਕਿ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਕਰਦੀ ਹੈ. ਇੱਥੇ ਬੈਠੇ ਬਿਠਾਏ ਜਾਂ ਫਿਰ ਕੈਨੇਡਾ 'ਚ ਕੋਈ ਪ੍ਰੋਪਰਟੀ ਖਰੀਦਣੀ ਹੈ ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਵੇਚਣੀ ਹੈ, ਅਤੇ ਜਾਂ ਫਿਰ ਤੁਸੀਂ ਪੰਜਾਬ ਦੇ ਵਿੱਚ, ਭਾਰਤ 'ਚ ਕਿਸੇ ਵੀ ਸ਼ਹਿਰ ਦੇ ਵਿੱਚ ਕੋਈ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਹੈ, ਅਤੇ ਤੁਹਾਡੀ ਮਦਦ ਕਰੇਗੀ ਸਾਡੀ ਟੀਮ. ਜੇ ਤੁਹਾਨੂੰ ਮੌਰਗੇਜ ਦੀ ਜ਼ਰੂਰਤ ਹੈ, ਲੋਨ ਦੀ ਜ਼ਰੂਰਤ ਹੈ, ਸੈਕਿੰਡ ਮੌਰਗੇਜ ਦੀ ਜ਼ਰੂਰਤ ਹੈ, ਤਾਂ ਵੀ ਸਾਡੇ ਕੋਲ ਜਿਹੜੇ ਵਿਅਕਤੀ ਨੇ ਅਸੀਂ ਤੁਹਾਨੂੰ ਰਿਕਮੈਂਡ ਕਰ ਦਾਂਗੇ, ਤੁਸੀਂ ਉਹਨਾਂ ਦੀ ਹੈਲਪ ਲੈ ਸਕਦੇ ਹੋ. ਨੰਬਰ ਹੈ 416-881-7070, 416-881-7070.

0: ਸੋ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਵੱਖ ਵੱਖ ਰੇਡੀਓ ਪ੍ਰੋਗਰਾਮਾਂ ਦੇ ਉੱਤੇ ਤੇ ਵੱਖ ਵੱਖ ਮਾਧਿਅਮ ਦੇ ਰਾਹੀਂ ਜਿਹੜੇ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਰਹੀ ਹੈ ਕੁਝ ਕੁ ਦਿਨ ਤੋਂ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਸਿੱਖ ਗੇਮਸ ਹੋਣ ਜਾ ਰਹੀਆਂ ਨੇ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਔਰ ਇਹ 31 ਤਰੀਕ ਤੋਂ ਸ਼ੁਰੂ ਹੈ 3 ਅਗਸਤ ਤੱਕ ਚੱਲੇਗੀ ਔਰ ਇਸ ਲੜੀ ਦੇ ਵਿੱਚ ਇਹਨਾਂ ਦੇ ਹੀ ਜਿਹੜੇ ਨਾਲ ਦੇ ਟੀਮ ਦੇ ਮੈਂਬਰ ਨੇ ਹਰਵਿੰਦਰ ਜੀ ਉਹਨਾਂ ਵੱਲੋਂ ਸਾਨੂੰ ਇਸ ਟਾਈਮ ਕੁਝ ਇਨਫੋਰਮੇਸ਼ਨ ਅਸੀਂ ਉਹਨਾਂ ਕੋਲੋਂ ਲਵਾਂਗੇ ਕਿ ਕੀ ਕੀ ਗੇਮਾਂ ਹੋਣੀਆਂ ਨੇ ਕਿੱਥੇ ਹੋਣੀਆਂ ਨੇ ਕੀ ਟਾਈਮਿੰਗ ਹੋਊਗਾ ਕਿਸ ਤਰੀਕੇ ਨਾਲ ਤੁਸੀਂ ਉੱਥੇ ਦੇਖਣ ਜਾ ਸਕਦੇ ਹੋ ਸੋ ਹਰਵਿੰਦਰ ਜੀ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਵਤਨੋਂ ਦੂਰ ਦੇ ਵਿੱਚ
1: ਸੁਖੀ ਜੀ ਤੁਹਾਨੂੰ ਤੇ ਵਤਨੋਂ ਦੂਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਇਹ ਜਿਹੜਾ 31 ਜੁਲਾਈ ਤੋਂ ਇਹ ਗੇਮਸ ਸ਼ੁਰੂ ਹੋ ਰਹੀਆਂ ਨੇ ਥੋੜ੍ਹੀ ਜਿਹਾ ਇਹਦਾ ਆਪਾਂ ਗੱਲਬਾਤ ਕਰੀਏ ਥੋੜ੍ਹੇ ਤੁਸੀਂ ਵਿਸਥਾਰ ਨਾਲ ਪਹਿਲਾਂ ਦੱਸੋ ਜੀ ਇਹ ਜਿਹੜਾ ਉਪਰਾਲਾ ਕਿੰਨੇ ਵਜੇ ਸ਼ੁਰੂ ਹੋਵੇਗਾ ਕਿੱਦਾਂ ਇਹਦੀ ਓਪਨਿੰਗ ਹੋਵੇਗੀ ਦਰਸ਼ਕ ਫ੍ਰੀ ਐਂਟਰੀ ਆ ਪਾਰਕਿੰਗ ਕੀ ਆ ਵਿਸਥਾਰ ਜਿਹਾ ਨਾਲ ਥੋੜ੍ਹਾ ਜਿਹਾ ਦੱਸ ਦਿਓ
1: ਸੁੱਖੀ ਜੀ 31 ਤਰੀਕ ਨੂੰ ਸਾਨੂੰ ਗਰਾਊਂਡਸ ਮਿਲਣੀਆਂ ਹੈਗੀਆਂ ਨੇ 1 ਤਰੀਕ ਨੂੰ ਸਵੇਰੇ 9:30 ਜਿਹੜਾ ਬ੍ਰੈਂਪਟਨ ਸੌਕਰ ਸੈਂਟਰ ਆ ਡਿਕਸੀ ਐਂਡ ਸੈਂਡਰ ਰੋਡ ਦੇ ਕਾਰਨਰ ਤੇ ਉੱਥੇ ਸਵੇਰੇ 9:30 ਇਹਦੀ ਓਪਨਿੰਗ ਸੈਰਾਮਨੀ ਹੋਵੇਗੀ ਉਸ ਤੋਂ ਬਾਅਦ ਜਿਹੜੀਆਂ ਨੇ ਗੇਮਸ ਸਟਾਰਟ ਹੋ ਜਾਣੀਆਂ ਨੇ ਇਹਦੇ ਵਿੱਚ ਸੌਕਰ ਵਾਲੀਬਾਲ ਬਾਸਕਟਬਾਲ ਫੀਲਡ ਹਾਕੀ ਕੈਨੇਡਾ ਦੇ ਬੱਚੇ ਕਬੱਡੀ ਦੇ ਮੁਕਾਬਲੇ ਕਰਾਉਣਗੇ ਇਸ ਦੇ ਨਾਲ ਹੀ ਵੇਟ ਲਿਫਟਿੰਗ ਤੇ ਗੱਤਕੇ ਦੇ ਮੁਕਾਬਲੇ ਹੋਣਗੇ ਫੀਲਡ ਹਾਕੀ ਤੇ ਜੋ ਬਾਸਕਟਬਾਲ ਦੇ ਮੁਕਾਬਲੇ ਨੇ ਉਹ ਕੈਸੀ ਕੈਂਪਲ ਸੈਂਟਰ ਦੇ ਵਿੱਚ ਹੋਣਗੇ ਜਿਹੜਾ ਕਿ ਸੈਂਡਰ ਰੋਡ ਅਤੇ ਚੰਕੂਜ਼ੀ ਦੇ ਕਾਰਨਰ ਤੇ ਆ ਜਿਹੜੀਆਂ ਬਾਕੀ ਗੇਮਾਂ ਨੇ ਉਹਨਾਂ ਦੇ ਜਿਹੜੇ ਮੁਕਾਬਲੇ ਨੇ ਉਹ ਬ੍ਰੈਂਪਟਨ ਸੌਕਰ ਸੈਂਟਰ 'ਚ ਹੋਣਗੇ ਸਵੇਰੇ 9:30 ਤੋਂ ਤਕਰੀਬਨ 11:00 ਤੱਕ ਜਿਹੜੀ ਹੈਗੀ ਇਹਦੀ ਓਪਨਿੰਗ ਸੈਰਾਮਨੀ ਹੋਵੇਗੀ ਤੇ ਜਿਹੜੀ ਇਹਦੀ ਕਲੋਜ਼ਿੰਗ ਸੈਰਾਮਨੀ ਹੋਵੇਗੀ ਉਹ ਕੈਸੀ ਕੈਂਪਲ ਸਪੋਰਟਸ ਸੈਂਟਰ ਦੇ ਵਿੱਚ ਹੋਵੇਗੀ 3 ਅਗਸਤ ਨੂੰ ਦੁਪਹਿਰੇ 2:00 ਤੋਂ ਖਾਸ ਅਟਰੈਕਸ਼ਨ ਉੱਥੇ ਬਜ਼ੁਰਗਾਂ ਦਾ ਰੱਸਾਕਸ਼ੀ ਦਾ ਮੁਕਾਬਲਾ ਤੇ ਨਾਲ ਹੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਟੀਮਾਂ ਦਾ ਫੀਲਡ ਹਾਕੀ ਦਾ ਜੋ ਮੈਚ ਹੈ ਉਹ ਮੇਨ ਅਟਰੈਕਸ਼ਨ ਹੋਣਗੇ ਜੀ
0: ਜੀ ਤੇ ਜਿਹੜੇ ਦਰਸ਼ਕ ਆ ਉਹ ਉਹਨਾਂ ਲਈ ਕੋਈ ਟਿਕਟ ਨਹੀਂ ਆ ਫ੍ਰੀ ਆ ਪਾਰਕਿੰਗ ਵੀ ਬਿਲਕੁਲ ਫ੍ਰੀ ਆ
1: ਪਾਰਕਿੰਗ ਬਿਲਕੁਲ ਫ੍ਰੀ ਆ ਜੀ ਕੋਈ ਟਿਕਟ ਨਹੀਂ ਜੋ ਦਰਸ਼ਕ ਦੇਖਣ ਆਉਣਗੇ ਉਹਨਾਂ ਦੇ ਚਾਹ ਪਾਣੀ ਦਾ ਰਾਸ਼ਨ ਪਾਣੀ ਦਾ ਜੋ ਲੰਗਰ ਪਾਣੀ ਦਾ ਵੀ ਪ੍ਰਬੰਧ ਹੋਏਗਾ ਤੇ ਆਪਣੇ ਕਹਿ ਲਓ ਵੀ ਅਸੀਂ ਚਾਹੁੰਦੇ ਹਾਂ ਵੀ ਸਾਰੇ ਹੁੰਮ ਹੁੰਮ ਆ ਕੇ ਪਹੁੰਚਣ ਜਿਹੜੀ ਕਿਉਂਕਿ ਆਪਾਂ ਨੂੰ ਹੁੰਦਾ ਵੀ ਆਪਾਂ ਕਿਸੇ ਕੋਈ ਬੰਦਾ ਕਿਸੇ ਗੇਮ ਦਾ ਸ਼ੌਕੀਨ ਹੁੰਦਾ ਅਸੀਂ ਆਪੋ ਜਿਹੜੀ ਜਿਹੜੀ ਗੇਮ ਦੇ ਅਸੀਂ ਸ਼ੌਕ ਰੱਖਦੇ ਹਾਂ ਉਹਨਾਂ ਗੇਮਾਂ ਨੂੰ ਦੇਖਣ ਲੱਗ ਗਏ ਕਿਉਂਕਿ ਇਹਨਾਂ ਵਿੱਚ ਮੈਜੋਰਟੀ ਜਿਹੜੇ ਬੱਚੇ ਨੇ ਖੇਡਣ ਵਾਲੇ ਉਹ ਕੈਨੇਡੀਅਨ ਬੋਰਨ ਬੱਚੇ ਨੇ ਤੇ ਇੱਥੇ ਕਲੱਬਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਖੇਡਦੇ ਉਹ ਬੱਚੇ ਨੇ ਆਓ ਬੱਚਿਆਂ ਦੀ ਹੌਸਲਾ ਅਫਜ਼ਾਈ ਕਰੋ ਆਪਾਂ ਇੱਕ ਇੱਕ ਬੱਚਾ ਜੇ ਕਹਿ ਲਓ ਗੇਮ ਨਾਲ ਜੁੜਦਾ ਤਾਂ ਕਹਿ ਲਓ 4-5 ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਜਾਂਦੇ ਨੇ ਆਪਾਂ ਆਪਣੀ ਕਮਿਊਨਿਟੀ ਨੂੰ ਕਹਿ ਲਓ ਖੇਡਾਂ ਵਾਲੇ ਪਾਸੇ ਲਾਉਣ ਦੀ ਖਾਤਰ ਇਹ ਉਪਰਾਲਾ ਕੀਤਾ ਗਿਆ
0: ਵਤਨੋਂ ਦੂਰ ਤੋਂ ਵੀ ਕਦੀ ਵੀ ਨੰਬਰ ਲਿਆ ਜਾ ਸਕਦਾ ਬਹੁਤ ਬਹੁਤ ਧੰਨਵਾਦ ਜੀ
1: ਥੈਂਕ ਯੂ ਸੁਖੀ ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ
0: ਥੈਂਕ ਯੂ ਸਰ

ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਵਤਨੋਂ ਦੂਰ ਪ੍ਰੋਗਰਾਮ ਔਰ ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਨੂੰ ਹੈ ਤੇ ਰਾਜਵੀਰ ਬੋਪਾ ਰਾਏ ਜੀ ਹੁਣ ਲਗਾਤਾਰ ਇਸੇ ਚੈਨਲ ਦੇ ਉੱਤੇ ਤੁਹਾਨੂੰ ਵਧੀਆ ਪ੍ਰੋਗਰਾਮ ਪੇਸ਼ ਕਰਨਗੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 9057990999 ਤੇ ਹੋ ਸਕਦੀ ਹੈ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਜਾਂ ਕਿਸੇ ਸਪੋਂਸਰ ਦਾ ਤੁਸੀਂ ਫੋਨ ਨੰਬਰ ਲੈਣਾ ਜਾਂ ਕੋਈ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕੋਈ ਟੋਪਿਕ ਜਾਂ ਕੋਈ ਕਿਸੇ ਤਰ੍ਹਾਂ ਵੀ ਹੈਲੋ ਸ਼ੈਲੋ ਕਰਨੀ ਚਾਹੁੰਦੇ ਹੋ ਸਾਡੀ ਟੀਮ ਦੇ ਨਾਲ ਨੰਬਰ 9057990999 ਸਤਿ ਸ੍ਰੀ ਅਕਾਲ ਜੀ।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ।

0: सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर द इंटरसेक्शन पे मुर्दबारे बाय प्लाजा के बीच सिल्वर हट।
0: 6473393521
1: 6473395 4525 अवनीजर रोड ब्रैम्पटन सिल्वर हट।
2: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ
3: ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
4: ਮਤਲਬ
5: ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ।
4: ਨਹੀਂ ਮੈਂ ਮਰ ਜਾ, ਉੱਥੇ ਕੀ ਹੋਣਾ?
5: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ, ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬਿਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
6: ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
7: ਬਈ, ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬਾਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
6: ਕਾਲ ਕਰੋ 905 874 98 78।

0: ਜੀ ਦੋਸਤੋ, ਗਾਣਾ ਸੁਣਿਆ ਤੁਸੀਂ ਬੜਾ ਵਧੀਆ। ਤੇ ਰਾਜਵੀਰ ਜੀ, ਸਵਰਨ ਸਿੰਘ ਟਹਿਣਾ ਸਾਹਿਬ ਵੀ ਖਬਰਾਂ ਲੈ ਕੇ ਬਿਲਕੁਲ ਤਿਆਰ ਬਰ ਤਿਆਰ ਨੇਗੇ।
1: ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕ੍ਰੈਡਿਟ ਕਾਰਡ ਜੋੜਨ ਜਾਂ ਫਿਰ ਸੁਪਰ ਬਿਜਲੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਮਸਕਾਨ ਜਾਣ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 647-5-64-2534 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ। ਸੋ ਬਿਲਕੁਲ ਜੀ, ਟਹਿਣਾ ਸਾਹਿਬ ਨੂੰ ਆਪਾਂ ਆਸੇ ਜੀ ਨੂੰ, ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
2: ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਭੈਣਾਂ ਵੀਰਾਂ ਨੂੰ ਪਿਆਰ ਭਰੀ ਤਰੀਕੇ ਸਤਿ ਸ੍ਰੀ ਅਕਾਲ ਹੈ ਜੀ। ਖਬਰਾਂ ਬਹੁਤ ਸਾਰੀਆਂ ਨੇ, ਉਹਨਾਂ ਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਬੇਸ਼ੱਕ ਕਾਂਗਰਸ ਜਨਤਾ ਪਾਰਟੀ ਦੇ ਵੱਲੋਂ ਪਹਿਲਾ ਅੰਦੋਲਨ ਜਿੱਤ ਲਿਆ ਗਿਆ
0: ਜੀ,
2: ਪਰ ਇਹਦੇ ਨਾਲ ਸੰਬੰਧਿਤ ਖਬਰਾਂ ਪਿਛਲੇ 24 ਘੰਟੇ ਦੇ ਵਿੱਚ ਲਗਾਤਾਰ ਕਈ ਪ੍ਰਸੰਗਾਂ ਤੋਂ ਆ ਰਹੀਆਂ
0: ਜੀ।
2: ਇੱਕ ਤਾਂ ਜਾਣਕਾਰੀ ਹੈ ਕਿ ਸੌਰਭ ਦਾਸ ਜਿਹੜੇ ਕਿ ਕਾਂਗਰਸ ਜਨਤਾ ਪਾਰਟੀ ਦੇ ਬੁਲਾਰੇ ਆ
0: ਜੀ,
2: ਉਹਨਾਂ ਦੇ ਵੱਲੋਂ ਲੰਘੇ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਆ। ਉਹਨਾਂ ਨੇ ਕਿਹਾ ਜੀ ਕਿ ਕੇਂਦਰ ਦੀ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਉਹਨਾਂ ਵਾਅਦਿਆਂ ਤੋਂ ਮੁੱਕਰ ਰਹੀ ਆ, ਤੇ ਜਿਹੜੇ ਪਿਛਲੇ ਦਿਨੀ ਪੈਦਲ ਮਾਰਚ ਵਾਸਤੇ ਵਿਦਿਆਰਥੀ ਸੰਸਦ ਭਵਨ ਵੱਲ ਜਾ ਰਹੇ ਸੀ
0: ਜੀ,
2: ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਉੱਤੇ ਕਾਰਵਾਈ ਜਿਉਂ ਦੀ ਤਿਉਂ ਆ, ਪੁਲਿਸੀਆ ਕਾਰਵਾਈ, ਤੇ ਉਹ ਕਾਨੂੰਨੀ ਚੱਕਰ ਦੇ ਵਿੱਚ ਬਿਲਕੁਲ ਉਲਝੇ ਹੋਏ ਤੇ ਪੁਲਿਸ ਦੀ ਹਿਰਾਸਤ ਦੇ ਵਿੱਚ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਨੌਜਵਾਨਾਂ ਨੂੰ ਜੇਕਰ ਨਾ ਛੱਡਿਆ ਗਿਆ ਤਾਂ ਮਤਲਬ ਇਹ ਹੈ ਕਿ ਕੇਂਦਰ ਦੀ ਸਰਕਾਰ ਆਪਣੇ ਕੀਤੇ ਗਏ ਵਾਅਦੇ ਤੋਂ ਮੁੱਕਰ ਗਈ ਤੇ ਸਾਨੂੰ ਫਿਰ ਕਾਨੂੰਨੀ ਤੌਰ ਦੇ ਉੱਤੇ ਕੋਈ ਚਾਰਾਜੋਈ ਕਰਨੀ ਪਏਗੀ
0: ਜੀ।
2: ਇਸ ਤੋਂ ਇੱਕ ਦਿਨ ਪਹਿਲਾਂ ਅਭਿਜੀਤ ਦੀਪਕੇ ਦੇ ਵੱਲੋਂ ਕਪਿਲ ਸਿੱਬਲ ਨਾਲ ਮੁਲਾਕਾਤ ਕੀਤੀ ਗਈ, ਉਹਨਾਂ ਨੇ ਵੀ ਇਸ ਤਰੀਕੇ ਦੀ ਕਾਨੂੰਨੀ ਰਾਏ ਲੈਣ ਦੇ ਵਾਸਤੇ ਹੀ ਮੁਲਾਕਾਤ ਕੀਤੀ ਆ। ਉਸ ਤੋਂ ਅਗਲੀ ਗੱਲ ਇਹ ਆ ਕਿ ਲੰਘੇ ਕੱਲ ਤੇ ਅੱਜ ਫਿਰ ਸੁਪਰੀਮ ਕੋਰਟ ਦੇ ਵਿੱਚ ਅੰਦੋਲਨਕਾਰੀਆਂ ਦੇ ਮੁੱਦੇ ਦੇ ਉੱਤੇ ਵਿਚਾਰ ਚਰਚਾ ਹੋਈ ਆ। ਮਾਣਯੋਗ ਅਦਾਲਤ ਨੇ ਕਿਹਾ ਕਿ ਕਿਸੇ ਵੀ ਲੋਕਤੰਤਰਕ ਦੇਸ਼ ਦੇ ਵਿੱਚ, ਖਾਸ ਕਰਕੇ ਭਾਰਤ ਦੇ ਵਿੱਚ, ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ, ਕਿਸੇ ਨੂੰ ਵੀ ਤੈਅ ਥਾਂ ਦੇ ਉੱਤੇ ਪ੍ਰਦਰਸ਼ਨ ਕਰਨ ਤੋਂ ਆਪਾਂ ਰੋਕ ਨਹੀਂ ਸਕਦੇ, ਪਰ ਜੇਕਰ ਲਾਠੀਚਾਰਜ ਜਾਂ ਕੋਈ ਪੁਲਸੀਆ ਕਰੂਰ ਕਾਰਵਾਈ ਹੋਵੇ ਤਾਂ ਇਹਦੇ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ, ਇਹ ਗਲਤ ਗੱਲ ਆ। ਪਰ ਨਾਲ ਇਹ ਵੀ ਗੱਲ ਹੈ ਕਿ ਜੇਕਰ ਪੁਲਿਸ ਦੇ ਉੱਤੇ ਕੋਈ ਜ਼ਿਆਦਤੀ ਹੋਵੇ, ਪੁਲਿਸ ਦੇ ਨਾਲ ਧੱਕਾ ਹੋਵੇ, ਉਹ ਵੀ ਗਲਤ ਆ
0: ਜੀ।
2: ਯਾਨੀ ਕਿ ਮਾਣਯੋਗ ਅਦਾਲਤ ਨੇ ਗੱਲ ਕਹੀ ਆ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਸਾਡਾ ਹੱਕ ਆ, ਅੰਦੋਲਨ ਕਰਨਾ ਸਾਡਾ ਅਧਿਕਾਰ ਹੈ
0: ਜੀ,
2: ਪਰ ਕਿਸੇ ਨੂੰ ਵੀ ਕਰੂਰ ਨਹੀਂ ਹੋਣਾ ਚਾਹੀਦਾ ਤੇ ਇੱਕ ਧਿਰ ਵੱਲੋਂ ਦੂਜੀ ਦੇ ਉੱਤੇ, ਦੂਜੀ ਧਿਰ ਦੇ ਵੱਲੋਂ ਪਹਿਲੀ ਦੇ ਉੱਤੇ ਕੋਈ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕੰਮ ਜਿਹਦੇ ਕਰਕੇ ਮਨੁੱਖੀ ਅਧਿਕਾਰਾਂ ਦਾ ਵੀ ਨੁਕਸਾਨ ਹੋਵੇ, ਜਿਹਦੇ ਕਰਕੇ ਸੰਵਿਧਾਨਕ ਨਿਯਮਾਂ ਤੋਂ ਵੀ ਅਸੀਂ ਉਲਟ ਚੱਲੀਏ
0: ਜੀ।
2: ਇਹਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਬੜੀ ਮਹੱਤਵਪੂਰਨ ਕਿ ਕਾਂਗਰਸ ਜਨਤਾ ਪਾਰਟੀ ਨੇ ਕਿਹਾ ਜੀ ਕਿ ਅਸੀਂ ਪੂਰੇ ਭਾਰਤ ਦੇ ਵਿੱਚ ਹਾਲੇ ਇੱਕ ਜਿੱਤ ਹਾਸਲ ਕੀਤੀ ਹੈ। ਇਹ ਫਿਲਮ ਦਾ ਟ੍ਰੇਲਰ ਆ,

0: ਵੀਡੀਓ ਵਾਇਰਲ ਹੋਈ ਤੇ ਮਹੇਸ਼ ਜੇਠਮਲਾਨੀ ਨੇ ਇਹ ਗੱਲ ਕਹੀ ਹੈ ਕਿ ਇਹ ਨੇ ਉਹ ਨੇਤਾ ਜਿਹੜੇ ਕਿ ਇਸ ਵੇਲੇ ਹੋਟਲਾਂ ਦੇ ਵਿੱਚ ਨੱਚ ਰਹੇ ਆ, ਬੁਕਿੰਗ ਕਰਵਾ ਕੇ ਹੋਟਲਾਂ ਦੀ ਇਸ ਤਰੀਕੇ ਨਾਲ ਨਾਚ ਗਾਣਾ ਕਰ ਰਹੇ ਆ। ਇਸ ਗੱਲ ਦੇ ਉੱਤੇ ਸੌਰਵ ਦਾਸ ਨੇ ਲੰਮੀ ਚੌੜੀ ਪੋਸਟ ਲਿਖੀ ਆ ਕਿ ਇਹ ਜਿਨਸੀ ਆ, ਇਹ ਨਵੇਂ ਦੌਰ ਦੀ ਨਵੇਂ ਖਿਆਲਾਂ ਵਾਲੀ ਧਿਰ ਆ। ਅਸੀਂ ਸੜਕ ਦੇ ਉੱਤੇ ਬੈਠ ਕੇ ਕੋਲਡ ਕਾਫੀ ਪੀਂਦੇ ਵੀ ਅੰਦੋਲਨ ਕਰ ਸਕਦੇ ਹਾਂ, ਅਸੀਂ ਜਿੱਤ ਦਾ ਜਸ਼ਨ ਵੀ ਇਵੇਂ ਮਨਾ ਸਕਦੇ ਹਾਂ, ਅਸੀਂ ਅੰਦੋਲਨ ਕਰਦੇ ਕਰਦੇ ਵੀ ਨੱਚ ਗਾ ਸਕਦੇ ਹਾਂ
1: ਜੀ।
0: ਤੇ ਜੇਕਰ ਤੁਹਾਡੀ ਤੇ ਸਾਡੀ ਪੀੜ੍ਹੀ ਦੇ ਵਿੱਚ ਫਰਕ ਹੈ ਤਾਂ ਇਹਦੇ ਵਿੱਚ ਸਾਡਾ ਕਸੂਰ ਨਹੀਂ ਆ। ਯਾਨੀ ਕਿ ਲਗਾਤਾਰ ਇੱਕ ਦੂਜੇ ਦੇ ਉੱਤੇ ਕਟਾਕਸ਼ਾਂ ਦਾ ਸਿਲਸਿਲਾ ਜਾ ਰਿਹਾ
1: ਜੀ।
0: ਉਧਰ ਪਤਾ ਲੱਗਾ ਕਿ ਕੰਗਣਾ ਰਣੌਤ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਜਿਨਸੀ ਦੇ ਵੱਲੋਂ ਹਰਕਤਾਂ ਕੀਤੀਆਂ ਗਈਆਂ ਜੰਤਰ ਮੰਤਰ ਦੇ ਵਿੱਚ, ਜਿਵੇਂ ਕੋਕਰੋਚ ਅੰਦੋਲਨ ਦੇ ਵਿੱਚ ਇਹਨਾਂ ਦੇ ਵੱਲੋਂ ਹਰਕਤਾਂ ਕੀਤੀਆਂ ਗਈਆਂ, ਇਹਨਾਂ ਦੀਆਂ ਉਹ ਵੀਡੀਓ ਦੇਖ ਕੇ ਜਿਹਦੇ ਵਿੱਚ ਅਪਸ਼ਬਦਾਂ ਦੀ ਵਰਤੋਂ ਕਰਦੇ, ਗੰਦੇ ਸ਼ਬਦਾਂ ਦੀ ਵਰਤੋਂ ਕਰਦੇ ਆ, ਉਹ ਵੀਡੀਓ ਦੇਖ ਕੇ ਉਲਟੀ ਆਉਣ ਲੱਗਦੀ ਆ। ਇਹ ਕਿਸੇ ਸੱਭਿਆ ਵਾਲੇ ਲੋਕ ਆ, ਇਹਨਾਂ ਦੇ ਵਿੱਚ ਕੋਈ ਵੀ ਨੈਤਿਕ ਕਦਰਾਂ ਕੀਮਤਾਂ ਨਹੀਂ, ਇਹਨਾਂ ਦੇ ਵਿੱਚ ਕੋਈ ਵੀ ਗੁਣ ਨਹੀਂ, ਤੇ ਜੋ ਕੁਝ ਇਹਨਾਂ ਦੇ ਵੱਲੋਂ ਕੀਤਾ ਗਿਆ ਉਹਨੂੰ ਦੇਖ ਕੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਆ
1: ਜੀ।
0: ਅਸਲ ਵਿੱਚ ਗੱਲ ਇਹ ਜੀ ਕਿ ਕੁਝ ਕੁ ਨੌਜਵਾਨਾਂ ਦੇ ਵੱਲੋਂ ਉੱਥੇ ਮੀਡੀਆ ਦੇ ਮੂਹਰੇ ਵੀ ਤੇ ਰੀਲਾਂ ਦੇ ਵਿੱਚ ਵੀ ਕਈ ਕੁਝ ਐਸਾ ਕੀਤਾ ਗਿਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਬਾਰੇ ਅਪਸ਼ਬਦਾਂ ਦੀ ਵਰਤੋਂ ਵੀ ਹੋਈ ਆ, ਗੰਦੀਆਂ ਮੰਦੀਆਂ ਗੱਲਾਂ ਵੀ ਹੋਈਆਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ
1: ਜੀ।
0: ਤੇ ਹੁਣ ਇਸ ਗੱਲ ਦੇ ਉੱਤੇ ਚਰਚਾ ਚੱਲੀ ਆ ਕਿ ਕੀ ਇਹ ਸਭ ਕੁਝ ਅੰਦੋਲਨ ਵਿੱਚ ਕਰਨਾ ਸਹੀ ਹੈ ਜਾਂ ਫਿਰ ਗਲਤ। ਵੱਡੇ ਪੱਧਰ ਦੇ ਉੱਤੇ ਇਸ ਗੱਲ ਤੇ ਚਰਚਾ ਚੱਲੀ ਆ, ਸੋ ਦੇਖਦੇ ਹਾਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਪਰ ਕੋਕਰੇ ਜਨਤਾ ਪਾਰਟੀ ਨੇ ਗੱਲ ਕਹੀ ਆ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਭਾਰਤ ਦੇ ਹੋਰ ਵੀ ਮੁੱਦੇ ਚੁੱਕਾਂਗੇ ਜਿਹੜੇ ਕਿ ਹੁਣ ਤੱਕ ਨਹੀਂ ਚੁੱਕੇ ਗਏ। ਅਗਲੀ ਜਾਣਕਾਰੀ ਇਹ ਹੈ ਜੀ ਕਿ ਲੰਘੇ ਕੱਲ ਪੰਜਾਬ ਦੀ ਸਰਕਾਰ ਦੇ ਵੱਲੋਂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨ ਲਈਆਂ ਗਈਆਂ। ਅਸਲ ਵਿੱਚ ਪੰਜਾਬ ਦੀ ਸਰਕਾਰ ਨੇ ਤਨਖਾਹ ਦੇ ਵਿੱਚ ਵਾਧਾ ਕਰ ਦਿੱਤਾ, 2500 ਤਨਖਾਹ ਕਰ ਦਿੱਤੀ ਆ, 20,500 ਜਿਹੜੀ ਕਿ ਪਹਿਲਾਂ 10,500 ਸੀ। ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨੀ ਬਰਨਾਲਾ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਹੋਇਆ, ਸਫਾਈ ਕਰਮਚਾਰੀ ਉੱਥੇ ਇਕੱਠੇ ਹੋਏ। ਉਹਨਾਂ ਦੀਆਂ ਮੰਗਾਂ ਸੀ ਕਿ ਕੱਚਿਆਂ ਨੂੰ ਪੱਕੇ ਕੀਤਾ ਜਾਵੇ ਤੇ ਬਾਕੀਆਂ ਦੀਆਂ ਤਨਖਾਹਾਂ ਵਧਾਈਆਂ ਜਾਣ
1: ਜੀ।
0: ਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ, ਅਧਿਕਾਰੀਆਂ ਨੇ ਉਹਨਾਂ ਉੱਤੇ ਲਾਠੀਚਾਰਜ ਕੀਤਾ ਤੇ ਅਣਮਨੁੱਖੀ ਵਿਹਾਰ ਕੀਤਾ। ਔਰਤਾਂ ਦੀਆਂ ਛਾਤੀਆਂ ਦੇ ਉੱਤੇ ਡਾਂਗਾਂ ਵੱਜੀਆਂ, ਪਿੱਠਾਂ ਦੇ ਉੱਤੇ ਡਾਂਗਾਂ ਵੱਜੀਆਂ, ਔਰਤਾਂ ਹਸਪਤਾਲਾਂ ਵਿੱਚ ਦਾਖਲ ਹੈ
1: ਜੀ।
0: ਇਹ ਮੁੱਦਾ ਬਹੁਤ ਵੱਡੇ ਪੱਧਰ ਦੇ ਉੱਤੇ ਗੂੰਜਿਆ ਤੇ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਕਿ ਜਦੋਂ ਪੰਜਾਬ ਦੀ ਸਰਕਾਰ ਨੂੰ ਚਾਰੇ ਪਾਸੇ ਘੇਰਾ ਪਿਆ ਤੇ ਪੰਜਾਬ ਦੇ ਵਿੱਚ ਵਾਲਮੀਕਿ ਭਾਈਚਾਰੇ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ
1: ਜੀ,
0: ਜਿਹਨੂੰ ਕਿ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ, ਤਾਂ ਪੰਜਾਬ ਦੀ ਸਰਕਾਰ ਦੇ ਵੱਲੋਂ ਹੁਣ ਇਹ ਮਹੱਤਵਪੂਰਨ ਗੱਲ ਕਹੀ ਗਈ ਆ ਕਿ ਲਾਠੀਚਾਰਜ ਕਰਨ ਵਾਲਿਆਂ ਤੇ ਅਸੀਂ SIT ਦਾ ਗਠਨ ਕਰਤਾ ਤੇ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕਰਤਾ, 20,500 ਪ੍ਰਤੀ ਮਹੀਨਾ ਤਨਖਾਹ ਦੇ ਵਿੱਚ ਵਾਧਾ ਕੀਤਾ ਗਿਆ
1: ਜੀ।
0: ਅਸਲ ਵਿੱਚ ਸੂਬੇ ਦੀ ਸਰਕਾਰ ਇਸ ਮਾਮਲੇ ਦੇ ਉੱਤੇ ਬੁਰੇ ਤਰ੍ਹਾਂ ਘਿਰੀ ਹੋਈ ਆ
1: ਜੀ,
0: ਕਿਉਂਕਿ ਪੰਜਾਬ ਦੀ ਸਰਕਾਰ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਕੁੜੀਆਂ ਦੇ ਉੱਤੇ ਹੋਏ ਲਾਠੀਚਾਰਜ ਦੀ ਵਿਰੋਧਤਾ ਕਰਦੀ ਆ
1: ਜੀ
0: ਕਿ BJP ਦੇ ਵੱਲੋਂ ਇਹ ਗਲਤ ਕਰਵਾਇਆ ਗਿਆ, ਤੇ ਪੰਜਾਬ ਪੁਲਿਸ ਆ ਜਿਹੜੀ ਉਹ ਬਰਨਾਲੇ ਦੇ ਵਿੱਚ ਪੰਜਾਬ ਦੀਆਂ ਔਰਤਾਂ ਦੇ ਉੱਤੇ ਲਾਠੀਚਾਰਜ ਕਰਦੀ ਆ
1: ਜੀ।
0: ਤੇ ਸਵਾਲ ਇਹ ਪੈਦਾ ਹੁੰਦਾ ਸੀ ਕਿ ਤੁਹਾਡੇ ਦੋਹਰੇ ਮਾਪਦੰਡ ਕਿਉਂ ਆ
1: ਜੀ?
0: ਤੁਸੀਂ ਦਿੱਲੀ ਦੇ ਵਿੱਚ ਹੋਰ ਗੱਲ ਕਹਿੰਦੇ ਆ, ਪੰਜਾਬ ਦੇ ਵਿੱਚ ਹੋਰ ਗੱਲ ਹੋਈ ਪਈ ਆ, ਸੋ ਪੰਜਾਬ ਦੀ ਸਰਕਾਰ ਦੇ ਵੱਲੋਂ ਇਸ ਵਿਰੋਧ ਨੂੰ ਠੱਲਣ ਦੀ ਖਾਤਰ
1: ਜੀ
0: ਇਹ ਸਭ ਕੁਝ ਕੀਤਾ ਗਿਆ। ਬੜੀ ਮਹੱਤਵਪੂਰਨ ਗੱਲ ਆ ਕਿ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਇਹਨਾਂ ਮਸਲਿਆਂ ਦੇ ਉੱਤੇ ਸਿਰਫ ਰਾਜਨੀਤੀ ਹੁੰਦੀ ਆ
1: ਜੀ।
0: ਦਿੱਲੀ ਦੀ ਸਰਕਾਰ ਨੂੰ ਪੰਜਾਬ ਤੇ ਪੰਜਾਬ ਦੀ ਸਰਕਾਰ ਨੂੰ ਦਿੱਲੀ ਗਲਤ ਲੱਗਦੀ ਆ,
1: ਬਿਲਕੁਲ ਜੀ।
0: ਜਦਕਿ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਲਗਭਗ ਇੱਕੋ ਜਿਹੀਆਂ ਔਰਤਾਂ ਦੇ ਉੱਤੇ ਲਾਠੀਚਾਰਜ ਕਰਨ ਦੇ ਮਾਮਲੇ ਦੇ ਵਿੱਚ, ਤੇ ਇਹ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਉੱਠੀ ਆ
1: ਜੀ।
0: ਉਸ ਤੋਂ ਅਗਲੀ ਮਹੱਤਵਪੂਰਨ ਗੱਲ ਹੈ ਜੀ ਕਿ ਸੁਖਬੀਰ ਸਿੰਘ ਬਾਦਲ ਨੂੰ ਏਅਰਪੋਰਟ ਦੇ ਉੱਤੇ ਜਿਹੜੇ ਬੰਦੇ ਨੇ ਕਹਿ ਦਈਏ ਕਟਾਕਸ਼ ਕੀਤਾ ਜਾਂ ਕਹਿ ਦਈਏ ਟਿੱਪਣੀ ਕੀਤੀ
1: ਜੀ,
0: ਇਹ ਮਾਮਲਾ ਭਖਿਆ ਹੋਇਆ। ਪੰਜਾਬ ਦੇ ਵਿੱਚ ਅਕਾਲੀ ਦਲ ਦੇ ਕਈ ਆਗੂਆਂ ਨੇ ਗੱਲ ਕਹੀ ਆ ਕਿ ਇਸ ਬੰਦੇ ਨੇ ਜਿਹਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਪੰਜਾਬ ਨੂੰ ਹੋਰ ਕਿੰਨਾ ਚਿਰ ਤਬਾਹ ਕਰਨਾ
1: ਜੀ,
0: ਤੁਸੀਂ ਹੁਣ ਖੜਾ ਛੱਡ ਦਿਓ। ਇਹ ਬੰਦਾ ਕਹਿਣ ਵਾਲਾ ਕਦੇ ਕਿਹੜੀ ਦਲ ਦੇ ਵਿੱਚ ਜਾਂਦਾ, ਕਦੇ ਕਿਹੜੇ ਦਲ ਦੇ ਵਿੱਚ ਜਾਂਦਾ, ਇਸ ਬੰਦੇ ਦਾ ਕੋਈ ਕਿਰਦਾਰ ਨਹੀਂ ਆ
1: ਜੀ।
0: ਅਸਲ ਵਿੱਚ ਇਸ ਮਸਲੇ ਦੇ ਉੱਤੇ ਕੁਝ ਲੋਕਾਂ ਨੇ ਚਟਕਾਰੇ ਵੀ ਲਏ ਤੇ ਇਸ ਬੰਦੇ ਦੀ ਚਰਚਾ ਵੀ ਚੱਲੀ ਵੀ ਭਾਈ ਜਿਹਨੇ ਇਹ ਗੱਲਾਂ ਸੁਖਬੀਰ ਬਾਦਲ ਨੂੰ ਏਅਰਪੋਰਟ ਤੇ ਕਹੀਆਂ, ਉਹਨੇ ਕਿੰਨੀ ਨਿੱਗਰ ਗੱਲ ਕੀਤੀ ਆ ਤੇ ਉਹਨੇ ਕਿੰਨੀ ਬੇਬਾਕੀ ਨਾਲ ਮੂੰਹ ਤੇ ਗੱਲਾਂ ਕਹੀਆਂ
1: ਜੀ।
0: ਜਦਕਿ ਅਕਾਲੀਆਂ ਦਾ ਕਹਿਣਾ ਜੀ ਕਿ ਇਸ ਬੰਦੇ ਦੇ ਵੱਲੋਂ ਕੋਈ ਪਾਰਟੀ ਛੱਡੀ ਨਹੀਂ ਗਈ
1: ਜੀ,
0: ਕਦੇ ਕਿਹੜੀ ਪਾਰਟੀ ਵਿੱਚ ਕਦੇ ਕਿਹੜੀ ਪਾਰਟੀ ਦੇ ਵਿੱਚ ਇਹ ਇਸ ਬੰਦੇ ਦਾ ਕੰਮ ਆ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆ
1: ਜੀ।
0: ਤੇ ਇੱਕ ਜਾਣਕਾਰੀ ਇਹ ਜੀ ਕਿ ਮਨਪ੍ਰੀਤ ਸਿੰਘ ਇਆਲੀ ਜਿਹੜੇ ਕਿ ਪਹਿਲਾਂ ਅਕਾਲੀ ਹੁੰਦੇ ਸੀ ਤੇ ਹੁਣ ਉਹ ਵਿਧਾਇਕ ਹੈਗੇ ਆ, ਪਰ ਵਾਰਸ ਪੰਜਾਬ ਦੇ ਧਿਰ ਦੇ ਵਿੱਚ ਸ਼ਾਮਿਲ ਆ, ਉਹਨਾਂ ਨੇ ਲੰਘੇ ਕੱਲ

0: ਗੱਲ ਕਹੀ ਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ ਹੈ ਇਸ ਪਰਿਵਾਰ ਦੀ, ਖਾਲੜਾ ਪਰਿਵਾਰ ਦੀ। ਜੇਕਰ ਬੀਬੀ ਖਾਲੜਾ ਚਾਹੁਣ ਤਾਂ ਦਾਖਾ ਵਾਲੀ ਸੀਟ ਮੇਰੇ ਵਾਲੀ ਖਾਲੀ ਆ, ਮੈਂ ਖਾਲੀ ਕਰੂੰਗਾ
1: ਜੀ,
0: ਮੈਂ ਇਹਨਾਂ ਦੇ ਮੁਕਾਬਲੇ ਚੋਣ ਨਹੀਂ ਲੜੂੰਗਾ। ਦਾਖਾ ਵਾਲੀ ਸੀਟ ਤੇ ਬੀਬੀ ਖਾਲੜਾ ਮੇਰੀ ਥਾਂ ਤੇ ਆ ਕੇ ਚੋਣ ਲੜਨ
1: ਜੀ,
0: ਤੇ ਮੈਂ ਤੇ ਸਾਡੀ ਪਾਰਟੀ ਦੇ ਸਾਰੇ ਵਰਕਰ ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਜਿਤਾ ਕੇ ਭੇਜਾਂਗੇ। ਉਹਨਾਂ ਨੇ ਕਿਹਾ ਕਿ ਬੀਬੀ ਖਾਲੜਾ ਆ ਕੇ ਕਾਗਜ਼ ਦਾਖਲ ਕਰ ਦੇਣ ਤੇ ਬਾਕੀ ਕੰਮ ਸਾਡਾ। ਕਹਿਣ ਦਾ ਭਾਵ ਜੀ ਕਿ ਵਾਰਸ ਪੰਜਾਬ ਦੇ ਧਿਰ ਦੇ ਵੱਲੋਂ ਲਗਾਤਾਰ ਆਪਣੇ ਅਗਲੇ ਪੱਤੇ ਖੇਡੇ ਜਾ ਰਹੇ ਆ, ਜਾਂ ਕਹਿ ਰਹੀਏ ਆਪਣੀ ਅਗਲੀ ਵਿਚਾਰਧਾਰਾ ਪੇਸ਼ ਕੀਤੀ ਜਾ ਰਹੀ ਆ। ਸੋ ਵੇਹਨੇ ਕੀ ਬਣਦਾ, ਪਰ ਪੰਜਾਬ ਦੇ ਵਿੱਚ ਇਸ ਵੇਲੇ ਸਾਰੇ ਹੀ ਮੁੱਖ ਮੰਤਰੀ ਆ
1: ਜੀ,
0: ਸਾਰੀਆਂ ਪਾਰਟੀਆਂ ਹੀ ਜਿੱਤੀਆਂ ਹੋਈਆਂ,
1: ਬਿਲਕੁਲ
0: ਇੱਕ ਦੂਜੇ ਦੇ ਉੱਤੇ ਇੱਕ ਟਾਕਸ ਜ਼ੋਰਾਂ ਦੇ ਉੱਤੇ ਆ, ਤੇ ਪੰਜਾਬ ਦੇ ਲੋਕ ਬਿੱਟ ਬਿੱਟ ਤੱਕਦੇ ਆ ਕਿ ਅਸੀਂ ਕਿਹਨੂੰ ਸਹੀ ਮੰਨੀਏ ਤੇ ਕਿਹਨੂੰ ਗਲਤ।
1: ਜੀ ਬਹੁਤ ਬਹੁਤ ਧੰਨਵਾਦ ਟਾਣਾ ਸਾਹਿਬ, ਤੁਸੀਂ ਪੰਜਾਬ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਤੇ ਪੰਜਾਬ ਦੀ ਜੋ ਤਾਜ਼ਾ ਸਥਿਤੀ ਸੀਗੀ ਉਹਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਤੇ ਇਹ ਖਬਰਾਂ ਦਾ ਜਿਹੜਾ ਹਿੱਸਾ ਸੀਗਾ ਇਹ ਦੁਬਾਬਾ ਟੂਰ ਐਂਡ ਟਰੈਵਲਜ਼ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈਗਾ, ਤੇ ਇਹ ਟਿਕਟਾਂ ਲੈਣੀਆਂ ਨੇ ਤੁਸੀਂ ਇੰਡੀਆ ਜਾਣਾ ਗਾ ਜਾਂ ਇੰਡੀਆ ਤੋਂ ਕਿਸੇ ਨੇ ਆਉਣਾ ਗਾ ਜਾਂ ਕਿਤੇ ਹੋਰ ਤੁਸੀਂ ਘੁੰਮਣ ਫਿਰਨ ਲਈ ਜਾਣਾ, ਤੇ ਤੁਸੀਂ ਦੁਬਾਬਾ ਟੂਰ ਐਂਡ ਟਰੈਵਲ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈਗਾ 9056731400, 9056371400, 9056371400। ਤੇ ਇੱਕ ਲੈਂਦੇ ਆਪਾਂ ਮਿਊਜ਼ੀਕਲ ਬ੍ਰੇਕ ਛੋਟੀ ਜਿਹੀ, ਤੇ ਉਸ ਤੋਂ ਬਾਅਦ ਫਿਰ ਮੁੜਦੇ ਹਾਂਗੇ ਤੁਹਾਡੇ ਨਾਲ, ਕਰਦੇ ਹਾਂ ਗੱਲਾਂ ਬਾਤਾਂ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ।

0: ਜੀ ਦੋਸਤੋ, ਸੋਮਵਾਰ ਦਾ ਦਿਨ ਹੈ। ਮੈਂ ਅੱਜ ਸੋਚ ਰਿਹਾ ਸੀ ਵੀ ਜੇ ਆਪਾਂ ਆਪਣੀਆਂ ਆਦਤਾਂ ਬਦਲਣੀਆਂ ਹੋਣ ਜਾਂ ਆਪਾਂ ਆਪਣੀ ਸੋਚ ਬਦਲਣੀ ਹੋਵੇ ਤਾਂ ਕਿਵੇਂ ਬਦਲ ਸਕਦੇ ਹਾਂਗੇ। ਨਵਾਂ ਹਫ਼ਤਾ ਹਫ਼ਤਾ ਬਦਲਿਆ, ਦਿਨ ਬਦਲੇ, ਅਤੇ ਆਪਾਂ ਵੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਚੇਂਜ ਕਰੀਏ। ਸੋ ਇਸ ਟੋਪਿਕ ਦੇ ਉੱਪਰ ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਜ਼ਰੂਰ, ਅਤੇ ਇੱਕ ਆਪਾਂ ਕਮਰਸ਼ੀਅਲ ਬ੍ਰੇਕ ਲਈ ਰੁਕ ਦਿਆਂਗੇ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਰੂਬਰੂ ਹੁੰਦੇ ਹਾਂਗੇ।
1: ਨਾ ਕਿੱਦਾਂ ਦੀ ਤਿਆਰੀ?
2: ਓ ਜੀ, ਮੈਂ ਰਸੋਈ ਨੂੰ ਨਿਗਾਹ ਮਾਰੀ, ਦੇਖਿਆ ਗਰੋਸਰੀ ਮੁੱਕ ਗਈ ਸਾਰੀ, ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ।
1: ਮੈਨੂੰ ਪਤਾ ਹੈ ਅੱਜ ਗਰੋਸਰੀ ਦੇ ਨਾਲ ਨਾਲ ਆਊ ਬਾਹਰੋਂ ਖਾਣ ਪੀਣ ਦੀ ਵਾਰੀ, ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ।
2: ਜੀ ਹਾਂ, ਬੈਸਟ ਏਸ਼ੀਅਨ ਗਰੋਸਰੀ ਸਟੋਰ ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ, ਜਿੱਥੇ ਤੁਹਾਨੂੰ ਮਿਲੇਗਾ ਫਿਸ਼, ਗੋਟ ਕਰੀ, ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ। ਟਿਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਬੈਸਟ ਸਟੇਸ਼ਨ ਗਰੋਸਰ, ਇਕੋ ਪਲਾਜ਼ਾ ਵਿੱਚ ਤਿੰਨੋਂ, ਗਰੋਸਰੀ, ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ, ਕੈਂਬਰਿਜ। ਕਾਲ 519-621-7774।
3: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
4: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
5: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਹੋਣਾ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਹੋਣਾ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓ ਜਾਂ ਫਿਰ ਬਾਹਰਲੇ ਪਾਸਿਓ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4565, 416-451-4565, 416-451-4565।
6: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
7: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
0: ਜੀ ਦੋਸਤੋ, ਤੁਸੀਂ ਉਹ ਪ੍ਰੋਗਰਾਮ ਸਾਰਿਆਂ ਦੇ ਨਾਲ ਜੁੜੇ ਹੋਵੋਗੇ, ਤੁਹਾਡਾ ਦੁਬਾਰਾ ਫਿਰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈਗਾ। ਅਤੇ ਆਪਾਂ ਗੱਲ ਕਰ ਰਹੇ ਸੀ ਕਿ ਆਪਾਂ ਆਪਣੀ ਸੋਚ ਨੂੰ ਕਿਵੇਂ ਬਦਲ ਸਕਦੇ ਹਾਂ। ਰਾਜਵੀਰ ਜੀ, ਮੈਂ ਇੱਕ ਨਾ ਇੱਕ ਕਹਾਣੀ ਪੜ੍ਹ ਰਿਹਾ ਸੀਗਾ, ਅਤੇ ਉਹਦੇ ਵਿੱਚ ਇੱਕ ਜਿਵੇਂ ਆਪਾਂ ਕਹਿ ਸਕਦੇ ਹਾਂਗੇ ਕਿ ਆਪਣਾ ਜਿਹੜੇ ਮਿੱਟੀ ਦੇ ਬਰਤਨ ਬਣਾਉਂਦੇ ਨੇ ਘੁਮਿਆਰ ਭਰਾ, ਅਤੇ ਉਹ ਮਿੱਟੀ ਗੁੰਨ ਰਿਹਾ ਸੀਗਾ ਚਿਲਮ ਬਣਾਉਣ ਵਾਸਤੇ, ਚਿਲਮ ਜਿਹਦੇ ਵਿੱਚ ਲੋਕ ਨਸ਼ਾ ਵਗੈਰਾ ਕਰਦੇ ਨੇਗੇ, ਅਤੇ ਚਿਲਮ ਬਣਾਉਣ ਵਾਸਤੇ ਮਿੱਟੀ ਗੁੰਨ ਰਿਹਾ, ਅਤੇ ਉਹਨੇ ਚਿਲਮ ਦੀ ਬਣਾਉਣ ਦੀ ਤਿਆਰੀ ਕਰ ਲਈ। ਅਤੇ ਕੁਛ ਸਮੇਂ ਬਾਅਦ ਉਹਦੀ ਪਤਨੀ, ਉਹਦੀ ਧਰਮ ਪਤਨੀ ਆਉਂਦੀ ਆ ਕਿ ਪੁੱਛਦੀ ਆ ਕਿ ਕੀ ਕਰ ਰਿਹਾ, ਤਾਂ ਉਹ ਕਹਿੰਦਾ ਮੈਂ ਚਿਲਮ ਬਣਾ ਰਿਹਾ, ਮਿੱਟੀ ਗੁੰਨ ਰਿਹਾ ਅਤੇ ਚਿਲਮ ਬਣਾ ਰਿਹਾ ਆਪਣੀ। ਅਤੇ ਉਹ ਕਹਿੰਦੀ ਕੀ ਕਰੇਗਾ ਇਹ ਬਣਾ ਕੇ? ਕਹਿੰਦਾ ਮੈਂ ਬਾਜ਼ਾਰ ਦੇ ਵਿੱਚ ਵੇਚੂੰਗਾ ਇਸ ਨੂੰ, ਪੈਸੇ ਕਮਾਊਂਗਾ ਅਤੇ ਘਰੇ ਖਾਣਾ ਦਾਣਾ ਲੈ ਕੇ ਆਊਂਗਾ। ਉਹ ਕਹਿੰਦੀ ਇਸੇ ਮਿੱਟੀ ਦਾ ਤੂੰ ਘੜਾ ਵੀ ਬਣਾ ਸਕਦਾ, ਵੀ ਮੂਹਰੇ ਗਰਮੀ ਆਉਂਦੀ ਆ ਅਤੇ ਵਿਕੂਗਾ ਵੀ ਬਹੁਤ ਅਤੇ ਲੋਕਾਂ ਨੂੰ ਜ਼ਰੂਰਤ ਵੀ ਹੈ ਇਸ ਦੀ। ਅਤੇ ਉਹ ਕਹਿੰਦਾ ਬਿਲਕੁਲ ਗੱਲ ਤੇਰੀ ਠੀਕ ਆ। ਉਹਨੇ ਕੀ ਕੀਤਾ, ਮਿੱਟੀ ਨੂੰ ਮਤਲਬ ਢਾਤਾ, ਦੁਬਾਰਾ ਬਣਾਉਣਾ ਸ਼ੁਰੂ ਕੀਤਾ, ਕਿਉਂਕਿ ਉਸ ਆਕਾਰ ਦੀ ਗੁੰਨਣੀ ਸ਼ੁਰੂ ਕੀਤਾ ਉਸਨੇ, ਅਤੇ ਉਸ ਆਕਾਰ ਦੀ ਗੁੰਨਣੀ ਸ਼ੁਰੂ ਕੀਤਾ ਅਤੇ ਮਿੱਟੀ 'ਚ ਇੱਕ ਆਵਾਜ਼ ਆਈ, ਕਹਿੰਦੀ ਇਹ ਕੀ ਕਰ ਰਿਹਾ? ਕਹਿੰਦਾ ਮੈਂ ਇਹ ਮਿੱਟੀ ਦੁਬਾਰਾ ਗੁੰਨ ਰਿਹਾ। ਕਹਿੰਦੀ ਕਿਉਂ ਗੁੰਨ ਰਿਹਾ? ਕਹਿੰਦੀ ਕਿਉਂਕਿ ਹੁਣ ਮੇਰਾ ਇਰਾਦਾ ਬਦਲ ਗਿਆ, ਹੁਣ ਮੈਂ ਪਹਿਲਾਂ ਚਿਲਮ ਬਣਾ ਰਿਹਾ ਸੀਗਾ ਅਤੇ ਹੁਣ ਮੈਂ ਇਹਦੀ ਇੱਕ ਘੜਾ ਬਣਾ ਰਿਹਾ ਹੈਗਾ ਜਿਹਦੇ ਵਿੱਚ ਪਾਣੀ ਪੀਣਗੇ ਲੋਕ। ਤੇ ਉਹ ਕਹਿੰਦੀ ਵੀ ਇਹ ਤੂੰ ਕਿਉਂ ਕਰ ਲਿਆ? ਉਹ ਕਹਿੰਦਾ ਹੁਣ ਮੇਰੀ ਸੋਚ ਬਦਲ ਗਈ। ਉਹ ਕਹਿੰਦਾ ਤੇਰੀ ਸਿਰਫ ਸੋਚ ਨਹੀਂ ਬਦਲੀ, ਤੇਰੀ ਸਿਰਫ ਇਕੱਲੀ ਸੋਚ ਬਦਲੀ ਔਰ ਤੂੰ ਮੇਰੀ ਜ਼ਿੰਦਗੀ ਬਦਲਤੀ। ਉਹ ਕਹਿੰਦੀ ਉਹ ਕਿਵੇਂ? ਉਹ ਕਹਿੰਦੀ ਜੇ ਤੂੰ ਚਿਲਮ ਬਣਾਉਂਦਾ ਤਾਂ ਇਹਦੇ ਵਿੱਚ ਅੱਗ ਭਰੀ ਜਾਣੀ ਸੀ, ਮੈਂ ਖੁਦ ਵੀ ਮੱਚਦੀ ਅਤੇ ਲੋਕਾਂ ਨੂੰ ਵੀ ਮਚਾਉਂਦੀ, ਅਤੇ ਹੁਣ ਇਹਦੇ ਵਿੱਚ ਤੈਂ ਤੈਂ ਘੜਾ ਬਣਾਇਆ, ਤੂੰ ਹੁਣ ਇਹਦੇ ਵਿੱਚ ਪਾਣੀ ਭਰੇਗਾ ਅਤੇ ਖੁਦ ਵੀ ਠੰਡੀ ਰਹੂੰਗੀ ਅਤੇ ਲੋਕਾਂ ਨੂੰ ਵੀ ਠੰਡਾ ਕਰੂੰਗੀ।
8: ਆਦਤਾਂ ਨੇ ਕਈ ਬੰਦੇ ਕਹਿੰਦੇ ਕਿ 21 ਦਿਨ ਤੁਸੀਂ ਇੱਕੋ ਕੰਮ ਨੂੰ ਕਰਦੇ ਰਹੋ ਤਾਂ ਤੁਹਾਨੂੰ ਉਹਦੀ ਆਦਤ ਬਣ ਜਾਂਦੀ
0: ਜੀ, ਬਿਲਕੁਲ ਜੀ।
8: ਚੰਗਾ ਜਾਂ ਮਾੜਾ, ਗੱਲ ਇਹੀ ਆ
0: ਜੀ,
8: ਚੰਗਾ ਜਾਂ ਮਾੜਾ ਦੋਨੇ ਚੀਜ਼ਾਂ ਦੀ ਆਦਤ ਆ। ਕਈ ਵਾਰ ਅਸੀਂ ਆਮ ਹੀ ਕਹਿੰਦੇ ਹਾਂ
0: ਬਿਲਕੁਲ ਬਿਲਕੁਲ ਜੀ। ਹਾਂਜੀ, ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ। ਸਾਡੇ ਨਾਲ ਜੁੜ ਚੁੱਕੇ ਨੇ ਜੀ ਨਾਗਪਾਲ ਜੀ। ਨਾਗਪਾਲ ਜੀ ਸਤਿ ਸ੍ਰੀ ਅਕਾਲ ਜੀ। ਜੀ ਨਾਗਪਾਲ ਜੀ,
8: ਪਿਛਲੇ ਕਾਫੀ ਸਮੇਂ ਤੋਂ ਭਾਈ ਤੁਸੀਂ ਗ੍ਰਾਂਟ ਦੇ ਹੱਕਦਾਰ ਨਹੀਂ ਹੋਵੋਗੇ, ਗ੍ਰਾਂਟ ਤੁਹਾਨੂੰ ਨਹੀਂ ਮਿਲਣੀ
0: ਜੀ। ਮਿਲਾ ਦਾ
8: ਮਾਮੇ ਚਾਚੇ ਤਾਏ ਤੋਂ ਪੈਸੇ ਮੰਗੀ ਯਾਰ ਔਖਾ ਇਹਨਾਂ ਦੇ ਵਿੱਚ ਖਾਸ ਕਰਕੇ, ਪਰ ਇਹ ਤੁਹਾਨੂੰ ਸਰਕਾਰ ਤੌਰ ਤੇ ਸਰਕਾਰੀ ਤੌਰ ਤੇ ਇਹਨਾਂ ਨੇ ਕੋਲੋਂ ਕੁਛ ਨਹੀਂ ਦੇਣਾ। ਸਰਕਾਰੀ ਤੌਰ ਤੇ ਗ੍ਰਾਂਟ ਆ ਉਹ ਤੁਸੀਂ ਲੈਣ ਦੇ ਹੱਕਦਾਰ ਜਿਹੜੇ ਬੰਦੇ ਹੈਗੇ ਆ ਇਹਨੂੰ ਮਿਲ ਸਕਦੀ ਆ। ਨਾਗਪਾਲ ਸਾਹਿਬ ਨਾਲ ਸੰਪਰਕ ਕਰ ਲਿਓ, ਆਨਲਾਈਨ ਕਲਾਸ ਨੇ, ਪੜ੍ਹਨਾ ਚਾਹੁੰਦੇ ਹੋ ਤੁਸੀਂ ਨਾਲੇ ਕੋਰਸ ਵੀ ਹੋ ਜਾਣਾ, ਘਰੋਂ ਬੈਠੇ ਬਿਠਾਇਆ ਦਾ ਹੋ ਜਾਣਾ, ਤੇ ਨਾਲੇ ਤੁਹਾਡੇ ਕੋਲੇ ਗ੍ਰਾਂਟ ਵੀ ਮਿਲ ਜਾਣੀ ਜਿਹੜੀ ਤੁਸੀਂ ਵਰਤ ਸਕਦੇ, ਵਾਪਸ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਪੈਣੀ ਜੀ ਨਾਗਪਾਲ ਸਾਹਿਬ
0: ਜੀ। ਨਾਗਪਾਲ ਜੀ ਜੀ ਨਾਗਪਾਲ ਜੀ ਸੁਣ ਰਹੇ ਹੋ ਆਵਾਜ਼?
9: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ?
9: ਵਧੀਆ ਵਧੀਆ, ਤੁਸੀਂ ਦੱਸੋ ਜੀ?
0: ਠੀਕ ਆ ਜੀ, ਬਹੁਤ ਵਧੀਆ। ਕੀ ਅਪਡੇਟ ਆ ਜੀ, ਜਿਹੜੀ ਗ੍ਰਾਂਟ ਚੱਲ ਰਹੀ ਸੀ ਉਹਦੇ ਬਾਰੇ ਕੀ ਨਵੀਂ ਅਪਡੇਟ ਆਈ ਆ, ਕਦੋਂ ਬੰਦ ਹੋ ਰਹੀ ਆ ਜਿਹੜੀ ਗਵਰਨਮੈਂਟ ਦੀ ਪਾਲਿਸੀ ਆ, ਤੇ ਕੀ ਉਹਦੇ ਵਿੱਚ ਕੌਣ ਕੌਣ ਅਪਲਾਈ ਕਰ ਸਕਦਾ ਗਾ ਉਹਦੇ ਬਾਰੇ ਥੋੜਾ ਡਿਟੇਲ ਸਮਝਾਓ।
9: ਹਾਂਜੀ ਹਾਂਜੀ, ਸੋ ਲਾਈਕ ਕੱਲ ਲਾਸਟ ਡੇ ਹੈ
0: ਜੀ
9: ਐਨਰੋਲਮੈਂਟ ਕਾ, ਤੋ ਅਗਰ ਆਪਨੇ ਅਭੀ ਵੀ ਐਨਰੋਲ ਨਹੀਂ ਕਰਾਇਆ, ਆਪ ਮਿਸ ਕਰ ਰਹੇ ਹੈ 30 to 100,000 ਕੀ ਫੰਡਿੰਗ ਕੋ,
0: ਉਸਕਾ
9: ਮੇਜਰ ਪੋਰਸ਼ਨ ਤੋ ਗ੍ਰਾਂਟਸ ਹੈ, ਗ੍ਰਾਂਟਸ ਹੈ, ਗ੍ਰਾਂਟਸ ਹੈ ਅੱਜ ਕੀ ਡੇਟ ਮੇ। ਵੈਡਨਸਡੇ ਸੇ ਲਾਸਟ ਵੈਡਨਸਡੇ ਕੋ ਲਾਸਟ ਬੈਚ ਹੈ, ਉਸਕੇ ਬਾਅਦ ਜੋ ਬੈਚ ਹੋਗਾ, ਤੋ ਆਜ ਹਮ ਗ੍ਰਾਂਟਸ ਕਾ ਵਰਡ ਯੂਜ ਕਰਤੇ ਹੈ, 1 August ਕੇ ਬਾਅਦ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ, ਆਪਨੇ ਅਭੀ ਵੀ ਐਨਰੋਲ ਨਹੀਂ ਕਰਾ ਤੋ ਗ੍ਰਾਂਟਸ ਕੋ ਮਿਸ ਹੀ ਕਰਨੇ ਵਾਲੇ ਹੈ। ਬਸ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਕਹੀਂ ਵੀ ਉਨਟਾਰੀ ਮੈਂ ਆਪ ਰਹਿਤੇ, ਗਵਰਨਮੈਂਟ ਆਪਕੋ ਸਕਿੱਲ ਡਿਵੈਲਪਮੈਂਟ ਕੇ ਲਿਏ ਫੰਡਿੰਗ ਦੇ ਰਹੀ ਹੈ, $30,000 to $100,000, ਫੈਮਿਲੀ ਆਫ 4 ਕੋ ਅਪ ਟੂ $80,000 ਆਤਾ ਉਸਕਾ ਹਾਫ ਪੋਰਸ਼ਨ $40,000, ਤੋ ਆਜ ਕੀ ਡੇਟ ਮੇ ਗ੍ਰਾਂਟਸ ਹੈ, ਇੱਕ ਹਫ਼ਤੇ ਬਾਅਦ ਗ੍ਰਾਂਟਸ ਗਵਰਨਮੈਂਟ ਬੰਦ ਕਰ ਰਹੀ, ਲੋਨ ਲੋਨ ਲੋਨ ਆਏਗਾ, ਆਜ ਇਤਨਾ ਹਿਊਜ ਗ੍ਰਾਂਟਸ ਆਪ ਮਿਸ ਕਰਨੇ ਵਾਲੇ, ਪਿੱਛੇ ਨਾ ਰਹੇ ਔਰ ਲਾਈਕ ਕਾਲ ਕਰੇ, ਆਫਿਸ ਆਏ 218 ਐਕਸਪਰਟ ਬੁਲੇਵਾਰਡ ਤੇ, ਕਾਗਜ਼ ਲੈ ਕੇ, ਕਾਗਜ਼ ਲੱਗਦੇ ਆਪਕਾ, ਆਪਕਾ ਨੋਟਿਸ ਆਫ ਅਸੈਸਮੈਂਟ ਹੋ ਗਿਆ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਜਿਤਨਾ ਫੈਮਿਲੀ ਸਾਈਜ਼ ਜ਼ਿਆਦਾ ਉਤਨੀ ਜ਼ਿਆਦਾ ਫੰਡਿੰਗ ਆਪਕੋ ਆਪਕੇ ਖਾਤੇ ਮੈਂ ਆਤੀ ਹੈ, ਮਿਸ ਨਾ ਕਰੇ, ਕੋਈ ਏਜ ਲਿਮਿਟ ਨਹੀਂ ਹੈ, ਪੈਨਸ਼ਨ ਪੇ ਆਪ ਤੋ ਵੀ ਐਲੀਜੀਬਲ ਹੈ, ਕੋਈ ਕੁੰਡੀ, ਕੋਈ ਕੈਚ, ਕੋਈ ਮਿੱਠੀ ਬਾਤੇ ਨਹੀਂ ਹੈ, ਤੋ ਹਮ ਰੇਡੀਓ ਪੇ ਹੀ ਔਨ ਏਅਰ ਠਾ ਕਰਕੇ ਆਪਣੀ ਫੀਸ ਬਤਾਤੇ, ਕਿਤਨੀ ਕਾਮ ਹੋਣੇ ਕੇ ਬਾਅਦ $200 to $500 ਵਨ ਟਾਈਮ ਫੀਸ ਹੈ, ਮੀਠੀ ਬਾਤੇ ਨਹੀਂ ਕਰਤੇ, ਆਫਿਸ ਆਓ ਫਿਰ ਫੀਸ ਬਤਾਏਂਗੇ, ਐਸਾ ਕੁਛ ਨਹੀਂ ਹੈ ਸਰ, ਠਾਕ ਕਰਕੇ ਯਹੀ ਚੀਜ਼ ਹੈ, ਆਫ ਏਅਰ ਵੀ ਔਨ ਏਅਰ ਵੀ, ਆਪ ਐਨਰੋਲ ਕਰੇ, ਨੰਬਰ ਨੋਟ ਕਰੇ, 437-264-31-75, 437-264-31-75, ਹੁਣੇ ਕਾਲ ਕਰੋ, ਐਸਟੀਮੇਟ ਲਓ 437-264-3175, 437-264-31-75, 8 ਸਾਲ ਮੈਂ ਬਹੁਤ ਕੋ ਅਸਿਸਟ ਕਰ ਚੁੱਕੇ ਹੈ, ਪਿੱਛੇ ਨਾ ਰਹੇ, ਆਫਿਸ ਆਏ, ਹਰ ਇੰਟਾਇਰ ਡੇਰੀ ਪੇ ਮੇਰਾ ਆਫਿਸ ਹੈ
0: ਜੀ। ਬਿਲਕੁਲ ਜੀ, ਦੁਬਾਰਾ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਅਤੇ ਲੈਂਦੇ ਹਾਂ ਅਪਡੇਟ, ਅਤੇ ਇਹਦੇ ਵਿੱਚ ਹੋਰ ਕੀ ਕੌਣ ਕੌਣ ਅਪਲਾਈ ਕਰ ਸਕਦੇ ਆ, ਕਿਹਨੂੰ ਕਿਹੜੇ ਕਿਹੜੇ ਬੰਦੇ ਐਲੀਜੀਬਲ ਨੇ, ਅਤੇ ਆਪਾਂ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜ਼ਰੂਰ।

0: ਜਿਹੜੇ ਪ੍ਰੋਗਰਾਮ ਸਾਡੇ ਨਾਲ ਤੇ ਬ੍ਰੈਂਟਨ ਟੀਵੀ ਐਂਡ ਅਪਲਾਈਸਿਸ ਤੋਂ ਸੁਲਤਾਨ ਜੀ ਦਾ ਨਾਮ ਆ ਚੁੱਕਿਆ। ਸੁਲਤਾਨ ਜੀ ਨੇ ਧਮਾਲਾ ਪਾਤੀਆਂ ਟੀਵੀਆਂ ਦੇ ਟੀਵੀ ਧੜਾ ਧੜ ਜਿੰਨੇ ਟੀਵੀ ਆਏ ਸੀਗੇ ਉਹ ਬਾਈ ਜੀ ਕਹਿੰਦੇ ਆ ਜਾਓ ਚੱਕ ਲਓ ਲੈ ਜਾਓ ਗੁੱਟ ਲੈ ਜਾਓ ਨਾਲ। ਸੁਲਤਾਨ ਜੀ ਆਇਆਂ ਨੂੰ ਵੈਲਕਮ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਹੋ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਸਪੈਸ਼ਲ ਸਪੈਸ਼ਲ ਸਪੈਸ਼ਲ ਪ੍ਰਮੋਸ਼ਨ ਹੈ। ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ ਤੇ ਲਾਸਟ ਵੀਕ ਆਫ ਜੁਲਾਈ ਹੈ। ਜਿਹੜੇ ਵੀ ਕਸਟਮਰ ਇਹਨਾਂ ਲੋਅਸਟ ਪ੍ਰਾਈਸ ਦਾ ਫਾਇਦਾ ਚੁੱਕਣਾ ਚਾਹੁੰਦੇ ਜੀ ਉਹ ਮਿਸ ਨਾ ਕਰਨ, ਕਿਉਂਕਿ ਫਰਿੱਜ ਸਟੋਵ ਡਿਸ਼ਵਾਸ਼ਰ ਥ੍ਰੀ ਪੀਸ ਕਿਚਨ ਬੰਡਲ ਖਰੀਦਣ ਤੇ $2,000 ਦੀ ਸੇਵਿੰਗ ਹੈ। $5,000 ਵਾਲਾ ਬੰਡਲ ਪੈਕੇਜ ਤੁਹਾਨੂੰ $29.99 ਦਾ ਮਿਲ ਰਿਹਾ ਤੇ $29.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, $2,500 ਵਾਲਾ $17.99 ਚ ਲੈ ਕੇ $800 ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਚ ਸੇਵ ਕਰਨੇ ਹੈ। ਜਿਹੜੇ ਕਸਟਮਰ ਸਿੰਗਲ ਫਰੀਜ਼ਰ ਲੈਣਾ ਚਾਹੁੰਦੇ ਜਾਂ ਫਰਿੱਜ ਬੇਸਮੈਂਟ ਅਪਾਰਟਮੈਂਟ ਲਈ ਜਾਂ ਕੋਨੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਇਨ ਗਰਾਜ ਰੱਖਣ ਲਈ, ਤੇ ਇਹ ਜਿਹੜਾ ਜੀ ਸਟੈਂਡਿੰਗ ਫਰੀਜ਼ਰ ਕਨਵਰਟੇਬਲ ਇਨ ਫਰਿੱਜ, ਇਹ ਲੇਟੈਸਟ AI ਟੈਕਨੋਲੋਜੀ ਦਾ ਫਰੀਜ਼ਰ ਹੈ, ਸਟੈਂਡਿੰਗ ਫਰੀਜ਼ਰ ਹੈ। ਜਿਹਨੂੰ ਫਰੀਜ਼ਰ ਯੂਜ ਕਰਨਾ ਤੁਸੀਂ ਕੰਟੀਨਿਊਸਲੀ ਫਰੀਜ਼ਰ ਯੂਜ ਕਰ ਸਕਦੇ ਹੋ, ਜੇ ਫਰਿੱਜ ਯੂਜ ਕਰਨਾ ਤੇ ਕਨਵਰਟ ਇਨ ਟੂ ਫਰਿੱਜ ਕਰ ਸਕਦੇ ਜੀ। 30 ਇੰਚ ਵਾਈਡ ਤੇ 68 ਇੰਚ ਦੀ ਹਾਈਟ ਹੈ। $1,400 ਵਾਲਾ $799 ਦਾ ਸਪੈਸ਼ਲ ਦੇ ਰਹੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਤੇ ਜਿਹੜੇ ਕਸਟਮਰ ਕੱਲਾ ਵਾਸ਼ਰ ਲੈਣਾ ਚਾਹੁੰਦੇ $599 ਚ ਜਾਂ ਸਿੰਗਲ ਡਰਾਇਰ ਲੈਣਾ $699 ਦਾ, ਉਹ ਵੀ ਮਿਸ ਨਾ ਕਰਨ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਤੁਸੀਂ, 905-450-2828 ਨੰਬਰ ਹੈ, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਤੇ ਬਿਗ ਸਕਰੀਨ ਟੀਵੀਆਂ ਦੇ ਵਿੱਚ 85 ਇੰਚ ਦਾ $2,500 ਵਾਲਾ ਟੀਵੀ ਤੁਹਾਨੂੰ ਅੱਜ ਦੇ ਰਹੇ ਹਾਂ $1599। ਸੋਨੀ ਬ੍ਰੇਵੀਆ 3 ਲੈਣਾ ਜਾਂ ਤੁਸੀਂ ਸੈਮਸੰਗ ਮਿੰਨੀ LED ਨਾਲ ਲੈਣਾ, ਫੈਕਟਰੀ ਸੀਲਡ ਬ੍ਰੈਂਡ ਨਿਊ ਡੱਬੇ ਚ ਬੰਦ ਇਹ ਟੀਵੀ ਤੁਹਾਨੂੰ ਮਿਲਣਗੇ $1599 ਚ, 85 ਇੰਚ ਲੈ ਸਕਦੇ ਜੀ। ਤੇ ਜਿਨ੍ਹਾਂ ਨੇ PS5 ਲੈਣਾ
2: ਜੀ,
1: ਪਲੇਸਟੇਸ਼ਨ 5 $699 ਦਾ ਸਪੈਸ਼ਲ ਪ੍ਰਾਈਸ ਤੇ ਅਵੇਲੇਬਲ ਹੈ ਇਨ ਸਟਾਕ। 6 ਮਹੀਨੇ ਚ ਪੇ ਕਰੋ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ ਜੀ। 905-450-2828 ਨੰਬਰ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, 905-450-2828, 905-450-2828 ਜੀ।
0: 905-450-2828 ਬਹੁਤ ਬਹੁਤ ਧੰਨਵਾਦ ਸੁਲਤਾਨ ਜੀ,
2: ਸ਼ੁਕਰੀਆ ਜੀ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ।
2: ਜੀ ਬਿਲਕੁਲ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਤੇ ਆਪਾਂ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਇੱਕ ਕਮਰਸ਼ੀਅਲ ਬ੍ਰੇਕ ਲੈ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਵਿੱਚ ਸਾਂਝ ਪਾਉਣੇ।
3: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
4: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਹੈ ਤੁਹਾਡੇ ਪਾਸ?
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
4: ਚੱਲ ਕੇ ਰਹੇ ਆਪਰ
3: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
5: ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
6: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ। ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ 905-204-13-13 905-204-13-13 905-204-1313।
7: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
8: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
9: ਬਸ ਇੰਨੀ ਗੱਲ ਹੋ ਘਰ

0: S6685 Tonkin Road in Mississauga. Number 6472620000 and home for Hedger.
1: ਜਿਹੜਾ ਗੈਂਡ ਫਰ ਨੀਚੇ ਰਿੱਦਾ ਲਾਉਣਾ ਬੱਲੀਏ।
2: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਗੀਤ ਸੰਗੀਤ ਹੋ ਰਿਹਾ, ਸਪੋਂਸਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਢਾਣੀ, ਪੰਜਾਬ ਦੀ ਧਰਤੀ ਤੋਂ ਸਵਰਨ ਸਿੰਘ ਟਹਿਣਾ ਜੀ ਨਾਲ ਗੱਲਾਂ ਬਾਤਾਂ ਹੋਈਆਂ ਨੇਗੀਆਂ, ਅਤੇ ਇੱਕ ਸਿੱਖ ਗੇਮਸ ਵੱਲੋਂ ਮੈਸੇਜ ਹੈਗਾ, ਅਤੇ ਜਿਹੜੀਆਂ ਕਿ 31 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਨੇ ਅਤੇ 3 ਅਗਸਤ ਤੱਕ ਰਹਿਣਗੀਆਂ, ਜਿਹਦੇ ਵਿੱਚ ਵਾਲੀਬਾਲ ਦੇ ਮੁਕਾਬਲੇ ਹੋਣਗੇ 1 ਅਗਸਤ ਨੂੰ, ਅਤੇ ਬ੍ਰਮਟਨ ਸ਼ੋਕਰ ਸੈਂਟਰ ਦੇ ਵਿੱਚ। ਉਹਨਾਂ ਵੱਲੋਂ ਇੱਕ ਮੈਸੇਜ ਹੈ ਅਤੇ ਮੈਂ ਤੁਹਾਡੇ ਨਾਲ ਮੈਸੇਜ ਸਾਂਝਾ ਕਰਾਂਗਾ, ਅਤੇ ਤੁਸੀਂ ਜ਼ਰੂਰ ਸੁਣੋ ਅਤੇ ਉਸ ਗੇਮਸ ਦੇ ਵਿੱਚ ਜ਼ਰੂਰ ਪਾਰਟੀਸਪੇਟ ਕਰਨਾ।
3: ਅੰਟੇਰੀਓ ਗੁਰਦੁਆਰਾ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ, ਜੁਲਾਈ 31 ਤੋਂ 3 ਅਗਸਤ ਤੱਕ। ਓਪਨਿੰਗ ਸੈਰੇਮਨੀ ਸੈਟਰਡੇ ਆਗਸਟ 1 ਸਵੇਰੇ 9 ਵਜੇ ਬ੍ਰੈਂਟਨ ਸੌਕਰ ਸੈਂਟਰ ਵਿਖੇ। ਸੌਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟ ਲਿਫਟਿੰਗ, ਗੱਤਕਾ। ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 6478070007। ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ।
2: ਜੀ ਦੋਸਤੋ, ਪ੍ਰੋਗਰਾਮ ਦਾ ਇਹ ਹਿੱਸਾ ਮੁਸਕਾਨ ਦਿਓਲ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈਗਾ, ਅਤੇ ਤੁਹਾਨੂੰ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੈ, ਕ੍ਰਿਟੀਕਲ ਇੰਸ਼ੋਰੈਂਸ ਦੀ ਜ਼ਰੂਰਤ ਹੈ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਜ਼ਰੂਰਤ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਦੀ ਜ਼ਰੂਰਤ ਆ, ਤਾਂ ਤੁਸੀਂ ਆਪਣੇ ਬੱਚਿਆਂ ਦੇ RRSP ਕਰਵਾਉਣੀ ਚਾਹੁੰਦੇ ਹੋ, RESP ਕਰਵਾਉਣੀ ਚਾਹੁੰਦੇ ਹੋ, TFS ਅਕਾਊਂਟ ਓਪਨ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮੁਸਕਾਨ ਦਿਓਲ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ, ਜਿਹੜੀ ਕਿ ਤੁਹਾਡੀ ਜ਼ਰੂਰਤ ਅਨੁਸਾਰ, ਤੁਹਾਡੀ ਲੋੜ ਅਨੁਸਾਰ, ਤੁਹਾਡੇ ਬਜਟ ਅਨੁਸਾਰ ਤੁਹਾਨੂੰ ਇੱਕ ਬਹੁਤ ਵਧੀਆ ਪਲਾਨ ਬਣਾ ਕੇ ਦੇਣਗੇ। ਉਹਨਾਂ ਦਾ ਫੋਨ ਨੰਬਰ ਨੋਟ ਕਰ ਲਓ ਤੁਸੀਂ, 6475642733, 6475642733, 647-564-2733 ਉੱਪਰ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਅਤੇ ਤੁਸੀਂ ਆਪਣਾ ਗੋਲਡਨ ਸਪਲਾਈ ਐਂਡ ਕੈਰੀ ਨਾਲ ਸੰਪਰਕ ਕਰ ਸਕਦੇ ਹੋਗੇ। ਤੁਹਾਨੂੰ ਕੱਪ ਚਾਹੀਦੇ ਨੇ, ਡਿਸਪੋਜ਼ਲ ਪਲੇਟਾਂ ਚਾਹੀਦੀਆਂ, ਤੁਸੀਂ ਕੋਈ ਰੈਸਟੋਰੈਂਟ ਦਾ ਕੰਮ ਕਰ ਰਹੇ ਹੋਗੇ, ਤੁਹਾਨੂੰ ਕੋਈ ਕਲੀਨਿੰਗ ਵਾਸਤੇ ਕੋਈ ਸਟਾਫ ਚਾਹੀਦਾ, ਕੋਈ ਰੈਸਟੋਰੈਂਟ ਦੇ ਵਿੱਚ ਤੁਸੀਂ ਕਿਸੇ ਪ੍ਰਕਾਰ ਦੇ ਕੋਈ ਡਿਸਪੋਜ਼ਲ ਸਮਾਨ ਵਰਤਣਾ ਗਾ, ਤਾਂ ਤੁਸੀਂ ਗੋਲਡਨ ਸਪਲਾਈ ਐਂਡ ਕੈਰੀ ਨਾਲ ਵੀ ਸੰਪਰਕ ਕਰ ਸਕਦੇ ਹੋ। ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਸਕਦੇ ਹੋ, 1416-7482116, 416-7482116 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਹੁਣ ਇੱਕ ਆਪਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਵਾਂਗੇ, ਮਿਊਜ਼ੀਕਲ ਬ੍ਰੇਕ ਤੋਂ ਬਾਅਦ ਫਿਰ ਇੱਕ ਤੁਹਾਡੇ ਨਾਲ ਆਪਾਂ ਦੁਬਾਰਾ

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰਿੰਗ ਦੇ ਨਾਲ। ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰਿੰਗ ਦੇ ਨਾਲ, ਗੱਲਾਂ ਬਾਤਾਂ ਹੋ ਰਹੀਆਂ, ਗੀਤ ਸੰਗੀਤ ਹੋ ਰਿਹਾ। ਰਾਜਵੀਰ ਜੀ, ਹੈਲੋ। ਜੀ ਸਰ, ਜੀ ਜੀ ਸਰ, ਆ ਰਹੀ ਆਵਾਜ਼? ਬਿਲਕੁਲ ਆ ਰਹੀ ਆ।
1: ਬਿਲਕੁਲ ਸਰ, ਨਾਗਪਾਲ ਸਾਹਿਬ ਦਾ ਅਸੀਂ ਸੁਣਿਆ ਇੱਕ ਵਾਰ ਫੇਰ ਦੇ ਦਈਏ ਕਿ ਭਾਈ ਕੱਲ ਦਾ ਦਿਨ ਨਾਗਪਾਲ ਸਾਹਿਬ ਕਹਿੰਦੇ ਰਹਿ ਗਿਆ ਅਪਲਾਈ ਕਰਨ ਦਾ, ਤੇ ਇਸ ਤੋਂ ਬਾਅਦ ਫੇਰ ਗ੍ਰਾਂਟ ਆ ਜਿਹੜੀ ਤੁਹਾਨੂੰ ਨਹੀਂ ਮਿਲਣੀ, ਤੇ ਨਾਗਪਾਲ ਸਾਹਿਬ ਨਾਲ ਵੀ ਆਪਾਂ ਦੁਬਾਰੇ ਗੱਲਬਾਤ ਕਰਨੀ ਹੈ। ਕਿਉਂਕਿ 435-6-6475 ਇਹਨਾਂ ਦਾ ਨੰਬਰ ਹੈ, 435-6-6475 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜੇਕਰ ਤੁਸੀਂ ਗ੍ਰਾਂਟ ਪਲੱਸ ਲੋਨ ਜਿਹੜਾ ਲੈਣਾ ਚਾਹੁੰਦੇ ਹੋ, ਆਨਲਾਈਨ ਕਲਾਸ ਲਾਉਣੀ ਚਾਹੁੰਦੇ ਹੋ, ਕੰਮ ਜਿਹੜਾ ਕਰਦੇ ਹੋ ਕਰੀ ਚੱਲੋ। ਪੈਨਸ਼ਨ ਜੇਕਰ ਤੁਸੀਂ ਲੈ ਰਹੇ ਹੋ, ਪੈਨਸ਼ਨ ਵਾਲੇ ਵੀ ਉਹ ਕਹਿੰਦੇ ਇਹ ਗ੍ਰਾਂਟ ਲੈ ਸਕਦੇ ਆ, ਕਿਸੇ ਨੂੰ 20,000, ਕਿਸੇ ਨੂੰ 50,000, ਕਿਸੇ ਨੂੰ 1,00,000 ਤੱਕ ਵੀ ਇਹ ਗ੍ਰਾਂਟ ਪਲੱਸ ਲੋਨ ਜਿਹੜਾ ਉਹ ਮਿਲਦਾ। ਤੁਸੀਂ ਆਪਣੇ ਹੱਕ ਦਾ ਹੋ ਜਾਂ ਨਹੀਂ, 435-264-3175 ਤੇ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ। 435-264-3175 ਅੱਜ ਦਾ ਦਿਨ, ਕੱਲ ਦਾ ਦਿਨ ਬਾਕੀ ਰਹਿ ਗਿਆ, ਉਸ ਤੋਂ ਬਾਅਦ ਫਿਰ ਇਹ ਗ੍ਰਾਂਟ ਆ ਜਿਹੜੀ ਉਮਰ ਵੀ ਹੋ ਜਾਏਗੀ ਜੀ। ਜੀ
0: ਜੀ ਬਿਲਕੁਲ ਜੀ। ਸੋ ਜਿਹੜੇ ਜਿਹੜੇ ਵੀਰ ਪੀ ਆਰ ਨੇ ਜਾਂ ਸਿਟੀਜਨ ਨੇ, ਉਹ ਆਪੋ ਆਪਣੇ ਕਾਲ ਕਰ ਲਓ, ਤਾਂ ਕਿ ਫਿਰ ਜਿਵੇਂ ਕਹਿੰਦੇ ਨਾ ਵੀ ਜੇ ਇੱਕ ਵਾਰੀ ਵੇਲਾ ਲੰਘਦੇ ਮੁੜ ਕੇ ਹੱਥ ਵਿੱਚ ਨਹੀਂ ਆਉਂਦਾ ਹੁੰਦਾ। ਸੋ ਜਲਦੀ ਤੋਂ ਜਲਦੀ ਤੁਸੀਂ ਨਾਗਪਾਲ ਸਾਹਿਬ ਨਾਲ ਗੱਲਬਾਤ ਕਰੋ, ਅਤੇ ਤਾਂ ਕਿ ਆਪਾਂ ਜਿਹੜੀ ਤੁਹਾਨੂੰ ਇਹ ਗ੍ਰਾਂਟ ਬਣਦੀ ਦਵਾ ਸਕੀਏ। ਜੀ, ਗੱਲਾਂ ਬਾਤਾਂ ਹੋ ਰਹੀਆਂ ਨੇਗੀਆਂ, ਅਤੇ ਆਪਾਂ ਗੱਲ ਕਰ ਰਹੇ ਸੀ ਸੋਚ ਦੀ, ਅਤੇ ਸੋਚ ਬੰਦੇ ਦਾ ਫਿਊਚਰ ਬਦਲ ਦਿੰਦੀ ਆ, ਸੋਚ ਬੰਦੇ ਨੂੰ ਕਿਤੇ ਦੀ ਕਿਤੇ ਲੈ ਜਾਂਦੀ ਆ। ਜਿਵੇਂ ਭੱਲਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਮਾੜੀ ਸੋਚ ਗਿੱਟੇ ਦੀ ਮੋਚ ਇਹ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀਆਂ। ਸੋ ਬੰਦੇ ਨੂੰ ਆਪਣੀ ਸੋਚ ਸਹੀ ਰੱਖਣੀ ਚਾਹੀਦੀ ਆ। ਜੇਕਰ ਮੈਂ ਇੱਕ ਹੋਰ ਪੜ੍ਹ ਰਿਹਾ ਸੀ ਕੁਛ, ਅਤੇ ਥੋੜ੍ਹਾ ਜਿਹਾ ਕਮੇਟੀ ਵਾਲੇ ਪੱਖ ਇਹਦੇ ਵਿੱਚ ਪੇਸ਼ ਹੋਏਗਾ ਜ਼ਰੂਰ, ਅਤੇ ਉਹ ਕਹਿੰਦੇ ਇੱਕ ਨਾ ਸਕੂਲ ਦੇ ਵਿੱਚ ਇੱਕ ਟੀਚਰ ਪੜ੍ਹਾ ਰਿਹਾ ਸੀਗਾ ਆਪਣੇ ਬੱਚਿਆਂ ਨੂੰ, ਤਾਂ ਉਹਨੇ ਕੰਧਾਂ ਦੇ ਉੱਪਰ ਇੱਕ ਸੀ ਲਿਖਤੀ, ਮਤਲਬ ਅੱਧਾ ਚੰਦ ਜਿਹਾ ਬਣਾ ਤਾ। ਉਹਨੇ ਕਿਸੇ ਨੂੰ ਕੁਛ ਕਿਹਾ, ਕਿਸੇ ਨੂੰ ਕੁਛ ਕਿਹਾ, ਕਿਸੇ ਨੂੰ ਕੁਛ ਕਿਹਾ। ਚਲੋ, ਨੈਕਸਟ ਟੀਚਰ ਆਇਆ, ਉਹਨੇ ਕੀ ਕੀਤਾ, ਉਹਨੇ ਬਲੈਕ ਬੋਰਡ ਉੱਪਰ ਲਿਖਤਾ ਫੁੱਲ। ਫੁੱਲ ਨੂੰ ਜਿਵੇਂ ਆਪਾਂ ਪੰਜਾਬੀ 'ਚ ਪੜ੍ਹਦੇ ਹੁੰਦੇ ਸੀ, ਵਾਕਾਂ ਵਿੱਚ ਵਰਤੋ, ਇਹਨੂੰ ਸੁੰਦਰ ਵਾਕਾਂ 'ਚ ਵਰਤਣਾ। ਪਹਿਲੇ ਬੱਚੇ ਨੇ ਬੋਲਿਆ, ਕਿਉਂਕਿ ਉਹ ਪਿੰਡ ਤੋਂ ਸ਼ਹਿਰ ਨੂੰ ਜਾਂਦਾ ਸੀ ਸਕੂਲ ਦੇ ਵਿੱਚ ਪੜ੍ਹਨ, ਅਤੇ ਉਹਨੇ ਵਾਕ ਬਣਾਇਆ, ਕਹਿੰਦਾ ਕਹਿੰਦਾ ਜਿਹੜੀ ਬੱਸ ਵਿੱਚ ਮੈਂ ਸਕੂਲ ਆਉਂਦਾ ਹਾਂ, ਉਹ ਬੱਸ ਸਵਾਰੀਆਂ ਨਾਲ ਫੁੱਲ ਹੁੰਦੀ ਹੈ। ਉਹ ਕਹਿੰਦੇ ਜੀ ਬਹੁਤ ਵਧੀਆ, ਬੜਾ ਅੱਛੇ। ਅਤੇ ਦੂਸਰੇ ਬੱਚੇ ਨੂੰ ਵੀ ਵਾਰੀ ਆਈ, ਦੂਸਰੇ ਬੱਚੇ ਨੂੰ ਉਠਾਇਆ ਗਿਆ ਵੀ ਹਾਂਜੀ ਤੂੰ ਦੱਸ ਇਹਦੇ ਬਾਰੇ ਵੀ ਕੀ ਕਹਿਣਾ ਚਾਹੁੰਦਾ। ਉਹ ਕਹਿੰਦਾ ਜੀ ਜਿਹੜੇ ਸਕੂਲ ਵਿੱਚ ਮੇਰੇ ਘਰ ਦੇ ਸਾਹਮਣੇ ਇੱਕ ਬਗੀਚੀ ਹੈ, ਉਸ ਵਿੱਚ ਬਹੁਤ ਸਾਰੇ ਫੁੱਲ ਹਨ। ਟੀਚਰ ਨੇ ਕਿਹਾ, ਕਹਿੰਦਾ ਜੀ ਬੜਾ ਵਧੀਆ, ਬਹੁਤ ਸੋਹਣਾ ਵਾਕ ਬਣਾਇਆ। ਅਤੇ ਤੀਸਰੇ ਨੂੰ ਪੁੱਛਿਆ, ਉਹਨਾਂ ਦੇ ਵਿਚਾਰਿਆਂ ਦੇ ਘਰ ਦਾ ਮਾਹੌਲ ਜਿਹੜਾ ਜਿਹਾ ਐਸਾ ਵੈਸੇ ਸੀਗਾ, ਉਹ ਕਹਿੰਦਾ ਜੀ ਮੇਰਾ ਡੈਡੀ ਹਰ ਰੋਜ਼ ਰਾਤ ਨੂੰ ਸ਼ਰਾਬ ਨਾਲ ਫੁੱਲ ਹੋ ਕੇ ਆਉਂਦਾ ਹੈ। ਤੇ ਸੋ ਵੀ ਜਿੱਦਾਂ ਦਾ ਆਪਾਂ ਬੱਚਿਆਂ ਨੂੰ ਮਾਹੌਲ ਦਿੰਦੇ ਹਾਂਗੇ, ਓਦਾਂ ਦਾ ਜ਼ਰੂਰ ਅਸਰ ਪੈਂਦਾ ਹੈਗਾ, ਓਦਾਂ ਦੀ ਸੋਚ ਦਾ ਅਸਰ
1: ਪੈਂਦਾ।
0: ਜੀ ਜੀ ਬਿਲਕੁਲ ਬਿਲਕੁਲ, ਇੱਦਾਂ ਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਹੁੰਦੇ ਆ ਵੀ ਹਾਂਜੀ ਯਾਰ ਦੀ ਫੁੱਲ ਚੜ੍ਹਾਈ ਆ, ਸਾਡਾ ਆਏ ਆ, ਸਾਡਾ ਇੱਦਾਂ ਗਾ। ਸੋ ਇੱਦਾਂ ਨਹੀਂ ਵੀ ਆਪਣੇ ਆਪ ਦੀ ਨਾ ਬੰਦੇ ਦੀ ਸੋਚ ਸਹੀ ਹੋਣੀ ਚਾਹੀਦੀ ਹੈਗੀ, ਤਾਂ ਸਾਰਾ ਕੁਛ ਹੀ ਹੋ ਜਾਂਦਾ ਗਾ, ਅਤੇ ਜੇ ਆਪਾਂ ਆਪਣੀ ਸੋਚ ਸਹੀ ਰੱਖਾਂਗੇ ਤਾਂ ਕਰਕੇ।
2: ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਰਾਜਵੀਰ ਜੀ, ਦੱਸਣਾ ਚਾਹਾਂਗੇ ਵੀ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਕੱਲ ਨੂੰ ਅਵੇਲੇਬਲ ਹੈ। ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਾ ਸਕਦੇ ਹੋ, ਤੇ ਨਾਲ ਦੀ ਨਾਲ ਅਸੀਂ ਜਿਹੜੇ ਐਡਵਾਂਸ ਟੈਕਨੋਲੋਜੀ ਦਾ ਇਕਵਿਪਮੈਂਟ ਲੈ ਕੇ ਆਏ ਹਾਂ, ਉਹਨਾਂ ਦਾ ਫਾਇਦਾ ਵੀ ਚੱਕ ਸਕਦੇ ਹੋ, ਜਿਹਦੇ ਨਾਲ ਅੱਖ ਦਾ ਹਰ ਇੱਕ ਇੱਕ ਕੋਨਾ ਚੈੱਕ ਹੁੰਦਾ ਜੀ। ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਅੱਜ ਕੱਲ੍ਹ, ਜਿਹੜੇ ਡਾਕਟਰ ਨੇ ਤੁਹਾਨੂੰ ਡਿਜੀਟਲੀ ਸਾਰਾ ਕੁਛ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਇਲਾਜ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905-460-8888-905-460-8888 ਤੇ ਨਾਲ ਦੀ ਨਾਲ ਜੇ ਤੁਸੀਂ ਪ੍ਰਿਸਕ੍ਰਿਪਸ਼ਨ ਵਾਲੀਆਂ ਐਨਕਾਂ ਬਣਵਾ ਲਈਆਂ ਨੇ ਤੇ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ, $129 ਤੁਹਾਨੂੰ ਕੰਪਲੀਟ ਪੇਅਰ ਅਸੀਂ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ। ਇਹਦੇ ਚ ਸਿਲੈਕਟਡ ਬ੍ਰਾਂਡਿਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ, ਤੇ ਜਿਹੜੇ ਬ੍ਰਾਂਡਿਡ ਫਰੇਮ ਨੇ ਇਹ ਤਕਰੀਬਨ 700-800 ਫਰੇਮ ਨੇ, ਜਿਹਨਾਂ ਚੋਂ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਫਰੇਮ ਚੂਜ਼ ਕਰ ਸਕਦੇ ਹੋ ਔਰ ਇਹਨਾਂ ਸਾਰੇ ਫਰੇਮਾਂ ਦੇ ਉੱਤੇ ਇੱਕ ਸਾਲ ਦੀ ਮੈਨੂਫੈਕਚਰਿੰਗ ਡਿਫੈਕਟ ਦੀ ਵਾਰੰਟੀ ਵੀ ਦਿੱਤੀ ਜਾਂਦੀ ਹੈ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਜੀ। ਤੇ ਆਪਣੀਆਂ ਐਨਕਾਂ ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਦੋ ਪੇਅਰ ਤੁਹਾਡੇ ਕੋਲ, ਇੱਕ ਘਰ ਹੋਵੇ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਅਗੇਨ ਡਾਕਟਰ ਸਾਡੇ ਕੋਲ ਕੱਲ੍ਹ ਟਿਊਜ਼ਡੇ ਤੇ ਫਿਰ ਥਰਸਡੇ, ਫਰਾਈਡੇ, ਸੈਟਰਡੇ 4 ਦਿਨ ਅਵੇਲੇਬਲ ਹੈ। ਜਿਹੜੇ ਦਿਨ ਵੀ ਤੁਸੀਂ ਅਪਾਇੰਟਮੈਂਟ ਚਾਹੁੰਦੇ ਹੋ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। 905-460-8888 905-460-8888 ਬਹੁਤ ਬਹੁਤ ਧੰਨਵਾਦ।
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ। ਬਰਬਾਦ ਚੱਲਦੇ ਹਾਂ ਇੱਕ ਥੋੜੇ ਜਿਹੇ ਖੂਬਸੂਰਤ ਗੀਤ ਬਾਅਦ, ਉਸ ਤੋਂ ਬਾਅਦ ਜੁੜਦੇ ਰਹੇ ਪ੍ਰੋਗਰਾਮ ਸਾਰਿਆਂ ਦਾ ਜੀ।
0: ਜੀ ਬਿਲਕੁਲ ਜੀ, ਤੁਹਾਨੂੰ ਕਿਸੇ ਪ੍ਰਕਾਰ ਦੀ ਐਨਕਾਂ ਦੀ ਜ਼ਰੂਰਤ ਆ ਤਾਂ ਤੁਸੀਂ ਜ਼ਰੂਰ ਰਾਜਨ ਜੀ ਨਾਲ ਸੰਪਰਕ ਕਰੋ ਤਾਂ ਕਿ ਤੁਹਾਡੇ ਨੰਬਰ ਦੇ ਹਿਸਾਬ ਦੇ ਨਾਲ ਤੁਹਾਡੀਆਂ ਐਨਕਾਂ ਉਹ ਵਧੀਆ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੇ ਸਕਦੇ ਆ। ਅਤੇ ਇੱਕ ਛੋਟੀ ਜਿਹੀ 2 ਮਿੰਟ ਦੀ ਆਪਾਂ ਲਾਵਾਂਗੇ ਮਿਊਜ਼ੀਕਲ ਬ੍ਰੇਕ, ਉਸ ਤੋਂ ਬਾਅਦ ਲਗਭਗ ਪ੍ਰੋਗਰਾਮ ਆਪਣਾ ਸਮਾਪਤ ਹੋਣ ਵੱਲ ਵੱਧ ਰਿਹਾ ਹੈਗਾ ਅਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਮੁੜਦੇ ਹਾਂ।

0: ਜੀ ਦੋਸਤੋ, ਪ੍ਰੋਗਰਾਮ ਲਗਭਗ ਸਮਾਂ ਸਮਾਪਤ ਹੋ ਚੁੱਕਿਆ ਹੈਗਾ ਅਤੇ ਅਸੀਂ ਤੁਹਾਡੇ ਕੋਲ ਇੱਥੋਂ ਲਵਾਂਗੇ ਇਜਾਜ਼ਤ। ਜੇ ਤੁਸੀਂ ਆਟੋ ਇੰਸ਼ੋਰੈਂਸ ਜਾਂ ਲਾਈ ਆਪਣੇ ਹੋਮ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਚਾਹੁੰਦੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 6476278820 6476278820 ਦੇ ਉੱਪਰ। ਜੀ ਰਾਜਵੀਰ ਜੀ, ਲਈ ਆ ਗਿਆ ਜੀ?
1: ਬਿਲਕੁਲ ਜੀ, ਬਿਲਕੁਲ
0: ਜੀ ਜੀ ਜੀ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।

0: ਇਹ ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551।
0: There is but one God.
2: Satnam.
0: The supreme truth.
2: Karta Purakh.
0: The creator.
2: Nirupam.
0: Without fear. Without hate.
2: Akal Murat.
0: Omnipresent.
2: Ajoni Sepam.
0: Immortal.
2: Guru Parsad.
0: Through his grace.
2: Jap.
0: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
9: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
8: 905-564-6444।
9: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
10: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
11: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
10: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
11: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
12: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
13: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
12: 416-509-1509
13: ਔਰ ਵਿਜ਼ਿਟ insuranceforyou.ca।
9: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 days a week ਤੁਹਾਡੇ ਅੰਗ ਸੰਗ। ਚਲੋ AM 530 ਤੇ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711। 905-239-7711।

5:30 ਤੋਂ ਤੁਸੀਂ ਟਿਊਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੰਡੇ ਦਾ ਦਿਨ ਹੈ, 27 ਜੁਲਾਈ ਅੱਜ ਹੋ ਚੁੱਕੀ ਹੈ, ਵੀਕ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਦਿਨ ਨੂੰ। ਮੰਡੇ ਦਾ ਦਿਨ, ਵੀਕ ਦੀ ਸ਼ੁਰੂਆਤ, ਅਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਵੀਕ ਬੜਾ ਵਧੀਆ ਸਟਾਰਟ ਹੋਇਆ ਹੋਏਗਾ। ਦਿਨ ਬੜਾ ਵਧੀਆ, ਬਹੁਤ ਖੂਬਸੂਰਤ ਜਿਹਾ ਦਿਨ ਹੈ ਅਤੇ ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਵੀ ਬਹੁਤ ਹੀ ਖੁਸ਼ੀਆਂ ਭਰਿਆ ਹੋਇਆ ਹੋਊਗਾ। ਸਾਰਿਆਂ ਨੇ ਬੜਾ ਇੰਜੋਏ ਕੀਤਾ ਹੋਣਾ। ਸਮਰ ਡੇਜ਼ ਚੱਲ ਰਹੇ ਨੇ, ਓਬਵੀਅਸਲੀ ਗੱਲ ਹੈ, ਇੰਜੋਏ ਕਰਨਾ ਤਾਂ ਬਣਦਾ ਹੀ ਹੈ। ਅਤੇ ਸਟੂਡੀਓ ਦਾ ਨੰਬਰ 905-5544-44 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ। 3 ਤੋਂ ਲੈ ਕੇ 6 ਵਜੇ ਤੱਕ ਪ੍ਰੋਗਰਾਮ ਤੁਸੀਂ ਐਵਰੀ ਡੇ ਇੰਜੋਏ ਕਰਦੇ ਹੋ ਅਤੇ ਨਾਲ ਦੀ ਨਾਲ ਹੀ 3:08 ਅਤੇ ਕੁਝ ਸੈਕਿੰਡ ਹੋ ਗਏ ਨੇ ਅਤੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੈ। ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ। ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਾਂ। ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 905-564-44-905-564-4644 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਤੇ ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਪੂਰਾ ਵਧੀਆ ਨਿਕਲਿਆ ਹੋਏਗਾ ਤੇ ਵੀਕ ਦੀ ਸ਼ੁਰੂਆਤ ਵੀ ਸਾਰਿਆਂ ਦੀ ਬੜੀ ਵਧੀਆ ਹੋਈ ਹੈ। ਤੇ ਇੱਕ ਵਾਰ ਫਿਰ ਤੋਂ 905-564-4644 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਐਵਰੀਡੇ ਤੁਹਾਡਾ ਤੇ ਸਾਡਾ ਸਾਥ ਹੁੰਦਾ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ।

ਅੱਜ ਦੇ ਪ੍ਰੋਗਰਾਮ ਚ ਕੁਝ ਗੱਲਾਂ ਬਾਤਾਂ, ਕੁਝ ਗੀਤ ਸੰਗੀਤ, ਕੁਝ ਸਪੋਂਸਰਸ ਦੇ ਮੈਸੇਜ ਲਵਾਂਗੇ ਤੇ ਨਾਲ ਦੀ ਨਾਲ ਹੀ ਸਟੂਡੀਓ ਨੰਬਰ 905-564-64 ਸਰਾਏ ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਸਪੋਂਸਰ ਦੇ ਬਾਰੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਇੱਕੋ ਇੱਕ ਨੰਬਰ ਹੈ 905-564-6444। ਜੇ ਤੁਹਾਡੀ ਗੱਡੀਆਂ ਦੀ ਆਟੋ ਦੀ ਯਾਨੀ ਕਿ ਆਟੋ ਇੰਸ਼ੋਰੈਂਸ ਦੀ ਤੁਹਾਡੀ ਰਿਨਿਊਅਲ ਆਉਣ ਵਾਲੀ ਹੈ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਇਹਨਾਂ ਨੂੰ ਕਾਫੀ ਲੰਬਾ ਟਾਈਮ ਹੋ ਗਿਆ ਇਸ ਫੀਲਡ ਦੇ ਵਿੱਚ, ਇੰਸ਼ੋਰੈਂਸ ਦੇ ਵਿੱਚ ਤੁਸੀਂ ਇੱਕ ਵਧੀਆ ਕਵਰੇਜ ਦੇ ਨਾਲ ਵਧੀਆ ਪਲਾਨ ਲੱਭ ਰਹੇ ਹੋ, ਵਧੀਆ ਪ੍ਰੀਮੀਅਮ ਤੁਹਾਡਾ ਹੋਣਾ ਚਾਹੀਦਾ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ, ਜਿਨ੍ਹਾਂ ਦੀ ਜੁਲਾਈ ਤੋਂ ਬਾਅਦ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ। ਤੁਸੀਂ ਖਾਸ ਤੌਰ 'ਤੇ ਧਿਆਨ ਨਾਲ ਸੁਣੋ ਕਿਉਂਕਿ ਜੁਲਾਈ ਤੋਂ ਬਾਅਦ ਕੁਝ ਚੇਂਜਿਸ ਆ ਰਹੀਆਂ ਨੇ ਆਟੋ ਇੰਸ਼ੋਰੈਂਸ ਦੇ ਵਿੱਚ ਓਨਟੈਰੀਓ ਦੇ ਵਿੱਚ, ਤਾਂ ਜਿੰਨੇ ਵੀ ਪੋਲਿਸੀ ਰੀਨਿਊ ਕਰਵਾਉਣ ਵਾਲੇ ਡਰਾਈਵਰਸ ਹੋਣਗੇ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜ ਦੇ ਲਈ ਨਵੇਂ ਡਿਸੀਜਨਸ ਕਰਨੇ ਪੈ ਸਕਦੇ ਆ। ਅਤੇ ਜ਼ਰੂਰੀ ਹੈ ਕਿ ਤੁਸੀਂ ਇਹ ਸਮਝੋ ਕਿ ਜਿਹੜਾ ਇਹ ਬਦਲਾਅ ਆ ਰਿਹਾ ਇਹ ਤੁਹਾਡੀ ਫੈਮਿਲੀ ਅਤੇ ਤੁਹਾਡੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦਾ। ਅਤੇ ਇਸ ਕਰਕੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਅਤੇ ਜੇਕਰ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਫਿਰ ਤੁਸੀਂ ਆਪਣੇ ਘਰ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਜ਼ਰੂਰ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 299-952-9532। ਮਨੂ ਸ਼ਰਮਾ ਜੀ ਦਾ ਨੰਬਰ ਹੈ, ਇਸ ਨੰਬਰ ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ।

9054644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਆਪਣਾ ਦਿਨ ਵੀ ਇੰਜੋਏ ਕਰ ਰਹੇ ਹੋਵੋਗੇ। ਬ੍ਰੈਂਪਟਨ ਦੇ ਵਿੱਚ ਇਸ ਟਾਈਮ 29°C ਚੱਲ ਰਿਹਾ ਤੇ ਬੜੇ ਵਧੀਆ ਸਮਰ ਡੇਜ਼ ਤੁਸੀਂ ਸਾਰੇ ਸਪੈਂਡ ਕਰ ਰਹੇ ਹੋ ਤੇ ਬੜਾ ਵਧੀਆ ਟਾਈਮ ਹੈ ਤੇ ਹੁਣ ਤਾਂ ਮਹੀਨੇ ਕੁ ਬਾਅਦ ਫਿਰ ਫਾਲ ਸੀਜ਼ਨ ਸਟਾਰਟ ਹੋ ਜਾਣਾ ਆ ਤਾਂ ਜਿੰਨੀ ਸਮਰ ਰਹਿੰਦੀ ਹੈ ਇਹਨੂੰ ਪੂਰਾ ਇੰਜੋਏ ਕਰੋ ਤੇ 27° ਇਸ ਟਾਈਮ ਹੈਗਾ ਆ ਐਂਡ ਫੀਲਸ ਲਾਈਕ ਵੀ 27 ਹੀ ਹੈ ਤੇ ਹਲਕੀ ਫੁਲਕੀ ਬਰਸਾਤ ਹੋਣ ਦੇ ਚਾਂਸਿਸ

0: ਜ਼ਰੂਰ ਹੈਗੇ ਨੇ ਲੇਟ ਨਾਈਟ, ਅਤੇ ਉਹਦੇ ਲਈ ਵੀ ਆਪਣਾ ਜੇ ਕਿਤੇ ਬਾਹਰ ਅੰਦਰ ਜਾਣਾ ਹੋਵੇ ਤਾਂ ਜ਼ਰੂਰ ਧਿਆਨ ਰੱਖੋ, ਕਿਉਂਕਿ ਸ਼ਾਮ ਨੂੰ ਅੱਜ ਬਾਰਿਸ਼ ਸਟਾਰਟ ਹੋ ਜਾਣੀ ਹੈ ਅਤੇ 2-3 ਦਿਨ ਫਿਰ ਬਾਰਿਸ਼ ਵਾਲਾ ਹੀ ਮਾਹੌਲ ਰਹਿਣਾ ਆ। ਤਾਂ ਮੀਂਹ ਕਣੀ ਦੇ ਮੌਸਮ ਦੇ ਵਿੱਚ ਗੱਡੀਆਂ ਬੜੀਆਂ ਧਿਆਨ ਦੇ ਨਾਲ ਡਰਾਈਵ ਕਰੋ, ਹਮੇਸ਼ਾ ਪ੍ਰੀਕੋਸ਼ਨਸ ਦੇ ਨਾਲ ਚੱਲੋ ਜਿੱਥੇ ਕਿਤੇ ਵੀ ਜਾਂਦੇ ਹੋ, ਬੜੇ ਧਿਆਨ ਦੇ ਨਾਲ ਐਂਡ ਹੌਲੀ ਹੌਲੀ ਡਰਾਈਵ ਕਰੋ, ਹੌਲੀ ਮਤਲਬ ਠੀਕ ਠੀਕ ਦੇਖ ਕੇ ਪ੍ਰੀਕੋਸ਼ਨਸ ਦੇ ਨਾਲ ਕੇਅਰਫੁਲੀ ਡਰਾਈਵ ਕਰੋ। ਅਤੇ ਲੋ ਫਿਰ ਸਾਡੇ ਪਹਿਲੇ ਕਾਲਰ ਨਾਲ ਲਾਈਨ 'ਤੇ ਜੁੜੇ ਨੇ, 0490। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਇੱਕ ਮਨਪ੍ਰੀਤ ਦਾ ਸੁਣਾ ਦਿਓ ਜੀ।
0: ਹਾਂਜੀ ਦੱਸੋ।
1: ਉਹ ਦਿਲਬਰ ਜਾਣੀਏ ਤੇਰੇ ਹਮ ਹੈ ਹਮ ਤੇਰੇ,
0: ਉਹ ਦਿਲਬਰ ਜਾਣੀਏ
1: ਤੇਰੇ ਹੈ ਹਮ ਤੇਰੇ।
0: ਠੀਕ ਹੈ ਜੀ, ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਜੀ, ਜੋ ਕਿ ਤੁਹਾਡੇ ਲਈ ਇੱਕ ਵਧੀਆ ਨਵੀਂ ਅਪਡੇਟ ਲੈ ਕੇ ਆਏ ਨੇ। ਤੁਸੀਂ ਵੀ ਆਪਣੇ ਘਰ ਦਾ ਪੂਰਾ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆਓ। 2 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਗ੍ਰੈਂਡ ਹੋਮ ਫਰਨੀਚਰ। ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ ਐਵਰੀ ਡੇ ਵਿਜ਼ਿਟ ਕਰ ਸਕਦੇ ਹੋ। ਬਹੁਤ ਹੀ ਕਮਾਲ ਦੀਆਂ ਡੀਲਸ ਅਤੇ ਬਹੁਤ ਕਮਾਲ ਦੇ ਤੁਹਾਡੇ ਲਈ ਪ੍ਰਾਈਸਿਸ ਇਹ ਲਗਾਉਂਦੇ ਨੇ, ਬਟ ਤੁਹਾਨੂੰ ਨੰਬਰ 1 ਟੋਪ ਕੁਆਲਿਟੀ ਦਾ ਫਰਨੀਚਰ ਪ੍ਰੋਵਾਈਡ ਕਰਦੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਜੀ ਸਾਡੇ ਨਾਲ ਜੁੜੇ ਨੇ, ਸੁੱਖ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਪਰਿਵਾਰਾਂ ਤੱਕ ਇਹ ਮੈਸੇਜ ਦੇਵਾਂਗੇ ਜੀ, ਸੈਚਰਡੇ ਵਾਲੇ ਦਿਨ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਇਸ ਲੌਂਗ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਤੁਸੀਂ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਇਸ ਲੌਂਗ ਵੀਕਐਂਡ ਦੇ ਉੱਪਰ ਤੁਹਾਨੂੰ ਮਿਲਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤਾਂ ਜ਼ਰੂਰ ਇਹ ਚੈੱਕ ਲਾਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਵੀਕਐਂਡ ਲੌਂਗ ਵੀਕਐਂਡ ਦੇ ਉੱਪਰ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਇਸ ਲੌਂਗ ਵੀਕਐਂਡ ਦੇ ਉੱਪਰ ਹਾਰਡ ਫੋਮ ਦਾ ਮੈਟਰਸ ਬਾਈ ਕਰਨਾ, ਜੀ ਹਾਂ, ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲਰ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $500-600 ਸੀ, ਸਿਰਫ $199 ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲਰ ਟੌਪ ਦੇ ਨਾਲ $199 ਦਾ ਮਿਲੂਗਾ। ਤੇ ਨਾਲ ਹੂਬਰ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲਰ ਟੌਪ ਦੇ ਨਾਲ $199 ਦਾ, ਤੇ ਨਾਲ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੀ ਲੌਂਗ ਵੀਕਐਂਡ ਸੇਲ ਸੇਲ ਸੇਲ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਜ਼ਰੂਰ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ, ਬਹੁਤ ਹੀ ਕਮਾਲ ਦੀ ਤੁਹਾਡੇ ਲਈ ਸੇਲ ਇਹ ਲਗਾ ਰਹੇ ਨੇ, 6685 ਟੋਮਕਨ ਰੋਡ ਦੇ ਉੱਪਰ। ਇਸ ਸੈਟਰਡੇ ਨੂੰ ਸਾਡਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਏਗਾ ਅਤੇ ਤੁਸੀਂ ਵੀ ਜ਼ਰੂਰ ਸਾਂਝ ਪਾਉਣੀ, ਬਹੁਤ ਹੀ ਕਮਾਲ ਦੇ ਪ੍ਰਾਈਸਿਸ ਐਂਡ ਬਹੁਤ ਕਮਾਲ ਦੀਆਂ ਡੀਲਸ ਤੁਹਾਨੂੰ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ। ਅਤੇ ਨੰਬਰ ਤੁਸੀਂ ਨੋਟ ਕਰ ਲਓ, 6472620000, ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ, ਸੁੱਖ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਅਤੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। 8398 ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਹਾਂਜੀ ਗੋਡਾ ਸਿੱਧੂ ਸਾਹਿਬ ਨਹੀਂ ਆਏ ਜੀ ਅੱਜ?
0: ਨਹੀਂ ਸਿੱਧੂ ਸਰ ਬਿਜ਼ੀ ਨੇ ਅੱਜ।
1: ਚਲ ਕੋਈ ਨਾ, ਵਧੀਆ ਹੀ ਬਿਜ਼ੀ ਚਾਹੀਦੇ।
0: ਹਾਂਜੀ
1: ਗਾਣਾ ਲਾ ਲਈ, ਚਿੱਟੇ ਸੂਟ ਤੇ ਦਾਗ ਪੈ ਗਏ ਗਲੀ ਤੇਰੀ ਵਿੱਚ ਗਾਰਾ,
0: ਮੀਂਹ ਪੈਣ ਲੱਗ ਗਿਆ ਬਾਹਰ ਤੁਹਾਡੇ?
1: ਹਾਂਜੀ ਪੈ ਕੇ ਹਟਿਆ ਜੀ, ਹੁਣ ਪਕੌੜੇ ਦਾ ਟਾਈਮ ਵੀ ਹੋ ਗਿਆ, ਨਾਲੇ ਤਾਂ ਕਿਸੇ ਦਾ ਤੇਲ ਵੇਖੂ ਨਾਲੇ ਬੇਸਣ ਵੇਖੂਗਾ ਜੀ ਮੇਰੇ ਹਿਸਾਬ ਨਾਲ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ, ਹੈਨਾ?
1: ਪੈ ਕੇ ਹਟਿਆ ਬੜਾ ਸੋਹਣਾ ਜੀ।
0: ਅੱਛਾ ਅੱਛਾ ਚਲੋ ਵਧੀਆ, ਕਿਹੜੇ ਕਿਹੜੇ ਏਰੀਆ ਚੋਂ ਤੁਸੀਂ?
1: ਮੈਂ ਹੁਣ ਇਸ ਵਕਤ ਜੀ ਪ੍ਰੋਫੈਸਰ ਲੇਖ ਤੇ, ਉੱਥੇ ਗਾਰਾ ਮੇਰਾ ਦਾ ਫਰਦਾ
0: ਪ੍ਰੋਫੈਸਰ ਲੇਖ ਤੇ। ਓਕੇ ਠੀਕ ਹੈ ਠੀਕ ਹੈ, ਇੱਥੇ ਮਤਲਬ ਪੈ ਗਿਆ। ਓਕੇ ਥੈਂਕ ਯੂ, ਬਹੁਤ ਸ਼ੁਕਰੀਆ। ਇਟ ਮੀਨਸ ਬ੍ਰੈਂਪਟਨ ਵੈਸਟ ਵਾਲੀ ਸਾਈਡ ਤੇ ਤਾਂ ਮੀਂਹ ਪੈ ਗਿਆ, ਹੋਰ ਕਿੱਥੇ ਕਿੱਥੇ ਕੀ ਕਿੱਦਾਂ ਦਾ ਮੌਸਮ ਹੈ ਜ਼ਰੂਰ ਤੁਸੀਂ ਮੈਨੂੰ ਦੱਸੋ, ਥੋੜ੍ਹੀ ਜਿਹੀ ਅਪਡੇਟ ਦਿਓ, ਕਿਉਂਕਿ ਮੈਂ ਤਾਂ ਹੁਣ ਆਫਿਸ ਦੇ ਕੰਮ ਕਰਕੇ ਕਰਕੇ ਹਟੀ ਹਾਂ ਅੰਦਰ ਅੰਦਰ ਹੀ, ਅਤੇ ਮੈਨੂੰ ਬਾਹਰ ਦਾ ਮੌਸਮ ਹਜੇ ਕੁਛ ਪਤਾ ਨਹੀਂ ਲੱਗਿਆ। ਤੁਸੀਂ ਮੈਨੂੰ ਦੇ ਦਿਓ ਅਪਡੇਟ, ਫਿਰ ਆਪਾਂ ਉੱਦਾਂ ਦੇ ਗਾਣੇ ਵੀ ਸੁਣਾਂਗੇ, ਗੱਲਾਂ ਬਾਤਾਂ ਵੀ ਕਰਾਂਗੇ। 1000 ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ, ਮੈਂ ਤੁਹਾਨੂੰ ਕੱਲ੍ਹ ਨਾ ਪਰਮੇਸ਼ ਭਾਈ ਸਿਗਾਗਰ ਦੇ ਸੁੱਚੇ ਮੋਤੀ, ਤੁਸੀਂ ਅੱਧਾ ਜਿਹਾ ਸੁਣਾਇਆ ਸੀ ਲਾਸਟ ਵਿੱਚ ਉਹ ਗਾਣਾ।
0: ਗੁਰਮੀਤ ਬਾਵਾ ਜੀ ਦਾ ਸੁਣਾ
3: ਦੋ ਜਾਂ ਤੁਸੀਂ ਸਰਬਜੀਤ ਸ਼ਰਮਾ ਦਾ ਸੁਣਾ ਦੋ ਘੋੜੀ
0: ਘੋੜੀ ਗੁਰਮੀਤ ਬਾਵਾ ਜੀ ਦਾ
3: ਗੁਰਮੀਤ
0: ਬਾਵਾ ਜੀ ਦਾ ਗਾਣਾ ਠੀਕ ਹੈ ਠੀਕ ਹੈ ਜ਼ਰੂਰ ਸੁਣਾਉਂਦੀ ਹਾਂ ਮੈਂ ਥੋੜਾ ਟਾਈਮ ਦਿਓ ਪਲੀਜ਼ ਹਾਂਜੀ ਥੈਂਕ ਯੂ ਸੋ ਮਚ ਤੁਹਾਡੇ ਕਾਲ ਦੇ ਲਈ ਲਓ ਫਿਰ ਪਹਿਲਾ ਗਾਣਾ ਸੁਣੋ ਤੁਸੀਂ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਗਾਣਾ ਆ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰੋਗੇ ਪੂਰੇ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਬਹੁਤ ਲੰਬਾ ਤਜਰਬਾ ਹੈ ਇਹਨਾਂ ਦਾ, ਕਾਫੀ ਐਕਸਪੀਰੀਅੰਸਡ ਨੇ ਹੋਮਿਓਪੈਥੀ ਦੀ ਫੀਲਡ ਦੇ ਵਿੱਚ, ਤੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ। ਤੁਹਾਨੂੰ ਆਪਣੀ ਹੈਲਥ ਦੇ ਉੱਪਰ, ਹੈਲਥ ਦੇ ਵਿੱਚ ਕੋਈ ਵੀ ਇਸ਼ੂਜ਼ ਹੋਣ, ਤੁਹਾਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ, ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਹੋਮਿਓਪੈਥੀ ਦੇ ਮਾਹਰ ਨੇ ਡਾਕਟਰ ਕੁਲਦੀਪ ਜੀ, ਨਾਲੇ ਸਾਨੂੰ ਨਵੀਂ ਨਵੀਂ ਇਨਫੋਰਮੇਸ਼ਨ ਦੇਣਗੇ ਤੇ ਨਾਲੇ ਤੁਸੀਂ ਇਹਨਾਂ ਦੇ ਨਾਲ ਹਰ ਬਿਮਾਰੀ ਬਾਰੇ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਸਾਰੇ ਸੋਲਿਊਸ਼ਨਸ ਦੇਣਗੇ ਡਾਕਟਰ ਕੁਲਦੀਪ। ਨੰਬਰ 6478-0055-647-818-0055 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਐਵਰੀ ਡੇ ਗੱਲਬਾਤ ਕਰ ਸਕਦੇ ਹੋ। ਡਾਕਟਰ ਕੁਲਦੀਪ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਸਵਾਗਤ, ਸਤਿ ਸ੍ਰੀ ਅਕਾਲ ਐਂਡ ਗੁੱਡ ਆਫਟਰਨੂਨ।
0: ਹਾਂਜੀ ਗੁੱਡ ਆਫਟਰਨੂਨ ਸਰ, ਤੁਸੀਂ ਅੱਜ ਕਿਹੜੀ ਸਾਨੂੰ ਬਿਮਾਰੀ ਬਾਰੇ ਜਾਣਕਾਰੀ ਦਿਓਗੇ?
1: ਹਾਂਜੀ ਮਨਪ੍ਰੀਤ ਜੀ, ਅੱਜ ਮੈਂ ਐਸਿਡਿਟੀ ਬਾਰੇ ਜਾਣਕਾਰੀ ਦੇਵਾਂਗਾ। ਦੇਖੋ ਪਹਿਲਾਂ ਤਾਂ ਮੈਂ ਕਹਿੰਦਾ ਹੁੰਦਾ, ਦੇਖੋ ਪੂਰਾ ਮੈਂ ਡਿਵੋਟਡ ਹੈਗਾ ਆਪਣੇ ਕੰਮ ਪਿੱਛੇ। ਮੈਨੂੰ ਲਗਭਗ 50 ਸਾਲ ਹੋ ਗਏ ਹੋਮਿਓਪੈਥੀ ਫੀਲਡ ਚ, ਪੂਰੇ ਨੌਰਥ ਅਮਰੀਕਾ ਦੀ ਗੱਲ ਕਰਨਾ, ਕੋਈ ਵੀ ਇੰਨਾ ਪੁਰਾਣਾ ਹੋਮਿਓਪੈਥੀ ਕਿਸੇ ਨੂੰ ਵੀ ਕੋਈ ਪੁਰਾਣਾ ਹੈਗੀ ਹੈ, ਤੁਸੀਂ ਥੱਕ ਚੁੱਕੇ ਹੈ, ਤੁਹਾਨੂੰ ਸੋਲੂਸ਼ਨ ਨਹੀਂ ਮਿਲਿਆ, ਜ਼ਰੂਰ ਮੇਰੇ ਨਾਲ ਗੱਲਬਾਤ ਕਰੋ। ਤੁਹਾਨੂੰ ਪੇਟ ਦੀ ਪ੍ਰੋਬਲਮ ਹੈ, ਪਾਇਲਸ ਹੈ, ਥਾਇਰਾਇਡ ਹੈ, ਕੋਲੈਸਟਰਾਲ, ਡਾਇਬਟੀਜ, ਐਂਗਜ਼ਾਇਟੀ, ਡਿਪਰੈਸ਼ਨ, ਆਰਥਰਾਈਟਿਸ ਹੈ, ਕਿਸੇ ਤਰ੍ਹਾਂ ਦੀ ਸਕਿਨ ਦੇ ਇਸ਼ੂ ਨੇ, ਐਗਜ਼ਮਾ ਹੋ ਗਿਆ, ਸਰੈਚਿਸ ਹੋ ਗਿਆ, ਫੁਲਵੈਰੀ ਹੋ ਗਿਆ, ਸਲੀਪ ਐਪਨੀਆ, ਬੱਚਿਆਂ ਦਾ ਆਟਿਜ਼ਮ ਦਾ ਜ਼ਰੂਰ ਨਾਲ ਲਵਾਂ, ਆਟਿਜ਼ਮ ਪੂਰੀ ਦੁਨੀਆ ਤੋਂ ਦੇਖੋ ਬੱਚੇ ਨੇ, ਆਟੋਮੋਨ ਡਿਜ਼ੀਜ਼ ਹੈ, ਅੱਖ ਨੱਕ ਗਲੇ ਦੀ ਕੋਈ ਵੀ ਬਿਮਾਰੀ ਹੈਗੀ ਹੈ, ਹੋਮਿਓਪੈਥੀ ਦਾ ਬੈਸਟ ਹੈ। ਸਭ ਤੋਂ ਬੜੀ ਚੀਜ਼ ਹੈ ਮਨਪ੍ਰੀਤ ਜੀ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਠੀਕ ਹੈ? ਜਿਹਨਾਂ ਦੇ ਬੈਨੀਫਿਟ ਨੇ ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਤੋ ਮੇਰਾ ਨੰਬਰ 6478-0055 647-818-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਹੁਣ ਦੇਖੋ ਐਸਿਡਿਟੀ ਬਾਰੇ ਮੈਂ ਗੱਲ ਕਰਦਾ, ਇਹਦੇ ਚ ਹਾਲਟ ਬਰਨ ਵੀ ਕਹਿੰਦੇ ਹਾਂ ਆਪਾਂ, ਉਹਨੂੰ ਐਸਿਡ ਰਿਫਲਕਸ ਵੀ ਕਹਿੰਦੇ ਹਾਂ। ਇਹਦੇ ਚ ਹੁੰਦਾ ਕੀ ਹੈ, ਸਾਡੇ ਸਟਮਕ ਦੇ ਵਿੱਚ ਹਾਈਡਰੋਕੋਲਿਕ ਐਸਿਡ ਹੁੰਦਾ, ਉਹ ਸਾਡੇ ਫੂਡ ਪਾਈਪ ਦੇ ਵਿੱਚ ਜਾ ਕੇ ਲੱਗਦਾ, ਉਹਨੂੰ ਆਪਾਂ ਹਾਰਟ ਬਰਨ ਕਹਿੰਦੇ ਹਾਂ। ਤੋ ਉਹ ਕਈ ਵਾਰੀ ਹੋ ਸਕਦਾ, ਤੁਹਾਡੇ ਇੱਕ ਵਾਲ ਹੁੰਦਾ ਐਸੋਫੇਗਲ, ਫੂਡ ਪਾਈਪ ਦੇ ਔਰ ਸਟਮਕ ਦੇ ਵਿੱਚ ਉਹਦੇ ਪ੍ਰੋਬਲਮ ਆ ਜਾਂਦੀ ਹੈ, ਕਈ ਵਾਰੀ ਹਰਨੀਆ ਆ ਜਾਂਦਾ, ਉਹਦੇ ਕਰਕੇ ਹੋ ਸਕਦਾ। ਕਈ ਵਾਰੀ ਤੁਸੀਂ ਕਾਫੀ ਜ਼ਿਆਦਾ ਪੀਂਦੇ ਹੋ, ਐਲਕੋਹਲ ਜ਼ਿਆਦਾ ਲੈਂਦੇ ਹੋ, ਲੋ ਫਾਈਬਰ ਹੁੰਦਾ, ਡਾਇਟ ਲੈਂਦੇ ਹੋ, ਉਹ ਰਾਤ ਨੂੰ ਪੈਣ ਮਤਲਬ ਖਾ ਕੇ ਖਾਣਾ ਜੇ ਪੈ ਜਾਂਦੇ ਹੋ, ਕਈ ਕਾਰਨ ਹੁੰਦੇ ਨੇ ਵੀ ਕੋਈ ਇਹ ਪ੍ਰੋਬਲਮ ਹੈਗੀ ਐਸਿਡਿਟੀ ਦੀ, ਆ ਕੇ ਮੇਰੇ ਨਾਲ ਗੱਲ ਕਰ ਸਕਦਾ, ਉਹ ਠੀਕ ਹੋ ਜਾਂਦਾ ਇਹ ਪ੍ਰੋਬਲਮ ਜੇ ਸਾਡੇ ਦਵਾਈਆਂ ਨਾਲ ਜੇ ਹੈ। 647-818-0055-647-818-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੇ ਕਲੀਨਿਕ 20 ਮੈਰੀਟਾਈਮ ਟੂਰੇ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ। 647-818-0055-647-818-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਵੈਰੀ ਮਚ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਦੇ ਨਾਲ। ਨੰਬਰ 6478-0055-647-818-0055 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਨਾਲ ਦੀ ਨਾਲ ਹੀ ਤੁਸੀਂ ਜੇਕਰ ਆਪਣੇ ਘਰਾਂ ਦੇ ਵਿੱਚ ਪੇਂਟ ਕਰਵਾਉਣਾ ਹੋਵੇ, ਸੰਦਲ ਪੇਂਟਿੰਗ ਨੂੰ ਯਾਦ ਰੱਖੋ। ਇਹ ਕਾਫੀ ਪ੍ਰੋਫੈਸ਼ਨਲ ਪੇਂਟਰਸ ਨੇ, ਬਹੁਤ ਲੰਬੇ ਟਾਈਮ ਤੋਂ ਇਹ ਪੂਰਾ ਪ੍ਰੋਫੈਸ਼ਨਲ ਐਂਡ ਅਫੋਰਡੇਬਲ ਪੇਂਟ ਕਰਦੇ ਨੇ, ਬਟ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਤੇ ਜਿੱਥੇ ਵੀ ਕਿਤੇ ਵੀ ਤੁਸੀਂ ਚਾਹੁੰਦੇ ਹੋ, ਰੈਜ਼ੀਡੈਂਸ਼ੀਅਲ ਮਤਲਬ ਆਪਣੇ ਘਰਾਂ ਦੇ ਵਿੱਚ ਜਾਂ ਕਮਰਸ਼ੀਅਲ ਕਿਸੇ ਵੀ ਬਿਲਡਿੰਗ ਦੇ ਵਿੱਚ, ਕੋਈ ਰੈਸਟੋਰੈਂਟ ਹੈ, ਕੋਈ ਸਕੂਲ, ਕਾਲਜ, ਕੋਈ ਆਫਿਸ ਹੈ, ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ, ਤਾਂ ਸੰਦਲ ਪੇਂਟਿੰਗ ਨੂੰ ਜ਼ਰੂਰ ਯਾਦ ਰੱਖੋ। ਸਾਰਾ ਜੀ ਟੀ ਏਰੀਆ ਕਵਰ ਕਰਦੇ ਨੇ। ਤੁਸੀਂ ਕਿਤੇ ਵੀ ਰਹਿੰਦੇ ਹੋਵੋ, ਬ੍ਰੈਂਪਟਨ, ਮਿਸਿਸਾਗਾ, ਨਾਇਗਰਾ ਫਾਲਸ, ਲੰਡਨ, ਕੇਮਬ੍ਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋ, ਤੁਹਾਨੂੰ ਹਰ ਜਗ੍ਹਾ ਦੇ ਉੱਪਰ ਆਪਣੀ ਸਰਵਿਸ ਦਿੰਦੇ ਨੇ। ਸੁਖਜੀਤ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ। ਨੰਬਰ ਹੈ 647-822-3313-647-822-3313, ਸੰਦਲ ਪੇਂਟਿੰਗ ਦਾ ਨੰਬਰ ਹੈ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਨੈਕਸਟ ਫਰਮਾਇਸ਼ੀ ਗਾਣੇ ਦੀ, ਅਤੇ ਉਸ ਤੋਂ ਬਾਅਦ ਵਾਪਿਸ ਆਵਾਂਗੇ, ਗੱਲਬਾਤ ਕਰਾਂਗੇ ਅੱਗੇ ਨੈਕਸਟ ਸਪੋਂਸਰਸ ਦੇ ਨਾਲ। ਅਤੇ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਐਨ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਿਮਰਨ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇਕਰ ਤੁਸੀਂ ਵੀ ਆਪਣੇ ਇਹ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਹੋਣਾ ਚਾਹੁੰਦੇ ਹੋ, ਕਿ ਤੁਹਾਨੂੰ ਪਤਾ ਹੈ ਕਿ ਹੁਣ ਕੁਛ ਸਮੇਂ ਤੱਕ ਹੀ ਜਿਹੜਾ ਇਹ ਗ੍ਰਾਂਟਸ ਦਾ ਸਿਸਟਮ ਰਹਿ ਗਿਆ ਆ, ਉਸ ਤੋਂ ਬਾਅਦ ਸਿਰਫ ਲੋਨ ਹੀ ਮਿਲਿਆ ਕਰਨਾ। ਅਤੇ ਸਾਰਾਂਸ਼ ਨਾਗਪਾਲ ਜੀ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ ਅਤੇ ਇਹਨਾਂ ਦੇ ਨਾਲ ਤੁਸੀਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਵੀ ਦੇਣਗੇ, ਤੁਹਾਡੀ ਪੂਰੀ ਹੈਲਪ ਵੀ ਕਰਨਗੇ ਜੇ ਤੁਸੀਂ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਇਨਰੋਲ ਹੋਣਾ ਹੋਵੇ। ਨੰਬਰ 4372643175-437-264-3175 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਿਮਰਨ ਜੀ, ਕੀ ਹਾਲ ਹੈ ਤੁਹਾਡਾ?
1: ਹਾਊਸ ਵਾਈਫ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਕੋਈ ਏਜ ਲਿਮਿਟ ਨਹੀਂ ਹੈਗੀ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ ਇਹਦੇ ਵਿੱਚ। ਸੋ ਆਪਣਾ ਕੱਲ ਦਾ ਲਾਸਟ ਡੇ ਹੋਏਗਾ, ਸਾਡਾ ਬੈਚ ਜਿਹੜਾ ਆਲਰੇਡੀ ਫੁੱਲ ਹੋ ਚੁੱਕਿਆ ਹੈ। ਸੋ ਲਾਸਟ ਡੇ ਹੋਏਗਾ ਕੱਲ ਦਾ। ਜੇ ਤੁਸੀਂ ਅਪਲਾਈ ਕਰਨਾ ਵਾ ਗ੍ਰਾਂਟ ਦੇ ਲਈ ਤਾਂ ਤੁਸੀਂ ਸਾਨੂੰ ਹੁਣ ਕਾਲ ਕਰਕੇ ਆਪਣੀ ਇਨਕਮ ਦੱਸੋ। ਇਹਦੇ ਵਿੱਚ ਸਾਡੀ ਇਨਕਮ ਦੇਖਦੇ ਨੇ, 70,000 ਤੋਂ ਤੁਹਾਡੀ ਇਨਕਮ ਘੱਟ ਹੋਣੀ ਚਾਹੀਦੀ ਹੈ। ਤੁਹਾਡੀ ਇਨਕਮ ਦੇਖੀ ਜਾਂਦੀ ਹੈ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਿਆ ਜਾਂਦਾ ਹੈ ਕਿ ਤੁਹਾਡੇ ਡਿਪੈਂਡੈਂਟ ਬੱਚੇ ਕਿੰਨੇ ਨੇ। ਉਸ ਬੇਸਿਸ ਦੇ ਉੱਤੇ ਤੁਹਾਡੀ ਕੈਲਕੂਲੇਸ਼ਨ ਹੁੰਦੀ ਹੈ, ਉਸ ਬੇਸਿਸ ਦੇ ਉੱਤੇ ਤੁਹਾਨੂੰ ਗ੍ਰਾਂਟ ਆਉਂਦੀ ਹੈ ਜੀ ਤੇ ਲੋਨ ਆਉਂਦਾ ਵਾ। ਗ੍ਰਾਂਟ ਤੁਸੀਂ ਰਿਟਰਨ ਨਹੀਂ ਕਰਨੀ ਹੁੰਦੀ, ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ। ਜਿਹੜਾ ਲੋਨ ਹੁੰਦਾ ਵਾ ਉਹ ਵੀ ਤੁਸੀਂ 1 ਸਾਲ ਲਈ ਯੂਜ਼ ਕਰ ਸਕਦੇ ਹੋ, ਉਹਦੇ 'ਤੇ ਕੋਈ ਇੰਟਰਸਟ ਨਹੀਂ ਹੋਏਗਾ, ਨਾ ਹੀ ਤੁਸੀਂ ਉਹਨੂੰ ਪੇਬੈਕ ਕਰਨਾ। 1 ਸਾਲ ਤੋਂ ਬਾਅਦ 2.5% ਇੰਟਰਸਟ ਦੇ ਹਿਸਾਬ ਨਾਲ ਉਹਦੀ ਇੰਸਟਾਲਮੈਂਟ ਬਣ ਜਾਂਦੀ ਹੈ। ਤੁਹਾਡੇ ਕੋਲ ਮੈਕਸੀਮਮ 14 ਸਾਲ ਹੁੰਦੇ ਨੇ ਰਿਟਰਨ ਕਰਨ ਲਈ। ਗ੍ਰਾਂਟ ਦੀ ਵਜ੍ਹਾ ਤੁਸੀਂ ਰਿਟਰਨ ਨਹੀਂ ਕਰਨੀ ਆ। ਸੋ ਕੱਲ ਦਾ ਡੇ ਲਾਸਟ ਹੋਏਗਾ, ਅਗਰ ਤੁਸੀਂ ਵੀ ਇਨਰੋਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਤੇ ਹੁਣੇ ਕਾਲ ਕਰੋ। ਸਾਡਾ ਨੰਬਰ ਹੈਗਾ ਜੀ 437-264-3175-437-264-3175। ਅਗਰ ਤੁਹਾਡੀ ਇਨਕਮ 70,000 ਤੋਂ ਘੱਟ ਹੈਗੀ ਹੈ, ਫੈਮਿਲੀ ਇਨਕਮ ਦੇਖੀ ਜਾਂਦੀ ਹੈ ਜੀ, ਫੈਮਿਲੀ ਇਨਕਮ ਅਗਰ ਤੁਹਾਡੀ ਘੱਟ ਹੈਗੀ, ਜਿੰਨੀ ਜ਼ਿਆਦਾ ਘੱਟ ਇਨਕਮ ਹੋਏਗੀ ਉਹਨਾਂ ਵਾਲਾ ਤੁਹਾਨੂੰ ਬੈਨੀਫਿਟ ਹੋਏਗਾ। ਨੈਕਸਟ ਮੰਥ ਸਿਰਫ ਲੋਨ ਦੀ ਵੈਲਿਊ ਦੀ ਆਉਣਗੀਆਂ, ਗ੍ਰਾਂਟ ਨਹੀਂ ਹੋਏਗੀ। ਸੋ ਤੁਸੀਂ ਹੁਣ ਸਾਨੂੰ ਕਾਲ ਕਰਕੇ ਅਪਲਾਈ ਕਰ ਸਕਦੇ ਹੋ, ਜਾਂ ਤੁਸੀਂ ਸਾਡੇ ਆਫਿਸ ਵੀ ਵਿਜਿਟ ਕਰ ਸਕਦੇ ਹੋ ਡਾਇਰੈਕਟਲੀ। ਸਾਡਾ ਆਫਿਸ ਐਡਰੈਸ ਹੈਗਾ 218 ਐਕਸਪੋਰਟ ਬੁਲੇਵਾਰਡ, ਆਫਿਸ ਨੰਬਰ 212। ਬਾਕੀ ਤੁਸੀਂ ਸਾਡੇ ਨੰਬਰ ਤੇ ਸਾਨੂੰ ਕਾਲ ਕਰੋ, ਆਪਣਾ ਐਸਟੀਮੇਟ ਲਓ ਤੇ ਜੇ ਤੁਸੀਂ ਐਲੀਜੀਬਲ ਹੁੰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਔਨ ਦਾ ਕਾਲ ਫੋਨ ਵੀ ਕਰ ਸਕਦੇ ਹੋ, ਵਿਜਿਟ ਕਰਕੇ ਵੀ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ 437-264-3175
0: 437-264-3175 ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਨੰਬਰ ਤੁਸੀਂ ਨੋਟ ਕਰ ਲਓ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਤੁਹਾਨੂੰ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਕਰਨ ਦੇ ਵਿੱਚ ਪੂਰੇ ਹੈਲਪਫੁਲ ਹੁੰਦੇ ਨੇ। 437-264-3175 ਇਹਨਾਂ ਦਾ ਆਫਿਸ ਲੋਕੇਟਡ ਹੈ 218 ਐਕਸਪਰਟ ਬੁਲੇਵਰਡ, ਮਿਸਿਸਾਗਾ, 437-264-3175 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਜੇਕਰ ਤੁਸੀਂ ਆਪਣੇ ਘਰਾਂ ਦੇ ਡਕਟ ਹਜੇ ਤੱਕ ਨਹੀਂ ਕਲੀਨ ਕਰਵਾਏ ਤਾਂ ਅਕਾਲ ਡਕਟ ਕਲੀਨਿੰਗ ਨੂੰ ਯਾਦ ਰੱਖੋ। ਇਹ ਫਸਟ ਐਵਰ ਕੰਪਨੀ ਹੈ ਡਕਟ ਕਲੀਨਿੰਗ ਦੀ ਆਪਣੀ ਕਮਿਊਨਿਟੀ ਵਾਲੀ, ਜੋ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ। 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਜਾਂ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਅਕਾਲ ਡਕਟ ਕਲੀਨਿੰਗ ਨੂੰ ਯਾਦ ਰੱਖੋ। ਜਿੰਨੇ ਵੀ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਲਿਸਨਰਸ ਨੇ, ਤੁਸੀਂ ਇਹਨਾਂ ਨੂੰ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ। ਅਪ ਟੂ 3,000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ, ਜੋ ਕਿ ਬਾਕੀ ਸਾਰੇ ਏਰੀਆ ਦੇ ਵਿੱਚ $250 ਦੇ ਵਿੱਚ ਸਰਵਿਸ ਦਿੰਦੇ ਨੇ, $250 ਦੇ ਵਿੱਚ। ਬਟ ਜੇਕਰ ਤੁਸੀਂ ਬ੍ਰੈਂਪਟਨ ਦੇ ਮਿਸਿਸਾਗਾ ਦੇ ਵਿੱਚ ਰਹਿੰਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ, ਤੁਸੀਂ ਇਹੀ ਸਰਵਿਸ $140 ਦੇ ਵਿੱਚ ਲੈ ਸਕਦੇ ਹੋ, $140 ਦੇ ਵਿੱਚ। ਅਤੇ ਅਕਾਲ ਡਕਟ ਕਲੀਨਿੰਗ ਦੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ। ਨੰਬਰ ਹੈ 416-710-0662, 416-710-0662, ਅਕਾਲ ਡਕਟ ਕਲੀਨਿੰਗ ਦਾ ਨੰਬਰ ਹੈ। ਤੇ ਲੋ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ। ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਗਰੋਸਰੀ ਹੋਰਨ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫਰੂਟ ਮਿਲਦਾ ਹੈ ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਆਰ ਈ

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055546444 ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। 9055464444 ਸਟੂਡੀਓ ਦਾ ਨੰਬਰ ਹੈ। ਏਐਨਜੀ ਆਟੋਮੋਟਿਵ ਰਿਪੇਅਰ ਨੂੰ ਯਾਦ ਰੱਖੋ। ਜੇ ਤੁਸੀਂ ਆਪਣੀ ਕਾਰਜ਼ ਦਾ ਕੋਈ ਵੀ ਰਿਪੇਅਰ ਦਾ ਕੰਮ ਕਰਾਉਣਾ ਹੋਵੇ ਤਾਂ ਇਹਨਾਂ ਦੇ ਕੋਲ ਪਹੁੰਚੋ। ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਆ, ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ। ਹਰ ਤਰ੍ਹਾਂ ਦਾ ਤੁਸੀਂ ਸਸਪੈਂਸ਼ਨ ਦਾ ਕੰਮ ਕਰਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਹੋਵੇ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਵਾਉਣਾ ਹੋਵੇ, ਐਂਡ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਵੀ ਜ਼ਰੂਰ ਕਰਵਾਓ, ਏਐਨਜੀ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ। ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਅਤੇ ਤੁਸੀਂ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਏਐਨਜੀ ਆਟੋਮੋਟਿਵ ਰਿਪੇਅਰ ਨੰਬਰ 9058577596 9058577596 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਤੁਸੀਂ ਸਪੈਕਸ ਐਕਸਪ੍ਰੈਸ ਨੂੰ ਵੀ ਜ਼ਰੂਰ ਯਾਦ ਰੱਖੋ। ਇਹ ਲੋਕੇਟਡ ਹੈ ਤੁਹਾਡੇ ਲਈ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਬ੍ਰਾਂਡਡ ਸਨ ਗਲਾਸਿਸ ਇਹਨਾਂ ਦੇ ਕੋਲ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਮਿਲਣਗੀਆਂ। ਅਤੇ ਸਿੰਗਲ ਵਿਜ਼ਨ ਗਲਾਸਿਸ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ, ਇਹ ਤੁਹਾਨੂੰ ਦੇ ਰਹੇ ਨੇ $129 ਦੇ ਵਿੱਚ, $129 ਦੇ ਵਿੱਚ। ਇਹਦੇ ਵਿੱਚ ਵੀ ਟੌਪ ਦੇ ਬ੍ਰਾਂਡਸ ਇੰਕਲੂਡਡ ਹੁੰਦੇ ਨੇ। ਤੁਸੀਂ ਆਪਣੀ ਪਸੰਦ ਦਾ ਬ੍ਰਾਂਡਡ ਫਰੇਮ ਸਿਲੈਕਟ ਕਰੋ ਅਤੇ ਸਿੰਗਲ ਵਿਜ਼ਨ ਗਲਾਸਿਸ ਦਾ ਪੇਅਰ ਜਿਹੜਾ ਹੈਗਾ $129 ਦੇ ਵਿੱਚ ਤੁਸੀਂ ਆਪਣੇ ਲੈ ਸਕਦੇ ਹੋ। ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਤਾਂ ਰੈਗੂਲਰ ਪ੍ਰਾਈਸ $600 ਦੀ ਹੁੰਦੀ ਹੈ, ਬਟ ਤੁਹਾਨੂੰ ਇਹ ਦੇ ਰਹੇ ਨੇ $258 ਦੇ ਵਿੱਚ, $258 ਦੇ ਵਿੱਚ। ਲੈਂਸ ਦੀ ਕੋਟਿੰਗ ਸਾਰੀ ਤੁਸੀਂ ਕਰਵਾ ਸਕਦੇ ਹੋ, ਫਲੈਟ 50% ਡਿਸਕਾਊਂਟ ਦੇ ਰਹੇ ਨੇ। ਅਤੇ ਤੁਸੀਂ ਇਹਨਾਂ ਦੇ ਕੋਲੋਂ ਸਪੈਸ਼ਲ ਆਫਰਸ ਲੈ ਸਕਦੇ ਹੋ। ਜਦੋਂ ਤੁਸੀਂ 2 ਪੇਅਰ ਆਫ ਗਲਾਸਿਸ ਖਰੀਦਦੇ ਹੋ ਤੁਹਾਨੂੰ 2nd ਪੇਅਰ ਦੀ ਕੋਟਿੰਗ ਬਿਲਕੁਲ ਫਰੀ ਕਰਕੇ ਦੇਣਗੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮ ਜਾ ਕੇ ਦਿਓ, ਥਰਸਡੇ, ਫਰਾਈਡੇ ਐਂਡ ਸੈਟਰਡੇ ਡਾਕਟਰਸ ਮਿਲ ਸਕਦੇ ਨੇ ਤੁਹਾਨੂੰ। ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ਐਵਰੀ ਡੇ ਪਹੁੰਚ ਸਕਦੇ ਹੋ ਤੁਸੀਂ ਸਪੈਕਸ ਐਕਸਪ੍ਰੈਸ। ਨੰਬਰ 9054608888 9054608888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਸਟੂਡੀਓ ਨੰਬਰ 9055646444 9055464444 ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਰਹੇ ਹੋ। ਨੈਕਸਟ ਫਰਮਾਇਸ਼ੀ ਗਾਣਾ ਗੁਰਮੀਤ ਬਾਵਾ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 905-564-44-905-564-4464 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਰਾਇਲ ਡਿਜੀਟਲ ਦੇ ਨਾਲ ਤੁਸੀਂ ਗੱਲਬਾਤ ਕਰ ਲਓ। ਜੇ ਤੁਸੀਂ ਆਪਣੇ ਘਰਾਂ 'ਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਉਣਾ ਹੋਵੇ ਤਾਂ $55 ਦੀ ਡੀਲ ਹੈ। ਇਹਦੇ ਵਿੱਚ ਤੁਹਾਨੂੰ 1.5 GB ਡਾਟਾ ਵੀ ਦੇ ਰਹੇ ਨੇ ਤੇ ਸਿਰਫ $55 ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਵੀ ਮਿਲ ਰਿਹਾ ਤੁਹਾਨੂੰ। ਤੁਸੀਂ ਇਹਨਾਂ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਏ ਟੀ ਮੈਰੀਟਾਈਮ ਓਨਟਾਰੀਓ ਬੁਲੇਵਰਡ ਯੂਨਿਟ ਨੰਬਰ 58 ਦੇ ਉੱਪਰ ਲੋਕੇਟਡ ਨੇ ਰਾਇਲ ਡਿਜੀਟਲ। ਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਅਮਨ ਜੀ ਦੇ ਨਾਲ। ਹੋਰ ਵੀ ਤੁਸੀਂ ਇਹਨਾਂ ਦੇ ਕੋਲੋਂ ਡੀਲਸ ਲੈ ਸਕਦੇ ਹੋ। ਆਪਣੇ ਸੈੱਲ ਫੋਨ ਦੀਆਂ ਡੀਲਸ ਵੀ ਲੈਣੀਆਂ ਹੋਣ ਜਾਂ ਘਰ ਦੇ ਲਈ ਇੰਟਰਨੈਟ ਦੀਆਂ ਡੀਲਸ ਲਗਾਉਣੀਆਂ ਨੇ ਤਾਂ ਨੰਬਰ 6471-1313 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਜਲਦ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: 111, simply delicious, matlab simply Indian.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ AB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
4: 647-10-647-739-8710, license number M200-3450.
7: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾਰ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤੁਸੀਂ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
8: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ। 416-991-5939, 416-999-5939, ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ, ਮਿਸਿਸਾਗਾ, 416-991-5939।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-9054-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਅਤੇ 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ। ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੇ ਰਹਿਣ ਦੇ ਲਈ ਇੱਕ ਵਧੀਆ ਘਰ ਲੱਭ ਰਹੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਪ੍ਰਾਈਸ ਵੀ ਰੀਜ਼ਨੇਬਲ ਜੀ ਹੋਵੇ ਅਤੇ ਘਰ ਵੀ ਤੁਹਾਨੂੰ ਵਧੀਆ ਲੋਕੇਸ਼ਨ ਦੇ ਉੱਪਰ ਮਿਲੇ, ਤਾਂ ਜ਼ਰੂਰ ਤੁਸੀਂ ਧਿਆਨ ਦੇ ਨਾਲ ਸੁਣੋ। ਆਟਵਾ ਸ਼ਹਿਰ ਦੇ ਵਿੱਚ ਇੱਕ ਨਵੇਂ ਟਰਬਨ ਟਾਊਨ ਹਾਊਸਿਸ ਦਾ ਇਹ ਪ੍ਰੋਜੈਕਟ ਲੈ ਕੇ ਆਏ ਨੇ। ਇਹਨਾਂ ਦੀ ਪ੍ਰਾਈਸ 2,90,000 ਤੋਂ ਸ਼ੁਰੂ ਹੋ ਜਾਂਦੀ ਹੈ। ਸਾਰੇ ਖਰਚੇ ਵਗੈਰਾ ਕੱਢਣ ਤੋਂ ਬਾਅਦ ਤਕਰੀਬਨ $700 ਮਹੀਨੇ ਦੀ ਪੋਜ਼ਿਟਿਵ ਕੈਸ਼ ਫਲੋ ਦੀ ਇਨਵੈਸਟਮੈਂਟ ਵੀ ਹੈਗੀ ਹੈ। ਇਹ ਇਨਵੈਸਟਰਸ ਦੇ ਲਈ ਵਧੀਆ ਇੱਕ ਪ੍ਰੋਜੈਕਟ ਹੈ। ਕਲੋਜ਼ਿੰਗ ਇਹਨਾਂ ਦੀ ਹੋਏਗੀ ਸਮਰ 2028 ਦੇ ਵਿੱਚ। 2 ਤੋਂ 3 ਬੈਡਰੂਮ ਦੇ ਅਰਬਨ ਟਾਊਨ ਹਾਊਸਿਸ ਨੇ। 1.5 ਤੋਂ 2 ਬਾਥਰੂਮਸ ਹੋਣਗੇ। ਇਹਦੇ ਵਿੱਚ ਅਪਲਾਇੰਸਿਸ ਦਾ ਪੰਜ ਅਪਲਾਇੰਸਿਸ ਦਾ ਪੈਕੇਜ ਫਰੀ ਹੋਣਾ ਆ। $1,500 ਦੇ ਡਿਜ਼ਾਈਨ ਸਟੂਡੀਓ ਕ੍ਰੈਡਿਟਸ ਹੋਣਗੇ। ਅਸਾਈਨਮੈਂਟ ਕਲੋਜ਼ ਫਰੀ ਹੈ ਅਤੇ ਮੇਨਟੇਨੈਂਸ 2 ਸਾਲ ਦੇ ਲਈ ਬਿਲਕੁਲ ਫਰੀ ਹੈ। ਡਿਪੋਜ਼ਿਟ ਸਟਰਕਚਰ ਫਸਟ ਟਾਈਮ ਹੋਮ ਬਾਇਰਸ ਦੇ ਲਈ ਸਿਰਫ 20,000 ਟੋਟਲ ਡਿਪੋਜ਼ਿਟ ਹੈ, ਜੋ ਕਿ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ ਹੋਏਗਾ। ਇਨਵੈਸਟਰਸ ਦੇ ਲਈ ਸਿਰਫ 32,000 ਟੋਟਲ ਡਿਪੋਜ਼ਿਟ ਹੈ, 1 ਸਾਲ ਦੇ ਵਿੱਚ ਤੁਸੀਂ ਪੇ ਕਰਨਾ ਹੈ। ਇਹ ਓਨਟਾਰੀਓ ਦੇ ਵਿੱਚ ਇੱਕ ਬਹੁਤ ਹੀ ਰੇਅਰ ਓਪਰਚੁਨਿਟੀ ਹੈ ਇਨਵੈਸਟਰਸ ਦੇ ਲਈ, ਕਿਉਂਕਿ ਬਹੁਤ ਲੋਅ ਪ੍ਰਾਈਸ ਹੈ, ਲੋਅ ਡਿਪੋਜ਼ਿਟ ਹੈ ਅਤੇ ਨਾਲੇ ਬਹੁਤ ਹੀ ਹਾਈ ਮੰਥਲੀ ਪੋਜ਼ਿਟਿਵ ਕੈਸ਼ ਫਲੋ ਵੀ ਹੈਗਾ ਆ, ਕਿਉਂਕਿ ਆਟਵਾ ਦੇ ਵਿੱਚ ਬਹੁਤ ਹਾਈ ਰੈਂਟਲ ਡਿਮਾਂਡ ਹੈ ਅਤੇ ਬਹੁਤ ਹਾਈ ਰੈਂਟਲ ਪ੍ਰਾਈਸਿਸ ਵੀ ਨੇ। ਮੋਰਗੇਜ ਹੋ ਗਈ, ਪ੍ਰੋਪਰਟੀ ਟੈਕਸ ਹੋ ਗਿਆ, ਇੰਸ਼ੋਰੈਂਸ ਪੇ ਕਰਨ ਤੋਂ ਬਾਅਦ ਮਹੀਨੇ ਦਾ ਤਕਰੀਬਨ $700 ਦਾ ਪੋਜ਼ਿਟਿਵ ਕੈਸ਼ ਫਲੋ ਹੈ, ਸਾਲ ਦਾ ਤਕਰੀਬਨ 8,400। ਅਤੇ ਟੀਮ ਸਿੱਧੂ ਤੁਹਾਡੇ ਲਈ ਅਫੋਰਡੇਬਲ ਐਂਡ ਪ੍ਰੋਫੈਸ਼ਨਲ ਮੈਨੇਜਮੈਂਟ ਸਰਵਿਸ ਵੀ ਅਰੇਂਜ ਕਰ ਸਕਦੇ ਨੇ ਜੇਕਰ ਤੁਸੀਂ ਆਟਵਾ ਤੋਂ ਦੂਰ ਰਹਿੰਦੇ ਹੋ। ਅਤੇ ਨਾਲ ਹੀ ਮੈਂ ਦੱਸਦਾ ਕਿ ਇਹ ਇੱਕ ਬਹੁਤ ਹੀ ਵੱਡੇ ਰੈਪੂਟੇਟਿਡ ਬਿਲਡਰ ਦਾ ਇੱਕ ਨਵਾਂ ਪ੍ਰੋਜੈਕਟ ਹੈ ਅਤੇ ਪ੍ਰਾਈਸ ਵੀ 2,90,000 ਹੈ ਜਦੋਂ ਸ਼ੁਰੂ ਹੁੰਦੀ ਹੈ ਅਤੇ ਸਿਰਫ 20,000 ਤੋਂ ਲੈ ਕੇ 32,000 ਦਾ ਡਿਪੋਜ਼ਿਟ ਹੈ, ਜੋ ਕਿ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ। ਕਲੋਜ਼ਿੰਗ 2 ਸਾਲਾਂ ਬਾਅਦ ਹੈ, ਯਾਨੀ ਕਿ ਸਮਰ 2028 ਦੇ ਵਿੱਚ, ਅਤੇ ਸਾਰੇ ਅਪਲਾਇੰਸਿਸ ਇੰਕਲੂਡਿਡ ਨੇ। ਟਰਨ ਕੀ ਪ੍ਰੋਪਰਟੀ ਹੈ, ਇਸ ਕਰਕੇ ਪਹਿਲੇ ਹੀ ਦਿਨ ਤੋਂ ਪੋਜ਼ਿਟਿਵ ਕੈਸ਼ ਫਲੋ ਵੀ ਹੈਗਾ ਆ। ਅੱਜ ਹੀ ਤੁਸੀਂ ਟੀਮ ਸਿੱਧੂ ਨਾਲ ਗੱਲਬਾਤ ਕਰੋ, ਕਿਉਂਕਿ ਲੋਵੈਸਟ ਪ੍ਰਾਈਸ ਯੂਨਿਟਸ ਨੇ, ਐਂਡ ਯੂਨਿਟ ਐਂਡ ਕਾਰਨਰ ਯੂਨਿਟ ਜਲਦ ਤੋਂ ਜਲਦ ਵਿਕ ਜਾਣੇ ਨੇ। ਇਸ ਕਰਕੇ ਤੁਸੀਂ ਜ਼ਰੂਰ ਗੱਲਬਾਤ ਕਰੋ 416-302-0016-416-302-0016, ਟੀਮ ਸਿੱਧੂ ਦਾ ਨੰਬਰ ਹੈ। ਅਤੇ ਲੋ ਫਿਰ ਲੈਕਸ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਜੈਜ਼ੀ ਬੇਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 905-564-44-905-564-44 ਸਟੂਡੈਂਟ ਦਾ ਨੰਬਰ ਹੈ। ਅਗਲੇ ਕਾਲਰ 6611। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਮੈਨੂੰ ਜੀ ਉਹ ਪੈਸਟ ਕੰਟਰੋਲ ਵਾਲਿਆਂ ਦਾ ਜਿਹੜਾ ਫੋਨ ਨੰਬਰ ਚਾਹੀਦਾ।
0: ਟੋਰਾਂਟੋ ਪੈਸਟ ਅਰੈਸਟ ਦਾ?
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਹਾਂਜੀ ਮੈਂ ਦੇ ਰਹੀ ਹਾਂ, ਇੱਕ ਸੈਕਿੰਡ ਦਿਓ।
1: ਨੋ ਪ੍ਰੋਬਲਮ। ਇਟਸ ਬੜਾ ਪੇਪਰ।
0: ਹਾਂਜੀ ਨੋਟ ਕਰ ਲਓ। 647
1: 1 ਸੈਕਿੰਡ ਜੀ। 647
0: ਹਾਂਜੀ 515
1: 515
0: 8000 8000 ਪਰੇਸ਼ਾਨ ਕਰ ਰਿਹਾ, ਬੈਡ ਬਗਸ ਤੋਂ ਛੁਟਕਾਰਾ ਨੀ ਮਿਲ ਰਿਹਾ ਤੁਹਾਨੂੰ, ਜਾਂ ਤੁਹਾਡੇ ਗਰਾਜ ਦੇ ਵਿੱਚ ਜਾਂ ਬੈਕ ਯਾਰਡ ਦੇ ਵਿੱਚ ਕੋਈ ਰਕੂਨ ਵਗੈਰਾ ਆ ਜਾਂਦੇ ਨੇ ਕਈ ਵਾਰੀ, ਹਨਾ, ਜਾਂ ਕੋਈ ਸਕੰਕ ਵਗੈਰਾ ਆ ਗਏ ਨੇ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਟੋਰਾਂਟੋ ਪੈਸਟ ਰੈਸਟ ਸੇਮ ਡੇ ਤੁਹਾਨੂੰ ਸਰਵਿਸ ਦੇ ਦਿੰਦੇ ਨੇ। 100% ਸੈਟਿਸਫੈਕਸ਼ਨ ਗਰੰਟੀ ਹੈ। ਗਵਰਨਮੈਂਟ ਅਪਰੂਵਡ ਕੈਮੀਕਲਸ ਇਹ ਯੂਜ਼ ਕਰਦੇ ਨੇ। ਤੁਸੀਂ ਕਾਲ ਕਰ ਲਓ ਟੋਰਾਂਟੋ ਪੈਸਟ ਰੈਸਟ 6475158000 647-515-8000 ਟੋਰਾਂਟੋ ਪੈਸਟ ਰੈਸਟ ਦਾ ਨੰਬਰ ਹੈ। SS ਲੋਨ ਕੇਅਰ ਨੂੰ ਵੀ ਯਾਦ ਰੱਖੋ, ਜਿਹੜੇ ਕਿ ਤੁਹਾਡੇ ਲਈ ਨਵੀਂ ਸੋਰਟਿੰਗ ਕਰਦੇ ਨੇ। ਤੁਸੀਂ ਆਪਣੇ ਘਰਾਂ ਦੇ ਬਾਹਰ ਜਾਂ ਬੈਕਯਾਰਡ 'ਚ ਫੁੱਲ ਬੂਟੇ ਲਗਾਉਣੇ ਹੋਣ ਜਾਂ ਤੁਸੀਂ ਘਾਹ ਵਗੈਰਾ ਕਟਾਉਣਾ ਹੋਵੇ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ, ਨਵੀਂ ਸੋਰਟਿੰਗ ਵੀ ਕਰ ਦੇਣਗੇ, ਤੁਹਾਡਾ ਔਨ ਟਾਈਮ ਇਹ ਘਾਹ ਕੱਟ ਕੇ ਜਾਣਗੇ ਸਾਰਾ। ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਈਵਨ ਬੁੱਕ ਕਰ ਸਕਦੇ ਹੋ। ਅਤੇ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ ਤੁਸੀਂ ਨੋਟ ਕਰ ਲਓ ਇਹਨਾਂ ਦਾ, 6475-655-1984। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਪੂਰਾ ਸਾਫ ਸੁਥਰਾ ਕੰਮ ਕਰਦੇ ਨੇ। SS ਲੋਨ ਕੇਅਰ 6437-655-1984 437-655-1984 ਇਹਨਾਂ ਦਾ ਨੰਬਰ ਹੈ। ਅਗਲੇ ਕਾਲਰ 1122। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਮੈਂ ਗਾਣਾ ਸਾਹਿਬ ਦੀ ਚਮਕੀ ਲਿਆ ਕੋਈ?
0: ਹਾਂਜੀ ਦੱਸੋ ਕਿਹੜਾ ਗਾਣਾ ਸੁਣਨਾ ਹੈ?
2: ਜਿਹੜਾ ਮਰਜ਼ੀ ਸੁਣਾ ਦੇ, ਤੁਹਾਨੂੰ ਵਧੀਆ ਲੱਗਦਾ।
0: ਓਕੇ ਮੈਂ ਕੋਈ ਵੀ, ਚਲੋ ਸੁਣਾ ਦਿੰਦੀ ਹਾਂ।
2: ਕੋਈ ਵੀ ਸੁਣਾ ਦਿਓ।
0: ਹਾਂਜੀ ਜ਼ਰੂਰ ਸੁਣਾ।
2: ਨੰਬਰ ਕਿੰਨਾ ਸੀ ਜਿਹੜਾ ਆਪਣਾ, ਜਿਹੜਾ ਕਿ ਲੋਨ ਲਾਣ ਦੇ ਵਾਲਾ ਕੀ ਸੀ ਨੰਬਰ? ਮੈਂ ਯਾਦ
0: ਕਰ ਯੂਨੀ ਗਲੋਬਲ ਵਾਲਿਆਂ ਦਾ।
2: ਹਾਂਜੀ
0: ਹਾਂਜੀ ਹਾਂਜੀ ਕੋਈ ਨਾ, ਨੋਟ ਕਰ ਲਓ 437
2: 437 4
0: 264
2: 264 ਅੱਛਾ ਜੀ
0: 3175
2: ਓਕੇ ਜੀ ਥੈਂਕ ਯੂ।
0: ਹਾਂਜੀ ਨੋ ਪ੍ਰੋਬਲਮ, ਥੈਂਕ ਯੂ ਸੋ ਮਚ। ਯੂਨੀ ਗਲੋਬਲ ਐਡਵਾਈਜ਼ਰੀ ਦਾ ਇੱਕ ਵਾਰ ਫਿਰ ਦੇ ਦਿੰਦੇ ਨੰਬਰ ਮੈਂ 437-264-3175 437-264-3175 ਅਤੇ ਇਹਨਾਂ ਦਾ ਆਫਿਸ ਲੋਕੇਟਡ ਹੈ 218 ਐਕਸਪੋਰਟ ਬੁਲੇਵਰਡ ਮਿਸਿਸਾਗਾ ਦੇ ਵਿੱਚ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰੋ। ਟੋਰਾਂਟੋ ਤੋਂ ਡੈਲੀ ਤੁਸੀਂ ਸਪਟੈਂਬਰ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ ਡੈਲੀ ਤੋਂ ਟੋਰਾਂਟੋ ਦੀ, ਅਤੇ $1480 ਦੀ ਟਿਕਟ ਹੋਏਗੀ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਸਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ $1480 ਦੀਆਂ ਟਿਕਟਸ ਨੇ। ਜੇਕਰ ਡੈਲੀ ਤੋਂ ਟੋਰਾਂਟੋ ਤੁਸੀਂ ਕਿਸੇ ਨੇ ਆਉਣਾ ਹੋਵੇ ਸਪਟੈਂਬਰ ਦੇ ਵਿੱਚ, ਅਤੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੈ, ਰਾਊਂਡ ਟ੍ਰਿਪ ਦੀ ਟਿਕਟ $1520 ਦੀ ਹੋਏਗੀ। $1520 ਦੀ ਟਿਕਟ ਡੈਲੀ ਤੋਂ ਟੋਰਾਂਟੋ ਸਪਟੈਂਬਰ ਦੇ ਵਿੱਚ ਆ ਕੇ ਨਵੰਬਰ ਦੇ ਵਿੱਚ ਵਾਪਸੀ ਦੇ ਲਈ $1520। ਅਤੇ ਨਾਲ ਹੀ ਜੇਕਰ ਡੈਲੀ ਤੋਂ ਟੋਰਾਂਟੋ ਕੋਈ ਮਿਡ ਸਪਟੈਂਬਰ ਦੇ ਵਿੱਚ ਵਨ ਵੇ ਟਿਕਟ ਲੈ ਕੇ ਆਉਣਾ ਚਾਹੁੰਦਾ ਆ, ਤਾਂ $900 ਦੀ ਟਿਕਟ ਹੋਏਗੀ ਮਿਡ ਸਪਟੈਂਬਰ ਦੀ। ਅਤੇ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਨੇ ਡੈਲੀ ਤੋਂ ਟੋਰਾਂਟੋ, ਵਨ ਵੇ ਟਿਕਟ ਸਪਟੈਂਬਰ ਮਹੀਨੇ ਦੇ ਲਈ $900। ਟੋਰਾਂਟੋ ਤੋਂ ਬੋਂਬੇ ਕਿਸੇ ਨੇ ਜਾਣਾ ਆ ਔਗਸਤ ਦੇ ਵਿੱਚ, ਵਨ ਵੇ ਟਿਕਟ $980 ਦੀ ਹੋਏਗੀ। $980 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਦੋ ਬੈਗਸ ਦੇ ਨਾਲ। ਔਗਸਟ ਮਹੀਨੇ ਦੀ ਟਿਕਟ ਹੈ ਟੋਰਾਂਟੋ ਤੋਂ ਬੋਂਬੇ ਦੀ, ਵਨ ਵੇ ਟਿਕਟ। ਅਤੇ ਨਾਲ ਹੀ ਜੇਕਰ ਸਪਟੈਂਬਰ ਦੀ ਤੁਸੀਂ ਵਨ ਵੇ ਟਿਕਟ ਲੈ ਕੇ ਇੰਡੀਆ ਨੂੰ ਜਾਣਾ ਹੋਵੇ ਟੋਰਾਂਟੋ ਤੋਂ ਡੈਲੀ, ਸਪਟੈਂਬਰ ਦੇ ਵਿੱਚ ਵਨ ਵੇ ਟਿਕਟ $1060 ਦੀ ਹੋਏਗੀ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਅਤੇ ਇਹਦੇ ਵਿੱਚ ਲਿਮਿਟਡ ਸੀਟਸ ਨੇ। ਇਹਦੇ ਲਈ ਤੁਸੀਂ ਫਟਾਫਟ ਗੱਲਬਾਤ ਕਰ ਲਓ ਦਿਓਲ ਟਰੈਵਲਸ ਦੇ ਨਾਲ। $1060 ਦੀ ਟਿਕਟ ਹੈ। ਅਤੇ ਨਾਲ ਹੀ ਜੇਕਰ ਤੁਸੀਂ ਡੈਲੀ ਤੋਂ ਟੋਰਾਂਟੋ

0: 31 ਜੀ ਸਤਿ ਸ਼੍ਰੀ ਅਕਾਲ
1: ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ
1: ਨਹੀਂ
0: ਰਿਕਾਰਡਿਡ ਕੁਛ ਨਹੀਂ ਹੈ ਸਾਰਾ ਲਾਈਵ ਹੀ ਹੈ ਹਾਂਜੀ
1: ਠੀਕ ਹੈ ਮਨਪ੍ਰੀਤ ਜੀ ਅੱਜ ਤੁਸੀਂ ਉਹ ਗੀਤ ਸੁਣਾ ਦੋਗੇ ਕੈਂਚੀ ਵਾਲਾ
0: ਕੈਂਚੀ
1: ਕੈਂਚੀ
0: ਓਕੇ ਸਿੰਗਰ ਦਾ ਕੀ ਨਾਮ ਹੈ
1: ਰੀਜ਼ੀ ਆਰ ਆਈ ਜ਼ੀ ਆਈ
0: ਰੀਜ਼ੀ ਓਕੇ ਮੈਨੂੰ ਥੋੜਾ ਟਾਈਮ ਦਿਓ ਮੈਂ ਸੁਣਾ ਦਿੰਨੀ ਆ
1: ਠੀਕ
0: ਹੈ ਜੀ
1: ਠੀਕ
0: ਹੈ ਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਸਟੂਡੀਓ ਨੰਬਰ 905-564-44-905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਸੁਣੋ ਸੁਰਜੀਤ ਭੁੱਲਰ ਜੀ ਦੀ ਆਵਾਜ਼ ਦੇ ਵਿੱਚ ਹੈ ਤੇ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਪਾਰਟੀ ਆਏ ਨੇ ਚਲੋਗੇ ਮੁੰਡਿਓ

ਦਿੱਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-9054 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਪਿਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਜਿਹੜੇ ਤੁਹਾਡੇ ਲਈ ਏ ਟੂ ਜ਼ੈਡ ਰੈਨੋਵੇਸ਼ਨ ਦਾ ਸਾਰਾ ਕੰਮ ਕਰਦੇ ਨੇ। ਮੈਨੂਫੈਕਚਰ ਕਰਦੇ ਆ ਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ ਸੀ ਐਨ ਸੀ ਮਸ਼ੀਨਸ ਲੱਗੀਆਂ ਹੋਈਆਂ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਡਸ ਦੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਤੇ ਮੈਂ ਦੱਸਦਿਆਂ ਕਿ ਲੀਡਿੰਗ ਮੈਨੂਫੈਕਚਰਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ, ਤੇ ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ। ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਤੁਹਾਨੂੰ ਇਹ ਪ੍ਰੋਵਾਈਡ ਕਰਦੇ ਨੇ। ਤੇ ਇਹਨਾਂ ਦਾ ਸ਼ੋਰੂਮ ਲੋਕੇਟਡ ਹੈ ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ ਤੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਇਹਨਾਂ ਦੇ ਨਾਲ, ਰਣਜੀਤ ਸਿੰਘ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਨੰਬਰ 6474500-647-400-4550 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਤੇ ਨਾਲ ਹੀ ਮੈਂ ਦੱਸ ਦਿਆਂ ਕਿ ਇਹਨਾਂ ਦੇ ਕੋਲ ਹਾਇਰਿੰਗ ਵੀ ਚੱਲ ਰਹੀ ਹੈ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਚਾਹੀਦੇ ਨੇ, ਜਿਨ੍ਹਾਂ ਨੂੰ ਆਉਂਦਾ ਹੋਵੇ ਕਿਚਨ ਕੈਬਨਿਟ ਇੰਸਟਾਲ ਕਰਨ ਲਈ ਵਰਕਰਸ, ਤੇ ਨਾਲ ਇਹਨਾਂ ਨੂੰ ਵੁੱਡ ਵਰਕ ਕਰਨ ਦੇ ਲਈ ਵੀ ਵਰਕਰਸ ਦੀ ਲੋੜ ਹੈ। ਜੇ ਤੁਸੀਂ ਤੁਹਾਨੂੰ ਲੱਕੜੀ ਦੇ ਉੱਪਰ ਕੰਮ ਕਰਨਾ ਆਉਂਦਾ ਆ, ਵੈਸੇ ਤਾਂ ਸਾਰਾ ਮਸ਼ੀਨ ਵਰਕ ਹੀ ਹੈ, ਜੇ ਤੁਹਾਨੂੰ ਲੱਕੜੀ ਦਾ ਕੰਮ ਆਉਂਦਾ ਆ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਪਿਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੋਂ ਰਣਜੀਤ ਸਿੰਘ ਜੀ ਦੇ ਨਾਲ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਐਂਡ ਵੁੱਡ ਵਰਕ ਦੇ ਲਈ ਕੁਝ ਵਰਕਰਸ ਦੀ ਲੋੜ ਹੈ। ਗੱਲਬਾਤ ਕਰਨ ਦੇ ਲਈ ਨੰਬਰ 6474500-647-400-4550 ਇਹਨਾਂ ਦਾ ਨੰਬਰ ਹੈ। ਗਿਲਜ਼ ਸਵੀਟ ਫੈਕਟਰੀ ਤੁਹਾਡੇ ਲਈ ਇਹ 7 ਲੋਕੇਸ਼ਨਸ ਸਰਵ ਕਰਦੇ ਨੇ, ਪਿਓਰ ਵੈਜੀਟੇਰੀਅਨ ਨੇ। ਤੇ ਤੁਸੀਂ ਇਹਨਾਂ ਦੇ ਕੋਲੋਂ ਲਾਈਵ ਕੇਟਰਿੰਗ ਆਪਣੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਕਰਵਾ ਸਕਦੇ ਹੋ। ਮਸ਼ੀਨ ਮੇਡ ਸਮੋਸੇ ਜਾਂ ਫਿਰ ਤੁਸੀਂ ਹੈਂਡਮੇਡ ਸਮੋਸੇ ਖਾਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਮੈਂ ਦੱਸਦਿਆਂ ਕਿ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਕਾਫੀ ਫੇਮਸ ਨੇ, ਕਾਫੀ ਲੰਬੇ ਟਾਈਮ ਤੋਂ ਤੁਹਾਨੂੰ ਸਰਵਿਸਿਸ ਦੇ ਰਹੇ ਨੇ। ਤੇ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਿਤੋਂ ਵੀ ਬਾਹਰੋਂ ਇੰਪੋਰਟ ਨਹੀਂ ਕਰਵਾਉਂਦੇ, ਸਾਰਾ ਕੁਛ ਸ਼ੁੱਧ ਖੋਏ ਦੇ ਵਿੱਚ ਸਾਰੀਆਂ ਮਿਠਾਈਆਂ ਤੁਹਾਡੇ ਲਈ ਰੈਡੀ ਕਰਦੇ ਨੇ। ਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ, ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਦਾ ਇਵੈਂਟ ਹੈ, ਕੋਈ ਪਾਰਟੀ ਤੁਸੀਂ ਕਰ ਰਹੇ ਹੋ, ਕੋਈ ਗੈਟ ਟੂਗੈਦਰ ਕਰ ਰਹੇ ਹੋ, ਕਿਸੇ ਨੇ ਕੋਈ ਪਾਠ ਰਖਵਾਉਣਾ ਹੋਵੇ ਘਰ ਦੇ ਵਿੱਚ, ਤਾਂ ਪਿਓਰ ਵੈਜੀਟੇਰੀਅਨ ਨੇ ਇਹ 5 ਲੋਕੇਸ਼ਨਸ ਇਹਨਾਂ ਦੀਆਂ ਚਲੋ ਫਰੈਸ਼ਕੋਸ ਦੇ ਵਿੱਚ ਨੇ, 2 ਲੋਕੇਸ਼ਨਸ ਇਹਨਾਂ ਦੀਆਂ ਕੈਲਗਰੀ 'ਚ ਨੇ, ਤੇ ਇਹਨਾਂ ਦਾ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। ਹੈੱਡ ਆਫਿਸ ਦਾ ਫੋਨ ਨੰਬਰ ਤੁਸੀਂ ਨੋਟ ਕਰ ਲਓ, ਇੱਥੇ ਤੁਸੀਂ ਜਾ ਸਕਦੇ ਹੋ। ਨੰਬਰ 905-799-2616-905-799-2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਗਿਲਜ਼ ਸਵੀਟ ਫੈਕਟਰੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਤੇ ਨਾਲ ਹੀ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ। ਤੁਸੀਂ ਆਪਣਾ ਕੋਈ ਨੰਬਰ ਕਈ ਵਾਰ ਜਲਦੀ 'ਚ ਬੋਲਿਆ ਜਾਂਦਾ, ਮਿਸ ਹੋ ਜਾਂਦਾ ਆ, ਤਾਂ ਤੁਸੀਂ ਮੈਨੂੰ ਦੁਬਾਰਾ ਤੋਂ ਕਾਲ ਕਰਕੇ ਪੁੱਛ ਸਕਦੇ ਹੋ। ਨੰਬਰ 905-564-6444-905-564-4444 ਦੇ ਉੱਪਰ ਤੁਹਾਡੇ 'ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਤੇ ਲੋ ਫਿਰ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣਦੇ ਹਾਂ, ਤੁਸੀਂ ਵੀ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਤੇ ਗਾਣਾ ਤੁਹਾਨੂੰ ਸੁਣਾਉਂਦੇ ਹਾਂ ਚਮਕੀਲਾ ਜੀ ਦੀ ਆਵਾਜ਼ 'ਚ, ਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ

0: ਸਮੱਸਿਆ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381
4: ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਸਟੂਡੀਓ ਨੰਬਰ 905-564-6444-905-544-44 ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ 4:31 ਹੋ ਗਏ ਨੇ ਆਲਮੋਸਟ ਹਾਫ ਟਾਈਮ ਸਾਡਾ ਨਿਕਲ ਚੁੱਕਾ ਹੈ ਅਤੇ ਹਾਫ ਟਾਈਮ ਹਜੇ ਹੋਰ ਬਾਕੀ ਹੈ ਅਗਲੇ ਕਾਲਰ 8518 ਹਾਂਜੀ ਸਤਿ ਸ਼੍ਰੀ ਅਕਾਲ
5: ਨਿਕਲਿਆ
4: ਤੁਹਾਡਾ ਕਿਵੇਂ ਸੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੁੰਡਿਆਂ ਦੇ ਕੈਂਠੇ ਵਾਲਿਆਂ
5: ਕੈਂਠੇ ਵਾਲਿਆਂ ਕੁੜੀ ਪੁੱਛ ਲਈ ਤੇਰਾ ਨਾਂ ਕੋਈ ਏਦਾਂ ਦਾ ਹੀ ਆ ਮੈਨੂੰ ਯਾਦ ਨੀ ਗਾ ਕਿਉਂਕਿ ਮੇਰੇ ਕੋਲੇ ਹੈ ਨੀ
4: ਓਕੇ ਕੋਈ ਗੱਲ ਨੀ ਕੁੜੀ ਪੁੱਛਦੀ ਤੇਰਾ ਨਾਂ ਕੋਈ ਗੱਲ ਨੀ ਮੈਂ ਲੱਭ ਕੇ ਤੁਹਾਨੂੰ ਸੁਣਾ ਦਿੰਦੀ ਹਾਂ ਆਪਣੇ ਘਰ ਨੂੰ ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਹਾਡੀ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ ਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਜਿਨ੍ਹਾਂ ਦੇ ਕੋਲੋਂ ਤੁਸੀਂ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਤੁਸੀਂ ਇਹਨਾਂ ਦੇ ਕੋਲੋਂ ਹਰ ਲੋਕੇਸ਼ਨ ਦੇ ਉੱਪਰ ਨੂੰ ਲੈ ਕੇ ਆ ਸਕਦੇ ਹੋ ਇਹਨਾਂ ਦਾ ਫਰੈਸ਼ ਐਂਡ ਫਲੇਵਰਫੁੱਲ ਫੂਡ ਤੁਸੀਂ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਐਵਰੀ ਡੇ ਜਾ ਕੇ ਡਾਈਨ ਇਨ ਵੀ ਕਰ ਸਕਦੇ ਹੋ ਟੇਕ ਆਊਟਸ ਵੀ ਅਵੇਲੇਬਲ ਨੇ ਟੇਕ ਆਊਟਸ ਦੇ ਲਈ ਡਾਈਨ ਇਨ ਦੇ ਲਈ ਵੀ ਤੁਹਾਡੇ ਲਈ ਬਹੁਤ ਵਧੀਆ ਵਧੀਆ ਇਹਨਾਂ ਦੇ ਕੋਲ ਡੀਲਸ ਲੱਗੀਆਂ ਹੋਈਆਂ ਨੇ ਤੁਸੀਂ ਅੱਜ ਇਹਨਾਂ ਦੇ ਕੋਲੋਂ ਕੁਲਚਾ ਪਲੇਟ ਬਾਏ 1 ਗੈਟ 1 ਫ੍ਰੀ ਲੈ ਕੇ ਆ ਸਕਦੇ ਹੋ ਇਹਨਾਂ ਦੇ ਹਰ ਲੋਕੇਸ਼ਨ ਦੇ ਉੱਪਰ ਅਵੇਲੇਬਲ ਹੈ ਤੁਸੀਂ ਇਹਨਾਂ ਦੇ ਕੋਲ ਜਾਓਗੇ ਇਨ ਸਾਈਡ ਤੁਹਾਨੂੰ ਹੋਰ ਵੀ ਕਾਫੀ ਡਿਫਰੈਂਟ ਡਿਫਰੈਂਟ ਡੀਲਸ ਦੇਖਣ ਨੂੰ ਮਿਲਣਗੀਆਂ ਤੁਸੀਂ ਉਹ ਸਾਰੀਆਂ ਡੀਲਸ ਲੈ ਸਕਦੇ ਹੋ ਬਾਏ 1 ਗੈਟ 1 ਫ੍ਰੀ ਵਾਲੀਆਂ ਡੀਲਸ ਨੇਗੀਆਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੁਹਾਡੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ ਇਹਨਾਂ ਦੇ ਕੋਲ ਆਲਮੋਸਟ 14-15 ਟਰੱਕਸ ਨੇ ਤਾਂ ਕਦੇ ਵੀ ਕੋਈ ਕਮੀ ਨਹੀਂ ਹੁੰਦੀ ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਬੁਕਿੰਗ ਕਰ ਲਓ ਅਤੇ ਤੁਹਾਡੇ ਮਹਿਮਾਨਾਂ ਨੂੰ ਬਿਲਕੁਲ ਤਾਜ਼ਾ ਗਰਮਾ ਗਰਮ ਖਾਣਾ ਸਰਵ ਕਰਦੇ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤਿੰਨ ਲੋਕੇਸ਼ਨ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ ਹੈ ਦੂਸਰੀ ਲੋਕੇਸ਼ਨ ਇਹਨਾਂ ਦੀ 85 ਮੌਂਟਪੇਲੀਅਰ ਸਟਰੀਟ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ ਤੀਸਰੀ ਲੋਕੇਸ਼ਨ 15 ਫੈਂਡਰ ਵੇ ਬਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਲੇਟ ਨਾਈਟ ਤੱਕ ਓਪਨ ਨੇ 2 ਵਜੇ ਤੱਕ ਲਾਈਕ 2 AM ਤੱਕ ਤੁਹਾਡੇ ਲਈ ਓਪਨ ਰਹਿੰਦੀਆਂ ਨੇ ਅਤੇ ਜੇਕਰ ਤੁਸੀਂ 2 ਵਜੇ ਵੀ ਰਾਤ ਦੇ ਜਾ ਰਹੇ ਹੋ ਤਾਂ ਤੁਹਾਡੇ ਲਈ ਹੋਰ ਵੀ ਲੇਟ ਨਾਈਟ ਤੱਕ ਓਪਨ ਰਹਿ ਸਕਦੇ ਨੇ ਆਲਮੋਸਟ 3-4 ਵਜੇ ਤੱਕ ਵੀ ਕਈ ਵਾਰ ਓਪਨ ਹੁੰਦੇ ਨੇ ਅਤੇ ਜ਼ਰੂਰ ਤੁਸੀਂ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਇਹਨਾਂ ਤਿੰਨਾਂ ਲੋਕੇਸ਼ਨਸ ਦੇ ਉੱਪਰ ਤੁਸੀਂ ਬੈਠ ਕੇ ਡਾਈਨ ਇਨ ਕਰ ਸਕਦੇ ਹੋ ਐਂਡ ਤੁਸੀਂ ਟੇਕ ਆਊਟ ਡੀਲਸ ਲੈ ਕੇ ਆ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ ਐਮ ਏ ਵਿਰਕ ਐਂਡ ਸਰਗੁਣ ਮਹਿਤਾ ਦਾ ਜੋ ਕਿ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕਾਸ਼ੀਆ ਬੈਂਕ ਅਰੀਨਾ ਦੇ ਵਿੱਚ ਤੁਹਾਡੇ ਲਈ ਲਾਈਵ ਇਨ ਕੌਂਸਰਟ ਕਰ ਰਹੇ ਨੇ। ਲਾਈਵ ਇਵੈਂਟ ਹੋਏਗਾ, ਬਹੁਤ ਹੀ ਕਮਾਲ ਦੀਆਂ ਪਰਫੋਰਮੈਂਸਿਸ, ਬਹੁਤ ਕਮਾਲ ਦੀ ਸਿੰਗਿੰਗ ਐਵੇਂ ਵਰਕਦੀ ਹੈਗੀ ਹੈ, ਅਤੇ ਤੁਸੀਂ ਲਾਈਵ ਤੁਹਾਨੂੰ ਇੰਜੋਏ ਕਰਨ ਦਾ ਮੌਕਾ ਮਿਲ ਰਿਹਾ 14 ਅਗਸਤ ਨੂੰ, 14th of August ਟੋਰੋਂਟੋ ਦੇ ਵਿੱਚ ਸਕਾਸ਼ੀਆ ਬੈਂਕ ਅਰੀਨਾ ਦੇ ਵਿੱਚ ਇਹਨਾਂ ਦਾ ਇਹ ਲਾਈਵ ਕੌਂਸਰਟ ਹੋਣ ਜਾ ਰਿਹਾ ਆ। ਅਤੇ ਟਿਕਟਸ ਅਵੇਲੇਬਲ ਨੇ ticketmaster.ca ਦੇ ਉੱਪਰ, ਤੁਸੀਂ ਇਹ ਵੈਬਸਾਈਟ ਦੇ ਉੱਪਰ ਪਹੁੰਚੋ, ਆਪਣੀ ਪਸੰਦ ਦੀ ਸੀਟ ਸਿਲੈਕਟ ਕਰਕੇ ਟਿਕਟਸ ਨੂੰ ਅੱਜ ਹੀ ਬੁੱਕ ਕਰਵਾ ਲਓ, ਇਸ ਤੋਂ ਪਹਿਲਾਂ ਕਿ ਟਿਕਟਸ ਸਾਰੇ ਸੋਲਡ ਆਊਟ ਹੋ ਜਾਣ। ਤਾਂ ticketmaster.ca ਦੇ ਉੱਪਰ ਪਹੁੰਚੋ ਅਤੇ ਇਹ ਆਪਣੀਆਂ ਟਿਕਟਸ ਨੂੰ ਅੱਜ ਹੀ ਬੁੱਕ ਕਰਵਾਓ। ਐਮੀ ਵਿਰਕ ਐਂਡ ਸਰਗੁਣ ਮਹਿਤਾ ਤੁਹਾਡੇ ਲਈ ਯੂਨਿਟੀ ਟੂਰ ਲੈ ਕੇ ਆ ਰਹੇ ਨੇ, ਜੋ ਕਿ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਦੇ ਵੱਲੋਂ ਪ੍ਰੈਜੈਂਟ ਕੀਤਾ ਜਾ ਰਿਹਾ 14 ਅਗਸਤ ਨੂੰ ਟੋਰੋਂਟੋ ਦੇ ਵਿੱਚ। ਲਾਈਵ ਦੇਖਣ ਦੇ ਲਈ ਪਹੁੰਚੋ, ਸਰਗੁਣ ਮਹਿਤਾ ਐਂਡ ਐਮੀ ਵਿਰਕ ਤੁਹਾਡੇ ਲਈ ਪਰਫੋਰਮ ਕਰਨਗੇ। ਅਤੇ ਲਓ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਕੈਂਚੀ ਰਿਜ਼ੀ ਆਰਜੇ ਦੀ ਆਵਾਜ਼ ਦੇ ਵਿੱਚ, ਅਤੇ ਸੁੰਦਰੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are Simply Indian. This sariya hi locations te. Dining, takeout and catering also available. Call at 905-794-8111. Simply delicious. Matlab, Simply Indian.
1: Hello, AM 532. Tusi sun rahe ho Desh Pardesh Prime Time Radio.
2: Today, vich live galbat karan layi hune call karo 905-564-6444. Sunde raho Desh Pardesh Prime Time Radio. Chalo, AM 532.
3: Chalo, AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-4444 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੇਰੇ ਨਾਲ। ਪੂਰੇ 6 ਵਜੇ ਤੱਕ ਸਾਥ ਹੈ ਅਤੇ ਉਮੀਦ ਹੈ ਕਿ ਸਾਰੇ ਆਪਣਾ ਦਿਨ ਵੀ ਪੂਰਾ ਇੰਜੋਏ ਕਰ ਰਹੇ ਹੋਣਗੇ। ਸਮਰ ਡੇਜ਼ ਪੂਰੇ ਵਧੀਆ ਸਪੈਂਡ ਕਰ ਰਹੇ ਹੋ ਤੁਸੀਂ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਮੋਰਗੇਜ ਬ੍ਰੋਕਰ ਰਸ਼ਮੀਤ ਕੌਰ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੀ ਮੋਰਗੇਜ ਕਰਵਾਉਣਾ ਚਾਹੁੰਦੇ ਹੋ, ਕੋਈ ਵੀ ਸਿਚੁਏਸ਼ਨ ਹੋਵੇ, ਚਾਹੇ ਤੁਹਾਡੀ ਪਹਿਲੀ ਮੋਰਗੇਜ ਹੈ ਚਾਹੇ ਦੂਸਰੀ ਮੋਰਗੇਜ ਹੈ, ਤੁਸੀਂ ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਹੈ, ਤੁਸੀਂ ਆਪਣੀ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਕੋਈ ਵੀ ਕੰਸਰਨ ਹੋਵੇ ਮੋਰਗੇਜ ਦੇ ਲਈ, ਤੁਸੀਂ ਤੁਹਾਡੇ ਕੋਈ ਵੀ ਸਵਾਲ ਨੇ ਗੱਲਬਾਤ ਕਰੋ ਰਸ਼ਮੀਤ ਕੌਰ ਜੀ ਦੇ ਨਾਲ। ਨੰਬਰ 6475399 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਮੋਰਗੇਜ ਬ੍ਰੋਕਰ ਰਸ਼ਮੀਤ ਕੌਰ ਜੀ ਦੇ ਨਾਲ। ਰਸ਼ਮੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਈਵਨਿੰਗ ਜੀ।
0: ਹਾਂਜੀ, ਗੁੱਡ ਈਵਨਿੰਗ ਮੈਮ, ਆਪਣਾ ਮੈਸੇਜ ਦਿਓ ਪਲੀਜ਼।
1: ਬਿਲਕੁਲ ਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475399-4499। ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਅੱਜ ਗੱਲਬਾਤ ਕਰਾਂਗੇ ਜੀ ਰਿਨਿਊਅਲਸ ਬਾਰੇ।
0: ਹਾਂਜੀ,
1: ਸੋ ਜੇ ਤੁਹਾਡੀ ਮੋਰਗੇਜ ਦਾ ਰਿਨਿਊਅਲ ਆ ਰਿਹਾ ਹੈਗਾ, ਨਾਰਮਲੀ ਬੈਂਕ ਕੀ ਕਰਦਾ ਹੈਗਾ, ਰਿਨਿਊਅਲ ਵੇਲੇ ਤੁਹਾਨੂੰ ਇੱਕ ਪੈਕੇਜ ਭੇਜਦਾ ਕਿ ਨੈਕਸਟ ਟਰਮ ਵਾਸਤੇ ਕੀ ਆਪਸ਼ਨਸ ਨੇ ਜਾਂ ਕੀ ਰੇਟ ਆਫਰ ਕਰ ਰਹੇ ਨੇ। ਜੇ ਇਹੋ ਜਿਹੀ ਸਿਚੁਏਸ਼ਨ ਵਿੱਚ ਹੈਗੇ ਹੋ ਤੇ ਹਮੇਸ਼ਾ ਇੱਕ ਸਲਾਹ ਜ਼ਰੂਰ ਲਓ ਇੱਕ ਮੋਰਗੇਜ ਪ੍ਰੋਫੈਸ਼ਨਲ ਦੇ ਨਾਲ, ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਹੋਰ ਕੀ ਆਪਸ਼ਨਸ ਬਣ ਸਕਦੀਆਂ ਨੇ। ਜਿੱਦਾਂ ਇੱਕ ਰੀਸੈਂਟਲੀ ਕਲਾਇੰਟ ਦੀ ਇਨਕੁਆਇਰੀ ਆਈ ਕਿ ਰੇਟ ਤੇ ਬੈਂਕ ਵਧੀਆ ਦੇ ਰਿਹਾ ਬਟ ਮੇਰੀ ਕਿਸ਼ਤ ਤਾਂ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਐਮਰਟਾਈਜੇਸ਼ਨ ਉਹਨਾਂ ਦੀ 20 ਸਾਲ ਦੀ ਰਹਿ ਗਈ ਸੀਗੀ, ਜਿਸ ਕਰਕੇ ਅਸੀਂ ਰੀਫਾਈਨਾਂਸ ਕਰਕੇ ਉਹਨਾਂ ਦੀ ਐਮਰਟਾਈਜੇਸ਼ਨ ਵਾਪਿਸ ਰੀਸੈਟ ਕਰਤੀ 30 ਸਾਲਾਂ ਤੇ। ਈਵਨ ਘੱਟ ਰੇਟ ਦੇ ਨਾਲ ਵੀ ਕਈ ਵਾਰ ਪੇਮੈਂਟ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਐਮਰਟਾਈਜੇਸ਼ਨ ਘੱਟ ਰਹਿ ਗਈ ਹੁੰਦੀ ਹੈ। ਤੁਸੀਂ ਐਮਰਟਾਈਜੇਸ਼ਨ ਚੇਂਜ ਕਰਕੇ ਦੁਬਾਰਾ ਮੋਰਗੇਜ ਕਰ ਸਕਦੇ ਹੈਗੇ ਆ। ਇਸ ਦੇ ਨਾਲ ਨਾਲ ਇਹ ਵੀ ਦੇਖ ਸਕਦੇ ਹਾਂ ਕਿ ਅਗਰ ਤੁਹਾਡਾ ਬੈਂਕ ਜ਼ਿਆਦਾ ਰੇਟ ਦੇ ਰਿਹਾ, ਕਿਤੇ ਬੈਟਰ ਰੇਟ ਮਿਲ ਜਾਏ ਸਾਨੂੰ, ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀਆਂ ਚੇਂਜਸ ਕਰਨੀਆਂ ਨੇ ਰਿਨਿਊਅਲ ਵੇਲੇ। ਚੇਂਜਸ ਮਤਲਬ ਕਿ ਤੁਸੀਂ ਕਿਸੇ ਦਾ ਨਾਮ ਕੱਢਣਾ ਹੈਗਾ, ਜਾਂ ਤੁਸੀਂ ਪੈਸੇ ਕੱਢਣੇ ਹੈਗੇ ਨੇ ਘਰ ਚੋਂ, ਇਕੁਇਟੀ ਕੱਢਣੀ ਹੈ, ਜਾਂ ਆਪਣੇ ਕਰਜ਼ੇ ਇਕੱਠੇ ਹੋਏ ਹੋਏ ਨੇ ਉਹ ਕਰਜ਼ੇ ਘਰ ਦੇ ਅਗੇਂਸਟ ਪਾਉਣੇ ਨੇ। ਬੇਸਿਕਲੀ ਭਾਵ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੇਂਜਸ ਕਰਨੀ ਹੈ, ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ, ਕਿਉਂਕਿ ਉਸ ਟਾਈਮ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਨਹੀਂ ਪੈ ਰਹੀ ਹੈਗੀ, ਅਸੀਂ ਆਪਣੀ ਟਰਮ ਖਤਮ ਕਰ ਰਹੇ ਹੈਗੇ ਹਾਂ। ਇਸ ਦੇ ਨਾਲ ਨਾਲ ਮਨਪ੍ਰੀਤ ਜੀ ਇੱਕ ਹੋਰ ਚੀਜ਼ ਐਡ ਕਰਾਂਗੀ, ਰੀਸੈਂਟਲੀ ਵੇਖਣ ਵਿੱਚ ਆ ਰਿਹਾ ਰਿਨਿਊਅਲ ਵੇਲੇ ਵੀ ਬੈਂਕ ਕੁਝ ਬੈਂਕ ਕੁਝ ਕਲਾਇੰਟਸ ਤੋਂ ਡਾਕੂਮੈਂਟਸ ਮੰਗ ਰਹੇ ਨੇ, ਉਹਨਾਂ ਦੇ ਇਨਕਮ ਡਾਕੂਮੈਂਟਸ, ਉਹਨਾਂ ਦਾ ਕ੍ਰੈਡਿਟ ਚੈੱਕ। ਅਗਰ ਉਹੋ ਜਿਹੀ ਵੀ ਕੋਈ ਸਿਚੁਏਸ਼ਨ ਹੈ, ਡਾਕੂਮੈਂਟਸ ਪ੍ਰੋਵਾਈਡ ਕਰਨ ਤੋਂ ਪਹਿਲਾਂ ਬੈਂਕ ਨੂੰ ਇੱਕ ਵਾਰ ਸੈਕਿੰਡ ਜਿਹੜਾ ਪੁਆਇੰਟ ਆਫ ਵਿਊ ਜ਼ਰੂਰ ਲਓ, ਸਲਾਹ ਜ਼ਰੂਰ ਲਓ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। 647-539-4499 ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਰਸ਼ਮੀਤ ਕੌਰ ਜੀ ਦੇ ਨਾਲ, ਮੋਰਗੇਜ ਬ੍ਰੋਕਰ ਨੇ ਕਾਫੀ ਲੰਬੇ ਟਾਈਮ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ। ਨੰਬਰ 6475399-4499 6475349499 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੋਰਗੇਜ ਬ੍ਰੋਕਰ ਰਸ਼ਮੀਤ ਕੌਰ ਜੀ ਦੇ ਨਾਲ।

0: 905-564-6444-905-564-6444-905-564-6444-905-564-6444-905-564-6444-905-564-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444-6444- ਕਰ ਲਿਓ ਪਲੀਜ਼। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੀ, ਜਿਹੜੇ ਕਿ ਤੁਹਾਡੇ ਲਈ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈਟਸ, ਬੈਡਰੂਮ ਸੈਟਸ ਟੋਪ ਕੁਆਲਿਟੀ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ। ਇਹਨਾਂ ਦੇ ਕੋਲ ਫੈਬਰਿਕ ਦੇ ਸੋਫੇ ਐਂਡ ਲੈਦਰ ਦੇ ਸੋਫੇ ਤੁਹਾਨੂੰ ਜੈਨੂਇਨ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਮਿਲਣਗੇ। ਜੇ ਤੁਸੀਂ ਫੈਬਰਿਕ ਦੇ ਸੋਫਾ ਸੈਟਸ ਰੈਡੀ ਕਰਵਾਉਣੇ ਹੋਣ ਤਾਂ ਉਹਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ, ਅਤੇ ਕਾਊਂਟਲੈਸ ਕਲਰ ਆਪਸ਼ਨਸ ਦੇ ਨਾਲ ਨਾਲ ਤੁਹਾਨੂੰ ਬਹੁਤ ਜ਼ਿਆਦਾ ਵੈਰਾਇਟੀ ਫੈਬਰਿਕ ਦੀ ਵੀ ਮਿਲਦੀ ਹੈ। ਜੇ ਤੁਸੀਂ ਆਪਣੇ ਲੈਦਰ ਦੇ ਸੋਫੇ ਬਣਵਾਉਣੇ ਹੋਣ, ਜੈਨੂਇਨ ਲੈਦਰ ਹੋਏਗੀ 100%, ਅਤੇ ਉਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਦੀਆਂ ਨੇ। ਜਿੰਨੇ ਵੀ ਇਹਨਾਂ ਦੇ ਕੋਲ ਫਲੋਰ ਮਾਡਲਸ ਨੇ, ਇਹਨਾਂ ਦੀਆਂ ਦੋਨਾਂ ਲੋਕੇਸ਼ਨਸ ਦੇ ਉੱਪਰ ਹੀ ਕਾਫੀ ਘੱਟ ਪ੍ਰਾਈਸਿਸ ਦੇ ਉੱਪਰ ਕਲੀਅਰੈਂਸ ਉੱਪਰ ਲੱਗੇ ਹੋਏ ਨੇ, ਅਪ ਟੂ 60% ਡਿਸਕਾਊਂਟ ਦੇ ਨਾਲ। ਅਤੇ ਜੇ ਤੁਸੀਂ ਆਪਣੇ ਕਸਟਮਾਈਜ਼ ਕਾਊਚਿਸ ਬਣਾਉਣੇ ਹੋਣ, ਚਾਹੇ ਫੈਬਰਿਕ ਦੇ ਚਾਹੇ ਤੁਸੀਂ ਲੈਦਰ ਦੇ ਬਣਵਾਉਣੇ ਨੇ, ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ ਵਿਜ਼ਿਟ ਕਰ ਸਕਦੇ ਹੋ। ਆਪਣੇ ਘਰੋਂ ਬਸ ਮੈਜ਼ਰਮੈਂਟਸ ਲੈ ਜਾਓ, ਜਿੰਨਾ ਵੀ ਤੁਹਾਨੂੰ ਸੋਫਾ ਸੈੱਟ ਚਾਹੀਦਾ ਆ, ਜਿੰਨਾ ਮਰਜ਼ੀ ਵੱਡੇ ਤੋਂ ਵੱਡਾ ਸੋਫਾ ਸੈੱਟ ਤੁਹਾਡੇ ਲਈ ਰੈਡੀ ਕਰਨਗੇ। ਤੁਸੀਂ ਇਹਨਾਂ ਦੇ ਵੇਅਰਹਾਊਸ ਵਿਜ਼ਿਟ ਕਰਕੇ ਫਰੀਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਅਤੇ ਜ਼ਰੂਰ ਤੁਸੀਂ ਪਹੁੰਚੋ, ਕੈਨੇਡੀਅਨ ਮੇਡ ਬੈਡਰੂਮ ਸੈੱਟਸ ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰਦੇ ਨੇ। ਅਤੇ ਪਹੁੰਚੋ ਤੁਸੀਂ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ, ਓਨਰ ਇੱਕ ਹੈ, ਲੋਕੇਸ਼ਨਸ ਦੋ ਨੇ। ਇਹਨਾਂ ਦੇ ਵੇਅਰਹਾਊਸ ਵਿਜ਼ਿਟ ਕਰਕੇ ਤੁਸੀਂ ਚੈੱਕ ਕਰੋ ਕਿ ਤੁਹਾਡਾ ਜਿਹੜਾ ਸੋਫਾ ਸੈੱਟ ਰੈਡੀ ਕਰ ਦਿੰਦੇ ਨੇ ਉਹ ਕਿੱਦਾਂ ਦਾ ਬਣ ਰਿਹਾ, ਫਰੇਮ ਫੋਮ ਕਿੱਦਾਂ ਦੀ ਹੈ, ਸਾਰਾ ਕੁਝ ਤੁਸੀਂ ਚੈੱਕ ਕਰ ਸਕਦੇ ਹੋ। ਦੋਨੇ ਲੋਕੇਸ਼ਨਸ ਤੁਹਾਡੇ ਲਈ ਐਵਰੀ ਡੇ ਓਪਨ ਨੇ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬਲੀਵੁੱਡ। ਦੋਨੇ ਲੋਕੇਸ਼ਨਸ 'ਤੇ ਪਹੁੰਚ ਸਕਦੇ ਹੋ। ਪਰਮਜੀਤ ਕੌਰ ਜੀ ਨੂੰ ਕਾਲ ਕਰੋ, ਨੰਬਰ 9058038056, 905-803-8056, ਜਾਂ ਫਿਰ 9057918056, 905-791-8056 ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦਾ ਨੰਬਰ ਹੈ। ਨੈਕਸਟ ਕਾਲਰ 8392, ਹਾਂਜੀ ਸਤਿ ਸ਼੍ਰੀ ਅਕਾਲ।
1: ਹੈਲੋ, ਗੁੱਡ ਈਵਨਿੰਗ ਜੀ, ਕੀ ਹਾਲ ਹੈ?
0: ਹਾਂਜੀ ਗੁੱਡ ਈਵਨਿੰਗ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਜੀ ਜੀ ਜੀ ਠੀਕ ਹੈ। ਨਹੀਂ, ਮੈਂ ਆਪਕੋ ਬਹੁਤ ਟਾਈਮ ਸੇ ਆਪਕਾ ਯੇ ਰੇਡੀਓ ਪ੍ਰੋਗਰਾਮ ਸੁਣ ਰਹਾ ਥਾ, ਸੋਚਾ ਕੋਈ ਇੱਕ ਚੀਜ਼ ਸ਼ੇਅਰ ਕਰ ਲਏਗਾ। ਮੇਰਾ ਨਾਮ ਮੁਹੰਮਦ ਹੈ, ਤੋ ਮੈਂ ਜੋ ਕੰਸਟ੍ਰਕਸ਼ਨ ਕਾ ਕਾਮ ਕਰਤਾ ਥਾ, ਕੰਸਟ੍ਰਕਸ਼ਨ ਕਾ ਛੋਟਾ ਸਾ ਲੀਕੇ ਜੋ ਵੀ ਥਾ, ਲੀਕੇ ਬੇਸਮੈਂਟ ਰੈਨੋਵੇਸ਼ਨ, ਕਿਚਨ ਰੈਨੋਵੇਸ਼ਨ, ਬਾਥਰੂਮ ਰੈਨੋਵੇਸ਼ਨ।
0: ਤੁਹਾਡੀ ਕਾਲ ਡ੍ਰੌਪ ਹੋ ਗਈ ਹੈ, ਬਟ ਤੁਸੀਂ ਆਈ ਥਿੰਕ ਕੋਈ ਆਪਣੀ ਇਨਫੋਰਮੇਸ਼ਨ ਦੇ ਰਹੇ ਸੀਗੇ। ਐਨੀ ਹਾਓ, ਸਟੂਡੀਓ ਨੰਬਰ 9055646444 ਸਟੂਡੀਓ ਦੇ ਵਿੱਚ ਤੁਸੀਂ ਆਪਣੀ ਕਾਲਸ ਕਰ ਸਕਦੇ ਹੋ। ਚਲੋ ਫਿਰ ਆਪਾਂ ਮੇਨ ਟਾਈਮ 'ਚ ਨੈਕਸਟ ਫਰਮਾਇਸ਼ੀ ਗਾਣਾ ਸੁਣੀਏ ਕਮਲ ਹੀਰ ਦੀ ਆਵਾਜ਼ ਦੇ ਵਿੱਚ। ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੇ ਘਰਾਂ 'ਚ ਅਪਲਾਇੰਸਿਸ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਨੰਬਰ 1 ਅਪਲਾਇੰਸਿਸ ਦੇ ਨਾਲ ਤੁਹਾਨੂੰ ਡੀਲਸ ਦਿੰਦੇ ਨੇ ਮਨਜੀਤ ਗਿੱਲ ਜੀ ਅਪਲਾਇੰਸ ਜੰਕਸ਼ਨ ਤੋਂ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਮਿਸਿਸ ਸਾਗਰ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ, ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਕ ਦੀ ਇੰਟਰਸੈਕਸ਼ਨ 'ਤੇ ਹੈ। ਦੋਨੇ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਨੇ ਅਤੇ ਤੁਸੀਂ ਜ਼ਰੂਰ ਪਹੁੰਚੋ। ਨਵੀਂ ਨਵੀਂ ਡੀਲਸ ਦੀ ਜਾਣਕਾਰੀ ਲੈ ਕੇ ਜੁੜੇ ਨੇ ਮਨਜੀਤ ਗਿੱਲ ਜੀ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਜੀ। ਸਭ ਤੋਂ ਪਹਿਲਾਂ ਇਹ ਲਾਸਟ 5 ਦਿਨ ਨੇ ਜਦੋਂ ਤੁਸੀਂ ਬਾਕਸਿੰਗ ਵੀਕ ਇਨ ਜੁਲਾਈ ਪ੍ਰਾਈਸਿਸ ਦਾ 31 ਜੁਲਾਈ ਤੱਕ ਫਾਇਦਾ ਜਿਹੜਾ ਅਪਲਾਇੰਸ ਜੰਕਸ਼ਨ ਤੇ ਚੱਕ ਸਕਦੇ ਹਾਂ। ਅਗਸਤ, ਸਪਤੰਬਰ, ਅਕਤੂਬਰ ਤੱਕ ਜੇ ਤੁਹਾਡੀ ਕਲੋਜ਼ਿੰਗ ਹੈ ਤੇ ਸਾਲ ਦੀਆਂ ਸਭ ਤੋਂ ਲੋਵੈਸਟ ਪ੍ਰਾਈਸਿਸ ਨੂੰ ਮਿਸ ਨਾ ਕਰੋ, ਜਿਹਦੇ ਵਿੱਚ ਸਭ ਤੋਂ ਪਹਿਲਾਂ 3 ਪੀਸ ਦਾ ਕਿਚਨ ਅਪਲਾਇੰਸਿਸ ਦਾ ਬੰਡਲ ਹੈ, 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਜਾਂ ਤੁਸੀਂ ਆਪਣਾ ਕਸਟਮ ਘਰ ਬਣਾ ਰਹੇ ਹੋ ਤੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਇੰਸਿਸ ਦਾ ਪੂਰਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ, ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ। ਰੈਗੂਲਰ ਪ੍ਰਾਈਸ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਸਾਡੇ ਲਾਂਡਰੀ ਸੈਕਸ਼ਨ ਚ ਜਿੰਨੇ ਵੀ ਕਸਟਮਰ ਇਸ ਟਾਈਮ ਟੋਪ ਲੋਡ ਦੇ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਸਿਰਫ $10.99 ਚ ਟੋਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਸੈੱਟ ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਸੈੱਟ $2,200 ਦੀ ਪ੍ਰਾਈਸ ਤੋਂ ਘਟਾ ਕੇ $1,499 ਚ ਸਾਡੇ ਲਾਂਡਰੀ ਸਪੈਸ਼ਲ ਚ ਤੁਸੀਂ ਲਗਾ ਸਕਦੇ ਹਾਂ। ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ, ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-4500-905-450-0054-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਤੇ 905-450-0054-905-450-0054 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨਾਲ ਦੀ ਨਾਲ ਹੀ ਆਲ ਲਿੰਕ ਟਰੈਵਲ ਮਿਸ ਸਾਗਰ ਦੇ ਨਾਲ ਵੀ ਗੱਲਬਾਤ ਕਰੋ। ਇਹਨਾਂ ਦੇ ਕੋਲ ਬਹੁਤ ਹੀ ਵਧੀਆ ਤੁਹਾਡੇ ਲਈ ਏਅਰ ਟਿਕਟਸ ਹਮੇਸ਼ਾ ਲੱਗਦੀਆਂ ਨੇ। ਸੈਪਟੈਂਬਰ ਸਪੈਸ਼ਲ ਫੇਅਰ ਲਗਾਏ ਨੇ ਇਹਨਾਂ ਨੇ ਦਿੱਲੀ ਤੋਂ ਟੋਰੋਂਟੋ ਦੇ ਨੋਨ ਸਟੋਪ ਫਲਾਈਟ, ਯਾਨੀ ਕਿ ਡਾਇਰੈਕਟ ਫਲਾਈਟ, 1-ਵੇ ਟਿਕਟ ਲੈ ਕੇ ਤੁਸੀਂ ਇੰਡੀਆ ਤੋਂ ਕਿਸੇ ਦੇ ਵੀ ਕਰਾਉਣਾ ਚਾਹੁੰਦੇ ਹੋ, ਦਿੱਲੀ ਤੋਂ ਟੋਰੋਂਟੋ ਦੀ 1-ਵੇ ਟਿਕਟ $790 ਦੀ ਹੈ, $790 ਦੀ। ਜੇ ਇਹ ਟਿਕਟ ਤੁਸੀਂ ਰਿਟਰਨ ਕਰਵਾਉਣਾ ਚਾਹੁੰਦੇ ਹੋ, ਯਾਨੀ ਕਿ ਦਿੱਲੀ ਤੋਂ ਟੋਰੋਂਟੋ ਸੈਪਟੈਂਬਰ ਦੇ ਵਿੱਚ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਟੋਰੋਂਟੋ ਤੋਂ ਦਿੱਲੀ ਦੀ ਏਅਰ ਟਿਕਟ $1,490 ਦੀ ਹੋਏਗੀ। ਇਹ ਰਿਟਰਨ ਟਿਕਟ ਦੀ ਪ੍ਰਾਈਸ ਹੈ $1,490 ਦੇ ਵਿੱਚ ਤੁਸੀਂ ਰਿਟਰਨ ਟਿਕਟ ਲੈ ਸਕਦੇ ਹੋ। ਜੇ ਜੇ 1-ਵੇ ਟਿਕਟ ਲੈਣੀ ਹੈ ਦਿੱਲੀ ਤੋਂ ਟੋਰੋਂਟੋ ਦੀ ਸੈਪਟੈਂਬਰ ਮਹੀਨੇ ਦੇ ਲਈ ਤਾਂ $790 ਦੀ ਹੋਏਗੀ ਅਤੇ ਡਾਇਰੈਕਟ ਫਲਾਈਟਸ ਨੇ ਇਹ ਆਉਣ ਜਾਣ ਦੀਆਂ। ਇਹਦੇ ਲਈ ਤੁਸੀਂ ਗੱਲਬਾਤ ਕਰੋ ਆਲ ਲਿੰਕ ਟਰੈਵਲ ਮਿਸ ਸਾਗਾ ਤੇ ਰਿਤੂ ਧਾਲੀਵਾਲ ਜੀ ਦੇ ਨਾਲ ਅਤੇ ਨਾਲ ਹੀ ਇਹਨਾਂ ਨੇ ਦਿਵਾਲੀ ਸਪੈਸ਼ਲ ਵੀ ਇਹਨਾਂ ਨੇ ਫੇਅਰ ਲਗਾਏ ਨੇ। ਰਿਟਰਨ ਟਿਕਟ ਦੀ ਪ੍ਰਾਈਸ ਹੈ ਟੋਰੋਂਟੋ ਤੋਂ ਦਿੱਲੀ ਤੁਸੀਂ ਅਕਤੂਬਰ ਦੇ ਵਿੱਚ ਜਾ ਕੇ ਦਿੱਲੀ ਤੋਂ ਟੋਰੋਂਟੋ ਦਸੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ ਅਤੇ ਪ੍ਰਾਈਸ ਹੈਗੀ ਹੈ $1,790 $1,790 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਦਿਵਾਲੀ ਸਪੈਸ਼ਲ। ਇਹ ਰਿਟਰਨ ਟਿਕਟ ਦੀ ਪ੍ਰਾਈਸ ਹੈ ਟੋਰੋਂਟੋ ਤੋਂ ਦਿੱਲੀ ਅਕਤੂਬਰ ਵਿੱਚ ਜਾ ਕੇ ਦਸੰਬਰ ਦੇ ਵਿੱਚ ਦਿੱਲੀ ਤੋਂ ਟੋਰੋਂਟੋ ਦੀ ਵਾਪਸੀ $1,790। ਜੇ ਤੁਸੀਂ ਮੈਕਸੀਕੋ ਵਗੈਰਾ ਘੁੰਮਣ ਜਾਣਾ ਹੋਵੇ, ਕਿਸੇ ਆਈਲੈਂਡ ਤੁਸੀਂ ਘੁੰਮਣ ਜਾਣਾ ਆ, ਆਪਣੇ ਇਹਨਾਂ ਦੇ ਕੋਲੋਂ ਪੈਕੇਜਸ ਬਣਵਾ ਕੇ ਲੈ ਕੇ ਜਾਓ, ਬਹੁਤ ਵਧੀਆ ਤੁਹਾਡੇ ਲਈ ਡੀਲਸ ਰੈਡੀ ਕਰਦੇ ਨੇ। $1,000 ਤੋਂ ਸਟਾਰਟ ਹੋ ਜਾਂਦੇ ਨੇ ਡੀਲਸ ਅਤੇ ਇਹਦੇ ਵਿੱਚ ਤੁਹਾਡੇ ਲਈ 5-star ਹੋਟਲਸ ਦੇ ਵਿੱਚ ਤੁਹਾਡੀ ਸਟੇਅ ਦੀ ਬੁਕਿੰਗ ਕਰਦੇ ਆ। ਆਲ ਲਿੰਕ ਟਰੈਵਲ ਮਿਸਿਸ ਸਾਗਾ ਅਤੇ ਰਿਤੂ ਧਾਲੀਵਾਲ ਜੀ ਦਾ ਨੰਬਰ 905-565 8704-905-565-8704-905-565-8704 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਔਨਲਿੰਕ ਟਰੈਵਲ ਮਿਸਿਸ ਆਗਾ ਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ, ਜਿਨ੍ਹਾਂ ਦੀ ਵੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ। ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਓਨਟਾਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੁਝ ਚੇਂਜਿਸ ਆ ਰਹੀਆਂ ਨੇ ਜੁਲਾਈ ਤੋਂ ਬਾਅਦ। ਜਿਨ੍ਹਾਂ ਨੇ ਵੀ ਆਪਣੀ ਪਾਲਿਸੀ ਰਿਨਿਊ ਕਰਵਾਉਣੀ ਹੈ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਜਿਹੜੀਆਂ ਕਵਰੇਜਿਸ ਨੇ ਉਹਨਾਂ ਦੇ ਲਈ ਕੁਝ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਆ। ਬਟ ਜ਼ਿਆਦਾ ਕੁਐਸਚਨ ਇਹ ਹੈ, ਸਭ ਤੋਂ ਜ਼ਿਆਦਾ ਇੰਪੋਰਟੈਂਟ, ਕਿ ਤੁਹਾਨੂੰ ਇਹ ਸਮਝਣਾ ਚਾਹੀਦਾ ਕਿ ਜਿਹੜਾ ਇਹ ਬਦਲਾਅ ਆ ਰਿਹਾ, ਜਿਹੜੀ ਵੀ ਚੇਂਜ ਇਹ ਆ ਰਹੀ ਹੈ, ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੀ ਹੈ। ਸਿਰਫ ਘੱਟ ਪ੍ਰੀਮੀਅਮਸ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਜਦੋਂ ਵੀ ਤੁਸੀਂ ਇੰਸ਼ੋਰੈਂਸ ਕਰਵਾਉਂਦੇ ਹੋ ਤਾਂ ਜ਼ਰੂਰ ਤੁਸੀਂ ਕਵਰੇਜ ਪਹਿਲਾਂ ਦੇਖਿਆ ਕਰੋ। ਬੈਟਰ ਕਵਰੇਜ ਐਂਡ ਬੈਟਰ ਰੇਟਸ ਤੁਸੀਂ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ। ਚਾਹੇ ਆਟੋ ਇੰਸ਼ੋਰੈਂਸ ਹੋਵੇ, ਚਾਹੇ ਤੁਹਾਡੇ ਘਰ ਦੀ ਇੰਸ਼ੋਰੈਂਸ ਹੈ, ਚਾਹੇ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਹੈ। ਮਨੂ ਸ਼ਰਮਾ ਜੀ ਦਾ ਨੰਬਰ 289-9532-299-952-3932 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਮਨੂ ਸ਼ਰਮਾ ਜੀ ਦੇ ਨਾਲ। ਵੇਲਾ ਹੋ ਗਿਆ, ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲਈਏ ਅਤੇ ਉਸ ਤੋਂ ਬਾਅਦ ਸਟੇਸ਼ਨ ਆਈਡੀ ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿਕ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋਅ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524-416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Courteous and efficient service, called Narinder Mann, 905-789-1770.
2: Brampton de Vich since 1998 ton Supermart community seva karda aa reha hai jithe ki custom made sofa set taiyar kite jande ne 100% real wood frame change spring paaye jande ne te kende koi bhi sale nahi assi launde market nalo kende saadi kimat $50-60 vadh hovegi lekin quality na koi bhi samjhauta nahi kita jayega aaj hi Regan Gurdwara Sahib de nazdik aao number 24 Regan Road te Supermart te ik chakkar lagao telephone number 905-791-8056 ya ਪਰਮਜੀਤ ਨੂੰ ਕਾਲ ਕਰੋ 905-792-8056 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ
3: ਦੋਸਤੋ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ
4: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ
3: ਕਾਲ 416-457-3381 416-453-3381
4: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ ਜਿੱਥੇ ਐਡਵਾਈਜ਼ਰਸ ਲਈ ਬਿਨਾ ਕੋਈ ਫੀਸ ਬਿਨਾ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ
3: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ
4: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381
2: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇਨਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟ੍ਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596 905-857-7596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ
5: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
6: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
5: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਹੋਈ ਕਰੀ ਜਾਂਦੇ ਆ
6: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
7: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
8: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 2 ਘੰਟੇ ਨਿਕਲ ਚੁੱਕੇ ਨੇ ਅਤੇ 1 ਘੰਟਾ ਹੋਰ ਬਾਕੀ ਹੈ। 5:04 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰਾਂਪਟਨ ਦੇ ਵਿੱਚ। ਪੂਰੇ 6 ਵਜੇ ਤੱਕ ਤੁਹਾਡਾ ਸਾਥ ਬਣਿਆ ਹੋਇਆ ਮੇਰੇ ਨਾਲ, ਯਾਨੀ ਕਿ ਪੂਰਾ 1 ਘੰਟਾ ਹੋਰ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ, ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਨੰਬਰ ਕਈ ਵਾਰ ਮਿਸ ਹੋ ਜਾਂਦਾ, ਨਹੀਂ ਜਲਦੀ 'ਚ ਲਿਖਿਆ ਜਾਂਦਾ, ਤਾਂ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਸਟੂਡੀਓ ਦਾ ਨੰਬਰ 9055644 9055464 ਸਟੂਡੀਓ ਦਾ ਨੰਬਰ ਹੈ। ਸਪੋਂਸਰ ਕੀਤਾ ਜਾ ਰਿਹਾ ਪੰਜਾਬੀ ਬਾਏ ਨੇਚਰ ਦੇ ਵੱਲੋਂ। ਪੰਜਾਬੀ ਬਾਏ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ। ਬਹੁਤ ਹੀ ਕਮਾਲ ਦਾ ਖਾਣਾ ਤੁਸੀਂ ਇਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਖਾ ਰਹੇ ਹੋ, ਬਹੁਤ ਲੰਬਾ ਟਾਈਮ ਹੋ ਗਿਆ। ਇਹਨਾਂ ਦੀਆਂ ਸਾਰੀਆਂ ਲੋਕੇਸ਼ਨ ਤੁਹਾਨੂੰ ਬਹੁਤ ਹੀ ਵਧੀਆ ਕਮਾਲ ਦੀ ਸਰਵਿਸ ਦੇ ਰਹੇ ਨੇ। ਤੁਸੀਂ ਇਹਨਾਂ ਦੇ ਕੋਲੋਂ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਹਰ ਤਰ੍ਹਾਂ ਦਾ ਖਾਣਾ ਤੁਸੀਂ ਇਹਨਾਂ ਦੇ ਕੋਲ ਜਾ ਕੇ ਖਾ ਸਕਦੇ ਹੋ। ਅਤੇ ਨਾਲ ਹੀ ਤੁਸੀਂ ਸ਼ੁੱਧ ਖੋਏ ਦੀਆਂ ਮਿਠਾਈਆਂ, ਡਰਾਈ ਫਰੂਟਸ ਵਾਲੀ ਮਿਠਾਈਆਂ ਇਹਨਾਂ ਦੀ ਐਵਰੀ ਲੋਕੇਸ਼ਨ ਤੋਂ ਜਾ ਕੇ ਲੈ ਕੇ ਆਓ। ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਤੁਹਾਡੇ ਲਈ ਐਵਰੀ ਡੇ ਕੱਢਦੇ ਨੇ ਸ਼ਾਮ ਦੇ ਟਾਈਮ ਸਪੈਸ਼ਲੀ, ਅਤੇ ਤੁਸੀਂ ਨਾਲ ਰਬੜੀ ਐਡ ਕਰਵਾ ਲਓ ਜਲੇਬੀਆਂ ਦੇ ਨਾਲ, ਤਾਂ ਹੋਰ ਵੀ ਕਮਾਲ ਦੀ ਗੱਲ ਹੋ ਜਾਣੀ ਹੈ। ਅਤੇ ਪਹੁੰਚੋ, ਤੁਸੀਂ ਸਾਰੀਆਂ ਲੋਕੇਸ਼ਨਸ ਐਵਰੀ ਡੇ ਓਪਨ ਨੇ। 8887 ਦ ਗੋਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ ਇਹਨਾਂ ਦੀ ਪਹਿਲੀ ਲੋਕੇਸ਼ਨ ਹੈ, ਗੋਰ ਐਂਡ ਬੈਨੇਜ਼ਰ ਦੇ ਉੱਪਰ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ, ਏਅਰਪੋਰਟ ਰੋਡ ਐਂਡ ਬੋਵੇਡ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਹੈ। ਤੀਸਰੀ ਲੋਕੇਸ਼ਨ 58 ਕੁਆਰੀ ਐਜ ਡਰਾਈਵ, ਬ੍ਰੈਂਪਟਨ ਦੇ ਵਿੱਚ ਬੋਵੇਡ ਐਂਡ ਹਰਨਟਾਰੀ ਦੇ ਉੱਪਰ ਲੋਕੇਟਡ ਨੇ। ਅਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਪੰਜਾਬੀ ਬਾਏ ਨੇਚਰ ਵਾਲੇ ਇਹਨਾਂ ਦੇ ਕੋਲ ਪਹੁੰਚੋ ਅਤੇ ਐਵਰੀ ਲੋਕੇਸ਼ਨ ਦੇ ਉੱਪਰ ਜਾ ਕੇ ਐਵਰੀ ਡੇ ਤੁਸੀਂ ਇਹਨਾਂ ਦਾ ਲਾਜਵਾਬ ਖਾਣਾ ਬੈਠ ਕੇ ਡਾਈਨ ਇਨ ਵੀ ਕਰ ਸਕਦੇ ਹੋ, ਐਂਡ ਟੇਕ ਆਊਟਸ ਵੀ ਤੁਹਾਡੇ ਲਈ ਅਵੇਲੇਬਲ ਨੇ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸਦੇ ਹਾਂ ਕਿ ਇਹ ਸੈਟਰਡੇ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਦੀ। ਜਿਹੜੀ ਪਹਿਲੀ ਲੋਕੇਸ਼ਨ ਹੈ 6685 ਟੋਮਕੈਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕੈਨ ਦੀ ਇੰਟਰਸੈਕਸ਼ਨ 'ਤੇ, ਤੁਸੀਂ ਜ਼ਰੂਰ ਸਾਂਝ ਪਾ ਕੇ ਰੱਖਣੀ। ਬਹੁਤ ਹੀ ਕਮਾਲ ਦੀਆਂ ਪ੍ਰਾਈਸਿਸ ਦੇ ਵਿੱਚ ਬੜਾ ਕਮਾਲ ਦਾ ਤੁਹਾਨੂੰ ਫਰਨੀਚਰ ਦਵਾਵਾਂਗੇ। ਅਤੇ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਇਹਨਾਂ ਦੀ ਹਰ ਲੋਕੇਸ਼ਨ, ਇਹਨਾਂ ਦੀ ਵੈਸੇ 2 ਲੋਕੇਸ਼ਨਸ ਨੇ, ਦੋਨੇ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਨੇ। ਅਤੇ ਦੋਨਾਂ ਲੋਕੇਸ਼ਨ ਦੇ ਉੱਪਰ ਜਾ ਕੇ ਤੁਸੀਂ ਇਹਨਾਂ ਦੇ ਕੋਲ ਜਾ ਕੇ ਆਪਣਾ ਕਮਾਲ ਦਾ ਫਰਨੀਚਰ ਲੈ ਕੇ ਆ ਸਕਦੇ ਹੋ। ਅਤੇ ਇਸ ਵੀਕਐਂਡ ਦੇ ਉੱਪਰ ਸਪੈਸ਼ਲੀ ਤੁਸੀਂ 6685 ਟੋਮਕੈਨ ਰੋਡ ਦੇ ਉੱਪਰ ਪਹੁੰਚਣਾ, ਕਿਉਂਕਿ ਇਸ ਵੀਕਐਂਡ ਦੇ ਉੱਪਰ ਤੁਹਾਡੇ ਲਈ ਇੰਨੀ ਵਧੀਆ ਤੁਹਾਡੇ ਲਈ ਡੀਲਸ ਲੱਗ ਰਹੀਆਂ ਨੇ, ਜਿਹੜੀਆਂ ਡੀਲਸ ਤੁਹਾਨੂੰ ਪਤਾ ਹੈ ਕਿ ਬਹੁਤ ਘੱਟ ਪੂਰੇ ਸਾਲ ਦੇ ਵਿੱਚ ਮਿਲਦੀਆਂ ਨੇ, ਬਟ ਤੁਸੀਂ ਇਸ ਵੀਕਐਂਡ 'ਤੇ ਜ਼ਰੂਰ ਪਹੁੰਚਣਾ 6685 ਟੋਮਕੈਨ ਰੋਡ ਦੇ ਉੱਪਰ। 6685 ਟੋਮਕੈਨ ਰੋਡ, ਗ੍ਰੈਂਡ ਹੋਮ ਫਰਨੀਚਰ, ਬੜੇ ਕਮਾਲ ਦੀਆਂ ਡੀਲਸ ਲੈ ਕੇ ਸਾਨੂੰ ਲਾਈਨ 'ਤੇ ਜੁੜੇ ਨੇ ਸੁੱਖ ਜੀ, ਜਿਹੜੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇਣਗੇ। ਅਤੇ ਇਸ ਸੈਟਰਡੇ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਦੇਸ਼ ਪ੍ਰਦੇਸ਼ ਦੀ ਟੀਮ ਦੇ ਨਾਲ ਗ੍ਰੈਂਡ ਹੋਮ ਫਰਨੀਚਰ ਦਾ। ਜੀ ਸੁੱਖ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਇਸ ਲੌਂਗ ਵੀਕਐਂਡ ਦੇ ਉੱਪਰ ਪਰਿਵਾਰਾਂ ਲਈ ਸਪੈਸ਼ਲ ਜਿਹੜੀਆਂ ਡਿਸਕਾਊਂਟਡ ਪ੍ਰਾਈਸਿਸ ਲੈ ਕੇ ਆਵਾਂਗੇ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ ਜਦੋਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਇਸ ਵੀਕਐਂਡ ਦੇ ਉੱਪਰ, ਸੋ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਸ ਮਿਲਣੀਆਂ। ਚਾਹੇ ਤੁਸੀਂ ਹਾਈ ਐਂਡ ਬੈਡਰੂਮ ਸੈੱਟ ਦੇਖ ਰਹੇ ਹੋ, ਡਾਈਨਿੰਗ ਟੇਬਲ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਮੈਟਰਸ ਚਾਹੀਦੇ ਨੇ, ਤਾਂ ਜ਼ਰੂਰ ਇਸ ਲੌਂਗ ਵੀਕਐਂਡ ਦੇ ਉੱਪਰ ਇੱਕ ਚੱਕਰ ਲਾਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਮਾਡਰਨ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਫੜ ਨਾਲ ਸਿੰਗਲ ਚੇਅਰ, ਬਲੈਕ ਕਲਰ ਦਾ ਮਾਡਰਨ ਸੋਫਾ ਸੈੱਟ, ਕ੍ਰੋਮ ਲੈਕਸ ਨਾਲ ਰੈਗੂਲਰ ਜਿਹਦੀ ਕੀਮਤ $1500, ਅਸੀਂ ਲੌਂਗ ਵੀਕਐਂਡ ਸਪੈਸ਼ਲ ਕੰਪਲੀਟ ਸੋਫਾ ਸੈੱਟ, ਸੋਫਾ ਲਫੜ ਐਂਡ ਚੇਅਰ ਕ੍ਰੋਮ ਲੈਕਸ ਦੇ ਨਾਲ ਸਿਰਫ $799 ਦਾ, $799 ਡਾਲਰ ਦਾ ਪੂਰਾ ਤੁਹਾਨੂੰ ਸੋਫਾ ਸੈੱਟ ਮਿਲੂਗਾ। ਤੇ ਨਾਲ ਤੋਹਫਾ ਦੇਸ਼ ਪ੍ਰਦੇਸ਼ ਵੱਲੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਸੋਫਾ ਲਫੜ ਐਂਡ ਚੇਅਰ $799 ਦਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਫਿਰ ਵੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਪਹੁੰਚ ਸਕਦੇ ਹੋ 6085 ਟੋਮਕਨ ਰੋਡ। ਥੈਂਕ ਯੂ ਵੈਰੀ ਮਚ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ, ਪਹੁੰਚ ਸਕਦੇ ਹੋ ਤੁਸੀਂ ਪਹਿਲਾਂ ਤਾਂ 6685 ਟੋਮਕਨ ਰੋਡ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ, ਅਤੇ ਤੁਸੀਂ ਨੰਬਰ ਨੋਟ ਕਰ ਲਓ ਗੱਲਬਾਤ ਕਰਨ ਦੇ ਲਈ। ਸੁਖ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ 6472600000 647-262-0000। ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ। ਅਤੇ ਇਸ ਸੈਟਰਡੇ ਨੂੰ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ, ਬਹੁਤ ਹੀ ਕਮਾਲ ਦੀਆਂ ਪ੍ਰਾਈਸਿਸ ਦੇ ਵਿੱਚ, ਕਮਾਲ ਦੀਆਂ ਤੁਹਾਨੂੰ ਡੀਲਸ ਦੇ ਨਾਲ ਨੰਬਰ 1 ਫਰਨੀਚਰ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ। ਅਗਲੇ ਕਾਲਰ 1122। ਹਾਂਜੀ ਸਤਿ ਸ਼੍ਰੀ ਅਕਾਲ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਮੂਵੀ ਸੌਂਗ ਹੈ ਕਿਸ਼ੋਰ ਕੁਮਾਰ ਐਂਡ ਆਸ਼ਾ ਭੋਸਲੇ ਜੀ ਦੀ ਆਵਾਜ਼ ਦੇ ਵਿੱਚ, ਤੇ ਸੁਣੋ ਇੰਜੋਏ ਕਰੋ, ਸੁੰਦਰ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਕਹਿ ਦੂੰ ਤੁਮੇ ਯਾ ਚੁੱਪ ਰਹੂੰ
3: ਨਾ
2: ਦਿਲ ਨੇ ਮੇਰੇ

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

ਕਿਰਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ ਇਹ ਦੋਵੇਂ ਆਪ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ, ਲੋਕੇਟਡ ਨੇ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਦੇ ਉੱਪਰ। ਇਹਨਾਂ ਦੇ ਕੋਲ ਤੁਸੀਂ ਪਹੁੰਚੋ, ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ ਓ ਸੀ ਟੀ ਥਰਡ ਸਕੈਨਿੰਗ ਤੁਹਾਡੇ ਲਈ ਕਰਦੇ ਨੇ। ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਅਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਟਿਊਸਡੇ ਤੋਂ ਲੈ ਕੇ ਫਰਾਈਡੇ ਤੱਕ। ਅੱਜ ਮੰਡੇ ਨੂੰ ਇਹ ਕਲੋਜ਼ ਹੁੰਦੇ ਨੇ, ਬਟ ਤੁਸੀਂ ਆਪਣੀ ਅਪੁਆਇੰਟਮੈਂਟਸ ਬੁੱਕ ਕਰ ਸਕਦੇ ਹੋ। ਕੱਲ੍ਹ ਤੋਂ ਜਾਓ ਇਹਨਾਂ ਦੇ ਕੋਲ, ਟਿਊਸਡੇ ਤੋਂ ਫਰਾਈਡੇ ਤੱਕ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ। ਸੈਟਰਡੇ ਜਾਣਾ ਚਾਹੁੰਦੇ ਹੋ ਤਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਓਪਨ ਮਿਲਣਗੇ। ਸੰਡੇ ਨੂੰ ਜਾਓਗੇ ਤਾਂ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੀ ਓਪਨ ਹੁੰਦੇ ਨੇ। ਤੁਹਾਨੂੰ ਡਾਕਟਰਸ 6 ਦੇ 6 ਦਿਨ ਮਿਲਦੇ ਨੇ ਵੀਕ ਦੇ ਵਿੱਚ, ਐਕਸੈਪਟ ਮੰਡੇ, ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ। ਬਾਕੀ 6 ਦੇ 6 ਦਿਨ ਤੁਸੀਂ ਪਹੁੰਚ ਸਕਦੇ ਹੋ, ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਜਾਓ ਜਾਂ ਵਾਕ ਇਨ ਜਾਓ। 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਕਲੀਅਰ ਵਿਊ ਆਈ ਕੇਅਰ ਨੰਬਰ 905-913-4545, 905-913-4545, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945, 945,

ਵੈਡਿੰਗ ਸੀਜ਼ਨ ਚੱਲ ਰਿਹਾ ਹੈ ਹੁਣ, ਕਾਫੀ ਘਰਾਂ ਦੇ ਵਿੱਚ ਵਿਆਹ ਸ਼ਾਦੀ ਦੇ ਮੌਕੇ ਨੇ, ਜਾਂ ਫਿਰ ਕਹਿ ਲਓ ਕਿਸੇ ਨੇ ਕੋਈ ਆਪਣੇ ਘਰ 'ਚ ਪਾਠ ਰਖਵਾਉਣਾ ਹੋਵੇ, ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ। ਇਹਨਾਂ ਦੇ ਕੋਲ ਟੈਂਟ ਸਾਈਜ਼ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ, ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਕਹਿ ਲਓ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ, ਅਤੇ ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ, ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵੈਮੈਨ ਦੇ ਲਈ। ਅਤੇ ਤੁਸੀਂ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾਉਣਾ ਚਾਹੁੰਦੇ ਹੋ ਵਿਆਹ ਸ਼ਾਦੀ ਦੇ ਮੌਕੇ 'ਤੇ, ਤੁਸੀਂ ਦੇਖਦੇ ਹੋ ਨੋਰਮਲੀ ਆਮ ਕਰਕੇ ਘਰਾਂ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਲੜੀਆਂ, ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਜ਼ ਤੋਂ। ਕੋਈ ਵੀ ਡੈਕੋਰੇਸ਼ਨ ਦਾ ਸਮਾਨ ਚਾਹੀਦਾ ਹੋਵੇ ਤੁਸੀਂ ਇਹਨਾਂ ਨੂੰ ਯਾਦ ਰੱਖੋ, ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ ਮੱਲੀ ਟੈਂਟ ਸਰਵਿਸਿਜ਼। ਨੰਬਰ 6479999 6479 2569 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ SS ਲੋਨ ਕੇਅਰ ਨੂੰ ਜ਼ਰੂਰ ਯਾਦ ਰੱਖੋ। ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਜਾਂ ਬੈਕਯਾਰਡ 'ਚ ਤੁਸੀਂ ਘਾਹ ਵਗੈਰਾ ਕਟਾਉਣਾ ਹੋਵੇ, ਬਹੁਤ ਹੀ ਕਮਾਲ ਦੀ ਲੈਂਡਸਕੇਪਿੰਗ ਕਰਦੇ ਨੇ, ਨਵੀਂ ਤੁਸੀਂ ਸੋਡਿੰਗ ਕਰਵਾ ਸਕਦੇ ਹੋ। SS ਲੋਨ ਕੇਅਰ ਦੇ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਬਹੁਤ ਸਾਫ਼ ਸੁਥਰਾ ਐਂਡ ਔਨ ਟਾਈਮ ਕੰਮ ਕਰਦੇ ਨੇ, ਤੁਸੀਂ ਪੂਰਾ ਇਹਨਾਂ ਨੂੰ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ। ਅਤੇ ਨੰਬਰ 4376551984 437-655-1984 SS ਲੋਨ ਕੇਅਰ ਦਾ ਨੰਬਰ ਹੈ। ਜੇਕਰ ਤੁਹਾਡੇ ਕੋਲ AZ ਲਾਇਸੈਂਸ ਹੈ ਤਾਂ ਟੱਟ ਟਰਾਂਸਫਰਾਈਟ ਦੇ ਨਾਲ ਤੁਸੀਂ ਗੱਲਬਾਤ ਕਰੋ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ। USA ਦੇ ਲਈ ਸ਼ਾਰਟ ਹੌਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਇਹਨਾਂ ਨੂੰ ਅਰਜੈਂਟਲੀ AZ ਡਰਾਈਵਰਸ ਦੀ ਲੋੜ ਹੈ, ਮੰਡੇ ਟੂ ਫਰਾਈਡੇ ਤੁਹਾਨੂੰ ਐਵਰੀ ਡੇ ਕੰਮ ਮਿਲਦਾ ਆ। ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ, ਅਤੇ ਤੁਹਾਡੇ ਕੋਲ ਕਲੀਨ ਰੈਕਡ ਹੈਗਾ ਆਪਣਾ, ਤਾਂ ਜ਼ਰੂਰ ਕਾਲ ਕਰੋ ਸੁਖੀ ਢੱਟ ਜੀ ਨੂੰ। ਜਿੰਨੇ ਵੀ ਡਰਾਈਵਰਸ ਨੇ ਉਹ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ, ਮਿਨੀਮਮ 1600 ਤੋਂ 2200 ਤੁਸੀਂ ਕਮਾਓਗੇ ਹੀ, ਉਸ ਤੋਂ ਜ਼ਿਆਦਾ ਵੀ ਤੁਸੀਂ 1 ਵੀਕ ਦੇ ਵਿੱਚ ਕਮਾ ਸਕਦੇ ਹੋ। ਟਾਟਾ ਟਰਾਂਸਫਰਾਈਟ ਦੇ ਸੁਖੀ ਢੱਟ ਜੀ ਨੂੰ ਕਾਲ ਕਰੋ, ਨੰਬਰ 4166666-9520। ਅਤੇ ਨਾਲ ਹੀ ਮੈਂ ਦੱਸ ਦਿਆਂ ਕਿ ਇਹਨਾਂ ਦੇ ਕੋਲ ਰੋਇਲ ਐਨਫੀਲਡ ਬੁਲੇਟ ਐਂਡ ਕਲਾਸਿਕ ਦੇ ਓਲਡ ਮਾਡਲਸ ਅਵੇਲੇਬਲ ਨੇ, 1951 ਤੋਂ ਲੈ ਕੇ 2020 ਦੇ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ। ਜੇ ਤੁਹਾਨੂੰ ਬੁਲੇਟ ਪਸੰਦ ਹੈ, ਤੁਸੀਂ ਬਾਈਕਸ ਚਲਾਉਣ ਦੇ ਸ਼ੌਕੀਨ ਹੋ, ਤੁਸੀਂ ਟਾਟਾ ਟਰਾਂਸਫਰਾਈਟ ਦੇ ਸੁਖੀ ਢੱਟ ਜੀ ਨੂੰ ਕਾਲ ਕਰੋ, ਨੰਬਰ 4166666-9520 ਸੁਖੀ ਢੱਟ ਜੀ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਮਲਕੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ, ਸੁੰਦਰੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711। ਕੋਮਲ ਟ੍ਰੈਵਲ ਐਂਡ ਟੂਰ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8855-7596, 905-857-7596। ਏ&ਜੇ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596, 905-857-7596। ਏ&ਜੇ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
1: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਰੰਟੀ, 647-515-8000।
0: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਸਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ। ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
1: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
0: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
1: ਇਹਨਾਂ ਕੋਲ ਨੇ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
0: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
1: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
0: 647-7410-647-739-8710। ਲਾਇਸੈਂਸ ਨੰਬਰ MT00003450।
2: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ, ਬਰੈਂਪਟਨ, 1465 ਮੇਫੀਲਡ ਰੋਡ, ਬਰੈਂਪਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਪਨਲ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਹਾਫ ਐਨ ਆਵਰ ਦਾ ਹੋਰ, ਯਾਨੀ ਕਿ ਪੂਰੇ 6 ਵਜੇ ਤੱਕ। ਤੇ ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰਾ ਅੱਧਾ ਘੰਟਾ ਹੋਰ, ਯਾਨੀ ਕਿ ਪੂਰੇ 6 ਵਜੇ ਤੱਕ।

0: ਜੇ ਇਨ ਕੇਸ ਗੋਡ ਫੋਰਬਿਡ ਕੋਈ ਵੀ ਕਾਰ ਐਕਸੀਡੈਂਟ ਵਿੱਚ ਇਨਵੋਲਵ ਹੋ ਜਾਂਦਾ ਹੈ, ਕੋਈ ਸੱਟ ਲੱਗ ਜਾਂਦੀ ਹੈ, ਤਾਂ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ 5 ਪ੍ਰੋਫੈਸ਼ਨਲ ਵਕੀਲਾਂ ਦੀ ਟੀਮ ਹੈ. ਇਹਨਾਂ ਨੂੰ ਤੁਸੀਂ ਜ਼ਰੂਰ ਯਾਦ ਰੱਖੋ, ਐਕਸੀਡੈਂਟ ਚਾਹੇ ਤੁਹਾਡੀ ਗਲਤੀ ਨਾ ਹੋਇਆ ਚਾਹੇ ਕਿਸੇ ਹੋਰ ਦੀ ਗਲਤੀ ਨਾਲ, ਫਿਰ ਵੀ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾਉਣ ਦੇ ਵਿੱਚ ਹੈਲਪ ਕਰਦੇ ਆ. ਹੁਣ ਤੱਕ ਇਹ ਲੱਖਾਂ ਹੀ ਲੋਕਾਂ ਨੂੰ ਮਿਲੀਅਨਸ ਆਫ ਡਾਲਰ ਦੀ ਸੈਟਲਮੈਂਟ ਕਰਵਾ ਚੁੱਕੇ ਨੇ. ਤੁਸੀਂ ਫ੍ਰੀ ਕੰਸਲਟੇਸ਼ਨ ਦੇ ਲਈ ਰੂਪਾ ਬਰਾੜ ਜੀ ਨੂੰ ਕਾਲ ਕਰੋ ਅਤੇ ਪਤਾ ਕਰੋ ਕਿ ਤੁਹਾਨੂੰ ਇਹ ਕਿੰਨੇ ਡਾਲਰ ਦੀ ਸੈਟਲਮੈਂਟ ਕਰਵਾ ਸਕਦੇ ਆ. ਜੇ ਇਸ ਦੌਰਾਨ ਤੁਹਾਡੇ 'ਤੇ ਕੋਈ ਟ੍ਰੈਫਿਕ ਟਿਕਟ ਮਿਲ ਜਾਂਦੀ ਹੈ, ਤੁਹਾਡੇ 'ਤੇ ਕੋਈ ਕੇਅਰਲੈਸ ਡਰਾਈਵਿੰਗ ਦਾ ਚਾਰਜ ਲੱਗ ਜਾਂਦਾ ਹੈ, ਫਿਰ ਵੀ ਤੁਹਾਡੀ ਟਿਕਟ ਨੂੰ ਫ੍ਰੀ ਦੇ ਵਿੱਚ ਫਾਈਟ ਕਰਨਗੇ, ਤੁਸੀਂ ਜ਼ਰੂਰ ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਤੋਂ. ਰੂਪਾ ਬਰਾੜ ਜੀ ਦਾ ਨੰਬਰ 416-991-5939 416-991-5939 'ਤੇ ਤੁਸੀਂ ਕਾਲ ਕਰ ਸਕਦੇ ਹੋ. ਐਂਡ ਇਹਨਾਂ ਦੇ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ 6980 ਮੈਰਿਟਸ ਡਰਾਈਵ, ਯੂਨਿਟ ਨੰਬਰ 9, ਮਿਸਿਸਾਗਾ ਦੇ ਵਿੱਚ ਲੋਕੇਟਰ ਨੇ. 416-991-5939 ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਤੋਂ ਰੂਪਾ ਬਰਾੜ ਜੀ ਦਾ ਨੰਬਰ ਹੈ. ਅਤੇ ਨਾਲ ਦੀ ਨਾਲ ਹੀ ਮੈਂ ਦੱਸ ਦਿਆਂ ਕਿ ਜੇਕਰ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟ ਨੂੰ ਘੱਟ ਕਰਵਾਉਣਾ ਚਾਹੁੰਦੇ ਹੋ, ਫਿਰ ਤੁਸੀਂ ਅੱਜ ਹੀ ਰੋਹਿਤ ਸਿੱਧੂ ਜੀ ਨੂੰ ਕਾਲ ਕਰ ਲਓ. ਨੰਬਰ ਹੈ 416-999-1300. ਇਹਨਾਂ ਦੇ ਕੋਲ 20 ਤੋਂ ਵੀ ਜ਼ਿਆਦਾ ਇੰਸ਼ੋਰੈਂਸ ਕੰਪਨੀਜ਼ ਨੇ ਜਿਨ੍ਹਾਂ ਦੇ ਨਾਲ ਸਵਿੱਚ ਕਰਕੇ ਤੁਸੀਂ ਹਰੇਕ ਸਾਲ ਹੰਡਰਡਸ ਆਫ ਡਾਲਰਸ ਤੋਂ ਲੈ ਕੇ ਥਾਊਜ਼ੰਡਸ ਆਫ ਡਾਲਰਸ ਤੁਸੀਂ ਬਚਾ ਸਕਦੇ ਹੋ. ਆਟੋ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ, ਕਮਰਸ਼ੀਅਲ ਇੰਸ਼ੋਰੈਂਸ ਜਾਂ ਤੁਹਾਡੀ ਟਰੱਕ ਦੀ ਇੰਸ਼ੋਰੈਂਸ ਹੈ, ਸਭ ਤੋਂ ਲੋਵੈਸਟ ਰੇਟਸ ਦੇ ਲਈ ਰੋਹਿਤ ਸਿੱਧੂ ਜੀ ਨੂੰ ਕਾਲ ਕਰੋ. ਨੰਬਰ 416-999-1300, 416-999-1300 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ, ਰੋਹਿਤ ਸਿੱਧੂ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ. 5:32 ਅਤੇ ਕੁਝ ਸੈਕਿੰਡ ਹੋ ਗਏ ਨੇ. ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਸੁੰਦਰ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ. ਇੱਕ ਕਾਲਰ ਜੁੜ ਗਏ ਨੇ ਸਾਡੇ ਨਾਲ, 5505. ਹਾਂਜੀ ਸਤਿ ਸ਼੍ਰੀ ਅਕਾਲ. ਹਾਂਜੀ ਸਤਿ ਸ਼੍ਰੀ ਅਕਾਲ ਜੀ. ਹਾਂਜੀ ਦੱਸੋ.
1: ਬਾਬੇ ਭੰਗੜਾ ਪਾਉਂਦੇ ਆ ਮਾਨ ਸਾਹਿਬ ਦਾ.
0: ਬਾਬੇ ਭੰਗੜਾ ਪਾਉਂਦੇ ਆ, ਠੀਕ ਹੈ ਜੀ. ਮੈਂ ਸੁਣਾਉਂਦੀ ਹਾਂ, ਥੋੜ੍ਹਾ ਟਾਈਮ ਦਿਓ ਬਸ. ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ. ਤੇ ਲੋ ਪਹਿਲਾਂ ਤੁਸੀਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਇੰਜੋਏ ਕਰੋ. ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਅਤੇ 3 ਘੰਟੇ ਦੇ ਸਾਥ ਦੇ ਨਾਲ ਤੁਹਾਡਾ ਮੇਰਾ ਅਤੇ ਤੁਹਾਡਾ ਸਾਥ 6 ਵਜੇ ਤੱਕ ਹੈਗਾ ਆ ਅਤੇ ਉਮੀਦ ਹੈ ਕਿ ਸਾਰੇ ਆਪਣਾ ਦਿਨ ਵੀ ਇੰਜੋਏ ਕਰ ਰਹੇ ਹੋਵੋਗੇ। ਕਈ ਜਗ੍ਹਾ ਦੇ ਉੱਪਰ ਕਾਫੀ ਸਾਰੇ ਲਿਸਨਰ ਨੇ ਦੱਸਿਆ ਕਿ ਅੱਜ ਬਾਰਿਸ਼ ਹੋ ਗਈ ਹੈ ਅਤੇ ਹੁਣ ਤਾਂ ਬਾਰਿਸ਼ ਦਾ ਜਿਹੜਾ ਸਿਲਸਿਲਾ ਸਟਾਰਟ ਹੋ ਗਿਆ, 2-3 ਦਿਨ ਇਹ ਰਹਿਣਾ ਹੀ ਹੈ ਲਗਾਤਾਰ। ਤਾਂ ਜਦੋਂ ਕਿਤੇ ਵੀ ਬਾਹਰ ਜਾਂਦੇ ਹੋ ਧਿਆਨ ਦੇ ਨਾਲ ਡਰਾਈਵ ਕਰੋ, ਐਂਡ ਜੇ ਤੁਹਾਨੂੰ ਲੱਗਦਾ ਕਿ ਕਿਤੇ ਬਾਹਰ ਰੁਕਣਾ ਆ ਤਾਂ ਫਿਰ ਆਪਣੀ ਇੱਕ ਅੰਬਰੇਲਾ ਨਾਲ ਲੈ ਲਓ ਅਤੇ ਇੰਜੋਏ ਕਰਦੇ ਜਾਓ ਮੌਸਮ ਨੂੰ ਵੀ ਐਂਡ ਆਪਣੀ ਡਰਾਈਵ ਨੂੰ ਵੀ। ਅਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, 6 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ। ਸਟੂਡੀਓ ਦਾ ਨੰਬਰ 9054-6444-905-544-44, ਸਟੂਡੀਓ ਦਾ ਨੰਬਰ ਹੈ। ਅਤੇ ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਮੌਰਗੇਜ ਦੇ ਵਿੱਚ ਬਹੁਤ ਹੀ ਮਾਹਰ ਇਨਸਾਨ ਨੇ, ਮੌਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਜੇ ਤੁਹਾਡੀ ਮੌਰਗੇਜ ਹੋ ਹੀ ਨਹੀਂ ਰਹੀ, ਚਾਹੇ ਤੁਹਾਡੀ ਪਹਿਲੀ ਮੌਰਗੇਜ ਹੈ, ਚਾਹੇ ਤੁਸੀਂ ਸੈਕਿੰਡ ਮੌਰਗੇਜ ਕਰਵਾਉਣਾ ਚਾਹੁੰਦੇ ਹੋ, ਤੁਹਾਡੀ ਮੌਰਗੇਜ ਹੁਣ ਰਿਨਿਊਅਲ 'ਤੇ ਆ ਰਹੀ ਹੈ, ਕੋਈ ਵੀ ਤੁਹਾਡੇ ਸਵਾਲ ਨੇ, ਕੋਈ ਵੀ ਤੁਹਾਡੇ ਕੰਸਰਨਸ ਨੇ ਕਿ ਤੂੰ ਮੌਰਗੇਜ ਨਹੀਂ ਹੋ ਰਹੀ ਜਾਂ ਤੁਹਾਨੂੰ ਐਕੁਇਟੀ ਟੇਕਆਊਟ ਦੀ ਲੋੜ ਹੈ ਜਾਂ ਤੁਸੀਂ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਕੋਈ ਵੀ ਤੁਹਾਡੇ ਕੰਸਰਨਸ ਨੇ, ਫੰਡਸ ਚਾਹੀਦੇ ਹੋਣ, ਤਾਂ ਵੀ ਤੁਸੀਂ ਗੱਲਬਾਤ ਕਰੋ 416-710-7524, 416-710-7524 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਪ੍ਰਭਦੀਪ ਸਿੰਘ ਜੀ ਦੇ ਨਾਲ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਅਤੇ ਆਪਾਂ ਬਾਕੀ ਦੀ ਇਨਫੋਰਮੇਸ਼ਨ ਲੈਂਦੇ ਹਾਂ। ਪ੍ਰਭਦੀਪ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਅਤੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਸਾਰੇ ਹੀ ਭੈਣ ਭਰਾਵਾਂ ਨੂੰ ਜੀ।
0: ਜੀ ਪ੍ਰਭਦੀਪ ਜੀ, ਕਾਫੀ ਸਾਰੇ ਲਿਸਨਰਸ ਦੀ ਹੁਣ ਜਿਵੇਂ ਨਾ ਰਿਨਿਊਅਲ ਆ ਰਹੀ ਹੁੰਦੀ ਹੈ ਅਤੇ ਹੁਣ ਆ ਵੀ ਰਹੀ ਹੋਏਗੀ ਅਗਲੇ ਦਿਨਾਂ ਦੇ ਵਿੱਚ ਜਾਂ ਮੰਥਸ ਦੇ ਵਿੱਚ, ਅਤੇ ਉਹਨਾਂ ਦੇ ਲਈ ਤੁਸੀਂ ਕੀ ਸੁਜੈਸ਼ਨਸ ਦਿਓਗੇ, ਤੁਹਾਡੇ ਕੋਲ ਹੀ ਲੋਕ ਕਿਉਂ ਆਉਣ?
1: ਬਿਲਕੁਲ ਮਨਪ੍ਰੀਤ ਜੀ, ਦੇਖੋ ਗੱਲ ਇਹ ਹੁੰਦੀ ਹੈ ਵੀ ਰਿਨਿਊਅਲ ਦੇਖੋ ਜਿਹੜੇ ਵੀ ਤੁਸੀਂ ਬੈਂਕ ਨਾਲ ਹੈਗੇ ਹੋ, ਕਈ ਵਾਰੀ ਕੀ ਹੁੰਦਾ ਜਦੋਂ ਬੈਂਕ ਕੋਲ ਆਲਰੇਡੀ ਐਗਜ਼ਿਸਟਿੰਗ ਕਲਾਇੰਟ ਹੁੰਦਾ ਉਹ ਜ਼ਿਆਦਾ ਕੇਅਰ ਜੀ ਨਹੀਂ ਕਰਦੇ, ਅਗਲੇ ਕਹਿੰਦੇ ਠੀਕ ਆ ਆਹੀ ਰੇਟ ਕਰਕੇ ਭੇਜ ਦਿਓ। ਇੱਕ ਟਿਪੀਕਲ ਜਿਹਾ ਟ੍ਰੈਂਡ ਹੈ ਅਤੇ ਜ਼ਿਆਦਾਤਰ ਕੰਜ਼ਿਊਮਰਸ ਵੀ ਉਹੀ ਚੀਜ਼ ਕਰਦੇ ਨੇ, ਸਾਈਨ ਕਰਕੇ ਭੇਜ ਦਿੰਦੇ ਗੇ। ਹੁਣ ਰਿਨਿਊਅਲ ਮੌਕੇ ਮੇਰੇ ਨਾਲ ਗੱਲ ਕਰਿਆ ਤਾਂ ਫਾਇਦਾ ਕੀ ਹੋ, ਬਥੇਰੇ ਹੀ ਫਾਇਦੇ ਨੇ ਜੀ, ਨੁਕਸਾਨ ਕੋਈ ਨੀਗਾ। ਉਸ ਤੋਂ ਪਹਿਲਾਂ ਦੇਖੋ ਜੀ ਤੁਸੀਂ ਆਪਦਾ ਲੈਂਡਰ ਸਵਿਚ ਕਰ ਸਕਦੇ ਹੋ, ਕੋਈ ਪੈਨਲਟੀ ਨਹੀਂ ਤੁਹਾਨੂੰ ਪੈਣੀ। ਉਸ ਤੋਂ ਉੱਤੇ ਤੁਹਾਨੂੰ ਜਿਹੜਾ ਅੱਜ ਜੋ ਵੀ ਤੁਹਾਡਾ ਐਗਜ਼ਿਸਟਿੰਗ ਲੈਂਡਰ ਹੈਗਾ ਆ ਜੋ ਰੇਟ ਆਫਰ ਕਰ ਰਿਹਾ ਉਹਨੂੰ ਬੀਟ ਕਰਕੇ ਨਵਾਂ ਇੰਟਰਸਟ ਰੇਟ ਦਵਾਵਾਂਗੇ ਜੀ, ਠੀਕ ਹੈ ਜੀ। ਉਸ ਤੋਂ ਉੱਤੇ ਤੁਹਾਡੇ ਜਿਹੜੇ ਵੱਖਰੋ ਵੱਖਰੇ ਤੁਸੀਂ ਕਰਜ਼ੇ ਚੱਕੇ ਹੁੰਦੇ ਬਥੇਰੇ, ਜਿਹੜੇ ਭੈਣ ਭਰਾ ਛੋਟੀਆਂ ਪੇਮੈਂਟਾਂ ਕਰ ਕਰਕੇ ਅੱਕੇ ਹੁੰਦੇ ਆ, ਉਹ ਤੁਹਾਡੀ ਸਾਰੀਆਂ ਛੋਟੀਆਂ ਪੇਮੈਂਟਾਂ ਸਾਰੀਆਂ ਇੱਕ ਮੌਰਗੇ ਦੇ ਵਿੱਚ ਪੇਮੈਂਟ ਬਣ ਸਕਦੀ ਉਹਦੀ, ਠੀਕ ਹੈ ਜੀ। ਨਾਲ ਦੇ ਨਾਲ ਤੁਹਾਨੂੰ ਕੈਸ਼ ਬੈਕ ਦੀ ਆਪਸ਼ਨ ਵੀ ਆਉਂਦੀ ਹੈ, ਕਿਉਂਕਿ ਜ਼ਿਆਦਾ ਵੋਲਿਊਮ ਕੱਢੀ ਦੀ ਬੈਂਕ ਨਾਲ ਮੈਜੋਰਟੀ ਜਿਹੜੇ ਬੈਂਕਾਂ 'ਚ ਫਾਈਲਾਂ ਭੇਜੀ ਦੀਆਂ ਨੇ ਉਹ ਕੈਸ਼ ਬੈਕ ਵੀ ਕਲਾਇੰਟਸ ਦੇ ਸਿੱਧਾ ਡਾਇਰੈਕਟ ਅਕਾਊਂਟ ਦੇ ਵਿੱਚ ਦਿੰਦੇ ਨੇ। ਕਿਤੇ ਕਿਤਾਰ ਐਂ ਵੀ ਹੁੰਦਾ ਹੈਗਾ ਸਾਨੂੰ ਬੈਂਕ ਵੱਲੋਂ ਅਲਾਊਡ ਹੁੰਦਾ ਹੈਗਾ ਤੁਹਾਡੀ ਜਿਹੜੀ ਲੋਅਰ ਦੀ ਫੀਸ ਆ ਉਹ ਵੀ ਕਵਰ ਤੱਕ ਕਰਵਾ ਦੇਈ ਦੀ ਆ। ਇੰਨੇ ਹੀ ਜ਼ਿਆਦਾ ਫਾਇਦੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਰਿਨਿਊਅਲ ਤੋਂ ਪਹਿਲਾਂ ਕਦੀ ਆਉਂਦੇ ਹੋਣਗੇ। ਕੋਈ ਵੀ ਭੈਣ ਭਰਾ ਕਿਸੇ ਵੀ ਲੈਂਡਰ ਨਾਲ ਤੁਸੀਂ ਹੈਗੇ ਹੋ ਤਾਂ ਉਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇਕੱਲੇ ਸਕੈਜੂ ਲੈਣ ਵਾਲੇ ਹੋਵੋਗੇ, TD BM ਮੌਰਗੇ ਨਾਲ ਬਥੇਰੇ ਭੈਣ ਭਰਾ ਵਿੱਚੋਂ ਵਾਰੀ ਕਈ ਵਾਰੀ ਬੀ ਸਾਈਡ ਲੈਂਡਰ ਤੋਂ ਕਲੋਜ਼ ਹੋਏ ਹੁੰਦੇ ਹੈਗੇ ਪ੍ਰੋਪਰਟੀ ਉਹਨਾਂ ਦੀ ਵੀ ਇੰਟਰਸਟ ਰੇਟ 6-7% ਹੁੰਦੇ ਆ, ਜਾਂ ਕਈ ਭੈਣ ਭਰਾ ਪ੍ਰਾਈਵੇਟ ਮੌਰਗੇਜ ਲਈ ਬੈਠੇ ਹੁੰਦੇ ਆ, ਉਹ ਭਾਵੇਂ ਫਸਟ ਪ੍ਰਾਈਵੇਟ ਲਾ ਲਓ ਜਾਂ ਸੈਕਿੰਡ ਪ੍ਰਾਈਵੇਟ ਮੌਰਗੇਜ ਚੱਕੀ ਹੁੰਦੀ ਹੈਗੀ, ਅਕਸਰ ਅਲਟੀਮੇਟਲੀ ਉਹ ਪੈਸਾ ਤਾਂ ਮੋੜਨਾ ਹੀ ਹੈ ਕਿਉਂਕਿ ਉਹਦੀ ਇੰਟਰਸਟ ਓਨਲੀ ਪੇਮੈਂਟ ਹੁੰਦੀ ਆ। ਸੋ ਕਿਸੇ ਤਰੀਕੇ ਦਾ ਤੁਹਾਡਾ ਕੋਈ ਵੀ ਮੌਰਗੇਜ ਸੰਬੰਧੀ ਤੁਹਾਡਾ ਸਵਾਲ ਹੈ, ਰਿਨਿਊਅਲ ਤੁਹਾਡੀ ਆ ਗਈ ਹੈ, ਆ ਸਾਰੇ ਕਰਜ਼ੇ ਤੁਸੀਂ ਇੱਕ ਛੱਤ ਹੇਠ ਲਿਆਉਣਾ ਚਾਹੁੰਦੇ ਹੋ ਜਿਹਦੀ ਕਿ ਇੰਟਰਸਟ ਰੇਟ 3.5-4% ਹੋਊਗਾ, ਕਾਲ ਕਰ ਲਿਓ ਜੀ। ਵਧੀਆ ਤੋਂ ਵਧੀਆ ਤੁਹਾਨੂੰ ਇਨਸੈਂਟਿਵ ਦਿੱਤੇ ਜਾਣਗੇ, ਤੇ ਐਵੇਂ ਕਹਾਂ ਇਸ ਮੰਥ ਸਾਨੂੰ ਹੋਰ ਸਪੈਸ਼ਲ ਮਿਲਿਆ ਕੁੱਝ ਕੁ ਬੈਂਕਾਂ ਵੱਲੋਂ 3.5% ਇੰਟਰਸਟ ਰੇਟ ਆ ਰਿਹਾ ਜੀ ਸਾਡੀਆਂ ਮੈਜੋਰਟੀ ਫਾਈਲਾਂ ਤੇ ਉਹਨਾਂ ਦੇ ਨਾਲ। ਸੋ ਕੋਈ ਵੀ ਭੈਣ ਭਰਾ ਕਿਸੇ ਵੀ ਲੈਂਡਰ ਨਾਲ ਤੁਹਾਡੀ ਰਿਨਿਊਅਲ ਆ ਰਹੀ ਹੈ ਜਾਂ ਆਉਂਦੇ ਸਮੇਂ ਕੁਛ ਕੁ ਮਹੀਨਿਆਂ 'ਚ ਆਉਣੇ ਵਾਲੀ ਹੈਗੀ ਹੈ, ਬੀ ਸਾਈਡ ਤੇ ਸਟੱਕ ਹੈਗੇ ਹੋ, ਪ੍ਰਾਈਵੇਟ ਮੌਰਗੇਜ ਤੁਹਾਨੂੰ ਲੱਗਦਾ ਸਟੱਕ ਹੈਗੇ ਹੋ, ਬੈਂਕ 'ਚ ਆਉਣ ਲਈ ਮੈਨੂੰ ਸਿਰਫ ਤੇ ਸਿਰਫ 650 ਸਕੋਰ ਚਾਹੀਦਾ ਜੀ, 650 ਸਕੋਰ ਲਾਇਓ ਤੁਹਾਨੂੰ ਬੈਂਕ 'ਚ ਲਿਆਉਣ ਦੀ ਗਰੰਟੀ ਮੇਰੀ। ਕਿਵੇਂ ਕਰਨਾ ਹੈ ਕੀ ਕਰਨਾ ਤੁਸੀਂ ਆ ਕੇ ਮੈਨੂੰ ਬੈਠ ਕੇ ਮਿਲੋ, ਤੁਹਾਨੂੰ ਸਾਰਾ ਸਮਝਾ ਦਿੱਤਾ ਜਾਊਗਾ ਕਿਵੇਂ ਕਰਾਂਗੇ, ਤੇ ਗਾਰੰਟੀਡ ਤੁਹਾਨੂੰ ਕਹਿ ਰਿਹਾ ਤੁਹਾਨੂੰ ਬੈਂਕ ਵਾਲੇ ਇੰਟਰਸਟ ਰੇਟ ਉਦੋਂ ਹੋਰ ਕੋਈ ਬੀਟ ਕਰੇ ਨਹੀਂ ਜੀ ਸਕਦਾ
0: ਜੀ।
1: ਸੋ ਇੱਕ ਵਾਰੀ ਫੇਰ ਦੱਸ ਦਿੰਦਾ ਮੌਰਗੇਜ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਆ, ਉਹ ਭਾਵੇਂ ਰੈਜੀਡੈਂਸ਼ੀਅਲ ਹੈ ਭਾਵੇਂ ਕਮਰਸ਼ੀਅਲ ਹੈ ਜਾਂ ਕੋਈ ਤੁਸੀਂ ਪ੍ਰੀ ਕੰਸਟਰਕਸ਼ਨ ਯੂਨਿਟ ਬੁੱਕ ਕਰਵਾਇਆ ਹੋਵੇ ਕਿਤੇ ਕੈਨੇਡਾ ਵਾਈਡ, ਉਹਦੀ ਸ਼ਾਰਟ ਫਾਲ ਨੂੰ ਲੈ ਕੇ ਤੁਹਾਨੂੰ ਸਮੱਸਿਆ ਆ ਰਹੀ ਹੈ, ਕਿਸੇ ਤਰੀਕੇ ਦੀ ਰੀਸੇਲ ਦੀ ਕਲੋਜ਼ਿੰਗ 'ਚ ਲੈ ਕੇ ਸਟੱਕ ਹੈਗੇ ਹੋ, ਬ੍ਰੋਕਰ ਤੁਹਾਡਾ ਫੋਨ ਨਹੀਂ ਚੱਕ ਰਿਹਾ, ਕਿਸੇ ਗੱਲ ਕਰਕੇ ਤੁਹਾਨੂੰ ਤੁਹਾਡੀ ਕਲੋਜ਼ਿੰਗ ਨੇੜੇ ਆ ਰਹੀ ਹੈ, ਮੌਰਗੇਜ ਸੰਬੰਧੀ ਕੋਈ ਵੀ ਸਵਾਲ ਹੈ ਐਨੀ ਟਾਈਮ ਕਾਲ ਕਰ ਲਿਓ, 7 ਦਿਨ ਫੋਨ ਅਵੇਲੇਬਲ ਹੈ ਤੁਹਾਡੇ ਕਰਕੇ, ਹਮੇਸ਼ਾ ਕਹਿੰਦਾ ਤੁਹਾਡੇ ਕਰਕੇ ਮੇਰਾ ਕੰਮ ਹੈ, ਸੋ ਆਈ ਐਮ ਆਲਵੇਸ ਜਸਟ ਅ ਫੋਨ ਕਾਲ ਅਵੇ ਕਦੀ ਵੀ ਤੁਹਾਨੂੰ ਜ਼ਰੂਰਤ ਹੈ ਮੌਰਗੇਜ ਸੰਬੰਧੀ। ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ ਜੀ 416-710 7102 4. ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਇਹਦੇ ਤੋਂ ਸਮਾਂ ਦੇਣ ਲਈ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ, ਮਾਰਕੀਟ ਦੇ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਨੇ, ਕੋਈ ਵੀ ਕੰਸਰਨਸ ਨੇ। ਪ੍ਰਭਦੀਪ ਸਿੰਘ ਜੀ ਦਾ ਨੰਬਰ 416-710-7524 4167107524 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਮੋਰਗੇਜ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਨੇ, ਪ੍ਰਭਦੀਪ ਸਿੰਘ ਜੀ ਨੂੰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਸੰਦਲ ਪੇਂਟਿੰਗ ਦੇ ਨਾਲ ਗੱਲਬਾਤ ਕਰੋ, ਪ੍ਰੋਫੈਸ਼ਨਲ ਪੇਂਟਰਸ ਨੇ, ਕਾਫੀ ਲੰਬੇ ਟਾਈਮ ਤੋਂ ਤੁਹਾਨੂੰ ਇਹ ਸਰਵਿਸਿਜ਼ ਦੇ ਰਹੇ ਨੇ। ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਹੀ ਇਹ ਯੂਜ਼ ਕਰਦੇ ਨੇ। ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ ਸਾਰੇ GTA ਏਰੀਆ ਦੇ ਵਿੱਚ ਤੁਹਾਨੂੰ ਸਰਵਿਸਿਜ਼ ਦਿੰਦੇ ਨੇ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ। ਤੁਹਾਨੂੰ ਹਰ ਜਗ੍ਹਾ ਦੇ ਉੱਪਰ ਤੁਹਾਡੇ ਲਈ ਪੇਂਟ ਕਰਨਗੇ, ਚਾਹੇ ਤੁਸੀਂ ਕਿਤੇ ਆਪਣੇ ਆਫਿਸ ਦੇ ਵਿੱਚ, ਕਿਸੇ ਹੋਰ ਕਮਰਸ਼ੀਅਲ ਬਿਲਡਿੰਗ ਦੇ ਵਿੱਚ, ਕਿਸੇ ਵੇਅਰ ਹਾਊਸ ਦੇ ਵਿੱਚ, ਕਿਸੇ ਰੈਸਟੋਰੈਂਟ, ਜਾਂ ਤੁਸੀਂ ਆਪਣੇ ਘਰ ਦੇ ਵਿੱਚ ਪੇਂਟ ਕਰਵਾਉਣਾ ਹੋਵੇ, ਸੰਦਲ ਪੇਂਟਿੰਗ ਦੇ ਸੁਖਜੀਤ ਜੀ ਦੇ ਨਾਲ ਗੱਲਬਾਤ ਕਰੋ। ਕਿਤੇ ਵੀ ਤੁਸੀਂ ਰਹਿੰਦੇ ਹੋ, ਚਾਹੇ GTA ਏਰੀਆ ਦੇ ਵਿੱਚ, ਟੋਰਾਂਟੋ, ਬਰੈਂਪਟਨ, ਮਿਸਿਸਾਗਾ, ਲੰਡਨ, ਕੈਂਬਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋ, ਇਹਨਾਂ ਨੂੰ ਕਾਲ ਕਰੋ 6478233136478223। ਸੰਦਲ ਪੇਂਟਿੰਗ ਦਾ ਨੰਬਰ ਹੈ ਅਤੇ ਤੁਸੀਂ ਇਹਨਾਂ ਨੂੰ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ, ਤੁਹਾਨੂੰ ਵਧੀਆ ਇੱਕ ਡੀਲ ਬਣਾ ਕੇ ਦੇਣਗੇ, ਜਾਂ ਤੁਸੀਂ ਸਪੈਸ਼ਲ ਡਿਸਕਾਊਂਟਸ ਇਹਨਾਂ ਦੇ ਕੋਲੋਂ ਲੈ ਸਕਦੇ ਹੋ ਸੰਦਲ ਪੇਂਟਿੰਗ ਤੋਂ। ਚਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਆਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਆਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44, 905-500-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਕੁਈਨਸਵੁੱਡ ਕਾਲਜ ਦੇ ਨਾਲ ਗੱਲਬਾਤ ਕਰੋ ਜੇ ਤੁਸੀਂ ਵੀ ਆਪਣੇ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਕਰਕੇ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਕੁਈਨਸਵੁੱਡ ਕਾਲਜ ਤੁਹਾਡੇ ਲਈ ਪੂਰੇ ਹੈਲਪਫੁਲ ਹੁੰਦੇ ਨੇ। ਇਹਨਾਂ ਦੇ ਕੋਲ ਕੁਝ ਨਵੇਂ ਕੋਰਸਿਸ ਸਟਾਰਟ ਹੋ ਰਹੇ ਨੇ, ਜਿੱਦਾਂ ਕਿ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ ਇਹ ਸਟਾਰਟ ਕਰ ਰਹੇ ਨੇ ਔਨਲਾਈਨ। 10 ਵੀਕ ਦਾ ਕੋਰਸ ਹੈ। ਕਲਾਸਿਸ ਤੁਹਾਡੇ ਲਈ ਵੀਕਐਂਡਸ ਤੇ ਐਂਡ ਵੀਕਡੇਜ਼ ਦੇ ਈਵਨਿੰਗਸ ਟਾਈਮ ਅਵੇਲੇਬਲ ਹੋਣਗੀਆਂ। 10 ਵੀਕ ਦਾ ਕੋਰਸ ਤੁਸੀਂ ਔਨਲਾਈਨ ਹੀ ਕਰ ਸਕਦੇ ਹੋ, ਚਾਹੇ ਘਰੇ ਤੁਸੀਂ ਚਾਹੇ ਵੀਕਡੇਜ਼ ਵਿੱਚ ਕਰਨਾ ਚਾਹੁੰਦੇ ਹੋ ਚਾਹੇ ਵੀਕਐਂਡਸ ਤੇ। ਘਰੇ ਬੈਠੇ ਆਪਣਾ ਔਨਲਾਈਨ 10 ਵੀਕ ਦਾ ਕੋਰਸ ਹੈ, ਕਰੋ ਤੁਸੀਂ ਫਾਰਮੇਸੀ ਅਸਿਸਟੈਂਟ ਦਾ। ਐਂਡ ਇਸ ਤੋਂ ਇਲਾਵਾ ਨੈਨੀ ਜਾਂ ਫਿਰ ਕਹਿ ਲਓ ਹੋਮ ਕੇਅਰ ਚਾਈਲਡ ਪ੍ਰੋਵਾਈਡਰ ਪ੍ਰੋਗਰਾਮ ਵੀ ਇਹ ਦੇ ਰਹੇ ਨੇ ਕਲਾਸਿਸ ਵੀਕਐਂਡਸ ਦੇ ਉੱਪਰ, ਉਹਦੇ ਲਈ ਵੀ ਤੁਸੀਂ ਗੱਲਬਾਤ ਕਰ ਲਓ। ਅਤੇ ਨਾਲ ਹੀ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਹਾਈਬ੍ਰਿਡ ਬੈਚ ਅੱਜ ਤੋਂ ਸਟਾਰਟ ਹੋ ਰਿਹਾ, 27 July ਤੋਂ ਸਟਾਰਟ ਹੋ ਰਿਹਾ ਪਰਸਨਲ ਸਪੋਰਟ ਵਰਕਰ ਦਾ ਹਾਈਬ੍ਰਿਡ ਪ੍ਰੋਗਰਾਮ ਦਾ ਬੈਚ ਅੱਜ ਤੋਂ ਸਟਾਰਟ ਹੋ ਰਿਹਾ। ਇਹਦੇ ਲਈ ਵੀ ਤੁਸੀਂ ਗੱਲਬਾਤ ਕਰੋ ਕੁਈਨਸਵੁੱਡ ਕਾਲਜ ਤੋਂ ਨੀਰੂ ਅਰੋੜਾ ਜੀ ਦੇ ਨਾਲ, ਨੰਬਰ 905-872-0088, 905-872-0088 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਕੁਈਨਸਵੁੱਡ ਕਾਲਜ ਤੋਂ ਨੀਰੂ ਅਰੋੜਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਅਤੇ ਨਾਲ ਦੀ ਨਾਲ ਹੀ ਸਿਟੀ ਆਫ ਬਰੈਂਪਟਨ ਵਾਲਿਆਂ ਦਾ ਵੀ ਇੱਕ ਛੋਟਾ ਜਿਹਾ ਮੈਸੇਜ ਹੈ ਤੁਹਾਡੇ ਲਈ ਕਿ ਜਦੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰਸ ਕਰਦੇ ਹੋ, ਕੋਈ ਗੈਦਰਿੰਗਸ ਕਰਦੇ ਹੋ, ਤਾਂ ਜ਼ਰੂਰ ਇੱਕ ਚੀਜ਼ ਯਾਦ ਰੱਖੋ ਕਿ ਆਪਣੀ ਜਿਹੜੀ ਆਵਾਜ਼ ਹੈ ਸ਼ੋਰ ਸ਼ਰਾਬਾ ਉਹਨੂੰ ਥੋੜ੍ਹਾ ਘੱਟ ਰੱਖੋ। ਤੁਹਾਡੇ ਨੇਬਰਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਡੀ ਐਕਸੈਸਿਵ ਨੋਇਜ਼ ਤੋਂ। ਅਤੇ ਜਿੰਨੇ ਵੀ ਸਾਈਡ ਵਾਕਸ ਨੇ ਐਂਡ ਬਾਈਕ ਲੇਨਸ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਕਲੀਅਰ ਰੱਖੋ। ਚਾਹੇ ਤੁਹਾਡੇ ਘਰਾਂ ਦੇ ਵਿੱਚ ਕਾਫੀ ਸਾਰੇ ਗੈਸਟ ਆ ਰਹੇ ਹੋਣ, ਤੁਸੀਂ ਇੱਧਰ ਉੱਧਰ ਪਾਰਕ ਕਰ ਲਓ ਆਪਣੀ ਕਾਰਜ਼ ਨੂੰ, ਬਟ ਜਿੰਨੇ ਵੀ ਬਾਈਕ ਲੇਨਸ ਨੇ ਜਾਂ ਸਾਈਡ ਵਾਕਸ ਨੇ ਉਹਨਾਂ ਨੂੰ ਕਦੇ ਵੀ ਤੁਸੀਂ ਬਲੋਕ ਨਾ ਕਰੋ। ਹਮੇਸ਼ਾ ਉਹਨਾਂ ਦੀ ਲੇਨਸ ਜਿਹੜੀਆਂ ਹੈਗੀਆਂ ਕਲੀਅਰ ਰੱਖੋ। ਅਤੇ ਜਿੰਨਾ ਵੀ ਵੇਸਟ ਹੁੰਦਾ ਪ੍ਰੋਪਰਲੀ ਉਹਨੂੰ ਬਿਨਸ ਦੇ ਵਿੱਚ ਡਿਸਪੋਜ਼ ਕਰੋ, ਇੱਧਰ ਉੱਧਰ ਡੰਪ ਨਾ ਕਰੋ ਕਦੇ ਵੀ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ। ਕਲੀਨਨੈਸ ਦਾ ਪੂਰਾ ਧਿਆਨ ਰੱਖਿਆ ਜਾਵੇ, ਆਪਣੀ ਸਿਟੀ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ। ਅਤੇ ਇੱਕ ਚੀਜ਼ ਹੋਰ ਯਾਦ ਰੱਖੋ ਕਿ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ। ਅਤੇ ਜਿਹੜੀ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਦੀ ਪਾਰਕਿੰਗ ਹੈ ਸਟਰੀਟ ਦੇ ਉੱਪਰ ਉਹ ਬਿਲਕੁਲ ਵੀ ਪਰਮਿਟਿਡ ਨਹੀਂ ਹੈਗੀ। ਇਹ ਦੋ ਤਿੰਨ ਚੀਜ਼ਾਂ ਦਾ ਖਾਸ ਤੌਰ 'ਤੇ ਧਿਆਨ ਰੱਖੋ। ਅਤੇ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜੋ ਕਿ ਸਿਟੀ ਆਫ ਬਰੈਂਪਟਨ ਤੁਹਾਡੇ ਤੱਕ ਪਹੁੰਚਾ ਰਹੇ ਨੇ, ਛੋਟੇ ਛੋਟੇ ਰੂਲਸ ਨੇ ਜਿਹੜੇ ਕਿ ਤੁਹਾਨੂੰ ਫੋਲੋ ਕਰਨ ਦੀ ਲੋੜ ਹੈ। brampton.ca/bylaws ਤੇ ਜਾ ਕੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਇਹਨਾਂ ਦੀ ਵੈਬਸਾਈਟ ਹੈ ਇਹ brampton.ca/bylaws, ਅਤੇ ਇਸ 'ਤੇ ਜਾ ਕੇ ਤੁਸੀਂ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਦੇਖ ਸਕਦੇ ਹੋ। ਟਿਕਟਸ ਲੈਣ ਨਾਲੋਂ ਬੈਟਰ ਹੈ ਕਿ ਇਹ ਜਿਹੜੇ ਇਹ ਰੂਲਸ ਐਂਡ ਰੈਗੂਲੇਸ਼ਨਸ ਰੂਲਸ ਐਂਡ ਲਾਜ਼ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਫੋਲੋ ਕਰੋ। ਸਿਟੀ ਆਫ ਬਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਨੈਕਸਟ ਫਰਮਾਇਸ਼ੀ ਗਾਣਾ, ਲਾਸਟ ਹੀ ਫਰਮਾਇਸ਼ੀ ਗਾਣਾ ਆ ਜੀ ਖਾਨ ਐਂਡ ਜੈਸਮੀਨ ਅਖਦਰ ਦੀ ਆਵਾਜ਼ ਦੇ ਵਿੱਚ, ਤੁਸੀਂ ਇੰਜੋਏ ਕਰੋ। ਜਲਦ ਵਾਪਸ ਆਉਂਦੇ ਹਾਂ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: Canada ਦੇ study visa, express entry, Canadian express entry, spousal file, parents PR, super visa, nanny, work permit, farmer, investor, ya self-employed ਦੀ file, ਗੱਲ ਕੀ immigration ਦੀ ਹਰ problem ਦਾ solution ਲੈਣ ਲਈ community ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ immigration consultant Gary Virk ਨੂੰ ਮਿਲੋ।
1: ਕੋਈ case refuse ਹੋ ਗਿਆ ਜਾਂ appeal ਤੇ ਚਲਾ ਗਿਆ, ਹੋਵੇ immigration ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC immigration। ਹੁਣੇ ਹੀ call ਕਰੋ
2: 9992569 ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ ਤੇ ਰੇਡੀਓ ਤੋਂ ਬਾਅਦ ਜੇਕਰ ਤੁਹਾਨੂੰ ਕਿਸੇ ਵੀ ਸਪੌਂਸਰ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਕਿਸੇ ਦਾ ਕੋਈ ਨੰਬਰ ਤੁਸੀਂ ਲੈਣਾ ਹੋਵੇ ਜਾਂ ਫਿਰ ਰੇਡੀਓ ਦੇ ਵਿੱਚ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਹੈੱਡ ਆਫਿਸ ਤੇ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ 416-725-2551, 416-725-2551 ਜਾਂ ਫਿਰ 416-457-3381, 416-457-3381 ਤੇ ਤੁਸੀਂ ਤਜਿੰਦਰ ਸਿੱਧੂ ਸਰ ਦੇ ਨਾਲ ਜਾਂ ਫਿਰ ਸਿਮਰਾਜ ਸਿੱਧੂ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ। ਕਈ ਵਾਰ ਫੋਨ ਬਿਜ਼ੀ ਹੁੰਦੇ ਆ, ਫੋਨ ਨਹੀਂ ਚੱਕ ਪਾਉਂਦੇ ਤਾਂ ਤੁਹਾਨੂੰ ਇਹ ਤੁਹਾਡਾ ਮੈਸੇਜ ਦੇਖ ਕੇ ਵੀ ਤੁਹਾਨੂੰ ਬੈਕ ਕਾਲ ਕਰ ਸਕਦੇ ਨੇ ਤੇ ਤੁਹਾਨੂੰ ਰੀਚ ਆਊਟ ਕਰ ਸਕਦੇ ਨੇ ਤੇ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਫਿਲਹਾਲ ਮੇਰੀ ਮੁਲਾਕਾਤ ਤੁਹਾਡੇ ਨਾਲ ਇੱਥੇ ਤੱਕ ਹੀ ਸੀਗੀ। ਕੱਲ੍ਹ ਨੂੰ ਫਿਰ ਤੋਂ 3 ਤੋਂ ਲੈ ਕੇ 6 ਵਜੇ ਤੱਕ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਣੀ ਹੈ ਕਿਉਂਕਿ ਸਿਮਰਾਜ ਸਿੱਧੂ ਥੋੜ੍ਹਾ ਟਾਈਮ ਲਈ ਬਿਜ਼ੀ ਨੇ ਥੋੜ੍ਹੇ ਕੁ ਦਿਨ ਦੇ ਲਈ, ਤੇ ਇਸ ਕਰਕੇ ਕੱਲ੍ਹ ਨੂੰ ਮੁਲਾਕਾਤ ਹੋਏਗੀ। ਮੈਂ ਮਨਪ੍ਰੀਤ ਕੌਰ ਧੂਰ ਇੱਥੋਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਤੇ ਹੱਸਦੇ ਰਹੋ, ਮੁਸਕਰਾਉਂਦੇ ਰਹੋ। ਕੱਲ੍ਹ ਨੂੰ ਮਿਲਾਂਗੇ। ਸਤਿ ਸ਼੍ਰੀ ਅਕਾਲ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
7: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
5: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8। 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

ਗੁੱਡ ਈਵਨਿੰਗ, ਹੈਪੀ ਹੈਪੀ ਮੰਡੇ ਈਵਨਿੰਗ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋ, ਬੱਲੇ ਬੱਲੇ ਹੋ ਤੇ ਇੰਜੋਏ ਕਰ ਰਹੇ ਹੋ ਚੜ੍ਹਦੀ ਕਲਾ ਚੋਂ ਤੇ ਰੌਣਕ ਮੇਲੇ ਲਈ ਰੈਡੀ, ਤਿਆਰ ਬਰ ਤਿਆਰ ਹੋ ਫਿਰ, ਕਿਵੇਂ ਹੋ, ਠੀਕ ਠਾਕ? ਆ ਜਾਓ ਫਿਰ ਕਰੀਏ ਗੱਲਾਂ ਬਾਤਾਂ, ਸਜਾਈਏ ਅੱਜ ਦੀ ਸ਼ਾਮ ਦੀ, ਮੰਡੇ ਦੀ ਸ਼ਾਮ ਨੂੰ। ਮੰਡੇ ਨੂੰ ਐਵੇਂ ਨਾ ਕਹਿੰਦੇ ਹੁੰਦੇ ਕਿ ਮਰੂ ਮਰੂ, ਥੱਕ ਗਏ, ਹੰਬ ਗਏ ਕਰਿਆ ਕਰੋ ਯਾਰ। ਥੋੜ੍ਹੇ ਜਿਹਾ ਮੰਡੇ 'ਚ ਇੱਕ ਬਹੁਤ ਐਕਸਾਈਟਮੈਂਟ ਹੈ ਕਿ ਨਵਾਂ ਹਫ਼ਤਾ, ਨਵੀਂ ਸ਼ੁਰੂਆਤ, ਨਵੀਂ ਚੈਪਟਰ।

ਸੋ ਪ੍ਰੋਗਰਾਮ 'ਚ ਤੁਹਾਡੇ ਨਾਲ ਜਿੱਥੇ ਗੱਲਾਂ ਬਾਤਾਂ ਹੋਣਗੀਆਂ, ਅੱਜ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਬਈ, ਮਸਤਾਨੇ ਕੈਫੇ ਐਂਡ ਕਿਚਨ। ਮਸਤਾਨੇ ਕੈਫੇ ਐਂਡ ਕਿਚਨ ਤੁਹਾਡੇ ਲਈ ਓਪਨ ਹੈ ਬਈ, ਐਟ ਸਟੀਲ ਸੋਰੀ ਕੁਈਨ ਐਂਡ ਕੈਨੇਡੀ, ਕੁਈਨ ਐਂਡ ਕੈਨੇਡੀ ਤੇ ਮਸਤਾਨੇ ਕੈਫੇ ਐਂਡ ਕਿਚਨ ਖੁੱਲ ਚੁੱਕਿਆ, ਅੱਜ ਗ੍ਰੈਂਡ ਓਪਨਿੰਗ ਹੈ ਬਈ। ਪੰਜਾਬੀ ਦਾਰਾਂ ਦੇ ਲਾਈਵ ਆਨ ਲੋਕੇਸ਼ਨ ਨਾਲ ਗ੍ਰੈਂਡ ਓਪਨਿੰਗ ਹੋ ਰਹੀ ਹੈ, 2 ਕੈਨੇਡੀ ਰੋਡ ਸਾਊਥ, 2 ਕੈਨੇਡੀ ਰੋਡ ਸਾਊਥ, ਕੈਨੇਡੀ ਕੁਈਨ। ਤੁਸੀਂ ਡੀਲਾਂ ਸੁਣੋ, ਅੱਜ ਗ੍ਰੈਂਡ ਓਪਨਿੰਗ ਮੌਕੇ ਤੇ ਕਹਿੰਦੇ ਅਸੀਂ ਕੋਈ ਕਮਾਈ ਨਹੀਂ ਕਰਨੀ, ਬਸ ਅਸੀਂ ਚਾਹੁੰਦੇ ਹਾਂ ਕਿ ਸਾਰੇ ਆਉਣ ਤੇ ਖਾਣ। ਬੈਸਟ ਫੂਡ, ਮਸਤ ਫਲੇਵਰ, ਕਮਾਲ ਦਾ ਐਕਸਪੀਰੀਅੰਸ। ਚਾਟ ਪਾਪੜੀ $1 ਚ, ਸਮੋਸਾ ਚਾਟ $1 ਚ, ਟਿੱਕੀ ਚਾਟ $1 ਚ, ਕਿਆ ਬਾਤਾਂ ਨੇ ਬਈ। ਮਸਤਾਨੇ ਕੈਫੇ ਐਂਡ ਕਿਚਨ, 2 ਕੈਨੇਡੀ ਰੋਡ ਸਾਊਥ, ਕੈਨੇਡੀ ਐਂਡ ਕੁਈਨ। ਟਿੱਕੀ ਚਾਟ $1 ਚ ਯਾਰ, ਸਮੋਸਾ ਚਾਟ $1, ਚਾਟ ਪਾਪੜੀ $1 ਚ, ਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਤੇ। ਮਸਤਾਨੇ ਕੈਫੇ ਐਂਡ ਕਿਚਨ, ਮਸਤਾਨੇ ਕੈਫੇ ਐਂਡ ਕਿਚਨ, ਕੁਈਨ ਕੈਨੇਡੀ, ਕੁਈਨ ਕੈਨੇਡੀ, 2 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਲੱਗ ਗਈਆਂ ਨੇ ਰੌਣਕਾਂ ਤੇ ਪੂਰਾ ਬਾਕੀ ਦਾ ਮੈਨਿਊ

ਵਾ ਵਿਵਾ ਸਟੂਡੀਓ ਦਾ ਆਪਣਾ ਕੁਇਕ ਫੋਨ ਨੰਬਰ ਹੈ 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਹਰ ਰੋਜ਼ ਦੇ ਵਾਂਗ ਨੰਬਰ ਆਪਣਾ ਇਹੀ ਰਹਿੰਦਾ ਤੇ ਅਸੀਂ ਨਾ ਘੱਟ ਹੀ ਲਾਈਵ ਪ੍ਰੋਗਰਾਮ ਕਰਦੇ ਹੁੰਦੇ ਹਾਂ ਮੰਡੇ ਨੂੰ ਪਰ ਮੈਂ ਸੋਚਿਆ ਯਾਰ ਵਧੀਆ ਆਈਡੀਆ ਕਿਉਂਕਿ ਮੰਡੇ ਨੂੰ ਸਾਰੇ ਥੋੜ੍ਹੇ ਜਿਹੇ ਟਾਇਰਡ ਤਾਂ ਹੁੰਦੇ ਜ਼ਰੂਰ ਨੇ ਹਰੇਕ ਨੂੰ ਹੁੰਦਾ ਕਿ ਅਸੀਂ ਨਹੀਂ ਬਈ ਕਿਚਨ 'ਚ ਵੜਨਾ ਅਸੀਂ ਤਾਂ ਮੰਡੇ ਨੂੰ ਨਾ ਕੋਈ ਕੁਕਿੰਗ ਕਿਤੋਂ ਨਾ ਕਿਤੋਂ ਖਾਣਾ ਲੈ ਆਈਏ ਮੈਂ ਕਿਹਾ ਮੰਡੇ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਸਕੇ ਅਤੇ ਹੋਰ ਵੀ ਵਧੀਆ ਤੁਹਾਨੂੰ ਵੀ ਫਾਇਦਾ ਅਤੇ ਰੈਸਟੋਰੈਂਟ ਨੂੰ ਵੀ ਫਾਇਦਾ ਲੋਕ ਪਹੁੰਚਣਗੇ ਅਤੇ ਵਧੀਆ ਚੀਜ਼ ਹੈ ਨਾਲੇ ਇੱਕ ਐਕਸਾਈਟਿੰਗ ਸ਼ੁਰੂਆਤ ਹੈ ਵੀਕ ਦੇ ਲਈ ਸੋ ਅੱਜ ਆ ਜਾਓ ਰੌਣਕ ਮੇਲਾ ਲੱਗਿਆ ਹੋਇਆ ਮਸਤਾਨੇ ਕਿਚਨ ਐਂਡ ਕੈਫੇ 'ਤੇ ਡੀਲਾਂ ਤੁਹਾਡੇ ਲਈ ਲੱਗ ਚੁੱਕੀਆਂ ਨੇ ਸੋ ਪਹੁੰਚੋ ਅਤੇ ਵਧੀਆ ਟੋਪ ਦੇ ਤੁਸੀਂ ਆਫਰਸ ਦਾ ਆਨੰਦ ਲਓ ਗੀਤ ਸੰਗੀਤ ਤੁਹਾਡੇ ਲਈ ਲਾਉਣੇ ਆ ਅਤੇ ਆਈ ਹੋਪ ਕਿ ਸਭ ਦਾ ਵੀਕਐਂਡ ਵਧੀਆ ਰਿਹਾ ਹੋਵੇਗਾ ਯਾਰਾਂ ਦੋਸਤਾਂ ਪਰਿਵਾਰਾਂ ਮਿੱਤਰਾਂ ਸੱਜਣਾਂ ਦੇ ਨਾਲ ਇੰਜੋਇਮੈਂਟ ਤਾਂ ਫਿਰ ਹੁੰਦੀ ਹੈ ਸੋ ਵੈਰੀ ਨਾਈਸ ਯਾਰ ਕਿਵੇਂ ਰਿਹਾ ਵੀਕਐਂਡ ਪਹਿਲੀ ਗੱਲ ਤਾਂ ਮੈਨੂੰ ਪਤਾ ਬਰਥਡੇ ਪਾਰਟੀਜ਼ ਵਿਆਹ ਸ਼ਾਦੀਆਂ ਮੇਲੇ ਕੌਂਸਰਟ ਇੱਕ ਤਾਂ ਮਾਸਟਰ ਸਲੀਮ ਸਾਹਿਬ ਦਾ ਬੜਾ ਸਕਸੈਸਫੁਲ ਬੀਤੇ ਦਿਨੀ ਕੌਂਸਰਟ ਹੋਇਆ ਐਂਡ ਮਾਸਟਰ ਸਲੀਮ ਨੂੰ ਮਿਲਣਾ ਇਵੈਂਟਸ ਵੱਲੋਂ ਪੇਸ਼ ਕੀਤਾ ਗਿਆ ਅਤੇ ਬੜੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਏ ਸਭ ਨੇ ਸਲੀਮ ਸਾਹਿਬ ਦੀ ਗਾਇਕੀ ਦਾ ਆਨੰਦ ਮਾਣਿਆ ਹੁਣ ਵਾਕਈ ਗਾਇਕੀ ਹੈ ਜਿਹੜੀ ਯਾਰ ਉਹ ਫਿਰ ਸਲੀਮ ਸਾਹਿਬ ਦੀ ਹੈ ਉਹਨਾਂ ਦੇ ਗਲੇ ਦੇ ਵਿੱਚ ਇੱਕ ਐਸਾ ਜਾਦੂ ਭਰਿਆ ਹੋਇਆ ਸੋ ਜੋ ਮੁਰਕੀਆਂ ਜੋ ਸੁਰਾਂ ਸਲੀਮ ਸਾਹਿਬ ਨੇ ਲਾਈਆਂ ਕਹਿੰਦੇ ਕਿ ਮਿਸੀ ਸਾਗਰ ਕਨਵੈਨਸ਼ਨ ਸੈਂਟਰ ਸਾਰਾ ਕੰਬਣ ਲੱਗ ਗਿਆ ਸੋ ਬਹੁਤ ਮੁਬਾਰਕਾਂ ਹੁਣ ਮਿਲਣਾ ਇਵੈਂਟਸ ਦੀ

0: ਵਾਹ, ਕੋਈ ਨਾ ਕੋਈ ਨਾ ਲਾਉਣੇ ਲਾਉਣੇ ਲਾਉਣੇ ਮੈਨੂੰ ਮੈਨੂੰ ਫਰਾਈਡੇ ਨੂੰ ਕਾਲ ਆਈ ਕਿ ਨਵੀ ਯਾਰ ਤੁਸੀਂ ਪਤਾ ਨੀ ਕੀ ਕਰੀ ਜਾਂਦੇ ਹੋ, ਗਾਣਾ ਸ਼ੁਰੂ ਹੋਣ ਲੱਗਿਆ ਜਦ ਹੀ ਬੰਦ ਕਰ ਦਿੰਦੇ ਹੋ, ਸੋਰੀ ਅਬਾਊਟ ਦੈਟ ਯਾਰ, ਕਈ ਵਾਰ ਹੋ ਜਾਂਦਾ ਤੇ ਕੋਈ ਗੱਲ ਨੀ, ਥੋੜਾ ਬਹੁਤਾ ਆਪਣਾ ਤੁਹਾਨੂੰ ਤਰਸਾ ਤਰਸਾ ਕੇ ਗਾਣਾ ਲਾਈਏ ਨਾ, ਤੁਸੀਂ ਵੀ ਕਹਿੰਦੇ ਹੋ ਬੱਲੇ ਯਾਰ ਨਵੀ, ਹੁਣ ਮਸਾ ਲਾਇਆ ਤੇ ਸਗੋਂ ਤੇ ਹੋਰ ਵੀ ਆਨੰਦ ਆਇਆ, ਅੱਜ ਕਣੀਆਂ ਬਹੁਤ ਪਈਆਂ ਹੈ ਤੇ ਅਚਾਨਕ ਹੀ ਯਾਰ 2 ਵਜੇ ਦੇ ਆਸ ਪਾਸ ਬਸ ਇੱਕ ਕਹਿੰਦੇ ਨੀ ਹੁੰਦੇ ਕਿ ਥੰਡਰਸਟੋਰਮ ਵੀ ਸ਼ੁਰੂ ਹੋ ਗਿਆ, ਚਲੋ ਕਣੀਆਂ ਥੋੜ੍ਹੀਆਂ ਬਹੁਤੀ ਚਾਹੀਦੀਆਂ ਸੀਗੀਆਂ ਤੇ ਹਜੇ ਵੀ ਕਹਿ ਰਿਹਾ ਕਿ ਥੋੜ੍ਹੀ ਬਹੁਤੀ ਰੇਨਫਾਲ, ਥੋੜ੍ਹੀ ਬਹੁਤੀ ਫਲੱਡਿੰਗ ਕੁਝ ਏਰੀਆਜ਼ ਦੇ ਵਿੱਚ ਹੋਰ ਵੀ ਆ ਸਕਦੀ ਹੈ। ਕੱਲ੍ਹ ਤੱਕ ਫਲੱਡ ਵਾਰਨਿੰਗ ਕੁਝ ਇੱਕ ਥਾਵਾਂ 'ਤੇ ਇਸ਼ੂ ਕੀਤੀ ਗਈ, ਸੋ ਚਲੋ ਕੋਈ ਗੱਲ ਨਹੀਂ, ਫਲੱਡ ਹੈ ਤਾਂ ਅੰਦਰ ਬੈਠੋ ਅਤੇ ਅੰਦਰ ਇੰਜੋਏ ਕਰੋ। ਸਾਡੇ ਨਾਲ ਜੁੜ ਚੁੱਕੇ ਨੇ ਪ੍ਰਭਵੀਰ ਫਰੋਮ ਮਸਤਾਨੀ ਕਿਚਨ ਐਂਡ ਕੈਫੇ, ਜਿੱਥੇ ਕਿ ਅੱਜ ਰੌਣਕਾਂ ਲੱਗੀਆਂ, ਡੀਲਾਂ 'ਤੇ ਡੀਲਾਂ ਤੁਹਾਡੇ ਲਈ ਹੈ, ਬਸ ਤਕਰੀਬਨ ਤੁਸੀਂ ਇਹ ਕਹਿ ਲਓ ਫਰੀ ਦਾ ਹੀ ਫੂਡ ਹੈ, $1 ਤਾਂ ਉਹੀ ਹੈ ਵੀ ਥੋੜ੍ਹਾ ਬਹੁਤਾ ਪ੍ਰਾਈਸ ਟੈਗ ਲੱਗਿਆ ਹੋਵੇ। ਅੱਜ ਅਸੀਂ ਗ੍ਰੈਂਡ ਓਪਨਿੰਗ ਕਰਾ ਰਹੇ ਹਾਂ ਬਈ ਮਸਤਾਨੇ ਕੈਫੇ ਐਂਡ ਕਿਚਨ ਵਾਲਿਆਂ ਦੀ, 2 Kennedy Road South, ਕੈਨੇਡੀ ਕੁਈਨ ਦਾ ਕੋਰਨਰ ਹੈ, ਟੌਪ ਦਾ ਫੂਡ ਹੈ, $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ ਤੇ ਪੂਰਾ ਮੈਨਿਊ ਅੱਧੀ ਪ੍ਰਾਈਸ 'ਤੇ, ਠੀਕ ਹੈ। ਬੈਸਟ ਫੂਡ, ਕਮਾਲ ਦਾ ਫਲੇਵਰ, ਮਸਤਾਨੇ ਕੈਫੇ ਐਂਡ ਕਿਚਨ ਦੀ ਟੀਮ ਨੇ ਬੜੀ ਮਿਹਨਤ ਨਾਲ ਅੱਜ ਗ੍ਰੈਂਡ ਓਪਨਿੰਗ ਤੁਹਾਡੇ ਲਈ ਸਜਾਈ ਹੋਈ ਹੈ, ਫੋਟੋ ਬੂਥ ਲੱਗੀ ਹੋਈ ਹੈ, ਫੋਟੋ ਬੂਥ 'ਚ ਆਪਣੀਆਂ ਕਹਿ ਲਓ ਕਿ ਪਰਿਵਾਰ ਦੇ ਨਾਲ ਪਿਕਚਰਸ ਖਿੱਚੋ ਅਤੇ ਨਾਲੇ ਖਾਣਾ ਪੀਣਾ ਇੰਜੋਏ ਕਰੋ, ਅਤੇ ਪ੍ਰਭ ਸਾਨੂੰ ਹੋਰ ਜਾਣਕਾਰੀ ਦੇਣਗੇ। ਪ੍ਰਭ ਵੈਲਕਮ।
1: ਥੈਂਕ ਯੂ ਸੋ ਮਚ ਨਵੀ, ਬਹੁਤ ਬਹੁਤ ਸ਼ੁਕਰੀਆ। ਪੰਜਾਬੀ ਲਹਿਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਪਿਆਰ, ਸਤਿਕਾਰ ਤੇ ਵੈਲਕਮ, ਕਿਉਂਕਿ ਅੱਜ ਵੈਲਕਮ ਥੋੜਾ ਜਿਹਾ ਹੋਰ ਮਿੱਠਾ ਬਣਦਾ, ਕਿਉਂਕਿ ਅੱਜ ਅਸੀਂ ਪੰਜਾਬੀ ਲਹਿਰ ਦੀ ਟੀਮ ਪਹੁੰਚੀ ਹੋਈ ਜੀ ਮਸਤਾਨੇ, ਸੋ ਕੈਫੇ ਐਂਡ ਕਿਚਨ ਫੁੱਲੀ ਵੈਜੀਟੇਰੀਅਨ, ਸੋ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਜੀ, ਸੋ ਮੇਲਾ ਲੱਗ ਚੁੱਕਿਆ, ਬਹੁਤ ਰੌਣਕਾਂ ਹੈ ਜੀ, ਬਹੁਤ ਦੂਰੋਂ ਦੂਰੋਂ ਸੱਜਣ ਆ ਰਹੇ, ਗੱਡੀਆਂ 'ਚ ਗੱਡੀਆਂ ਅੱਜ ਵੱਜਣ ਨਹੀਂ ਡਈਆਂ ਪਰ ਟ੍ਰੈਫਿਕ ਜਾਮ ਆ, ਸੋ ਡੀਜੇ ਦਾ ਮਿਊਜ਼ਿਕ ਦਾ ਪ੍ਰਬੰਧ ਆ, ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਆਓ ਨਾਲੇ ਤਾਂ $1 ਦੇ ਵਿੱਚ ਯੰਮੀ ਫੂਡ ਖਾ ਕੇ ਜਾਣਾ ਆ, ਨਾਲੇ ਤੁਸੀਂ ਸਾਡੀ ਗ੍ਰੈਂਡ ਓਪਨਿੰਗ ਤੇ ਆਉਣਾ ਹੈ ਅੱਜ, ਨਾਲੇ ਫੋਟੋ ਖਿਚਾਉਣੀ, ਨਾਲੇ ਇੱਕ ਅਸੀਂ ਸਕੈਨਰ ਲਾਇਆ ਹੋਇਆ ਤੁਹਾਡੇ ਵਾਸਤੇ ਸਪੈਸ਼ਲ, ਨਾਲੇ ਤੁਸੀਂ $1 ਦਾ ਫੂਡ ਚੱਕਣਾ ਹੈ, ਨਾਲੇ ਤੁਸੀਂ ਸਕੈਨ ਕਰਨਾ, ਬਹੁਤ ਸਾਰੇ ਇਨਾਮ ਤੁਸੀਂ ਜਿੱਤ ਸਕਦੇ ਹੋ, ਕਿਉਂਕਿ ਮਸਤਾਨੇ ਕੈਫੇ ਐਂਡ ਕਿਚਨ ਫੁੱਲੀ ਵੈਜੀਟੇਰੀਅਨ ਆ, ਤੇ ਅੱਜ ਜਿਹੜਾ ਤੁਸੀਂ ਇਹਨਾਂ ਟੇਸਟੀ ਤੇ ਯੰਮੀ ਫੂਡ ਟੇਸਟ ਕਰਨਾ ਹੈ ਨਾ, ਅੱਜ ਸਿਰਫ ਵੈਲਕਮਿੰਗ ਆ, ਨਾਲ ਦੀ ਨਾਲ ਗੋਲੀ ਵਾਲਾ ਬੱਤਾ ਨਵੀ ਜਿਹੜਾ ਆਪਾਂ ਇੰਡੀਆ ਮਿਸ ਕਰਦੇ ਹੁੰਦੇ ਸੀਗੇ, ਸੋ ਉਹ ਵੀ ਇੱਥੇ ਸਰੋਤਿਆਂ ਵਾਸਤੇ ਤਿਆਰ ਬਰ ਤਿਆਰ ਆ, ਸੋ ਤੁਸੀਂ ਪਹੁੰਚਣਾ ਆ ਜੀ, ਚਾਹ ਆ ਤੁਹਾਡੇ ਵਾਸਤੇ ਰੈਡੀ, ਔਰ ਨਾਲ ਦੀ ਨਾਲ ਅਸੀਂ

0: ਥਿਰਕਦੇ ਥਿਰਕਦੇ ਆਉਣਾ ਆ ਔਰ ਯਮੀ ਯਮੀ ਛੋਲੇ ਕੁਲਚੇ ਖਾਣੇ ਆ ਤੁਸੀਂ, ਮਾਫ ਕਰਨਾ ਛੋਲੇ ਸਮੋਸੇ, ਔਰ ਨਾਲ ਦੀ ਨਾਲ ਤੁਸੀਂ ਜੇ ਚਾਟ ਪਾਪੜੀ ਖਾਣੀ ਆ ਇੱਕ ਇੱਕ ਡਾਲਰ ਦੇਣਾ ਆ, ਬਸ ਇੱਕ ਡਾਲਰ ਤੁਹਾਡਾ ਪਿਆਰ ਹੀ ਆ, ਵੈਸੇ ਹੀ ਰੱਖਿਆ ਕਿ ਤੁਹਾਨੂੰ ਇਹ ਨਾ ਲੱਗੇ ਕਿ ਫ੍ਰੀ ਆ, ਇਹ ਇੱਜ਼ਤ ਮਾਣ ਆ। ਸੋ ਨਵੀ ਤੁਸੀਂ ਵੀ ਇੱਕ ਵਾਰੀ ਆਉਂਦੇ ਨਾ ਇੱਥੇ, ਤੁਹਾਨੂੰ ਫੂਡ ਟੇਸਟ ਕਰਾਉਣਾ, ਤੁਸੀਂ ਵੀ ਕਹਿਣਾ ਸੀ ਕਿ ਵਾਹ।
1: ਨਹੀਂ ਮੇਰਾ ਤਾਂ ਦੇਖੋ ਆਪਣੇ ਲਿਸਨਰਸ ਨੇ ਫੂਡ ਟੇਸਟ ਕਰ ਲਏ, ਮੇਰੇ ਲਈ ਤਾਂ ਇੱਕੋ ਬਰਾਬਰ ਹੈ, ਤੇ ਲਿਸਨਰਸ ਕਹਿਣਗੇ ਕਿ ਨਵੀ ਯਾਰ ਅੱਜ ਤਾਂ ਕਮਾਲ ਹੋ ਗਈ, ਮਸਤਾਨੇ ਵਾਲੇ ਨੇ ਤਾਂ ਐਸਾ ਮਸਤ ਫਲੇਵਰ ਪਾ ਪਾ ਕੇ ਸਾਨੂੰ ਖਵਾਇਆ, ਫਿਰ ਆਪਾਂ ਨੂੰ ਹੋਰ ਕੀ ਚਾਹੀਦਾ। ਸੋ ਸਾਰੇ ਆਓ ਯਾਰ, ਦੇਖੋ $1 ਦੇ ਵਿੱਚ ਤਾਂ ਤੁਹਾਨੂੰ ਪਾਰਕਿੰਗ ਨਹੀਂ ਮਿਲਦੀ ਕਿਤੇ, ਤੁਹਾਨੂੰ $1 ਦੇ ਵਿੱਚ ਇੱਕ ਡੋਨਟ ਵੀ ਨਹੀਂ ਮਿਲਦਾ, ਅਸੀਂ ਤੁਹਾਨੂੰ $1 ਦੇ ਵਿੱਚ ਜਸਟ ਦੇਖੋ ਪ੍ਰਾਈਸ ਟੈਗ ਹੁੰਦਾ ਸਿਰਫ, ਵੀ ਤੁਸੀਂ ਆਓ ਤੇ ਇੰਜੋਏ ਕਰੋ, ਸਾਨੂੰ ਅੱਜ ਇਹ ਨਹੀਂ ਵੀ ਕੋਈ ਕਮਾਈ ਕਰਨੀ ਹੈ। ਮਸਤਾਨੇ ਵਾਲੇ ਨੂੰ ਇਹ ਹੈ ਕਿ ਯਾਰ ਸਾਰੇ ਆਉਣ, ਤੁਹਾਨੂੰ ਪਤਾ ਲੱਗੀ ਵੀ ਰੈਸਟੋਰੈਂਟ ਸਾਡਾ ਹੈਗਾ, ਇੱਕ ਵਾਰ ਫੂਡ ਟਰਾਈ ਕਰ ਲਿਆ ਵਾਰ ਵਾਰ ਬੰਦਾ ਆਪਣੇ ਆਪ ਆਊਗਾ। $1 ਦੇ ਵਿੱਚ ਟਿੱਕੀ ਚਾਟ, ਸਮੋਸਾ ਚਾਟ, ਚਾਟ ਪਾਪੜੀ, ਡੀਲਾਂ ਕਿਤੇ ਨਹੀਂ ਮਿਲਦੀਆਂ। 2 ਕੈਨੇਡੀ ਰੋਡ ਸਾਊਥ, ਕੈਨੇਡੀਅਨ ਕੁਈਨ, ਕੈਨੇਡੀਅਨ ਕੁਈਨ, ਤੇ ਰੌਣਕਾਂ ਲੱਗੀਆਂ ਹੋਈਆਂ ਨੇ, ਹੋਰ ਵੀ ਲੱਗ ਜਾਣਗੀਆਂ ਆਪਣੇ ਆਉਣ ਦੇ ਨਾਲ। ਸੋ ਪ੍ਰਭ ਥੈਂਕ ਯੂ, ਤੇ ਹੋਰ ਕੋਈ ਜਾਣਕਾਰੀ?
0: ਬਸ ਇਹੀ ਹੈ ਜੀ, ਜਿੱਦਾਂ ਜਿੱਦਾਂ ਆਪਾਂ ਲਿੰਕ ਲਾਇਆ, ਨਾਲ ਦੀ ਅੰਦਰੋਂ ਗੁਲਾਬ ਜਾਮਣਾਂ ਦੀ ਟ੍ਰੇ ਭਰ ਕੇ ਆ ਗਈ ਆ, ਬਾਹਰ ਪਕੌੜੇ ਚਟਨੀ ਆ ਗਈ ਆ, ਗੋਲੀ ਵਾਲਾ ਬੱਤਾ ਆ ਗਿਆ, ਸੋ ਇੱਥੇ ਤਾਂ ਪੂਰੀਆਂ ਮਹਿਫਲਾਂ ਲੱਗੀਆਂ ਜਿੰਨਾ ਕਿਹਾ।
1: ਸੋ ਫਿਰ ਦੱਸੋ $1 ਦਾ, ਚਲੋ ਆਪਾਂ ਦੱਸਦਾ, ਬਾਕੀ ਫ੍ਰੀ ਦੇ ਵਿੱਚ ਹੋਰ ਤੁਸੀਂ ਕੀ ਕਹਿ ਰਹੇ ਸੀ, ਕੀ ਕੀ ਇੱਕ ਵਾਰੀ ਫਿਰ ਦੱਸ ਦੋ।
0: ਸੋ ਦੇਖੋ ਜੀ, ਗਰਮ ਗਰਮ ਗੁਲਾਬ ਜਾਮਣ ਆ ਚੁੱਕੇ ਆ, ਨਾਲ ਗਰਮਾ ਗਰਮ ਪਕੌੜੇ ਆ ਚੁੱਕੇ ਆ, ਔਰ ਨਾਲ ਚਾਹ ਆ ਚੁੱਕੀ ਆ। ਸੋ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਮਿੱਠਾ ਲੈਣਾ, ਨਮਕੀਨ ਲੈਣਾ ਆਓ, ਔਰ ਸਭ ਤੋਂ ਵਧੀਆ ਗੱਲ ਆ ਕਿ ਅੰਦਰ ਜੇ ਤੁਸੀਂ ਜਾਣੇ ਹੋ ਤੇ ਤੁਹਾਨੂੰ ਚਾਟ ਪਾਪੜੀ ਜਿਹੜੀ ਇਹਨਾਂ ਦੀ ਇਨ ਹਾਊਸ ਤਿਆਰ ਕੀਤੀ ਗਈ ਪਾਪੜੀ ਆ। ਤੁਸੀਂ ਜਦੋਂ ਵੈਜੀਟੇਰੀਅਨ ਦੀ ਗੱਲਬਾਤ ਕਰਦੇ ਆ ਨਾ, ਹਾਂ ਅੱਜ ਭਾਜੀ ਮਰ ਗਿਆ, ਇੱਥੇ ਸਾਡੇ ਨਾਲ ਮਸਤਾਨੇ ਦੇ ਓਨਰ ਵੀ ਆ ਚੁੱਕੇ ਨੇ, ਨਵੀ ਵੀਰੇ ਤੁਹਾਡੇ ਬੜੇ ਫੈਨ ਨੇ, ਸੋ ਭਾਜੀ ਹੁਣਾਂ ਨਾਲ ਵੀ ਕਰਦੇ ਗੱਲ। ਜੀ ਭਾਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਮੁਬਾਰਕਾਂ, ਵਧਾਈਆਂ ਸਾਡੇ ਵੱਲੋਂ,
2: ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰ, ਤੁਸੀਂ ਬਹੁਤ ਜ਼ੋਰ ਲਾਇਆ, ਇੱਕ ਵੀ ਗੋਚਲਾ, ਸਾਨੂੰ 2 ਵੀ ਗੋਚਲੇ ਤਿਆਰੀਆਂ ਕਰਦੇ ਨੇ ਵੀਰੇ, ਥੈਂਕ ਯੂ ਸੋ ਮਚ।
1: ਦੇਖੋ ਭਾਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਹੁਣ ਕੋਈ ਰੈਸਟੋਰੈਂਟ ਖੋਲਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੁੰਦੀ, ਬਹੁਤ ਸਾਰੀ ਮਿਹਨਤ, ਤੇ ਕਈਆਂ ਨੂੰ ਲੱਗਦਾ ਕਿ ਖੋਲ ਲਿਆ ਚਲੋ ਠੀਕ ਹੈ, ਬਟ ਇਹ ਨਹੀਂ ਪਤਾ ਹੁੰਦਾ ਕਿ ਪਿਛਲੇ 4-5 ਸਾਲਾਂ ਤੋਂ ਪਲੈਨਿੰਗ ਚੱਲ ਰਹੀ ਹੁੰਦੀ ਹੈ। ਸੋ ਮਸਤਾਨੇ ਕੈਫੇ ਐਂਡ ਕਿਚਨ ਤੇ ਤੁਸੀਂ ਆਓਗੇ, ਸਾਡਾ ਇਹ ਵਾਅਦਾ ਤੁਹਾਨੂੰ, ਤੁਸੀਂ ਨਿਰਾਸ਼ ਨਹੀਂ ਹੋਵੋਗੇ, ਤੁਸੀਂ ਸਗੋਂ ਤੇ ਕਹੋਗੇ ਨਵੀ $1 ਦੀ ਥਾਂ ਤੇ ਸਾਨੂੰ $100 ਵੀ ਕਹਿ ਦਿੰਦੇ ਨਾ, ਅਸੀਂ ਦੇਣ ਨੂੰ ਤਿਆਰ ਸੀ। ਸੋ ਬਹੁਤ ਹੀ ਰੂਹ ਦੇ ਨਾਲ, ਦਿਲ ਦੇ ਨਾਲ, ਬੜੇ ਪਿਆਰ ਨਾਲ, ਤੇ ਬਹੁਤ ਹੀ ਹਾਈਜੈਨਿਕ ਸਾਫ਼ ਸੁਥਰੇ ਤਰੀਕੇ ਦੇ ਨਾਲ ਸਾਰਾ ਤਿਆਰ ਕੀਤਾ ਗਿਆ ਖਾਣਾ ਤੁਹਾਡੇ ਲਈ। ਤੁਸੀਂ ਆਓ, $1 ਦੇ ਵਿੱਚ ਤੁਹਾਨੂੰ ਤੋਹਫੇ ਇਹੀ ਆ ਕਿ ਇਨ ਹਾਊਸ ਬਣੀ ਹੋਈ ਪਾਪੜੀ, ਚਾਟ ਪਾਪੜੀ $1, ਸਮੋਸਾ ਚਾਟ $1, ਟਿੱਕੀ ਚਾਟ $1, ਤੇ ਸਾਰੇ ਲਈ ਕੁਛ ਖਰੀਦੋ ਚਾਹੇ ਨਾ ਖਰੀਦੋ, ਬਸ ਗੇੜਾ ਮਾਰੋ, ਗੁਲਾਬ ਜਾਮਣਾ, ਗਰਮਾ ਗਰਮ ਪਕੌੜੇ ਤੇ ਚਾਹ ਫ੍ਰੀ ਹੈ, ਤੇ ਆਓ ਰੌਣਕ ਮੇਲਾ ਦੇਖੋ, ਕੈਨੇਡੀ ਕੁਈਨ, ਕੈਨੇਡੀ ਕੁਈਨ, ਕੈਨੇਡੀ ਕੁਈਨ, 2 ਕੈਨੇਡੀ ਰੋਡ ਸਾਊਥ, 1 & Only ਮਸਤਾਨੇ ਕੈਫੇ ਐਂਡ ਕਿਚਨ। ਥੈਂਕ ਯੂ ਸੋ ਮਚ ਪ੍ਰਭ,
0: ਥੈਂਕ ਯੂ ਸੋ ਮਚ,
1: ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 2587 ਹੈਲੋ ਬਹੁਤ ਮਿਹਨਤ ਦੇ ਨਾਲ, ਬੜੇ ਲਗਨ ਦੇ ਨਾਲ ਪ੍ਰਭ ਹੁਣੇ ਪ੍ਰੋਗਰਾਮ ਪੇਸ਼ ਕਰਦੇ ਆ। ਬਿਲਕੁਲ ਕੀ ਬਾਤ ਹੈ, ਵੈਰੀ ਗੁੱਡ।
3: ਮੈਂ ਦੂਜਾ ਗਾਣਾ ਸੋਹਣਾ ਜੇ ਲਾ ਸਕਦੇ ਹੋ, ਜਿਆਦਾ ਠੱਕਾ ਮਲ ਲਾ ਦਿਓ ਜਾਂ ਮੈਡੀਸਨ,
1: ਆਰਨੇਤ ਦਾ
3: ਮੈਡੀਸਨ ਲਾ ਦੀ ਜਾਂ ਲਾ ਦੀ ਠੱਕਾ ਵਾਲੇ,
1: ਠੀਕ ਹੈ ਲਾ ਦੇਣੇ, ਚੱਕ ਦੇਾਂਗੇ ਫੱਟੇ,
4: ਰੌਣਕਾਂ
1: ਦੇਖੋ ਇਹ ਸਾਡਾ ਕੰਮ ਹੈ, ਸਾਨੂੰ ਰੱਬ ਨੇ ਭੇਜਿਆ ਵੀ ਜਾਓ ਤੇ ਰੌਣਕਾਂ ਲਾਓ ਦੁਨੀਆ ਚ।
4: ਤੁਸੀਂ ਕਿਹਾ ਸੀ ਵੀ 6 ਵਜੇ ਤੇ ਪਹੁੰਚ ਜਾਣਾ ਭਾਈ ਨਵੀ ਭਾਈ, ਮੈਂ 1.5 ਕਿਲੋਮੀਟਰ ਦੂਰ ਮਸਤਾਨੇ ਤੋਂ,
1: ਆਜੋ ਆਜੋ ਆਜੋ,
4: ਤੇ ਲੈ ਪਹੁੰਚ ਗਏ ਭਾਈ ਨਵੀ ਭਾਈ, ਤੁਸੀਂ ਮੂੰਹ ਚ ਪਾਣੀ ਇੰਨਾ ਲਿਆ ਤਾਂ ਭੁੱਖੇ ਨੀ ਲਵਾਤੀ ਬੋਲ ਕੇ,
1: ਘਰਦਿਆਂ ਦੇ ਵੀ ਲੈ ਕੇ ਜਾਓ, ਤੁਸੀਂ ਆਪ ਵੀ ਖਾਓ ਤੇ ਆਨੰਦ ਲਓ।
4: ਤੁਸੀਂ ਭੁੱਖੀ ਬੜੀ ਲਵਾਤੀ ਨਵੀਂ ਭਾਜੀ ਬੋਲ
1: ਕੇ, ਨਾਲੇ ਨਾਲੇ ਨਾ ਜਦੋਂ ਪਤਾ ਲੱਗਦਾ ਕਿ ਡੀਲਾਂ ਇੰਨੀਆਂ ਜ਼ਬਰਦਸਤ ਨੇ, ਫਿਰ ਮੱਲ ਮੱਲੀ ਭੁੱਖ ਹੋਰ ਵੀ ਲੱਗ ਆਉਂਦੀ ਹੈ।
4: ਤੁਹਾਡੀ ਜਦੋਂ ਨਵੀਂ ਤੁਸੀਂ ਜਦ ਵੀ ਤੁਸੀਂ ਕੋਈ ਡੀਲ ਦਿੰਦੇ ਹੋ ਨਵੀਂ ਭਾਜੀ, ਮੱਲੋ ਮੱਲੀ ਇੰਨੀ ਭੁੱਖ ਲੱਗਦੀ ਹੈ ਨਵੀਂ, ਕਿਉਂਕਿ ਤੁਸੀਂ ਡੀਲਾਂ ਇੰਨੀ ਜ਼ਬਰਦਸਤ ਦਿੰਦੇ ਹੋ ਨਵੀਂ ਭਾਜੀ, ਮਜ਼ਾ ਹੀ ਆ ਜਾਂਦਾ ਸੁਣ ਕੇ।
1: ਦੇਖੋ
4: ਬਾਕੀ ਗੱਲ ਪੈਸਿਆਂ ਦੀ ਨੀ ਨਾ, ਪਰ ਜਿਹੜੀ ਡੀਲ ਤੁਹਾਡੇ ਕੋਲ ਆਪਾਂ ਲੈ ਕੇ ਜਾਈਦੀ ਹੈ ਨਾ, ਉਹਦਾ ਸਵਾਦ ਹੀ

0: ਗਿਆ ਜੀ
1: ਯਾਰ ਪਤਾ ਕੀ ਅਸੀਂ ਨਾ ਚਲੋ ਮੈਂ ਤਾਂ ਚਲੋ ਫਿਰ ਵੀ ਕਹਿ ਲਓ ਕਿ ਯੰਗ ਹੈ ਬਟ ਤਕਰੀਬਨ ਨਾ ਜਿੰਨੇ ਵੀ ਇੱਥੇ ਰੈਸਟੋਰੈਂਟ ਆਪਣੇ ਖੁੱਲ੍ਹੇ ਨੇ ਅਤੇ ਬਹੁਤ ਆਪਣਾ ਨਾਮ ਕਮਾ ਚੁੱਕੇ ਤਕਰੀਬਨ ਤਕਰੀਬਨ ਸਾਰਿਆਂ ਦੀ ਗ੍ਰੈਂਡ ਓਪਨਿੰਗ ਪੰਜਾਬੀ ਲਹਿਰਾਂ ਨੇ ਕਰਾਈ ਆ
0: ਬਿਲਕੁਲ ਨਵੀਂ ਭਾਜੀ ਬਿਲਕੁਲ ਜੀ ਮੈਂ
1: ਸਾਨੂੰ ਇਹੀ ਹੈ ਕਿ ਉਹ ਜੋ ਆਪਣੀ ਇੱਕ ਲੈਗੇਸੀ ਹੈ ਨਾ ਆਪਾਂ ਚਲਾਉਂਦੇ ਰਹੀਏ ਹੋਰ ਵੀ ਗ੍ਰੈਂਡ ਓਪਨਿੰਗਾਂ ਕਰਾਉਂਦੇ ਰਹੀਏ ਅਤੇ ਹਰੇਕ ਬਿਜ਼ਨਸ ਨੂੰ ਸਕਸੈਸ ਮਿਲੇ ਹਰੇਕ ਬਿਜ਼ਨਸ ਆਪਣਾ ਵਧੀਆ ਦੱਬ ਕੇ ਕੰਮ ਕਰਨ ਅਤੇ ਇਹੀ ਆਪਣੀ ਇੱਕ ਕਹਿ ਲਓ ਕਿ ਰੂਹ ਦੀ ਖੁਰਾਕ ਹੈ
0: ਪਰਮਾਤਮਾ ਤੁਹਾਨੂੰ ਵੀ ਬਲ ਬਖਸ਼ੇ ਨਵੀਂ ਭਾਜੀ ਬਹੁਤ ਤੁਸੀਂ ਮਿਹਨਤ ਕਰ ਰਹੇ ਹੋ ਨਾ ਤੁਹਾਨੂੰ ਚੜ੍ਹਦੀ ਗੱਲ
1: ਥੈਂਕ ਯੂ
0: ਕਿਉਂਕਿ ਤੁਸੀਂ ਸਾਡੇ ਵਰਗੇ ਲਈ ਫਾਇਦੇ ਤੁਸੀਂ ਸਾਡੇ ਵਰਗੇ ਦਾ ਫਾਇਦਾ ਵੀ ਇੰਨਾ ਸੋਚਦੇ ਹੋ ਤੇ ਮੇਰੀ ਅੱਖਾਂ ਦੇ ਸਾਹਮਣੇ ਮੈਂ ਦੇਖ ਪਾ ਰਿਹਾ ਜੁਆਇਨ ਦੀ ਇੱਥੇ ਲੈਟਰਾਂ ਦੀ ਖੜਾ ਕੈਨੇਡੀ ਦੀ ਸੀ
1: ਆਹ ਬਲੇ
0: ਕਿਆ ਦੇਖ ਰਿਹਾ ਲੈਟਰ
1: ਲੱਗ ਗਈ ਰੌਣਕ ਆ ਫਿਰ
0: ਨਵੀਂ ਭਾਜੀ ਹੁਣ
1: ਜਾਣਕਾਰੀ ਮੈਂ ਦੇਣਾ ਚਾਹੁੰਦਾ ਸਿੱਖ ਗੇਮਸ ਦੇ ਬਾਰੇ ਸੋ ਸਿੱਖ ਗੇਮਸ ਬਸ ਰਹਿ ਗਏ ਕੁਝ ਕੁ ਦਿਨ ਤੇ ਓਪਨਿੰਗ ਸੈਰੇਮੋਨੀ ਸਿੱਖ ਗੇਮਸ ਦੀ ਹੋ ਰਹੀ ਹੈ ਬ੍ਰੈਂਪਟਨ ਸੋਕਰ ਸੈਂਟਰ ਸੈਂਡਲਵੁੱਡ ਅਤੇ ਡਿਕਸੀ ਤੇ ਇਸ ਸੈਟਰਡੇ 1 ਅਗਸਤ ਨੂੰ 1 ਅਗਸਤ ਸਵੇਰੇ 9 ਵਜੇ ਫਰੀ ਫੂਡ ਫਰੀ ਪਾਰਕਿੰਗ ਫਰੀ ਐਂਟਰੀ ਸੋ ਸਿੱਖ ਗੇਮਸ ਬੜੀ ਮਿਹਨਤ ਦੇ ਨਾਲ ਤੁਹਾਡੇ ਲਈ ਦੇਖੋ ਐਕਟੀਵਿਟੀਜ਼ ਸਪੋਰਟਸ ਦੀ ਜਾਣਕਾਰੀ ਲੈ ਕੇ ਹਾਜ਼ਰ ਨੇ ਸੋਕਰ ਕਬੱਡੀ ਫੀਲਡ ਹਾਕੀ ਵਾਲੀਬਾਲ ਬੈਸਕਟਬਾਲ ਵੇਟ ਲਿਫਟਿੰਗ ਗੱਤਕਾ ਹਰ ਰੋਜ਼ ਤਕਰੀਬਨ ਗੇਮਾਂ ਨੇ ਸੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਕੈਜੂਲ ਬਾਰੇ ਦੱਸ ਦੇਵਾਂ ਸਿੱਖ ਗੇਮਸ ਦਾ 31 ਤਰੀਕ ਤੋਂ ਸਕੈਜੂਲ ਹੈ 31 ਤਰੀਕ ਫਰਾਈਡੇ ਵਾਲੇ ਦਿਨ 6 ਵਜੇ ਬੈਸਕਟਬਾਲ ਦੀ ਗੇਮ ਹੈ ਬ੍ਰੈਂਪਟਨ ਸੋਕਰ ਸੈਂਟਰ ਅਤੇ ਸੈਟਰਡੇ ਸਵੇਰੇ 8 ਤੋਂ ਲੈ ਕੇ ਸ਼ੁਰੂ ਹੈ 8 ਵਜੇ ਵਾਲੀਬਾਲ ਫਿਰ 9:30 ਓਪਨਿੰਗ ਸੈਰੇਮੋਨੀ 11 ਵਜੇ ਵਾਲੀਬਾਲ ਸੋਕਰ ਅਤੇ ਗੱਤਕਾ ਅਤੇ 11 ਵਜੇ ਫੀਲਡ ਹਾਕੀ ਅਤੇ ਬੈਸਕਟਬਾਲ ਕੈਸੀ ਕੈਂਬਲ ਸੋ ਸਕੈਜੂਲ ਤੁਸੀਂ ਆਨਲਾਈਨ ਦੇਖ ਸਕਦੇ ਹੋ ਸਿੱਖ ਗੇਮਸ ਸ਼ੁਰੂ ਦਿਸ ਵੀਕਐਂਡ ਐਂਡ ਗੈਟ ਰੈਡੀ 5991 ਹੈਲੋ
2: ਸਤਿ ਸ਼੍ਰੀ ਅਕਾਲ ਨਵੀਂ ਜੀ
1: ਸਤਿ ਸ਼੍ਰੀ ਅਕਾਲ ਸਰ
2: ਨਵੀਂ ਥੋੜੀ ਨਾ ਆਡੀਅੰਸ ਬਹੁਤ ਜ਼ਿਆਦਾ ਆ ਤੁਹਾਨੂੰ ਬਹੁਤ ਕਮਿਊਨਿਟੀਜ਼ ਹੁੰਦੀਆਂ ਨੇ ਮੈਂ ਤੁਹਾਡੇ ਸ਼ੋਅ ਦੁਆਰਾ ਇੱਕ ਨਾ ਮੈਸੇਜ ਦੇਣਾ ਚਾਹੁੰਦਾ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਜੀ ਤੇ
1: ਹਾਂਜੀ ਸਰ
2: ਇੱਕ ਛੋਟਾ ਜਿਹਾ ਮੈਸੇਜ ਹੈ ਨਵੀਂ ਜੀ ਅਸੀਂ ਨਾ ਆਪਣੇ ਪੇਰੈਂਟਸ ਨੂੰ ਇੰਡੀਆ ਤੋਂ ਬੁਲਾਉਂਦੇ ਹਾਂ ਜੀ ਇੱਥੇ ਤੇ ਸਾਡੇ ਕੁਝ ਕੁ ਪੇਰੈਂਟਸ ਕੋਈ ਬਜ਼ੁਰਗ ਕੁਝ ਇਹੋ ਜਿਹੀ ਹਰਕਤਾਂ ਕਰਦੇ ਨੇ ਪਾਰਕਸ ਵਿੱਚ ਬਹਿ ਕੇ ਜੋ ਕਿ ਸਾਡੇ ਕੋਲ ਦੇਖੇ ਲਿਆਂਦੇ ਆਈ ਨੋ ਤੁਹਾਡਾ ਪ੍ਰੋਗਰਾਮ ਨਾ ਇੱਕ ਅਲੱਗ ਲੈਵਲ ਦਾ ਚੱਲ ਰਿਹਾ ਹੁਣ ਕਿਉਂਕਿ ਜਿਹੜਾ ਮੇਰਾ ਮੈਸੇਜ ਸ਼ਾਇਦ ਇਹਨੂੰ ਇੱਕ ਅਲੱਗ ਡਾਇਰੈਕਸ਼ਨ ਦੇ ਦੇਵੇ ਕਿਉਂਕਿ ਬਜ਼ੁਰਗ ਸਾਡੇ ਜੋ ਸਾਡੀਆਂ ਯੰਗ ਬੱਚੀਆਂ ਨੇ ਉਹਨਾਂ ਦੀ ਬੋਡੀ ਸ਼ੇਮਿੰਗ ਬਹੁਤ ਕਰਦੇ ਨੇ ਇੱਥੇ ਜਾਂ ਹੋਰ ਜਾਂ ਸਾਡੀਆਂ ਯੰਗ ਜਿੱਦਾਂ ਸਾਡੀ ਮੈਂ ਹੁਣ 31 ਜੀ ਇੱਦਾਂ ਜੀ ਸਾਡੀਆਂ ਵਾਈਫ ਵਗੈਰਾ ਜਾਂਦੀਆਂ ਨੇ ਉਹਨਾਂ ਬਾਰੇ ਬਹੁਤ ਗਲਤ ਬੋਲਦੇ ਨੇ ਮੈਂ ਜਿਹਨਾਂ ਨੇ ਆਪਣੇ ਪੇਰੈਂਟਸ ਇੱਥੇ ਬੁਲਾਏ ਨੇ ਉਹਨਾਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਾਂ ਉਹਨਾਂ ਨੂੰ ਮਤਲਬ ਕਿ ਕੁਛ ਏਦਾਂ ਦਾ ਦੱਸੋ ਕਿ ਜੋ ਇੰਡੀਆ 'ਚ ਜੋ ਆਪਾਂ ਕਰਦੇ ਹਾਂ ਉਹ ਇੱਥੇ ਚੀਜ਼ਾਂ ਨਾ ਅਸੀਂ ਕਰੀਏ ਵੀ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਇੱਕ ਸੇਫ ਇਨਵਾਇਰਮੈਂਟ ਦੇ ਵਿੱਚ ਬਾਅਦ ਭੇਜ ਸਕੀਏ ਕਿ ਉਹ ਪਾਰਕਸ ਵਿੱਚ ਬਹਿ ਕੇ ਇੰਜੋਏ ਕਰ ਸਕਣ ਜਾਂ ਜੋ ਵੀ ਆਪਣਾ ਆਪਣੇ ਫਰੈਂਡਸ ਨਾਲ ਖੇਡਦੇ ਨੇ ਉਹ ਖੇਡ ਸਕਣ ਮੇਰੀ ਬਸ ਇੰਨੀ ਕਿਰਪਾ
1: ਤੁਹਾਡੇ ਨਾਲ ਕੁਝ ਹੋਇਆ ਕਿਹਦੇ ਨਾਲ ਕੀ ਗੱਲ ਕੀ ਹੋਈ
2: ਮੇਰੇ ਨਾਲ ਇਹ ਮੇਰੇ ਨਾਲ ਹੋਇਆ
1: ਓਕੇ ਕੀ ਹੋਇਆ ਤੁਹਾਡੇ ਨਾਲ ਕੀ ਹੋਇਆ
2: ਦੀ ਯੰਗ ਮੇਰੀ ਵਾਈਫ ਡਾਊਨ ਦੇ ਜਿੱਦਾਂ ਫਰੈਂਡਸ ਬੈਠੀਆਂ ਹੁੰਦੀਆਂ ਨੇ ਜਾਂ ਆਪਣੇ ਬਜ਼ੁਰਗ ਅੰਕਲ ਜਾਂਦੇ ਨੇ ਉਹਨਾਂ ਬਾਰੇ ਦੇਖ ਕੇ ਉਹਨਾਂ ਨੂੰ ਗਲਤ ਬੋਲਣਾ ਗਲਤ ਨਿਗਾਹ ਨਾਲ ਦੇਖਣਾ
1: ਕਿਵੇਂ ਗਲਤ ਬੋਲਣਾ ਕਿਵੇਂ ਗਲਤ ਨਿਗਾਹ ਨਾਲ ਦੇਖਣਾ ਕਿਵੇਂ ਤੁਹਾਨੂੰ ਪਤਾ ਕੀ ਹੋਇਆ ਤੁਸੀਂ ਦੱਸ ਨਹੀਂ ਰਹੇ ਚੰਗੀ ਤਰ੍ਹਾਂ
2: ਲੈਟਸ ਆਪਾਂ ਲੈਟਸ ਇਹ ਕਹਿ ਲਈਏ ਕਿ ਬੋਡੀ ਸ਼ੇਮਿੰਗ ਕਰਨੀ ਉਹਨਾਂ ਦੇ
1: ਕਿਵੇਂ ਬੋਡੀ ਸ਼ੇਮਿੰਗ ਕਰਨੀ
2: ਪਾਸ ਆਊਟ ਕਰਨਾ ਓਕੇ ਨਵੀਂ ਜੀ ਮੈਂ ਹੁਣ ਕਹਿ ਨਹੀਂ ਸਕਦਾ ਤੁਹਾਨੂੰ ਕਿ ਜਿੱਦਾਂ ਉਹਨਾਂ ਦੇ ਬੋਡੀ ਪਾਰਟਸ ਦੇ ਕੇ ਉਹਨਾਂ ਨੂੰ ਕਮੈਂਟ ਕਰਨਾ ਜਾਂ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਨਾ ਉਹਨਾਂ ਨੂੰ ਕਿਸੇ ਗਲਤ ਤਰੀਕੇ ਨਾਲ ਜਾਂ ਜਿੱਥੇ ਬੈਠੀਆਂ ਹੋਣਗੀਆਂ ਉੱਥੇ ਬੈਠ ਕੇ ਜਾ ਕੇ ਉਹਨਾਂ ਕੁਝ ਇਹੋ ਜਿਹੀਆਂ ਬੱਚਿਆਂ ਨੂੰ ਇਹੋ ਜਿਹੀਆਂ ਹਰਕਤਾਂ ਕਰਨੀਆਂ
1: ਜੇ ਭਾਜੀ ਇੱਦਾਂ ਦੀ ਹਰਕਤਾਂ ਹੁੰਦੀਆਂ ਨੇ ਨਾ ਚੁੱਪ ਕਰਕੇ 911 ਘੁਮਾਓ ਆਪਣੇ ਵਾਈਫ ਨੂੰ ਕਹੋ ਜਾਂ ਬੱਚਿਆਂ ਨੂੰ ਸਮਝਾਓ ਕਿ ਕੋਈ ਵੀ ਬੰਦਾ ਤੁਹਾਨੂੰ ਇੱਦਾਂ ਦਾ ਕਮੈਂਟ ਕਰਦਾ ਤਾਂ ਤੁਸੀਂ ਪੁਲਿਸ ਨੂੰ
2: ਨਵੀਂ ਜੀ ਇਹ ਹੋ ਚੁੱਕਿਆ ਨਵੀਂ ਜੀ ਫਿਰ ਕੀ ਹੁੰਦਾ ਹੈ ਥੋੜੇ ਦਿਨਾਂ ਬਾਅਦ ਬੰਦੇ ਨਹੀਂ ਆਉਂਦੇ ਫਿਰ ਦੁਬਾਰਾ ਆਉਣਾ ਸ਼ੁਰੂ ਹੋ ਜਾਂਦੇ ਨੇ ਮੈਂ ਜਸਟ ਇੱਕ ਮੈਸੇਜ ਪਾਸ ਆਨ ਕਰ ਰਿਹਾ ਬਸ ਮਤਲਬ ਮੈਨੂੰ ਇਹ ਨਹੀਂ ਕਿ ਮੈਂ ਕਿਸੇ ਦੇ ਪੇਰੈਂਟਸ ਨੂੰ ਟਾਰਗੇਟ ਬਟ ਇੱਕ ਮੈਸੇਜ ਪਾਸ ਆਨ ਹੈਗੀ ਸ਼ਾਇਦ ਜੋ ਵੀ ਸਾਡੇ ਪੇਰੈਂਟਸ ਇੰਡੀਆ ਤੋਂ ਆਉਂਦੇ ਨੇ ਅਸੀਂ ਬਸ ਉਹਨਾਂ ਨੂੰ ਇੱਕ ਸਮਝਾ ਦਈਏ ਕਿ ਇਹ ਚੀਜ਼ਾਂ ਨਾ ਇੱਥੇ ਕਰਨ ਆ ਕੇ
1: ਨਹੀਂ ਤਾਂ ਕਿਤੇ ਵੀ ਨਹੀਂ ਹੋਣੀ ਚਾਹੀਦੀ ਇੱਥੇ ਛੱਡੋ ਇਹ ਤਾਂ ਕਿਸੇ ਵੀ ਕੰਟਰੀ ਦੇ ਵਿੱਚ ਇਹ ਤਾਂ ਦੁਨੀਆ ਦੇ ਵਿੱਚ ਡਜ਼ਨਟ ਮੈਟਰ ਆਪਾਂ ਕਿੱਥੇ ਆ ਇਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਥੈਂਕ ਯੂ ਸਰ ਸ਼ੁਕਰੀਆ ਤੁਹਾਡੇ ਮੈਸੇਜ ਲਈ
2: ਮੈਂ ਤੁਹਾਨੂੰ ਨਾ ਥੋੜੇ ਦਿਨ ਪਹਿਲਾਂ ਵੀ ਇੱਕ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਸੀਗਾ ਵੀ ਸ਼ਾਇਦ ਕਿਸੇ ਸਕੂਲ ਦੇ ਬਾਅਦ ਕਿਸੇ ਬਜ਼ੁਰਗ ਹੀ ਸੀ ਆਪਣੇ ਅੰਕਲ, ਉਹਨਾਂ ਨੇ ਮਤਲਬ ਕਿ ਆਪਣਾ ਲੋਅਰ ਵਗੈਰਾ ਡਾਊਨ ਕਰਕੇ ਮਤਲਬ ਜੋ ਵੀ ਆਪਾਂ ਕਰਦੇ ਹਾਂ ਟੋਇਲਟ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਤੇ ਉਹਨਾਂ ਨੇ ਸਕੂਲ ਤੋਂ ਕਿੱਕ ਆਊਟ ਕਰਤਾ ਸੀਗਾ ਵੀ ਉਹ ਅਲਾਊਡ ਨਹੀਂ ਹੈਗੇ ਗਰਾਊਂਡ 'ਚ ਆਉਣ ਤੋਂ।
3: ਮੈਂ ਠੀਕ ਹੈ,
2: ਬਟ ਇਹ ਚੀਜ਼ਾਂ ਆਪਣੇ ਆਪਣੇ ਬਜ਼ੁਰਗ ਇਹ ਚੀਜ਼ਾਂ ਰਿਪੀਟ ਕਰਦੇ ਨੇ, ਜਸਟ ਇੱਕ ਰਿਕੁਐਸਟ ਹੈ ਜੀ ਐਜ਼ ਏ ਮਤਲਬ ਕਿ ਸਾਡਾ ਹੋਸਟ ਹੋਣ
3: ਦੇ। ਥੈਂਕ ਯੂ ਵੈਰੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਦੇਖੋ, ਚਾਹੇ ਬਜ਼ੁਰਗ ਨੇ ਚਾਹੇ ਕੋਈ ਸਾਡੀ ਏਜ ਦੇ ਨੇ ਜਾਂ ਕੋਈ ਬੱਚੇ ਨੇ, ਨੋਬਡੀ ਸ਼ੁਡ ਬੀ ਡੂਇੰਗ ਦਿਸ। ਕਦੇ ਵੀ ਕਿਸੇ ਨੂੰ ਦੇਖ ਕੇ ਕਿਸੇ ਦੀ ਕੋਈ ਬਾਡੀ ਨੂੰ ਲੈ ਕੇ ਕੋਈ ਕਮੈਂਟਸ ਕਰਨੇ ਜਾਂ ਇੱਦਾਂ ਤੁਸੀਂ ਪਬਲਿਕਲੀ ਕੋਈ ਰੈਸਟ ਰੂਮ ਬਣਾ ਰੱਖਿਆ, ਇਹ ਤਾਂ ਕਿਤੇ ਵੀ ਨਹੀਂ ਹੋਣਾ ਚਾਹੀਦਾ, ਨੋ ਮੈਟਰ ਆਪਾਂ ਕਿੱਥੇ ਹਾਂ। ਇੱਕ ਨਾਲ ਦੀ ਨਾਲ ਰੋਇਲ ਪਰਫਿਊਮਸ ਵਾਲੇ ਨੇ ਵੀ ਕਮਾਲ ਕੀਤੀ ਪਈ ਹੈ। ਰੋਇਲ ਪਰਫਿਊਮਸ 'ਤੇ ਯਾਰ ਕਿਆ ਡੀਲਾਂ ਨੇ, ਮੈਂ ਕਹਿੰਦਾ ਹਰੇਕ ਬੰਦਾ ਮੈਨੂੰ ਕਹਿ ਰਿਹਾ ਨਵੀਂ ਇੰਨੀ ਵਧੀਆ ਖੁਸ਼ਬੂ ਇਹਨਾਂ ਦੀ ਪਰਫਿਊਮਸ ਦੀ। ਸੋ 1 ਰੀਗਨ ਰੋਡ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਰੋਇਲ ਪਰਫਿਊਮਸ ਜਿਹੜੇ ਮਾਰਕੀਟ ਦੇ ਵਿੱਚ $500-$500 ਦੇ ਪਰਫਿਊਮ ਨੇ, ਉਹੀ ਤੁਹਾਨੂੰ ਸਿਰਫ $50 'ਚ ਮਿਲ ਰਹੇ ਨੇ। ਜਿੱਥੋਂ ਵੱਡੇ ਵੱਡੇ ਬ੍ਰਾਂਡ ਡੀਓਰ ਸ਼ਨੈਲ ਵਰਗੇ ਆਪਣੇ ਓਇਲ ਆਰਡਰ ਕਰਦੇ ਆ, ਇਹ ਵੀ ਉਸੇ ਹੀ ਫੈਕਟਰੀ ਤੋਂ ਸਵਿਟਜ਼ਰਲੈਂਡ ਤੋਂ ਓਇਲ ਇੰਪੋਰਟ ਕਰਦੇ ਨੇ। ਸੋ 2 ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ। royalperfumes.co royalperfumes.co 4373150701 4373150701 G6684 hello
4: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਚੱਲ?
3: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਬੱਲੇ ਬੱਲੇ ਕਿੱਦਾਂ?
4: ਪਤਾ
3: ਕੀ ਹੈ, ਰੌਣਕ ਵੀ ਜਿਹੜੀ ਹੈ ਨਾ ਬੰਦੇ ਲਈ, ਉਹ ਵੀ ਇੱਕ ਥੈਰੇਪੀ ਹੋਈ ਆ। ਕਿਤੇ ਕੋਈ ਕੰਮ ਤੋਂ ਉਦਾਸ ਹੈ, ਘਰੋਂ ਕੋਈ ਲੜਕੇ ਆਇਆ, ਵਧੀਆ ਰੌਣਕ ਮਿਲੇ, ਜਾਓ ਹੀ ਜੀ ਲੱਗ ਜਾਂਦਾ।
4: ਸਹੀ ਗੱਲ ਕਹੀ ਬਾਈ, ਸਹੀ।
3: ਹੋਰ ਸੁਣਾਓ, ਕੋਈ ਫਾਈਨੈਂਸ਼ਲੀ ਦੁਖੀ ਹੈ। ਸੋ ਆਪਾਂ ਨਾ ਜਿਹਦੇ ਨਾਲ ਵੀ ਗੱਲਬਾਤ ਕਰੀਏ, ਕੋਸ਼ਿਸ਼ ਕਰੀਏ ਕਿ ਅਗਲੇ ਨੂੰ ਅਪਲਿਫਟ ਕਰੀਏ। ਚਲੋ ਵੈਰੀ ਗੁੱਡ, ਚਲੋ ਪਹੁੰਚੋ ਤੇ ਫਿਰ ਦੱਸਿਓ।
4: ਫਿਰ
3: ਸਾਰੀ ਉਮਰ ਯਾਰ ਜਿਨ੍ਹਾਂ ਨੇ 30 ਸਾਲ ਕੀ, ਮੈਂ ਕਹਿੰਦਾ ਕਿ 50 ਸਾਲ ਕੀਤਾ ਹੀ ਕੰਮ ਹੈ, ਫਿਰ ਐਕਸਪੀਰੀਅੰਸ ਤਾਂ ਹੋਣਾ ਹੀ ਹੈ। ਸੋ ਜਿਹੜਾ ਕੋਈ ਗਾਇਕ ਉਹਨੂੰ ਕਹੋ ਬਈ ਯਾਰ ਸੁਣਾਈ ਕੁਛ। ਹੁਣ ਮਾਸਟਰ ਸਲੀਮ ਸਾਹਿਬ ਆਏ ਸੀ, ਮੈਂ ਕਹਿੰਦਾ ਔਨ ਦਾ ਸਪੋਟ ਕਿਆ ਯਾਰ ਗਰਾਰੀਆਂ ਲਾਉਂਦੇ ਨੇ। ਤੁਸੀਂ ਕਿਸੇ ਆਪਣੇ ਪੇਂਟਰ ਨੂੰ ਕੋਈ ਯਾਰ ਸਾਡੀ ਪੜ ਜੀ ਤੂੰ ਸਾਡੀ ਕਪਲ ਦੀ ਪੇਂਟਿੰਗ ਕਰੀ, ਉਹਨਾਂ ਨੇ ਤਾਂ ਮਿੰਟ ਲਾ ਕੇ ਐਨ ਇੱਕ ਫਰੇਮ ਕਰਕੇ ਤੁਹਾਨੂੰ ਫੜਾ ਦੇਣੀ ਹੈ ਚੀਜ਼। ਸੋ ਐਕਸਪਰਟ ਹਰ ਇੱਕ ਫੀਲਡ ਦੇ ਵਿੱਚ ਨੇ। ਇੱਕ ਤੁਸੀਂ ਨਾਲ ਦੀ ਨਾਲ ਯਾਦ ਰੱਖੋ, PNJ ਰੈਨੋਵੇਸ਼ਨ, ਆਪਣੇ ਘਰਾਂ ਦੀ ਨਿੱਕੀ ਮੋਟੀ ਕੋਈ ਵੀ ਰੈਨੋਵੇਸ਼ਨ ਕਰਵਾਉਣੀ ਹੈ, PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰ ਲਓ ਬਈ। ਪ੍ਰਸ਼ਾਂਤ ਹੁਣੇ ਅਗਰ ਤੁਸੀਂ ਨਵਾਂ ਫਲੋਰ, ਨਵੀਆਂ ਟਾਈਲਾਂ ਕੋਈ ਲਵਾਉਣੀਆਂ ਨੇ, ਫਰੇਮਿੰਗ ਡਰਾਈਵਲਿੰਗ ਕਰਾਉਣੀ ਹੈ, ਬੇਸਮੈਂਟ ਫਿਨਿਸ਼ ਕਰਾਉਣੀ ਹੈ ਲੀਗਲ ਕਮਾਲ ਦੀ, ਵਾਸ਼ਰੂਮ ਰੈਨੋਵੇਟ ਕਰਾਉਣੀ ਹੈ ਘਰ ਦਾ, ਨਿੱਕਾ ਮੋਟਾ ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ, ਜਨਰਲ ਕੋਈ ਵੀ ਰਿਪੇਅਰ ਹੈ, ਤਾਂ ਪ੍ਰਸ਼ਾਂਤ ਫਰਮ 1 & Only PNJ ਰੈਨੋਵੇਸ਼ਨ, ਫ੍ਰੀ ਐਸਟੀਮੇਟ, ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ। 4373180400 4373180400 Hello.
5: ਹਾਂਜੀ, ਸਤਿ ਸ਼੍ਰੀ ਅਕਾਲ ਨਵੀਂ ਜੀ।
3: ਸਤਿ ਸ਼੍ਰੀ ਅਕਾਲ ਜੀ,
5: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ, ਜਿਹੜੀਆਂ ਤੁਸੀਂ ਡੀਲਾਂ ਦੱਸਦੇ ਆ, ਅਸੀਂ ਕਰੀਏ ਕੀ? ਸਾਨੂੰ ਦੱਸੋ ਕੋਈ ਇਹਦਾ ਹੱਲ ਲੱਭੋ, ਅਸੀਂ ਮੋਨਰੀਅਲ ਤੋਂ ਕਿੱਦਾਂ ਉੱਥੇ ਆ ਸਕਦੇ ਹਾਂ, ਜਾਂ ਫਿਰ ਸਾਡੇ ਵਾਸਤੇ ਇੱਕ ਟਰਾਲਾ ਭਰ ਕੇ ਤੈਨੂੰ ਭੇਜ ਦੋ ਜਿਹੜੀਆਂ ਸਪੈਸ਼ਲ ਲਾਈਆਂ।
3: ਨਹੀਂ ਮੈਂ ਕਹਿੰਦਾ ਤੁਸੀਂ ਨਾ ਹੈਲੀਕਾਪਟਰ ਲੱਭ ਕੇ ਹੁਣੇ ਆ ਜਾਓ ਤੇ ਪਹੁੰਚ ਜਾਓਗੇ ਤੁਸੀਂ ਘੰਟੇ ਦੇ ਵਿੱਚ, ਘੰਟੇ ਤੋਂ ਵੀ ਘੱਟ।
5: ਉਹ ਤਾਂ ਪਹੁੰਚ ਜਾਊਗਾ ਯਾਰ।
3: ਹੈਲੀਕਾਪਟਰ ਚਾਹੀਦਾ ਤੁਹਾਨੂੰ? ਇਹੀ ਹਾਲ ਹੈ।
6: ਤੁਸੀਂ
3: ਨਾ ਆਪਣੇ ਕਿਸੇ ਮੰਟਰੀਅਲ ਵਾਲੇ ਰੈਸਟੋਰੈਂਟ ਵਾਲੇ ਨੂੰ ਕਹੋ ਕੋ ਵੀ ਗ੍ਰੈਂਡ ਓਪਨਿੰਗ ਕਰਾਓ ਪੰਜਾਬੀ ਦਾ, ਤੇ ਅਸੀਂ ਸਾਰਿਆਂ ਨੂੰ ਇੱਥੋਂ ਫਿਰ ਲੈ ਕੇ ਆਵਾਂਗੇ।
6: ਜ਼ਰੂਰ ਜ਼ਰੂਰ ਅਸੀਂ ਟਰਾਈ ਕਰਾਂਗੇ। ਬਾਕੀ ਤੁਹਾਡਾ ਰੇਡੀਓ ਬਹੁਤ ਸੋਹਣਾ, ਤੁਹਾਡਾ ਵੇ ਆਫ ਟਾਕਿੰਗ ਬਹੁਤ ਵਧੀਆ। ਮੈਂ ਆਪਣੇ ਹਸਬੈਂਡ ਨੂੰ ਦੱਸ ਰਹੀ ਸੀ।
3: ਬਹੁਤ ਧੰਨਵਾਦ ਜੀ।
6: ਸੱਚੀ ਮੈਨੂੰ ਬਹੁਤ ਪਸੰਦ ਆਇਆ, ਤੁਸੀਂ ਮੇਰੇ ਬੱਚਿਆਂ ਵਾਂਗੂ ਬਹੁਤ ਪਸੰਦ ਆਇਆ ਪੁੱਤਰ।
3: ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਆਂਟੀ ਜੀ ਤੁਹਾਡਾ। ਦੇਖੋ ਤੁਹਾਡਾ ਆਸ਼ੀਰਵਾਦ ਮਿਲਦਾ, ਤੁਸੀਂ ਹੋਰ ਵੀ ਹੱਲਾ ਸ਼ੇਰੀ ਦਿੰਦੇ ਹੋ, ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ। ਫਾਈਵ ਰਿਵਰਸ ਡਕਟ ਕਲੀਨਿੰਗ, ਆਪਣੀ ਡਕਟ ਕਲੀਨਿੰਗ ਹਜੇ ਨਹੀਂ ਕਰਾਈ, ਪਲੀਜ਼ ਕਰਾ ਲਓ। ਇੰਨੇ ਸਾਡੇ ਲਿਸਨਰਸ ਨੇ ਡਕਟ ਕਲੀਨਿੰਗ ਕਰਾਈ ਹੈ, ਇਹਨਾਂ ਤੋਂ ਕਹਿੰਦੇ ਨਵੀਂ ਕਿਆ ਸਰਵਿਸ ਹੈ ਨਾ, ਕੈਮਰਾ ਪਾ ਕੇ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਕਿੰਨੀ ਗੰਦਗੀ ਹੈ, ਫਿਰ ਬਾਅਦ ਦੇ ਵਿੱਚ ਦਿਖਾਉਂਦੇ ਆ ਕਿੰਨੀ ਸਫਾਈ ਹੋ ਗਈ। ਸੋ ਫਾਈਵ ਰਿਵਰਸ ਡਕਟ ਕਲੀਨਿੰਗ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਘਰ ਦੀ ਡਕਟ ਕਲੀਨਿੰਗ ਕਰਾਓ। ਹੁਣ ਏ ਸੀ ਚੱਲ ਰਿਹਾ ਜ਼ੋਰਾਂ ਸ਼ੋਰਾਂ ਨਾਲ, ਤੁਹਾਨੂੰ ਪਤਾ ਤੁਹਾਡੇ ਵੈਂਟਸ ਦੇ ਵਿੱਚ ਕਿੰਨੀ ਡਸਟ ਹੈ, ਕਿੰਨਾ ਮਿੱਟੀ ਘੱਟਾ। ਨੰਬਰ ਹੈ 4376887750, 4376887750, 4376887750। ਫਾਈਵ ਰਿਵਰਸ ਡਕਟ ਕਲੀਨਿੰਗ। ਮੈਂ ਟਰੱਕਾਂ ਵਾਲਾ ਗੀਤ ਲਾਉਣਾ ਆਰਨੇ ਦਾ, ਉਸ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ। ਅੱਜ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ ਤੋਂ। ਅੱਜ ਮਸਤਾਨੇ ਕੈਫੇ ਐਂਡ ਕਿਚਨ ਦੀ ਗ੍ਰੈਂਡ ਓਪਨਿੰਗ ਹੈ। ਕੈਨੇਡੀ ਐਂਡ ਕੁਈਨ, 2 ਕੈਨੇਡੀ ਰੋਡ ਸਾਊਥ, ਯਾਨੀ ਕਿ 2 ਕੈਨੇਡੀ ਰੋਡ ਸਾਊਥ, ਕੈਨੇਡੀ ਕੁਈਨ, ਜਿੱਥੇ ਕਿ ਬਸ ਫ੍ਰੀ ਦਾ ਹੀ ਖਾਣਾ ਮਿਲ ਰਿਹਾ। $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ, ਜੋ ਪਾਪੜੀ ਇਨ ਹਾਊਸ ਤਿਆਰ ਕੀਤੀ ਜਾਂਦੀ ਹੈ, ਅਤੇ ਪੂਰਾ ਮੈਨਿਊ ਅੱਧੀ ਪ੍ਰਾਈਸ। ਅੱਜ ਮੰਡੇ ਹੈ, ਮੰਡੇ ਕਿਸੇ ਨੇ ਕਿਚਨ 'ਚ ਨਹੀਂ ਵੜਨਾ, $1 'ਚ ਯਾਰ ਤੁਸੀਂ $10 'ਚ 10 ਟਿੱਕੀ ਚਾਟ ਲੈ ਲਓ, $10'ਚ 10 ਸਮੋਸਾ ਚਾਟ ਲੈ ਲਓ, ਹੋਰ ਕੀ ਚਾਹੀਦਾ, ਕਮਾਲ ਹੀ ਹੈ। ਸੋ ਮਸਤਾਨੇ ਕੈਫੇ ਐਂਡ ਕਿਚਨ, ਕੈਨੇਡੀ ਕੁਈਨ, ਕੈਨੇਡੀ ਕੁਈਨ, ਹੁਣੇ ਪਹੁੰਚੋ, ਹੁਣੇ ਅਸੀਂ ਉੱਥੇ ਹਾਂ ਲਾਈਵ, 2 ਕੈਨੇਡੀ ਰੋਡ ਸਾਊਥ। ਤੇ ਪ੍ਰਭ ਸਾਡੇ ਨਾਲ ਇੱਕ ਵਾਰ ਫਿਰ ਜੁੜਿਆ ਮਸਤਾਨੇ ਕੈਫੇ ਐਂਡ ਕਿਚਨ ਤੋਂ। ਜੀ ਪ੍ਰਭ,
7: ਥੈਂਕ ਯੂ ਸੋ ਮਚ ਨਵੀ ਵੀਰੇ, ਥੈਂਕ ਯੂ ਸੋ ਮਚ। ਔਰ ਇੱਥੇ ਬਹੁਤ ਰੌਣਕ ਮੇਲਾ, ਜਿਵੇਂ ਤੁਸੀਂ ਆਲਰੇਡੀ ਦੱਸ ਚੁੱਕੇ ਹੋ, ਔਰ ਹੁਣ ਰੌਣਕ ਮੇਲਾ ਹੋਰ ਟਵਿਸਟ ਹੋਣ ਵਾਲਾ, ਕਿਉਂਕਿ ਅਸੀਂ ਇੱਥੇ ਇੱਕ ਸਕੈਨ ਕੋਡ ਬਾਰ ਲਾਤਾ ਆ। ਤੁਸੀਂ ਇੰਸਟਾਗ੍ਰਾਮ ਦਾ ਸਕੈਨਰ ਲਾਉਣਾ ਆ, ਮਸਤਾਨੇ ਤੇ ਆਉਣਾ ਆ, 2 ਕੈਨੇਡੀ ਰੋਡ ਸਾਊਥ। ਤੇ ਪਹਿਲਾਂ ਤਾਂ ਤੁਸੀਂ ਆਉਂਦੇ ਨੇ ਗੁਲਾਬ ਜਾਮਨ ਖਾਣੀ ਆ, ਗਰਮ ਗਰਮ ਪਕੌੜੇ ਖਾਣੇ ਆ, ਨਾਲ ਦੀ ਨਾਲ ਗੋਲੀ ਵਾਲਾ ਬੱਤਾ ਜਿਵੇਂ ਤੁਹਾਨੂੰ ਦੱਸ ਕੇ ਹਟੇ ਆ। ਅੰਦਰ ਜਾ ਕੇ ਫਿਰ ਤੁਸੀਂ ਚਾਟ ਪਾਪੀ ਸਿਰਫ $1 ਪੇ ਕਰਨਾ ਆ, ਸਮੋਸੇ ਛੋਲੇ ਵੀ $1 ਚ ਲੱਗੇ ਹੋਏ ਆ, ਯੰਮੀ ਯੰਮੀ ਫੂਡ ਸਿਰਫ $1 ਚ। ਇਹ ਵੈਜੀਟੇਰੀਅਨ ਕੈਫੇ ਐਂਡ ਕਿਚਨ ਮਸਤਾਨੇ ਨੇ ਕਮਾਲ ਕੀਤਾ ਹੈ ਗ੍ਰੈਂਡ ਓਪਨਿੰਗ ਕਰਕੇ, ਔਰ ਨਾਲ ਦੀ ਨਾਲ ਬਹੁਤ ਸਾਰੇ ਗਿਫਟ ਆ। ਨਵੀਂ ਵੀਰੇ ਮੈਂ ਤੁਹਾਨੂੰ ਹੁਣੇ ਪਿਕਚਰ ਭੇਜੀ ਆ। ਸਭ ਤੋਂ ਪਹਿਲਾਂ ਤਾਂ ਤੁਹਾਨੂੰ LG ਦਾ ਸਮਾਰਟ TV ਤੁਸੀਂ ਸਕੈਨ ਕਰਨਾ ਆ ਕੋਡ ਮਸਤਾਨੇ ਇੰਸਟਾਗ੍ਰਾਮ ਦਾ, ਤੇ ਉੱਥੇ ਸਿਰਫ ਤੁਸੀਂ ਫੋਲੋ ਕਰਕੇ ਮਸਤਾਨੇ ਹੀ ਲਿਖਣਾ ਆ, ਤੇ ਨਾਲ ਦੀ ਨਾਲ ਫਿਰ ਉਹਨਾਂ ਦੇ ਵਿੱਚੋਂ ਅਸੀਂ ਸ਼ਾਮ ਨੂੰ ਜਿੱਦਾਂ ਹੀ ਆਪਣਾ ਲਾਈਵ ਲੋਕੇਸ਼ਨ ਖਤਮ ਹੁੰਦਾ ਆ, ਆਪਾਂ ਨਾਲ ਦੀ ਨਾਲ ਵਿਨਰ ਕੱਢਾਂਗੇ। ਤੋ ਤੁਸੀਂ ਘਰੇ ਲੈ ਕੇ ਜਾ ਸਕਦੇ ਹੋ ਪਿਆਰੇ ਪਿਆਰੇ ਤੋਹਫੇ, ਨਾਲ ਯਮੀ ਯਮੀ ਫੂਡ, ਔਰ ਨਾਲ ਦੀ ਨਾਲ LG ਦਾ ਸਮਾਰਟ, ਕੋਈ ਇੱਕ ਲੱਕੀ ਇਹਨਾਂ ਦੇ ਵਿੱਚੋਂ ਲੈ ਕੇ ਜਾਊਗਾ LG ਦਾ ਸਮਾਰਟ TV। ਔਰ ਜਿੰਨੇ ਜਿੰਨੇ ਸਾਨੂੰ ਦੋਸਤ ਇਸ ਟਾਈਮ ਸੁਣ ਰਹੇ ਨੇ ਆਸ ਪਾਸ ਬਰੈਂਪਟਨ ਦੇ, ਜੇ ਤੁਸੀਂ ਕੁਈਨ, ਕੈਨੇਡੀ, ਡੇਅਰੀ, ਸਟੀਲ, ਜਿੱਥੇ ਜਿੱਥੇ ਵੀ ਹੋ, ਇੱਕ ਜਿਹੜਾ ਤੁਸੀਂ ਮਸਤਾਨੇ ਕੈਫੇ ਐਂਡ ਕਿਚਨ ਦਾ ਜ਼ਰੂਰ ਲਾ ਲਓ। ਔਰ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਸਭ ਵੀ ਜੁੜ ਚੁੱਕੇ ਨੇ ਨਵੀਂ ਬਾਈ, ਤੇ ਮੈਂ ਕਹਿੰਦਾ ਸਰ ਨੂੰ ਆਪਾਂ ਰਹਿਣ ਨਹੀਂ ਦੇਣਾ, ਸਰ ਆਜੋ।
8: ਕਿਆ ਬਾਤ ਹੈ ਬਾਈ ਜੀ, ਮੈਂ ਕਹਿੰਦਾ ਨਜ਼ਾਰਾ ਬੰਨਿਆ ਪਿਆ ਪੂਰਾ ਇਸ ਟਾਈਮ। ਪਹਿਲੀ ਗੱਲ ਤੇ ਪ੍ਰਭ ਸਾਡਾ ਪੂਰਾ ਸੁਖਸ਼ਿੰਦਰ ਸ਼ਿੰਦਰ ਤੋਂ ਘੱਟ ਨਹੀਂ, ਤੇ ਜੋ ਲਹਿਰਾਂ ਲਾਈ ਹੈ ਇੱਥੇ ਇਸ ਟਾਈਮ, ਚਾਰ ਚਪੇਰੇ ਦੇਖੋ ਸਾਰੇ ਬੰਦਾ ਇਸ ਟਾਈਮ, ਪੂਰਾ ਸੈਲੀਬ੍ਰਿਟੀ ਵਾਲਾ ਕੰਮ ਹੈ। ਤੇ ਮਸਤਾਨੇ ਬਾਈ ਜੀ ਆ ਕੇ ਦੇਖੋ ਇੱਕ ਵਾਰੀ ਤੁਸੀਂ, ਕਿਆ ਸੈਟਅਪ, ਕਿਆ ਕੁਛ ਸੈਟਿੰਗ ਕੀਤੀ ਹੋਈ ਇਹਨਾਂ ਨੇ, ਤੇ ਬੰਦਾ ਹਨਾ ਮੱਲੋ ਮੱਲੀ ਦਿਲ ਕਰਦਾ ਵੀ ਯਾਰ ਆਈਏ, ਪਹਿਲਾਂ ਤੇ ਫੂਡ ਦੇਖੀਏ, ਫੂਡ ਖਾਈਏ, ਤੇ ਬੜਾ ਕੁਛ ਤੁਹਾਡੇ ਲਈ ਇੱਥੇ ਮਿਲ ਰਿਹਾ। ਤੁਸੀਂ ਪਕੌੜੇ, ਚਾਹ ਛਕੋ, ਨਾਲੇ ਗੁਲਾਬ ਜਾਮਣ, ਮਿੱਠਾ ਮੂੰਹ ਕਰੋ, ਕਿਉਂਕਿ ਨਵੀਂ ਸ਼ੁਰੂਆਤ ਹੋ ਚੁੱਕੀ ਹੈ। ਮਸਤਾਨੇ ਤੇ ਜ਼ਰੂਰ ਪਹੁੰਚੋ, ਆਪਾਂ ਵੀ ਇੱਥੋਂ ਲਾਈਵ ਲੋਕੇਸ਼ਨ ਕਰ ਰਹੇ ਹਾਂ ਤੇ ਜੁੜੇ ਰਹਾਂਗੇ ਤੁਹਾਡੇ ਨਾਲ ਨੈਕਸਟ ਲਿੰਕ ਤੱਕ ਵੀ। ਤੇ ਜੀ ਇੱਕ ਮਿੰਟ,
7: ਨਵੀਂ ਵੀਰੇ ਸਾਡੇ ਨਾਲ ਲਾਡੀ ਬੰਗਿਆਲੇ ਮਸਤਾਨੇ ਦੇ ਜੁੜੇ ਹੋ, ਕਹਿੰਦੇ ਕਿ ਅਸੀਂ ਸਿੱਧਵਾ ਸਾਹਿਬ ਸਾਡੇ ਰਿਸਪੈਕਟਡ AM530 ਦੇ ਥੰਮ, ਉਹਨਾਂ ਦੇ ਬੜੇ ਵੱਡੇ ਫੈਨ ਆ। ਸੋ ਕਹਿੰਦੇ ਮੈਂ ਵੀ ਆਪਣਾ ਮੈਸੇਜ ਦੇਣਾ ਕਿਉਂਕਿ ਅੱਜ ਖੁਸ਼ੀਆਂ ਦਾ ਦਿਨ ਆ, ਗ੍ਰੈਂਡ ਓਪਨਿੰਗ ਹੋ ਚੁੱਕੀ ਆ, ਇਹਨਾਂ ਦੀ ਵੀ ਆਪਾਂ ਸਰੋਤਿਆਂ ਨਾਲ ਗੱਲਬਾਤ ਕਰਾਈਏ ਤੇ ਤੁਹਾਡੇ ਨਾਲ ਵੀ ਰੂਬਰੂ ਕਰਾਉਂਦੇ ਹਾਂ। ਲਾਡੀ ਬੰਗੇ ਵਾਲਾ ਭਾਜੀ, ਵੈਸੇ ਆਪਣਾ ਸ਼ੁਭ ਨਾਮ ਕੀ ਹੈ ਜੀ?
8: ਸ਼ਿਵ ਕੁਮਾਰ ਰੱਤੀ।
7: ਹੋਲਡ ਕਰੋ ਜੀ, ਤੁਸੀਂ ਗੱਲ ਕਰੋ।
8: ਸੌਰੀ।
3: ਹੈਲੋ
8: ਹੈਲੋ ਨਬੀ ਦੇ।
3: ਹਾਂਜੀ ਵੀਰੇ, ਕੀ ਹਾਲ ਹੈ?
8: ਵਧੀਆ ਵਧੀਆ ਵੀਰੇ, ਵਧੀਆ।
3: ਕੀ ਬਾਤ ਹੈ, ਸਾਡੇ ਸੱਦੇ ਤੇ ਤੁਸੀਂ ਵੀ ਪਹੁੰਚ ਗਏ ਮਸਤਾਨੇ ਤੇ, ਹੈ?
8: ਬਿਲਕੁਲ ਵੀਰੇ ਬਿਲਕੁਲ, ਤੁਹਾਡਾ ਭਰਾਵਾਂ ਦਾ ਹੀ ਸਭ।
3: ਕਿਵੇਂ ਆ ਫਿਰ, ਕੀ ਬਣ ਰਿਹਾ ਆਪਣੇ ਮਸਤਾਨੇ ਤੇ?
8: ਬਣ ਰਿਹਾ, ਜ਼ੋਰਾਂ ਸ਼ੋਰਾਂ ਨਾਲ ਅਸੀਂ ਤਿਆਰੀਆਂ ਕੀਤੀਆਂ, ਬਸ ਵੇਟ ਕਰਦੇ ਹਾਂ ਸਾਰੇ ਸਰੋਤਿਆਂ ਦੀ ਜਿਹੜੇ ਲੋਟਸ ਆਫ।
3: ਸੌਰੀ ਮੈਨੂੰ ਨਾ ਭਾਜੀ ਇੱਕ ਮਿੰਟ, ਮੈਨੂੰ ਨਾ ਭੁਲੇਖਾ ਪੈ ਗਿਆ, ਮੈਂ ਕਿਹਾ ਪ੍ਰਭੂ ਨੇ ਕਹਿ ਰਿਹਾ ਕਿ ਸਾਡੇ ਕੋਈ ਪਿਆਰ ਕਰਨ ਵਾਲੇ ਲਿਸਨਰ, ਸੋ ਸਾਡੇ ਨਾਲ ਤਾਂ ਮਸਤਾਨੇ ਦੇ CEO ਨੇ ਕਿ ਨਹੀਂ?
8: ਬਿਲਕੁਲ।
3: ਓ ਵਾਹ ਬਈ ਵਾਹ, ਇਹ ਤਾਂ ਸਾਡੇ ਲਈ ਮਾਣ ਵਾਲੀ ਗੱਲ ਹੈ ਯਾਰ। ਦੇਖੋ ਮਸਤਾਨੀ ਕੈਫੇ ਐਂਡ ਕਿਚਨ ਦੀ ਕਹਿ ਲਓ ਕਿ ਪੂਰੀ ਐਨ ਫਰੈਂਚਾਈਜ਼ ਦੇ ਸਾਡੇ CEO ਭਾਜੀ ਸਾਡੇ ਨਾਲ ਨੇ, ਤੇ ਭਾਜੀ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ। ਭਾਜੀ ਉਹਨਾਂ ਨੇ, ਮੈਂ ਪਹਿਲਾਂ ਵੀ ਜਿਵੇਂ ਕਹਿ ਰਿਹਾ ਸੀ ਕਿ ਬਹੁਤ ਹੀ ਸਾਲਾਂ ਦੀ ਪਲੈਨਿੰਗ ਤੋਂ ਬਾਅਦ ਫਾਈਨਲੀ ਮਸਤਾਨੀ ਕੈਫੇ ਐਂਡ ਕਿਚਨ ਖੋਲਿਆ। ਸੋ ਭਾਜੀ ਪਹਿਲਾਂ ਸਾਨੂੰ ਥੋੜ੍ਹਾ ਦੱਸੋ, ਇਹ ਮਸਤਾਨੇ ਦਾ ਜਿਹੜਾ ਕੌਨਸੈਪਟ ਹੈ ਕਿੱਥੋਂ ਆਇਆ?
8: ਵੀਰੇ ਕੀ ਦੱਸਾਂ ਤੁਹਾਨੂੰ, ਮੈਂ ਨਾ ਮੇਰਾ ਰੈਸਟੋਰੈਂਟ ਦਾ ਬਹੁਤ ਦੇਰ ਦਾ ਐਕਸਪੀਰੀਅੰਸ ਆ, 20-25 ਸਾਲ ਤੋਂ ਐਕਸਪੀਰੀਅੰਸ ਆ। ਇੰਡੀਅਨ ਮੈਨੂੰ ਸਾਰੇ ਕਹਿੰਦੇ ਸੀ ਇੰਡੀਅਨ ਰੈਸਟੋਰੈਂਟ ਖੋਲ, ਇੰਡੀਅਨ ਰੈਸਟੋਰੈਂਟ ਖੋਲ, ਆਪਣੇ ਭਰਾਵਾਂ ਦੀ ਸੇਵਾ ਕਰੋ, ਸਾਰਿਆਂ ਦੀ ਸੇਵਾ ਕਰੋ, ਵਧੀਆ ਫੂਡ, ਸਾਰਾ ਇਨ ਹਾਊਸ ਬਣਾਓ, ਲਾਈਕ ਵਧੀਆ ਟੇਸਟ ਦਿਓ। ਤੋ ਹੁਣ ਐਂਡ ਆਫ ਹੁਣ ਅਸੀਂ ਟਰਾਈ, ਹੁਣ ਅਸੀਂ ਮੌਕਾ ਮਿਲਿਆ ਖੋਲਣ ਦਾ ਬਾਬੇ ਦੀ ਕਿਰਪਾ ਨਾਲ, ਇਹ ਕਹਿ ਲਓ ਤੁਸੀਂ।
3: ਦੇਖੋ ਮੌਕਾ ਵੀ ਮਿਲਿਆ ਤੇ ਨਾਲ ਦੀ ਨਾਲ ਇੱਕ ਤੁਹਾਡੀ ਲੋਕੇਸ਼ਨ ਬੜੀ ਪ੍ਰਾਈਮ ਹੈ, ਸੋ ਸਾਰਿਆਂ ਨੂੰ ਮੈਂ ਜਾਣਕਾਰੀ ਦੇ ਦੇਵਾਂ ਕਿ 2 Kennedy Road ਸਾਊਥ ਐਨ ਬ੍ਰੈਂਪਟਨ ਦੇ ਸੈਂਟਰ ਦੇ ਵਿੱਚ ਕੈਨੇਡੀ ਕੁਈਨ ਤੇ ਮਸਤਾਨੇ ਕੈਫੇ ਐਂਡ ਕਿਚਨ ਓਪਨ ਹੈ। ਤੁਸੀਂ ਅੰਦਰ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿੰਨੀ ਇੱਕ ਪ੍ਰੈਪਰੇਸ਼ਨ ਦੇ ਨਾਲ ਬਹੁਤ ਹੀ ਸੋਹਣਾ, ਬੜਾ ਹਾਈ ਐਂਡ ਇਹਨਾਂ ਨੇ ਇੰਟੀਰੀਅਰ ਡੈਕੋਰੇਟ ਕੀਤਾ ਹੋਇਆ। ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ, ਦੇਖੋ ਅੱਜ ਦਾ ਸਾਡਾ ਮਕਸਦ ਇਹੀ ਹੈ, ਨਾ ਕੋਈ ਪੈਸੇ ਕਮਾਉਣ ਦਾ ਮਕਸਦ ਹੈ, ਨਾ ਕੋਈ ਇਹ ਹੈ ਕਿ ਯਾਰ ਡਾਲਰ ਤੇ ਡਾਲਰ ਕਹਿ ਲਓ ਕਿ ਕੈਸ਼ੀਅਰ ਨੂੰ ਮਿਲਣ, ਨਹੀਂ। ਅੱਜ ਬਸ ਇੱਕੋ ਇੱਕ ਚੀਜ਼ ਹੈ ਕਿ ਤੁਸੀਂ ਆਓ ਤੇ ਤੁਸੀਂ ਫੂਡ ਟਰਾਈ ਕਰੋ, ਕਿਉਂਕਿ ਜਿਹੜੇ ਬੰਦੇ ਨੇ ਇੱਕ ਵਾਰ ਟਰਾਈ ਕਰ ਲਿਆ ਤੁਹਾਨੂੰ ਅੱਛਾ ਲੱਗਿਆ, ਤੁਸੀਂ ਵਾਰ ਵਾਰ ਆਓਗੇ, ਨਾਲ ਦੀ ਨਾਲ ਤੁਸੀਂ ਹਰੇਕ ਨੂੰ ਰੈਕਮੈਂਡ ਵੀ ਕਰੋਗੇ। ਸੋ ਇੱਕ ਇੱਕ ਡਾਲਰ ਦੇ ਵਿੱਚ ਬੜੀਆਂ ਟੌਪ ਟੌਪ ਟੌਪ ਦੀਆਂ ਡੀਲਾਂ ਨੇ। $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ, ਤੇ ਭਾਜੀ ਕਲੀਅਰ ਕਰਦੀ ਹੈ ਸਾਰਿਆਂ ਨੂੰ ਕਿ ਭਾਵੇਂ ਇੱਕ ਇੱਕ ਡਾਲਰ ਦਾ ਸਮਾਨ ਹੈ ਬਟ ਜੋ ਕੁਆਲਿਟੀ ਹੈ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ।
8: ਨਹੀਂ ਬਿਲਕੁਲ ਵੀਰੇ ਬਿਲਕੁਲ, ਅਸੀਂ ਕੁਆਲਿਟੀ ਤੇ ਬਹੁਤ ਜ਼ੋਰ ਲਾਇਆ ਵਾ, ਐਂਡ ਇਨ ਹਾਊਸ ਸਾਰਾ ਕੁਝ ਬਣਾਇਆ ਵਾ, ਸਾਡੀਆਂ ਸੌਸਾਂ, ਸਾਡੀ ਚਾਟ ਪਾਪੜੀ।
3: ਅੱਛਾ, ਕੋਈ ਸੌਸ ਤੁਹਾਡੀ ਜਿਹੜੀ ਹੈ ਉਹ ਨਹੀਂ ਵੀ ਕਿਸੇ ਗਰੋਸਰੀ ਸਟੋਰ ਤੋਂ ਆਉਂਦੀ ਹੈ?
8: ਨਹੀਂ ਨਹੀਂ ਨਹੀਂ ਵੀਰੇ, ਸਾਰਾ ਇਨ ਹਾਊਸ ਬਣਾਈ ਦਾ ਸਾਰਾ ਕੁਝ। ਸਾਡੀ ਪਾਪੜੀ ਚਾਟ ਵੀ ਏਦਾਂ ਨਹੀਂ ਆ ਕਿ ਬਾਜ਼ਾਰੋਂ ਗੋਲਗੱਪਿਆਂ ਦਾ ਪੈਕਟ ਲਿਆ ਤਾਂ ਭੋਰ ਕੇ ਵਿੱਚ ਪਾਤਾ।
3: ਅੱਛਾ,
8: ਨਹੀਂ ਵੀਰੇ ਨਹੀਂ, ਸਾਰਾ ਕੁਝ ਇਨ ਹਾਊਸ ਪਾਪੜੀ ਬਣਾਈ ਦੀ ਆ, ਇਨ ਹਾਊਸ ਸਾਰੀਆਂ ਸੌਸਾਂ, ਸਾਰਾ ਕੁਝ ਬਣਾਈ ਦਾ। ਬਹੁਤ ਜ਼ੋਰ ਲਾਇਆ ਵੀਰੇ, ਆ ਕੇ ਖਾਓ, ਟਰਾਈ ਕਰੋ, ਇਟਸ ਨੋਟ ਓਨਲੀ ਡਾਲਰ, ਜਸਟ ਟਰਾਈ ਕਰੋ, ਆ ਕੇ ਟੇਸਟ ਕਰੋ, ਬਹੁਤ ਮਿਹਨਤ ਕੀਤੀ ਆ, ਤੁਹਾਡੇ ਸਾਰੇ ਭਰਾਵਾਂ ਦੀ ਹੈਲਪ ਚਾਹੀਦੀ ਆ ਇਸ ਬਿਜ਼ਨਸ ਨੂੰ ਚਲਾਉਣ ਲਈ ਵੀਰੇ। ਮੈਂ ਇਕੱਲਾ ਕੁਝ ਨਹੀਂ ਕਰ ਸਕਦਾ, ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ।
3: ਨਹੀਂ ਨਹੀਂ, ਤੁਸੀਂ ਸਾਡੇ ਨਾਲ ਜੁੜ ਕੇ ਤੁਹਾਡੀ ਬਿਜ਼ਨਸ ਚੱਲ ਗਈ, ਫਿਕਰ ਨਾ ਕਰੋ।
8: ਸ਼ੁਕਰੀਆ,
3: ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ।
8: ਥੈਂਕ ਯੂ,
3: ਬਹੁਤ ਧੰਨਵਾਦ, ਸਾਰੇ ਆਓ ਤੇ ਜ਼ਰੂਰ ਟਰਾਈ ਕਰੋ, ਠੀਕ ਹੈ ਭਾਜੀ? ਹੁਣ ਜਿਵੇਂ ਗੱਲ ਕੀਤੀ ਹੈ, ਹੁਣ ਬਹੁਤ ਘੱਟ ਰੈਸਟੋਰੈਂਟ ਨੇ ਜਿਹੜੇ ਆਪਣੀ ਸੌਸ ਤੱਕ ਵੀ ਇਨ ਹਾਊਸ ਬਣਾਉਂਦੇ ਆ, ਸੌਸ ਵੀ ਇਨ ਹਾਊਸ ਬਣੀ ਹੈ, ਤੇ ਇਹਨਾਂ ਨੇ ਜਦੋਂ ਕਹਿ ਦਿੱਤਾ CEO ਵੀ ਇੱਥੇ ਨੇ, ਅਮਲਾ ਤਾਂ ਕੋਈ ਅਲਾਂਬਾ ਨਹੀਂ ਹੁੰਦਾ, ਆਉਂਦਾ ਵੀ ਕੋਈ ਨਾ ਭਾਜੀ, ਹੁਣੇ ਖੜੇ ਇਹਨਾਂ ਨੂੰ ਦੱਸ ਦਿਓ, ਫੀਡਬੈਕ ਆਪਣਾ ਆਨਲਾਈਨ ਦਿਓ ਤੇ ਪਹੁੰਚੋ ਤੁਸੀਂ ਮਸਤਾਨੇ ਕੈਫੇ ਐਂਡ ਕਿਚਨ, 2 Kennedy Road ਸਾਊਥ ਕੈਨੇਡੀ ਕੁਈਨ। ਪ੍ਰਭ ਸਰਬਜੀਤ, ਥੈਂਕ ਯੂ,
7: ਥੈਂਕ ਯੂ ਸੋ ਮਚ ਵੀਰੇ,
3: ਥੈਂਕ ਯੂ ਵੀਰੇ। ਸੋ ਆ ਜਾਓ ਫਿਰ ਟਰੱਕਾਂ ਵਾਲੇ, ਸੁਣਦੇ ਆ ਦੋ ਕੁ ਬੋਲ।

0: ਯਾਰ ਕਮਾਲ ਦੇ ਹੁੰਦੇ ਆ ਟਰੱਕਾਂ ਵਾਲਿਆਂ ਦੇ ਜਿੱਡੇ ਦਿਲ ਆ ਹੋਰ ਕਿਸੇ ਦੇ ਨੀ, ਟਰੱਕਾਂ ਵਾਲੇ ਜਿੰਨੀ ਮਿਹਨਤ ਕਰਦੇ ਆ ਹੋਰ ਕੋਈ ਨੀ ਕਰਦਾ, ਟਰੱਕਾਂ ਵਾਲੇ ਜਿੰਨਾ ਯਾਰ ਆਪਣੇ ਲਈ ਦੇਖੋ ਖਾਣਾ ਪੀਣਾ ਟਰੱਕਾਂ ਵਾਲੇ ਕਰਕੇ ਆ, ਜੇ ਆਪਾਂ ਨੂੰ ਕੱਪੜੇ ਕੋਈ ਮਿਲਦੇ ਆ ਟਰੱਕਾਂ ਵਾਲੇ ਕਰਕੇ ਆ, ਜੇ ਆਪਾਂ ਨੂੰ ਕੋਈ ਦਵਾਈਆਂ ਮਿਲਦੀਆਂ ਟਰੱਕਾਂ ਵਾਲੇ ਕਰਕੇ ਆ। ਸੋ ਇਹ ਜਿਹੜੀ ਆਪਣੀ ਟਰਾਂਸਪੋਰਟੇਸ਼ਨ ਇੰਡਸਟਰੀ ਇਹਦੀ ਕੋਈ ਰੀਸ ਨਹੀਂ ਹੈਗੀ, ਠੀਕ ਹੈ, ਦੇ ਡੂ ਐਵਰੀਥਿੰਗ ਫੋਰ ਅਸ, ਆਪਾਂ ਇਹਨਾਂ ਬਿਨਾਂ ਕੱਖ ਵੀ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ, 9056733337 ਓਕੇ। ਇੱਕ ਬੜੀ ਕਮਾਲ ਦੀ ਯੂਨਿਟ ਲੀਜ਼ ਲਈ ਅਵੇਲੇਬਲ ਹੈ। ਸੋ ਯੂਨਿਟ ਮਿਸਿਸਾਗਾ ਦੀ ਪ੍ਰਾਈਮ ਲੋਕੇਸ਼ਨ ਬ੍ਰਿਟਾਨੀਆ ਅਤੇ ਏਰੀਅਨ ਮਿਲਸ, ਬੱਲੇ ਬੱਲੇ ਬੱਲੇ, ਇੱਥੇ ਤਾਂ ਅਬਲਾ ਤੋਂ ਕੋਈ ਯੂਨਿਟਾਂ ਨਹੀਂ ਮਿਲਦੀਆਂ ਯਾਰ, ਇੰਨਾ ਬਿਜ਼ੀ ਏਰੀਆ। ਬ੍ਰਿਟਾਨੀਆ ਅਤੇ ਏਰੀਅਨ ਮਿਲਸ 'ਤੇ ਰੈਂਟ ਦੇ ਲਈ ਇੱਕ ਯੂਨਿਟ ਅਵੇਲੇਬਲ ਹੈ। ਇੱਥੇ ਚਾਹੇ ਕੋਈ ਹੇਅਰ ਸਲੋਨ ਖੋਲ੍ਹ ਲਓ, ਕੋਈ ਨੇਲ ਸਲੋਨ ਖੋਲ੍ਹ ਲਓ, ਕੋਈ ਸੈੱਲਫੋਨ ਸਟੋਰ ਖੋਲ੍ਹ ਲਓ, ਕਿਸੇ ਵੀ ਤਰ੍ਹਾਂ ਦਾ ਦਫ਼ਤਰ ਖੋਲ੍ਹ ਲਓ, ਕੁਛ ਵੀ ਕਰਨਾ, ਤਕਰੀਬਨ ਸਾਰਾ ਕੁਝ ਹੀ ਕਰ ਸਕਦੇ ਹੋ। ਬ੍ਰਿਟਾਨੀਆ ਏਰੀਅਨ ਮਿਲਸ 'ਤੇ ਇਹ ਯੂਨਿਟ 750 ਸਕੁਏਅਰ ਫੁੱਟ ਦੀ ਲੀਜ਼ ਲਈ ਅਵੇਲੇਬਲ ਹੈ। ਨੰਬਰ ਹੈ 416-993-1564 ਦੇ ਉੱਤੇ ਕਾਲ ਕਰ ਲਓ, 416-993-1564 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਭਾਅ ਜੀ ਪਰਮਜੀਤ ਹੋਣਾ ਨਾਲ ਕਰ ਸਕਦੇ ਹੋ। ਮੈਨੂੰ ਕਿਆ ਬਾਤ ਹੈ, ਹਰਪ੍ਰੀਤ ਭਾਅ ਜੀ ਸੁਣ ਰਹੇ ਵੇਕੈਂਟ ਪ੍ਰੋਪਰਟੀ ਮੈਨੇਜਮੈਂਟ ਤੋਂ, ਭਾਅ ਜੀ ਯਾਰ ਕਮਾਲ ਦੇ ਬੰਦੇ ਆ। ਜੇ ਤੁਹਾਡੇ ਕੋਲ ਕੋਈ ਪ੍ਰੋਪਰਟੀ ਹੈ, ਤੁਸੀਂ ਉਹਨੂੰ ਰੈਂਟ 'ਤੇ ਕਰਨਾ ਚਾਹੁੰਦੇ ਹੋ ਨਾ, ਇਹ ਫੁੱਲ ਇੱਕ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਹੈ, ਖੁਦ ਰੀਅਲਟਰ ਵੀ ਨੇ, ਤੁਹਾਡੀ ਪ੍ਰੋਪਰਟੀ ਨੂੰ ਮਾਰਕੀਟ ਕਰਨਗੇ ਚੰਗੀ ਤਰ੍ਹਾਂ, ਵਧੀਆ ਟੈਨੈਂਟ ਲੱਭ ਕੇ ਦੇਣਗੇ, ਵਧੀਆ ਟੈਨੈਂਟ ਨੂੰ ਸਕਰੀਨ ਕਰਨਗੇ, ਅਤੇ ਜੇ ਤੁਸੀਂ ਬਾਅਦ ਦੇ ਵਿੱਚ ਪ੍ਰੋਪਰਟੀ ਮੈਨੇਜ ਵੀ ਕਰਾਉਣੀ ਹੈ ਉਹ ਵੀ ਕਰਨਗੇ। ਮੈਂ ਇਹਨਾਂ ਦੀ ਸਰਵਿਸ ਯੂਜ਼ ਕੀਤੀ ਹੈ, ਮੈਂ ਸੱਚੀ ਦਿਲੋਂ ਕਹਿੰਦਾ ਮਸਾਂ ਕੋਈ ਵਧੀਆ ਪ੍ਰੋਪਰਟੀ ਮੈਨੇਜਮੈਂਟ ਦੀ ਕੰਪਨੀ ਲੱਭੀ ਹੈ। ਸਿੱਧੀ ਜੀ ਗੱਲ ਹੈ, ਬੜਿਆਂ ਨਾਲ ਗੱਲਾਂ ਬਾਤਾਂ ਕੀਤੀਆਂ, ਬੜਿਆਂ ਨੂੰ ਟਰਾਈ ਕੀਤਾ, ਬਟ ਭਾਅ ਜੀ ਸਿਰਾ ਧਮਾਲ, ਠੀਕ ਹੈ। ਕਿਸੇ ਨੂੰ ਵੀ ਅਗਰ ਇੱਕ ਵਧੀਆ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਚਾਹੀਦੀ ਹੈ, ਪ੍ਰੋਪਰਟੀ ਰੈਂਟ ਕਰਨੀ ਹੈ, ਵਧੀਆ ਬੰਦੇ ਨਹੀਂ ਲੱਭ ਰਹੇ, 6473740001 'ਤੇ ਕਾਲ ਕਰੋ, ਜਾ ਕੇ ਪ੍ਰੋਪਰਟੀ ਦੀਆਂ ਫੋਟੋਆਂ ਖਿੱਚ ਖੁੱਚ ਕੇ ਸਾਰਾ ਐਨ ਲਿਸਟਿੰਗ ਲੁਸਟਿੰਗ ਸਾਰਾ ਕੁਛ ਤੁਸੀਂ ਉਸ ਭਾਈ ਨੂੰ ਦੱਸ ਦਿਓ ਪ੍ਰੋਪਰਟੀ ਕਿੱਥੇ ਆ। ਨੰਬਰ ਹੈ 6473740001 6473740001 ਦੇ ਉੱਤੇ ਤੁਸੀਂ ਕਾਲ ਕਰੋ, ਅਤੇ ਇਹਨਾਂ ਦੀ ਟੀਮ ਤੁਹਾਡੇ ਲਈ ਅਵੇਲੇਬਲ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਰਾਂ, ਅਤੇ 905-673-3337 ਆਪਣਾ ਫੋਨ ਨੰਬਰ ਹੈ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477-1987 6477-1987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਵੈਰੀ ਗੁੱਡ। ਸੋ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ, ਲਾਈਵ ਔਨ ਲੋਕੇਸ਼ਨ ਵੀ ਤੁਹਾਡੇ ਲਈ ਅੱਜ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ, ਬੜੇ ਸਾਡੇ ਸੱਜਣ ਮਿੱਤਰ ਪਹੁੰਚ ਵੀ ਰਹੇ ਨੇ, ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ। ਜੀ ਟੀ ਏ ਕ੍ਰੈਡਿਟ ਦੇ ਰੇਖਾ 'ਤੇ ਨਦੀਮ ਜੀ ਹਾਜ਼ਰ ਨੇ, ਜੇ ਸਿਰ ਕਰਜ਼ਾ ਜ਼ਿਆਦਾ ਚੜ ਗਿਆ, ਟੈਨਸ਼ਨ ਹੈ, ਤੁਹਾਨੂੰ ਟੈਨਸ਼ਨ ਛੱਡੋ, ਜੀ ਟੀ ਏ ਕ੍ਰੈਡਿਟ ਦੇ ਰੇਖਾ 'ਤੇ ਨਦੀਮ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਪੂਰੀ ਦੀ ਪੂਰੀ ਮਦਦ ਕਰ ਰਹੇ ਨੇ। ਜੀ ਟੀ ਏ ਕ੍ਰੈਡਿਟ 416-650-1100 GTA ਕ੍ਰੈਡਿਟ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ, ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਇੱਕ ਯਾਰ ਮੈਂ ਜ਼ਰੂਰ ਤੁਹਾਨੂੰ ਮੈਸੇਜ ਵੈਸੇ ਦਿੰਦਾ ਹੁੰਦਾ, ਤੁਸੀਂ ਨੋਟ ਕਰੋ ਨੰਬਰ ਰਾਜਵੰਤ ਕੌਰ ਦਾ। ਜੇ ਤੁਸੀਂ ਗੱਡੀ ਦੀ ਇੰਸ਼ੋਰੈਂਸ ਕਰਾਉਣੀ ਹੈ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਕੋਈ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ, ਤੁਸੀਂ ਪੁੱਛੋਗੇ ਨਵੀਂ ਸਾਨੂੰ ਰਾਜਵੰਤ ਨੂੰ ਕਾਲ ਕਰਨ ਦਾ ਕੀ ਫਾਇਦਾ। ਪਹਿਲੀ ਗੱਲ ਹੈ ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਮੋਰ ਦੈਨ 25 ਕੰਪਨੀਜ਼ ਤੋਂ ਕੋਟ ਲੈ ਕੇ ਫਿਰ ਤੁਹਾਨੂੰ ਦੱਸਣਗੇ ਕਿ 25 ਵਿੱਚੋਂ ਇਹ ਬੈਸਟ ਕੋਟ ਹੈ, ਇਹ ਬੈਸਟ ਕਵਰੇਜ ਹੈ। ਤੁਹਾਨੂੰ ਕੋਈ ਹੋਰ ਕੰਮ ਕਰਨ ਦੀ ਲੋੜ ਨਹੀਂ, ਇਹਨਾਂ ਨੂੰ ਕਾਲ ਕੀਤੀ, ਇਹਨਾਂ ਨੇ ਸਾਰਾ ਰੀਸਰਚ ਕਰ ਲਿਆ। ਬਾਕੀ 30% ਤੱਕ ਦਾ ਡਿਸਕਾਊਂਟ ਲਿਖ ਦਿੰਦੇ ਆ। ਵੈਰੀ ਐਕਸਪੀਰੀਅੰਸ ਟੀਮ ਗੱਡੀਆਂ ਦੀ ਜਾਂ ਘਰਾਂ ਦੀ ਜਾਂ ਕੋਈ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਆ, 6476744735 'ਤੇ ਫੋਨ ਘੁਮਾ ਲਓ, 6476744735, 647-674-4735, 6476744735 ਜੀ 9181। ਹਾਂਜੀ ਬਾਈ ਜੀ ਜਾਓ ਤੇ ਤੁਸੀਂ ਆਪਣੀ ਵਧੀਆ ਯਾਰ ਡੀਲ ਲਓ।
1: ਮਿਲਟਨ ਤੋਂ ਦੂਰ ਪੈ ਰਿਹਾ, ਕਿੱਥੇ ਜਾਵਾਂਗੇ,
0: ਕਾਹਦਾ ਦੂਰ ਹੈ। ਦੇਖੋ ਤੁਸੀਂ ਤਾਂ ਐਂ ਕਰਦੇ ਹੋ ਜਿਵੇਂ ਤੁਸੀਂ ਪਿੰਡੋਂ ਦਿੱਲੀ ਜਾਣਾ ਹੁੰਦਾ।
1: ਮੈਂ ਕਿਹਾ ਵੀਕਐਂਡ ਤੇ ਜਾਣਾ, ਉਧਰ ਨੂੰ ਵੀਕਐਂਡ ਤੇ ਲੈ ਕੇ ਆਵਾਂਗੇ।
0: ਪਰ ਮਿਲਟਨ ਕਿੰਨੀ ਕੁ ਦੂਰ ਹੈ? ਮਿਲਟਨ ਗੱਡੀ 'ਚ ਬੈਠੋ ਬੰਦਾ 20 ਮਿੰਟਾਂ 'ਚ ਪਹੁੰਚ ਜਾਂਦਾ।
1: ਚਲੋ
0: ਫਿਰ ਵਧੀਆ ਕੀਤਾ। ਹੋਰ ਸੁਣਾਓ,
1: ਜਾਵਾਂਗੇ।
0: ਚਲੋ ਵੈਰੀ ਗੁਡ ਵੈਰੀ ਗੁਡ। ਹੋਰ ਸੁਣਾਓ,
1: ਹੋਰ ਠੀਕ ਹੈ? ਫਸਟ ਕਲਾਸ ਕੁਆਰੀ ਹੇਠ ਬਰੋਟੇ ਤੇ ਬਰੋਟੇ ਥੱਲੇ।
0: ਅੱਛਾ,
1: ਦਦਾਰ ਸੰਧੂ ਦਾ ਗਾਣਾ, ਮੈਨੂੰ ਟਾਈਟਲ ਨੀ ਯਾਦ, ਪੂਰਾ ਨੀ ਯਾਦ।
0: ਦਦਾਰ ਸੰਧੂ ਦਾਤਣ ਕਰੇ ਕੁਆਰੀ ਸੁਣਿਓ ਇਹੀ ਆ, ਚੱਕ ਤੇ ਫੱਟੇ ਫਿਰ।
1: ਬਿਲਕੁਲ, ਮੈਂ ਕਿਹਾ ਗੂਗਲ ਤੇ ਚੱਲਦੇ ਆ।

0: चकते फटे यार अमर नूरी दीदार संधु, क्या कमाल यार बोलियां जी करता सुनी। चलो 1922 हेलो ਵਧੀਆ ਜੀ, ਕਿਵੇਂ ਹੋ?
1: ਬਹੁਤ
0: ਵਧੀਆ ਬਹੁਤ
1: ਵਧੀਆ।
0: ਕਿਆ ਬਾਤ ਹੈ, ਕਿਆ ਯਾਰ ਕਲਾ ਹੈ।
1: ਹਾਂਜੀ
0: ਹਾਂਜੀ, ਮੈਂ ਇਹ ਜਿਹੜਾ ਤੁਸੀਂ ਦੱਸਿਆ ਗਾਣਾ ਇਹ ਤਾਂ ਬਸ ਕਮਾਲ ਹੀ ਹੈ। ਰਿਲੈਕਸ ਕੀਤਾ, ਚਿਲ ਕੀਤਾ ਯਾਰਾਂ ਦੋਸਤਾਂ ਨਾਲ, ਫੰਕਸ਼ਨ ਕੀਤਾ ਥੋੜਾ ਬਹੁਤਾ।
2: ਆਪਣੇ
0: ਗ੍ਰੈਂਡ ਹੋਮ ਫਰਨੀਚਰ ਤੇ। ਚਲੋ ਹੋਰ ਸੁਣਾਓ,
2: ਵਧੀਆ ਠੀਕ ਹੈ
0: ਠੀਕ ਹੈ। ਤੁਸੀਂ ਕੋਈ ਗਾਣਾ ਗੁਣਾ ਸੁਣਨਾ? ਓਕੇ, ਸੋ ਸਾਡੇ ਨਾਲ ਸਰ ਜੀ ਜੁੜ ਚੁੱਕੇ ਨੇ ਲਾਈਵ ਵਨ ਲੋਕੇਸ਼ਨ, ਅਸੀਂ ਚੱਲਦੇ ਹਾਂ ਲਾਈਵ ਲਾਈਵ ਲਾਈਵ। ਅਤੇ ਉਸ ਤੋਂ ਪਹਿਲਾਂ ਇੱਕ ਕੁਇਕ ਮੈਸੇਜ ਮੈਂ ਤੁਹਾਨੂੰ ਦੇ ਦੇਵਾਂ। ਕੁਇਕ ਮੈਸੇਜ ਸਾਡਾ ਇੱਕ ਕੁਇਕ, ਮੈਂ ਹਮੇਸ਼ਾ ਦੱਸ ਦਊਂਗਾ ਕਿ ਯਾਰ ਹੁਣ ਦੇਖੋ ਅੱਜ ਕਣੀਆਂ ਬਹੁਤ ਪਈਆਂ, ਜੇ ਕਿਤੇ ਤੁਹਾਡੀ ਰੂਫ ਹੈ ਨਾ ਉਹ ਲੀਕ ਹੋ ਜਾਵੇ, ਪੰਗਾ ਬਹੁਤ ਜ਼ਿਆਦਾ ਹੈ, ਤੁਹਾਡੇ ਪੂਰੇ ਘਰ ਨੂੰ ਸਟਰਕਚਰਲ ਡੈਮੇਜ ਬਹੁਤ ਸਾਰਾ, ਅਤੇ ਬਾਅਦ ਦੇ ਵਿੱਚ ਪਛਤਾਓਗੇ, ਰੂਫ ਤੁਹਾਡੀ ਲੀਕ ਹੋ ਰਹੀ ਹੈ, ਤੁਸੀਂ ਜਲਦੀ ਤੋਂ ਜਲਦੀ ਰਿਪੇਅਰ ਕਰਵਾਓ। ਰੂਫ ਦੀ ਰਿਪੇਅਰ ਬਹੁਤ ਜ਼ਰੂਰੀ ਹੈ, ਅਤੇ ਇੰਸ਼ੋਰਡ ਕੰਪਨੀ ਹੈ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਕਾਲ ਕਰੋ। ਫਲੈਟ ਰੂਫ, ਸ਼ਿੰਗਲ ਰੂਫ, ਕੋਈ ਵੀ ਕੰਮ ਹੈ, ਚਾਹੇ ਕੋਈ ਮੈਟਲ ਰੂਫ ਦੀ ਵੀ ਕੋਈ ਇਨਕੁਆਇਰੀ ਕਰਨੀ ਹੈ ਕਰੋ। ਅਗਲੇ ਆਰਾਮ ਨਾਲ 20-25 ਸਾਲ ਤੁਸੀਂ ਰਿਲੈਕਸ ਹੋ, ਤੁਹਾਨੂੰ ਪਤਾ ਤੁਹਾਡੀ ਰੂਫ ਵਧੀਆ ਗੁੱਡ ਕੰਡੀਸ਼ਨ ਦੇ ਵਿੱਚ ਹੈ। 647-9194-13 ਨੰਬਰ ਹੈ, 647-919-9413-647-919-9413 ਪੈਸ਼ਨ ਰੂਫਿੰਗ, ਨਵੀਂ ਰੂਫ ਜਾਂ ਰੂਫ ਦੀ ਰਿਪੇਅਰ, 647-919-9494-13। ਸਾਡੇ ਨਾਲ ਸਰ ਜੀ ਜੁੜ ਚੁੱਕੇ ਆ ਲਾਈਵ ਲਾਈਵ ਲਾਈਵ ਆਨ ਲੋਕੇਸ਼ਨ ਮਸਤਾਨੇ ਕੈਫੇ ਐਂਡ ਕਿਚਨ। ਅੱਜ ਅਸੀਂ ਗ੍ਰੈਂਡ ਓਪਨਿੰਗ ਕਰਵਾ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ ਵਾਲਿਆਂ ਦੀ। ਤੁਸੀਂ ਇੱਕ ਵਾਰ ਮਾਰੋ ਗੇੜਾ ਅਤੇ ਡੀਲਾਂ ਸੁਣੋ। ਦੇਖੋ ਇਹ ਡੀਲ ਇਹ ਨਹੀਂ ਵੀ ਬਸ ਚੱਲਦੀਆਂ ਰਹਿਣਗੀਆਂ, ਅੱਜ ਇਹ ਡੀਲ ਤਾਂ ਲੱਗੀ ਹੈ, ਅੱਜ ਇਹਨਾਂ ਨੇ ਕੋਈ ਕਮਾਈ ਨਹੀਂ ਕਰਨੀ, ਅੱਜ ਬਸ ਇਹਨਾਂ ਨੂੰ ਇਹ ਹੈ ਕਿ ਤੁਸੀਂ ਆਓ ਅਤੇ ਤੁਸੀਂ ਇਹਨਾਂ ਦਾ ਫੂਡ ਟਰਾਈ ਕਰੋ। ਇੱਕ ਵਾਰ ਟਰਾਈ ਕਰ ਲਏ ਵਾਰ ਵਾਰ ਤੁਸੀਂ ਆਪੇ ਹੀ ਜਾਓਗੇ। ਭਾਅ ਜੀ ਨਾਲ ਹੁਣੀ ਮੇਰੀ ਗੱਲ ਹੋਈ, ਕਹਿੰਦੇ ਨਵੀਂ ਅਸੀਂ ਇੱਕ ਇੱਕ ਚੀਜ਼ ਇਨ ਹਾਊਸ ਤਿਆਰ ਕਰਦੇ ਹਾਂ, ਕਹਿੰਦੇ ਸਾਡੀ ਜਿਹੜੀ ਸੌਸ ਹੈ ਉਹ ਆਈ ਨਹੀਂ ਵੀ ਗਰੋਸਰੀ ਸਟੋਰ ਤੋਂ ਸੌਸ ਅਸੀਂ ਲਿਆਉਂਦੇ, ਅਸੀਂ ਆਪ ਬਣਾਉਂਦੇ ਹਾਂ। ਇਹਨਾਂ ਦੀ ਜਿਹੜੀ ਪਾਪੜੀ ਹੈ ਆਈ ਨਹੀਂ ਵੀ ਗੋਲ ਗੱਪੇ ਕਿਤੋਂ ਬਾਹਰੋਂ ਚਲੋ ਲਿਆ ਕੇ ਪਾਪੜੀ ਬਣ ਗਈ, ਨਹੀਂ ਪਾਪੜੀ ਵੀ ਇਨ ਹਾਊਸ ਤਿਆਰ ਹੁੰਦੀ ਹੈ। ਅਤੇ ਅੱਜ ਸਿਰਫ ਵੀ ਤੁਸੀਂ ਟਰਾਈ ਕਰੋ, ਟਿੱਕੀ ਚਾਟ $1 ਚ, ਸਮੋਸਾ ਚਾਟ $1 ਚ, ਚਾਟ ਪਾਪੜੀ $1 ਚ, ਮਸਤਾਨੇ ਕੈਫੇ ਐਂਡ ਕਿਚਨ, 2 Kennedy Road South, Kennedy Queen, ਮਸਤਾਨੇ ਕੈਫੇ ਐਂਡ ਕਿਚਨ। ਤੇ ਸਰ ਜੀ ਸਾਡੇ ਨਾਲ ਨੇ, ਸਰ ਜੀ ਵੈਲਕਮ।
3: ਜੀ ਭਾਈ ਜੀ ਬਹੁਤ ਸ਼ੁਕਰੀਆ ਤੇ ਥੈਂਕ ਯੂ ਸੋ ਮਚ, ਪਹੁੰਚੇ ਹਾਂ ਇੱਥੇ ਮਸਤਾਨੇ ਕੈਫੇ ਐਂਡ ਕਿਚਨ, ਤੇ ਬੜਾ ਹੀ ਸ਼ਾਨਦਾਰ ਭਾਈ ਜੀ ਮਾਹੌਲ ਹੈ, ਮੈਂ ਤੇ ਸਪੈਸ਼ਲ ਦੇਖ ਕੇ ਵੀ ਹੈਰਾਨ ਹਾਂ, ਤੁਸੀਂ ਵੀ ਅਨਾਊਂਸ ਕੀਤਾ ਹੀ ਹੈ ਵੀ ਜਿਹੜੀ ਟਿੱਕੀ ਚਾਟ ਸਿਰਫ $1 ਨੂੰ ਪ੍ਰੋਵਾਈਡ ਹੋ ਰਹੀ ਹੈ, ਸਮੋਸਾ ਚਾਟ $1, ਚਾਟ ਪਾਪੜੀ ਸਿਰਫ $1 ਦੇ ਵਿੱਚ, ਇਹ ਗਿਫਟ ਹੀ ਹੈ ਸਾਰਿਆਂ ਦੇ ਲਈ। ਇੱਕ ਜਿਹੜਾ ਸਟਾਰਟਿੰਗ ਦੇ ਵਿੱਚ ਆਪਾਂ ਕਹਿ ਲਈਏ ਪਿਆਰ ਮੁਹੱਬਤ ਵੰਡਣਾ, ਤੁਸੀਂ ਆਓ ਇੱਥੇ ਪਹੁੰਚੋ, ਫੂਡ ਟਰਾਈ ਕਰੋ, ਗੁਲਾਬ ਜਾਮਨ ਪਕੌੜੇ ਵੀ ਪੂਰੇ ਸਜੇ ਹੋਏ ਆ, ਤਿਆਰ ਹੈ, ਲਾਈਵ ਡੀਜੇ ਚੱਲ ਰਿਹਾ, ਤੇ ਬਾਈ ਜੀ ਨਾਲੋ ਨਾਲ ਫੈਮਿਲੀ ਲੈ ਕੇ ਆਓ ਤੇ ਨਾਲੇ ਫੋਟੋ ਬੂਥ ਅੰਦਰ ਆਓ, ਆਪਣੀ ਫੋਟੋ ਖਿਚਾਓ, $1 ਦੀਆਂ ਚੀਜ਼ਾਂ ਲੈ ਕੇ ਜਾਓ, ਤੇ ਕੀ ਪਤਾ ਤੁਸੀਂ ਟੀਵੀ ਵਿਨ ਕਰ ਸਕਦੇ ਹੋ, ਬੜੇ ਗਿਫਟ ਨੇ ਇੱਥੇ ਆ ਕੇ। ਇੰਸਟਾਗ੍ਰਾਮ ਪੇਜ ਤੁਸੀਂ ਜਾ ਕੇ ਲਾਈਕ ਕਰੋ ਤੇ ਨਾਲ ਦੀ ਨਾਲ ਤੁਸੀਂ ਅਚੀਵ ਕਰ ਸਕਦੇ ਹੋ ਬੜਾ ਕੁਛ, ਬਾਈ ਮੇਰੇ ਨਾਲ ਹੈ।
0: ਆਪਣੇ ਮਾਈਕ ਦਾ ਹਲਕਾ ਜਿਹਾ ਵਾਲੀਅਮ ਡਾਊਨ ਕਰ ਲਓ, ਤੇ ਤੁਸੀਂ ਸਾਰੇ ਆ ਰਹੇ ਹੋ, ਇਹਨਾਂ ਨੇ ਬਹੁਤ ਹੀ ਸੋਹਣਾ ਇੱਕ ਫੋਟੋ ਬੂਥ ਵੀ ਜਿਵੇਂ ਸਰ ਜੀ ਨੇ ਕਿਹਾ ਲਾਇਆ ਹੋਇਆ ਯਾਰਾਂ ਦੋਸਤਾਂ ਫੈਮਿਲੀ ਨਾਲ, ਤੁਸੀਂ ਵਧੀਆ ਸੋਹਣੀ ਜਿਹੀਆਂ ਪਿਕਚਰਸ ਵੀ ਖਿਚਵਾਓ। ਐਂਡ ਸਾਰਿਆਂ ਲਈ ਚਾਹ ਪਕੌੜੇ ਗੁਲਾਬ ਜਾਮਣ ਵੈਸੇ ਹੀ ਆ, ਆਓ ਕੁਛ ਖਰੀਦਣਾ ਨਹੀਂ ਖਰੀਦਣਾ ਤੁਹਾਡੀ ਮਰਜ਼ੀ ਹੈ, ਮਾਹੌਲ ਦੇਖੋ ਤੇ ਖਾਣਾ ਪੀਣਾ ਤੇ ਚਾਹ ਇੰਜੋਏ ਕਰੋ। ਤੇ ਜੀ ਸਰ ਜੀ
3: ਜੀ ਬਾਈ ਜੀ ਨਾਲੋਂ ਨਾਲ ਜਿਹੜੀ ਗੋਲੀ ਸੋਡਾ ਮੈਂ ਹੁਣੇ ਪੀ ਕੇ ਹਟਿਆ ਯਾਰ, ਨਜ਼ਾਰਾ ਹੀ ਆ ਗਿਆ ਇਹੋ ਜਿਹੇ ਗਰਮ ਮੌਸਮ ਚ।
4: ਜੇ ਤੁਸੀਂ ਗੋਲੀ ਵਾਲਾ ਬੱਤਾ ਕਹੋਗੇ ਫਿਰ ਹੋਰ ਸਵਾਦ ਲੱਗਣਾ।
3: ਹਾਏ ਹਾਏ ਹਾਏ, ਗੋਲੀ ਸੋਡਾ ਗੋਲੀ ਵਾਲਾ ਬੱਤਾ ਤੇ ਆਓ ਤੁਸੀਂ ਇੰਜੋਏ ਕਰੋ। ਜਿਹੜੇ ਮੰਡੇ ਦਾ ਨੀਲਾ ਪਨ ਹੈ ਨਾ, ਮੰਡੇ ਬਲੂਜ਼, ਉਹ ਖਤਮ ਹੁੰਦਾ ਇੱਥੇ ਆ ਕੇ, ਕਿਉਂਕਿ ਡੀਜੇ ਸਨੀ ਸੋ ਡੀਜੇ ਸਨੀ ਸ਼ਰਮਾ ਸਾਡੇ ਨਾਲ ਇੱਥੇ ਮਿਊਜ਼ਿਕ ਦੀ ਵਾਈਬ ਜਿਹੜੀ ਪੂਰੀ ਕਦਮਾਂ ਦੇ ਨਾਲ ਕਦਮ ਥਿਰਕ ਰਹੇ ਆ ਸਰੋਤੀ ਵੀ ਜੁੜੇ ਹੋਏ ਨੇ ਪੰਜਾਬੀ ਲਹਿਰਾਂ ਦੇ। ਜੀ ਬਾਜੀ ਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ?
4: ਬਹੁਤ ਵਧੀਆ ਜੀ। ਹੈਲੋ
0: ਬੋਲੋ ਜੀ,
2: ਬੋਲੋ ਜੀ,
4: ਹੈਲੋ
0: ਹਾਂਜੀ
4: ਮੈਂ ਗੱਡੀ ਚਲਾਉਂਦਾ ਚਲਾਉਂਦਾ ਮੈਂ ਦਿਲ ਕੀਤਾ ਮੈਂ ਵਾਕਈ ਡਿਸਟੈਂਸ ਸੀਗਾ ਮੈਂ ਭਾਜੀ ਨੂੰ ਰੇਡੀਓ ਔਨ ਕੀਤਾ ਤੇ ਮੈਂ ਨਾਲ ਹੀ ਬਸ ਮੈਨੂੰ ਇੱਕ ਮਿੰਟ ਲੱਗਾ ਮੈਂ ਇੱਥੇ ਆ ਗਿਆ ਭਾਈ ਕਹਿੰਦੇ ਦਾਨੇ ਲਿਖਿਆ ਖਾਣੇ ਵਾਲੇ ਨਾ ਮੈਂ ਸੁਣਿਆ ਸੀ ਮੈ
3: ਬਾਤ ਹੈ ਬਾਈ ਜੀ ਨੇ ਟਿੱਕੀ ਪਸੰਦ ਸੀ ਅੱਜ ਧਿਆਨ ਆਇਆ ਤੇ ਨਾਲ ਹੀ ਟਿੱਕੀ ਲੱਭ ਗਈ ਹੱਥ ਵਿੱਚ ਫੜੀ ਹੈ ਤੁਸੀਂ ਵੀ ਆਓ ਪਹੁੰਚੋ ਮਸਤਾਨੇ ਆ ਕੇ ਇੰਜੋਏ ਕਰੋ ਤੇ ਆ ਕੇ ਜਿਹੜਾ ਇੱਥੇ ਗਾਣੇ ਗੀਤ ਸੰਗੀਤ ਮਿਊਜ਼ਿਕ ਫੋਟੋਆਂ ਕਿਆ ਬਾਤ ਹੈ ਪਹੁੰਚੋ ਮਸਤਾਨੇ ਦੀ ਗ੍ਰੈਂਡ ਓਪਨਿੰਗ ਅਡਰੈਸ
4: ਕੈਨੇਡੀ ਰੋਡ ਸਾਊਥ ਕੈਨੇਡੀਅਨ ਕੁਵੀਨ ਦਾ ਇੰਟਰਸੈਕਸ਼ਨ ਵੱਡਾ ਸਾਰਾ ਟ੍ਰੈਂਡ ਲੱਗਿਆ ਬਸ ਆ ਜਾਓ ਬਸ ਭੰਗੜੇ ਪੈ ਰਹੇ ਤੁਹਾਨੂੰ ਦੇਖ ਜਾਣੇ
3: ਕਿਆ ਬਾਤ ਹੈ ਬਾਈ ਜੀ ਬੈਕ ਟੂ ਯੂ
0: ਵੈਰੀ ਗੁੱਡ ਸੋ ਟੂ ਕੈਨੇਡੀ ਰੋਡ ਸਾਊਥ ਤੇ ਖੂਬੀ ਇਹ ਹੈ ਕਿ ਯਾਰ ਲੋਕੇਸ਼ਨ ਬੜੀ ਵਧੀਆ ਤੁਸੀਂ ਕੈਨੇਡੀ ਕੁਈਨ ਦੇ ਨੇੜੇ ਹੋ ਕੈਨੇਡੀ ਸਟੀਲ ਦੇ ਨੇੜੇ ਹੋ ਤੁਸੀਂ ਚਾਹੇ 410 ਸਟੀਲਸ 410 ਕੁਈਨ ਚਲੋ 410 ਵਿਲੀਅਮ ਬਵੇੜ ਤੱਕ ਵੀ ਆਓ ਤੁਹਾਨੂੰ ਮਿੰਟ ਲੱਗਣਾ 410 ਤੋਂ ਉਤਰੋ ਉਤਰਨ ਸਾਰ ਕੈਨੇਡੀ ਕੁਈਨ ਤੇ ਆ ਜਾਓ ਐਟ 2 ਕੈਨੇਡੀ ਰੋਡ ਸਾਊਥ ਮਸਤਾਨੇ ਕੈਫੇ ਐਂਡ ਕਿਚਨ ਥੈਂਕ ਯੂ ਬ੍ਰਦਰਸ ਥੈਂਕ ਯੂ ਸੋ ਮਚ ਅੱਜ ਤਾਂ ਨਾਲੇ ਸਰ ਜੀ ਨਾਲੇ ਪ੍ਰਭ ਤਾਂ ਬੱਲੇ ਬੱਲੇ ਤੇ ਬਹਿਰੇ ਬਹਿਰੇ ਹੋਈ ਪਈ ਹੈ ਸੋ ਪ੍ਰੋਗਰਾਮ ਪੰਜਾਬੀ ਤਰ੍ਹਾਂ ਕਿਵੇਂ ਹੋ ਸਾਰੇ ਠੀਕ ਠਾਕ ਹੋ ਬੱਲੇ ਬੱਲੇ ਥੋੜ੍ਹੇ ਲਈ ਵੇਨਾ ਮਾਰ ਜਾਲ ਮੈਂ ਨਾ ਥੋੜ੍ਹਾ ਥੋੜ੍ਹੇ ਲਈ ਇੱਕ ਨਵਾਂ ਗਾਣਾ ਲਾ ਦਿੰਦਾ ਕਿਉਂਕਿ ਨਵਾਂ ਪੁਰਾਣਾ ਥੋੜ੍ਹਾ ਜਿਹਾ ਉਹ ਆਪਣਾ ਮਾਹੌਲ ਜਿਹਾ ਚੱਲਦਾ ਰਹੇ ਨਾ ਤਾਂ ਵਧੀਆ ਰਹਿੰਦਾ ਹੁਣ ਬੈਕ ਟੂ ਬੈਕ 2 ਲੈਜੈਂਡਰੀ ਜਿਹੇ ਗਾਣੇ ਲਾਤੇ ਫਿਰ ਉਹ ਸਵਾਦ ਜਿਹਾ ਨਹੀਂ ਰਹਿੰਦਾ ਹੁਣ ਥੋੜ੍ਹਾ ਜਿਹਾ ਤੁਹਾਨੂੰ ਚੇਂਜ ਕਰਕੇ ਨਾ ਕੁਝ ਇੱਕ ਨਵਾਂ ਵੀ ਸੁਣਾਉਂਦੇ ਹਾਂ ਪ੍ਰੋਗਰਾਮ ਹੈ ਪੰਜਾਬੀ ਦਾ ਇੱਕ ਮੈਸੇਜ ਲੈ ਲਈਏ ਏਰਨ ਮਿਲਸ ਐਕਿਰਾ ਦਾ ਫਿਰ ਅਗਲੀ ਗੱਲਬਾਤ ਕਰਦੇ ਹਾਂ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਰਾ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਰਾ 905-828-5800 ਤੇ ਕਾਲ ਕਰੋ ਬਿਲਕੁਲ ਕਾਲ ਕਰੋ ਤੇ 6071 ਹੈਲੋ
5: ਹਾਂਜੀ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਕਿਵੇਂ ਹੋ
5: ਬਸ ਵਧੀਆ ਵੀਰੇ ਵਧੀਆ ਬੜੇ ਚਿਰਾਂ ਬਾਅਦ ਮੈਂ ਕਿਹਾ ਮੇਰਾ ਨੰਬਰ ਉਹ ਹੋਇਆ ਮੈਂ ਕਿਹਾ ਬਾਈ ਨੂੰ ਫੋਨ ਕਰ ਲਈਏ
0: ਕਿਆ ਬਾਤ ਹੈ ਕਿਉਂ ਨਹੀਂ ਯਾਰ ਆਲਵੇਜ਼ ਮੋਸਟ ਵੈਲਕਮ
5: ਹਾਂਜੀ ਹਾਂਜੀ ਤੁਹਾਡੀ ਬਾਤ ਸੁਣ ਕੇ ਵਧੀਆ ਲੱਗਿਆ ਬਾਈ ਯਾਰ
0: ਥੈਂਕ ਯੂ ਵੀਰੇ ਕਿੱਥੇ ਰਹੇ ਹੋ ਇੰਨਾ ਚਿਰ
5: ਮੈਂ ਵੀਰੇ ਇੰਡੀਆ ਗਿਆ ਹੋਇਆ ਜੀ
0: ਇੰਡੀਆ ਅੱਛਾ ਕਿਆ ਬਾਤ ਕਿੰਨੇ ਚਿਰ ਲਈ
5: ਮੈਂ ਡੇਢ ਕੁ ਮਹੀਨਾ ਲਾ ਕੇ ਆਇਆ ਜੀ
0: ਡੇਢ ਮਹੀਨਾ ਕਿੱਦਾਂ ਰਿਹਾ ਤੁਹਾਡਾ ਇੰਡੀਆ ਦਾ ਸਫ਼ਰ
5: ਵਧੀਆ ਵੀਰੇ ਬਸ ਬੱਤੀ ਤੋਂ ਔਖੇ ਹੋ ਜਾਂਦੇ ਆ ਚਲੇ ਜਾਂਦੀ ਆ ਹੁਣ ਕੱਲ ਪਰਸੋ ਦਾ ਕਹਿੰਦੇ ਸੀਗੇ ਬਈ 2 ਦਿਨ ਦਾ ਕੱਟ ਲੱਗਣਾ ਬੈਕ ਟੂ ਬੈਕ ਹੀ ਪਰ ਬਚਾ ਹੋ ਗਿਆ ਕਿਉਂਕਿ ਉਧਰ ਸਟ੍ਰਾਈਕ ਸੀਗੀ ਉਹਨਾਂ ਦੀ ਨਾ
0: ਅੱਛਾ ਅੱਛਾ
5: ਤੇ ਔਖਾ ਹੋ ਜਾਂਦਾ
0: ਨਹੀਂ ਸਪੈਸ਼ਲੀ ਜਦੋਂ ਨਾ ਸਮਰ ਹੈ ਇੰਨੀ ਗਰਮੀ ਦੇ ਵਿੱਚ ਤਾਂ ਹੋਰ ਵੀ ਔਖਾ ਹੋ ਜਾਂਦਾ
5: ਬਿਲਕੁਲ ਜੀ ਬਿਲਕੁਲ
0: ਚਲੋ ਕੋਈ ਨਾ ਇੱਥੇ ਆ ਗਏ ਇੱਥੇ ਨਹੀਂ ਜਾਂਦੀ ਹੁਣ ਤੁਹਾਡੀ ਬਿਜਲੀ ਇੱਥੇ ਨਾ ਕਿਹੜਾ ਹੁਣ ਮੈਨੂੰ ਯਾਦ ਨਹੀਂ ਕਿਹੜੇ ਸਾਲ ਦੀ ਗੱਲ ਹੈ ਉਦੋਂ ਯਾਰ ਮੈਂ ਵੀ ਬੜਾ ਛੋਟਾ ਸਿਮਲਾ ਦਾ, ਅੱਜ ਤੋਂ ਹੋਊ ਤਕਰੀਬਨ 20-22 ਸਾਲ ਦੀ ਗੱਲ, ਉਦੋਂ ਇੱਕ ਅੱਧੇ ਦਿਨ ਲਈ ਨਹੀਂ ਇੱਕ ਡੇਢ ਦਿਨ ਲਈ ਮੈਨੂੰ ਲੱਗਦਾ ਬਿਜਲੀ ਗਈ ਸੀ। ਉਦੋਂ ਸਾਰਿਆਂ ਨੂੰ ਭਾਜੜਾਂ ਪੈ ਗਈਆਂ, ਕੀ ਕਰਾਂਗੇ, ਕੀ ਖਾਵਾਂਗੇ, ਕੀ ਯੂਨੋ ਕਿਵੇਂ ਆਪਾਂ ਹੁਣ ਫਰਿੱਜ ਦੇ ਵਿੱਚ ਇੰਨਾ ਸਮਾਨ ਹੁੰਦਾ ਕਿਵੇਂ ਕੰਟਰੋਲ ਕਰਾਂਗੇ, ਬੜਾ ਔਖਾ ਹੋਇਆ
5: ਵੀਰੇ। ਹਾਂ ਉਹ 2013 ਦੀ ਵੀ ਗੱਲ ਹੈ ਵੀਰੇ, ਜਦੋਂ ਸਟੋਰਮ ਆਇਆ ਸੀਗਾ, ਆਈਸ ਸਟੋਰਮ ਨਾ, ਅਸੀਂ ਇਟੋਬੀਕੋ ਸੀਗੇ ਉਦੋਂ, ਤੇ ਉਦੋਂ ਵੀ ਡੇਢ ਪੌਣੇ ਦੋ ਕੁ ਦਿਨਾਂ ਲਈ ਲਾਈਟ ਆਈ ਨੀਗੀ ਵੀਰੇ।
0: ਅੱਛਾ, ਦੋ ਤਿੰਨ ਦਿਨ? ਤਕਰੀਬਨ 55 ਮਿਲੀਅਨ ਲੋਕ ਅਫੈਕਟ ਹੋਏ, ਉਦੋਂ ਬੜਾ ਪੰਗਾ ਪਿਆ। ਆਈ ਥਿੰਕ ਸਭ ਤੋਂ ਵੱਡੀ ਆਊਟੇਜ ਸੀਗੀ ਇੰਟੇਰੀਓ ਦੀ, ਕਹਿੰਦੇ 4 ਦਿਨ ਆਊਟੇਜ ਰਹੀ ਹੈ 4 ਦਿਨ।
5: ਔਖਾ ਵਿਚਾਰਾ ਆਇਆ ਮੈਨੂੰ ਲੈਣ, ਬਈ ਮੈਨੂੰ ਮੈਨੂੰ ਘਰੇ ਡ੍ਰੌਪ ਕਰ ਦੇਵੇ।
0: ਚਲੋ ਕਿਤੇ ਨਾ ਕਿਤੇ ਹੋਣਾ ਵੀ ਚਾਹੀਦਾ ਯਾਰ, ਵਧੀਆ ਥੋੜੇ ਜਿਹਾ ਫੋਨਾਂ ਤੋਂ ਇੰਟਰਨੈਟ ਤੋਂ ਡਿਸਕਨੈਕਟ ਬੰਦਾ ਹੋ ਜਾਂਦਾ। ਸੋਸ਼ਲ ਮੀਡੀਆ ਤੋਂ, ਸੋਸ਼ਲ ਮੀਡੀਆ ਠੀਕ ਹੈ, ਬਿਜਲੀ ਤੋਂ ਤਾਂ ਨਹੀਂ ਕਰਦੇ ਖੈਰ, ਬਟ ਜਿਹੜੇ ਕੈਂਪਿੰਗ ਕੁੰਪਿੰਗ ਜਾਂਦੇ ਉਹ ਤਾਂ ਉਹਨਾਂ ਨੂੰ ਇਹ ਹੁੰਦਾ ਕੋਈ ਬਿਜਲੀ ਨਹੀਂ, ਕੋਈ ਕੁਛ ਨਹੀਂ, ਥੋੜਾ ਜਿਹਾ ਵਿਲਡਰਨੈਸ ਦੇ ਵਿੱਚ ਜ਼ਿੰਦਗੀ ਜੀਏ। ਦੁਆਬਾ ਟਰੈਵਲ ਨੇ ਨਾ ਡੀਲ ਲਾਈ ਹੈ, ਦੁਆਬਾ ਟਰੈਵਲ ਤੇ ਪਹੁੰਚੋ ਜਿੱਥੇ ਟੋਰੋਂਟੋ ਟੂ ਲੁਧਿਆਣਾ ਇੱਕ ਸਟੋਪ ਹੈ, ਸਪਤੰਬਰ ਚ ਜਾਓ ਨਵੰਬਰ ਚ ਮੁੜੇ ਆਓ। ਟੋਰੋਂਟੋ ਟੂ ਲੁਧਿਆਣਾ $1,585 ਦੇ ਵਿੱਚ, ਟੋਰੋਂਟੋ ਟੂ ਲੁਧਿਆਣਾ ਰਾਊਂਡ ਟ੍ਰਿਪ $1,585 ਇੱਕ ਸਟੋਪ ਹੈ। ਕਿਆ ਬਾਤ ਹੈ, ਕਿਆ ਡੀਲ ਹੈ! ਸੋ ਤੁਸੀਂ ਜ਼ਰੂਰ ਟਿਕਟ ਲਓ ਦੁਆਬਾ ਟਰੈਵਲ, ਵਧੀਆ ਸਰਵਿਸ, ਲੋਐਸਟ ਰੇਟ 905-796-7800 ਨੰਬਰ ਹੈ ਦੁਆਬਾ ਟਰੈਵਲ, 905-796-7800, 905-796-7800, 905-796-7800 ਦੇ ਉੱਤੇ ਤੁਸੀਂ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਜ਼ਰੂਰ ਜਲਦੀ ਤੋਂ ਜਲਦੀ ਗੱਲਬਾਤ ਕਰੋ, ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਸੋ ਚਲੋ ਅਗਲਾ ਇੱਕ ਗੀਤ ਤੁਹਾਡੇ ਲਈ ਲਾਉਣੇ ਆ, 905-673-3337 ਆਪਣਾ ਨੰਬਰ ਹੈ, 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ। ਚੀਮਾ ਵਾਈ, ਚੀਮਾ ਵਾਈ, ਚੀਮੇ ਦਾ ਇਹ ਨਹੀਂ ਮੈਂ ਗਾਣਾ ਸੁਣਾਇਆ, ਕੁਝ ਦਿਨ ਹੋ ਗਏ, ਸੁਣਦੇ ਹਾਂ।

0: ਦੀ ਗੱਲ ਸਹੀ ਹੈ ਕਿ ਗਾਣਾ ਹਜੇ ਤੱਕ ਹੋਇਆ ਨਹੀਂ ਫਲੋਪ ਮੇਰਾ, ਤੇ ਵਾਕਈ ਮੈਨੂੰ ਨਹੀਂ ਲੱਗਦਾ ਕਿ ਚੀਮੇ ਬਾਈ ਦਾ ਕੋਈ ਗਾਣਾ ਜਿਹੜਾ ਇਹਨੇ ਕੱਢਿਆ ਹਜੇ ਤੱਕ ਫਲੋਪ ਹੋਇਆ। ਸੋ ਗਾਣੇ ਯਾਰ ਚੱਲੇ ਬੜੇ ਨੇ। ਸੋ ਵਾਹ ਮੁੰਡਾ ਯਾਰ ਹੁਣ ਲਿਖਦਾ ਇੰਨਾ ਸੋਹਣਾ, ਕਿਆ ਬਾਤ ਹੈ। 3582 ਹੈਲੋ।
1: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
1: ਠੀਕ ਹੈ, ਤੁਸੀਂ ਸੁਣਾਓ ਨਵੀਂ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ ਆ।
1: ਅਸੀਂ ਉੱਥੇ ਜਾ ਰਹੇ ਹਾਂ ਕੱਲ ਗੱਡੀ ਲੈਣ ਆਪਣਾ ਕੈਲੇਡੋਨ ਮਿਤਸੂਬਿਸ਼ੀ ਦੇ।
0: ਓ ਵਾਹ ਬਈ ਵਾਹ, ਕੀ ਬਾਤ ਹੈ, ਮੁਬਾਰਕਾਂ।
1: ਮੁਬਾਰਕਾਂ ਤੁਹਾਨੂੰ ਬਹੁਤ ਬਹੁਤ, ਸਾਨੂੰ ਵੀ ਮੁਬਾਰਕਾਂ, ਤੁਹਾਨੂੰ ਵੀ। ਤੇ ਤੁਹਾਡਾ ਨਾਮ ਅਸੀਂ ਜ਼ਰੂਰ ਲਵਾਂਗੇ ਉਹਨਾਂ ਨੂੰ। ਤੇ ਕਿਹਨਾਂ ਨੂੰ ਮਿਲਣਾ ਹੈਗਾ ਉੱਥੇ?
0: ਤੁਸੀਂ ਹਜੇ, ਅੱਛਾ ਹਜੇ ਗੱਲ ਨਹੀਂ ਹੋਈ ਉਹਨਾਂ ਨਾਲ?
1: ਨਹੀਂ ਨਹੀਂ ਨਹੀਂ, ਗੱਲ ਨਹੀਂ ਹੋਈ ਬਿਲਕੁਲ। ਅਸੀਂ ਤੁਹਾਡਾ ਨਾਂ ਲੈਣਾ ਤੇ ਅਸੀਂ ਸਵੇਰੇ ਉੱਥੇ ਪਹੁੰਚ ਜਾਣਾ ਕੋਈ ਅਰਾਊਂਡ 11-12 ਵਜੇ।
0: ਓਕੇ, ਤੁਸੀਂ ਲਾਈਨ ਤੇ ਰਹੋ। ਜੀਵਨ ਹੈਲੋ।
2: ਹਾਂਜੀ, ਓਕੇ,
0: ਕਿਵੇਂ ਹੋ? ਜੀਵਨ ਜੀ ਨੇ, ਜੀਵਨ ਉਥੋਂ ਦੇ ਮਾਲਕ ਨੇ।
1: ਸੋ
0: ਤੁਸੀਂ ਚਲੇ ਜਾਇਓ ਤੇ ਮੈਂ ਤੁਹਾਡੀ ਗੱਲ ਵੀ ਕਰਾਂ। ਜੀਵਨ ਆਨੰਦ ਜੀ ਆਪਣੇ ਨਾਲ ਨੇ।
1: ਹਾਂਜੀ ਜੀਵਨ ਜੀ, ਮੈਂ ਤੁਹਾਨੂੰ ਮਿਲ ਰਿਹਾ ਉੱਥੇ ਕੱਲ ਕੋਈ ਅਰਾਊਂਡ 12-12:30 ਵਜੇ। ਠੀਕ ਹੈ ਜੀ ਜੀਵਨ ਜੀ?
2: ਕੋਈ ਚੱਕਰ ਨਹੀਂ ਭਾਈ, ਜੋ ਕਹੋਗੇ ਕੱਲ ਉਹ ਕਰ ਦਾਂਗੇ।
1: ਬਾਬਾ ਥੈਂਕ ਯੂ ਵੈਰੀ ਮਚ, ਰੀਅਲੀ ਅਪਰੀਸ਼ੀਏਟ ਦੈਟ। ਤੇ ਅਸੀਂ ਆ ਰਹੇ ਹਾਂ ਤੁਹਾਡੇ ਕੋਲ ਕੱਲ ਗੱਡੀ
0: ਲੈ। ਥੈਂਕ ਯੂ, ਬਹੁਤ ਸ਼ੁਕਰੀਆ। ਸੋ ਜੀਵਨ, ਇਹ ਹੋ ਗਈ ਇਹਨਾਂ ਦੀ ਗੱਲ। ਸੋ ਕੈਲੇਡਨ ਮਿਤਸੂਬਿਸ਼ੀ ਨੰਬਰ 1 ਹੈ, ਜੀਵਨ ਉੱਥੋਂ ਦੇ ਸੀਈਓ ਨੇ, ਤੇ ਨੰਬਰ ਹੈ 6476782754। ਸੋ ਜੀਵਨ ਵੈਲਕਮ ਬ੍ਰਦਰ, ਤੇ ਬਾਕੀਆਂ ਨੂੰ ਵੀ ਦਿਓੜੀ ਲਾ।
2: ਥੈਂਕ ਯੂ ਜੀ। ਸੋ ਜਿੱਦਾਂ ਤੁਸੀਂ ਕਿਹਾ ਜੀ ਨੰਬਰ 1 ਚੱਲ ਰਹੇ, ਸੋ ਸਾਡਾ ਪ੍ਰਾਈਸ ਤੇ ਸਾਡੀ ਕਸਟਮਰ ਸਰਵਿਸ ਪੂਰੇ ਕੈਨੇਡਾ ਚ ਕਿਸੇ ਤੋਂ ਬੀਟ ਨਹੀਂ ਹੋਣੀ ਜੀ। ਸੋ ਜੁਲਾਈ ਦਾ ਲਾਸਟ ਵੀਕ ਰਹਿ ਗਿਆ, ਫਰਾਈਡੇ ਤੱਕ ਆਪਣਾ ਮੰਥ ਐਂਡ ਸੇਲਸ ਚੱਲ ਰਹੀਆਂ ਵਾ। ਸੋ ਵੀਕਐਂਡ ਤੇ ਵੀ ਇਹ ਸਾਡਾ ਬਹੁਤ ਬਿਜ਼ੀ ਵੀਕਐਂਡ ਸੀ, 2 ਦਿਨ ਚ ਅਸੀਂ 21 ਗੱਡੀਆਂ ਵੇਚੀਆਂ ਜੀ। ਸੋ ਕਾਫੀ ਦੂਰੋਂ ਬੰਦੇ 30,000 ਦੇ ਵਿੱਚ ਤੁਹਾਨੂੰ 5 ਸੀਟਰ ਬ੍ਰੈਂਡ ਨਿਊ SUV।
0: ਸਰ ਆਵਾਜ਼ ਕੱਟੀ ਸੀ, ਬ੍ਰੈਂਡ ਨਿਊ 5 ਸੀਟਰ SUV ਕਿੰਨੇ ਚ?
2: 25,24,998।
0: ਬੱਲੇ ਬੱਲੇ।
2: ਸੋ 10 ਸਾਲ ਦੀ ਵਾਰੰਟੀ ਹੋਊਗੀ ਜੀ, 1,60,000 ਕਿਲੋਮੀਟਰ ਦੀ, ਨਾਲ ਰੋਡ ਸਾਈਡ ਅਸਿਸਟੈਂਸ 5 ਸਾਲ ਲਈ ਫ੍ਰੀ ਹੋਊਗੀ, ਅਨਲਿਮਿਟਿਡ ਕਿਲੋਮੀਟਰਸ। ਤੇ ਨਾਲ ਦੀ ਨਾਲ ਇਹਦਾ ਇੰਟਰਸਟ ਰੇਟ ਜੇ ਤੁਸੀਂ 7 ਸਾਲ ਦੇ ਨੂੰ ਫਾਈਨੈਂਸ ਕਰਾਉਂਦੇ ਹੋ ਸਿਰਫ 1.99 ਹੋਊਗਾ।
0: ਕੀ ਬਾਤ ਹੈ।
2: ਸੋ ਬਾਕੀ ਪੰਜਾਬੀ ਲਹਿਰਾਂ ਦਾ ਕੋਈ ਰੈਫਰੈਂਸ ਹੋਊਗਾ ਉਹਨਾਂ ਨੂੰ ਐਡੀਸ਼ਨਲ ਅਸੀਂ ਡਿਸਕਾਊਂਟ ਵੀ ਦੇਵਾਂਗੇ। ਵਿੰਟਰ ਟਾਇਰ ਪੈਕੇਜ ਵੀ ਅਸੀਂ ਫ੍ਰੀ ਲਾਇਆ ਹੋਇਆ, ਇਹਦੀ ਵੈਲਿਊ 2,000 ਤੱਕ ਬਣਦਾ।
0: ਵੈਰੀ ਗੁੱਡ। ਸੋ ਡੀਲਾਂ ਡੀਲਾਂ ਨੇ ਸਭ ਟੌਪ ਦੇ ਕਮਾਲ ਦੇ ਫੀਚਰ ਨੇ, ਬਹੁਤ ਹੀ ਰੀਜ਼ਨੇਬਲ ਰੇਟ ਹੈ, ਤੇ ਮਿਤਸੂਬਿਸ਼ੀ ਦੀਆਂ ਗੱਡੀਆਂ ਬੜੀ ਹਾਈ ਕੁਆਲਿਟੀ। ਤੇ ਯਾਰ 10 ਸਾਲ ਦੀ ਵਾਰੰਟੀ ਐਵੇਂ ਨਹੀਂ ਮਿਲਦੀ, 10 ਸਾਲ ਦੀ ਵਾਰੰਟੀ ਦੇ ਨੰਬਰ ਹੈ 6476782754 ਜੀਵਨ ਹੁਣ ਦਾ। ਤੇ ਹੋਰ ਕੋਈ ਜੀਵਨ ਇਨਫੋਰਮੇਸ਼ਨ?
2: ਬਾਕੀ ਪ੍ਰਾਈਸ ਤੇ ਸਰਵਿਸ ਜਿੱਦਾਂ ਆਲਵੇਜ਼ ਕਹਿੰਦੇ ਆ ਜੀ, ਜੇ ਕੋਈ ਬੰਦਾ ਦੂਰ ਰਹਿੰਦਾ ਨਾ, ਕੋਈ ਵੀ ਮਿਤਸੂਬਿਸ਼ੀ ਦੀ ਡੀਲਰਸ਼ਿਪ ਤੇ ਜਾ ਕੇ ਚਾਹੇ ਗੱਡੀ ਚੈੱਕ ਕਰ ਲਵੇ, ਡੀਲ ਬਣਾ ਲਵੇ, ਫਿਰ ਸਾਨੂੰ ਕਾਲ ਕਰ ਲਵੇ, ਫਿਰ ਵੀ ਤਸੱਲੀ ਕਰਾ ਦਾਂਗੇ। ਉਹੀ ਨਹੀਂ ਅਸੀਂ ਕਹਿੰਦੇ ਕਿ ਸਾਡਾ ਪ੍ਰਾਈਸ ਪੂਰੇ ਕੈਨੇਡਾ ਦੇ ਵਿੱਚ ਲੋ ਆ। ਸੋ ਬਾਕੀ ਅਸੀਂ ਟ੍ਰੇਡ ਵੀ ਕਰਦੇ ਹਾਂ, ਪੁਰਾਣੀ ਗੱਡੀ ਜਿਹੜੀ ਮਰਜ਼ੀ ਲਿਆ ਉਹਨੂੰ ਟ੍ਰੇਡ ਵੀ ਕਰਾਂਗੇ, ਮਾਰਕੀਟ 'ਚੋਂ ਬੈਟਰ ਪ੍ਰਾਈਸ ਦੇਵਾਂਗੇ, ਨਾਲ ਦੀ ਨਾਲ ਟੈਕਸ ਦੀ ਸੇਵਿੰਗ ਵੀ ਹੋਊਗੀ। ਤੇ ਜੇ ਕਿਸੇ ਨੇ ਲੈਣਾ 7 ਸੀਟਰ, 36,400 ਸ਼ੁਰੂ ਹੋ ਜਾਂਦਾ ਜੀ, 5 ਸਾਲ ਤੇ 0% ਲੱਗਿਆ ਸਿਰਫ ਆਹ ਵੀਕ। ਸੋ 7 ਸੀਟਰ SUV 5 ਸਾਲ ਤੇ ਤੁਹਾਨੂੰ 0% ਤੇ ਮਿਲ ਰਿਹਾ। ਕਦੇ ਵੀ ਕਾਲ ਕਰ ਲਓ, ਸੈੱਲ ਨੰਬਰ ਸਿੱਧਾ ਹੈਗਾ ਜੀ 6476782754, 647-678-2754 ਤੇ ਐਡਰੈਸ ਆਪਣਾ ਹੈਗਾ ਜੀ 3511 ਹਾਈਵੇ 9 ਇਨ ਕੈਲਡਨ।
0: ਨੰਬਰ ਇੱਕ ਵੀ ਕਿਹਾ 6476782754 6476782754। ਜੀਵਨ ਥੈਂਕ ਯੂ, ਤੇ ਇਹਨਾਂ ਨੂੰ ਦੇ ਦਿਓ ਵਧੀਆ ਡੀਲ ਕਰ ਲਓ।
2: ਬਿਲਕੁਲ,
0: ਵੈਰੀ ਗੁੱਡ, ਚੱਕ ਤੇ ਫੱਟੇ। ਸੋ ਦੇਖਿਆ ਔਨ ਦੀ ਸਪੋਟ ਕਿਤੇ ਮਿਲਦੀ ਏਦਾਂ ਦੀ ਸਰਵਿਸ, ਔਨ ਦੀ ਸਪੋਟ ਗੱਡੀ ਦਵਾ ਦਿੰਦੇ ਹਾਂ, ਔਨ ਦੀ ਸਪੋਟ ਫਰਨੀਚਰ ਦਵਾ ਦਿੰਦੇ ਹਾਂ। ਸੋ ਔਨ ਦੀ ਸਪੋਟ ਬੱਲੇ ਬੱਲੇ। ਸਟੂਡੀਓ ਦਾ ਫੋਨ ਨੰਬਰ ਹੈ 905-673-3373 9056

0: ਤਿੰਨ ਤੋਂ ਚਾਰ ਟੈਕਨੀਸ਼ੀਅਨ ਚਾਹੀਦੇ ਜਿਹੜੇ ਕਿ ਆਪਣਾ ਡਕ ਕਲੀਨਿੰਗ ਤੇ ਨਾਲ ਕੋਈ ਏਸੀ ਜਿਵੇਂ ਫਰਨੈਸ ਸਾਰਾ ਕੰਮ ਕਰ ਸਕਦੇ ਹੋਣ ਜੀ। ਤੇ ਹੋਰ ਜਾਣਕਾਰੀ ਲਈ ਤੁਹਾਨੂੰ ਜਿੱਥੇ ਆਪਣਾ ਰੈਜ਼ਮੇ ਜਿਹੜਾ ਸਾਨੂੰ ਸੈਂਡ ਕਰ ਸਕਦੇ ਹੋ ਤੇ ਨੰਬਰ ਆਪਣਾ ਹੈਗਾ 4372 1267 2 12 22 4372 1 222। ਤੇ ਆਪਾਂ ਜੀ ਵਧੀਆ ਤੁਹਾਨੂੰ ਜਿਹੜੀਆਂ ਵੇਜਿਸ ਪੇ ਕਰਦੇ ਆ ਤੇ ਨਾਲ ਹੀ ਜਿਹੜੇ ਨੇ ਆਪਣੇ ਬੈਨੀਫਿਟਸ ਹੋ ਗਏ ਸਾਰਾ ਕੁਛ ਨਾਲ ਤੁਹਾਨੂੰ ਪੇ ਹੋਊਗਾ।
1: ਵਾਹ।
0: ਤੇ ਜਿਹੜੇ ਆ ਬਾਕੀ, ਹਾਂਜੀ ਹਾਂਜੀ, ਹੋਰ ਜਾਣਕਾਰੀ ਤੁਸੀਂ ਸਾਨੂੰ ਕਾਲ ਕਰ।
1: ਤੇ ਬਾਕੀ ਤੁਸੀਂ ਟ੍ਰੇਨ ਵੀ ਕਰ ਦਿਓਗੇ?
0: ਬਿਲਕੁਲ ਬਿਲਕੁਲ ਹਾਂਜੀ, ਟ੍ਰੇਨ।
1: ਸੋ ਕਿਸ ਨੂੰ ਕੋਈ ਗੱਡੀ ਗੁੱਡੀ ਚਾਹੀਦੀ ਹੈ, ਤੁਸੀਂ ਰਾਈਡ ਵੀ ਦਿਓਗੇ ਕੀ, ਸਾਰਾ ਥੋੜਾ ਦੱਸੋ।
0: ਹਾਂਜੀ ਦੇਖੋ, ਜੇ ਤੁਸੀਂ ਮਤਲਬ 5 to 10 kilometers ਦੇ ਏਰੀਆ ਚ ਹੈਗੇ ਤਾਂ ਪਿਕਅਪ ਡ੍ਰੌਪ ਆਫ ਵੀ ਆਪਾਂ ਨਾਲ ਕਰਦੇ ਆ, ਤੇ ਜੇ ਨਹੀਂ ਤੁਹਾਡੇ ਕੋਲ ਗੱਡੀ ਹੈਗੀ ਤੇ ਜੇ ਤੁਹਾਡੇ ਕੋਲ ਲਾਇਸੈਂਸ ਹੈਗਾ ਜੀ ਜਾਂ ਗੱਡੀ ਹੈਗੀ ਆ ਤਾਂ ਫਿਰ ਵੀ ਆਪਾਂ ਮਤਲਬ ਤੁਹਾਨੂੰ ਜਿਹੜਾ ਵੀ ਸਾਰਾ ਜਿਹੜਾ ਟਰੈਵਲਿੰਗ ਟਾਈਮ ਵੀ ਪੇ ਕਰਦੇ ਆ, ਸਾਰਾ ਕੁਝ ਪੇ ਕਰਦੇ ਆ।
1: ਵੈਰੀ ਗੁੱਡ।
0: ਤੇ ਹੋਰ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਸ਼ੇਅਰ ਕਰ ਸਕਦੇ ਆ ਜੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਤੇ।
1: ਸੋ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ, ਤੁਹਾਨੂੰ ਟ੍ਰੇਨ ਵੀ ਕਰ ਦੇਣਗੇ। ਸੋ ਕੋਈ ਆਈ ਨਹੀਂ ਵੀ ਖਾਸ ਕੋਈ ਰਿਕੁਆਇਰਮੈਂਟ, ਬਸ ਬੰਦਾ ਕੰਮ ਕਰਨ ਵਾਲਾ ਹੋਵੇ, ਤੁਹਾਨੂੰ ਵੇਜਸ, ਤੁਹਾਨੂੰ ਬੈਨੀਫਿਟ ਸਾਰਾ ਕੁਝ ਮਿਲੂਗਾ। ਨੰਬਰ ਹੈ 4372 1 222 4372 1 222। ਜੇ ਕੋਈ ਵਿਹਲਾ ਬੈਠਾ ਵੀ ਵਿਹਲੇ ਨਾ ਬੈਠੋ, ਮਿਹਨਤ ਕਰੋ, ਕੰਮ ਕਰੋ ਦੱਬ ਕੇ। ਵਧੀਆ ਟੀਮ ਹੈ, ਟ੍ਰੇਨਿੰਗ ਵੀ ਪ੍ਰੋਵਾਈਡ ਕਰ ਰਹੇ ਹੈ। 4372 1 222 4372 2 67 12 22। ਠੀਕ ਹੈ ਵੀਰੇ,
0: ਥੈਂਕ ਯੂ ਸੋ ਮਚ।
1: ਥੈਂਕ ਯੂ ਬ੍ਰਦਰ, ਵੈਰੀ ਗੁੱਡ। ਅੱਛਾ, ਸਮਾਂ ਬੱਲੇ ਬੱਲੇ ਭੁੱਜਿਆ ਜਾ ਰਿਹਾ ਹੈ ਨਾ ਵੀ, ਮੈਂ ਤਾਂ ਹਜੇ ਤੱਕ ਇਨਫੋਰਮੇਸ਼ਨ ਤੁਹਾਨੂੰ ਬਹੁਤ ਦੇਣੀ ਹੈ। ਸੋ ਚਲੋ ਕੋਈ ਗੱਲ ਨਹੀਂ, ਸਮਾਂ ਆਪਣਾ ਯਾਰ, ਹੋਰ ਕਿਹੜਾ ਕਿਸੇ ਹੋਰ ਦਾ ਚੱਕ ਦੇਣਗੇ ਫੱਟੇ। ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦਾ ਕੋਈ ਵੀ ਪੰਗਾ ਪੈ ਗਿਆ, ਰੋਇਲ ਆਟੋ ਸੈਂਟਰ ਦੇ ਮਿਸਟਰ ਰਾਜ, ਬਹੁਤ ਹੀ ਵਧੀਆ ਟੀਮ ਹੈ। ਇੰਜਨ, ਟ੍ਰਾਂਸਮਿਸ਼ਨ, ਓਇਲ, ਲੂਬ, ਫਿਲਟਰ, ਗੱਲ ਕੀ ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, 9057991478 ਸਟੀਲਸ ਐਂਡ ਮੈਲਨੀ 9057991478। ਮੈਂ ਨਾ ਤੁਹਾਨੂੰ ਇੱਕ ਨੰਬਰ ਦੇਣਾ, ਜੇ ਕੋਈ ਵੀ ਸਾਡੇ ਲਿਸਨਰ ਤੁਸੀਂ ਨਾ ਆਪਣਾ ਟਰੱਕ ਯਾਰਡ ਓਨ ਕਰਦੇ ਹੋ, ਇਹ ਸਪੈਸ਼ਲ ਮੈਸੇਜ ਉਹਨਾਂ ਲੋਕਾਂ ਲਈ ਹੈ ਜਿਹੜੇ ਟਰੱਕ ਯਾਰਡ ਦੇ ਮਾਲਕ ਨੇ। ਸੋ ਆਪਣੀ ਨਾ ਟਰੱਕ ਯਾਰਡ ਨੂੰ ਸਿਕਿਓਰ ਕਰਨ ਲਈ ਤੁਸੀਂ ਲਾਈਵ ਮੋਨੀਟਰਿੰਗ ਸਿਸਟਮ ਜ਼ਰੂਰ ਲਗਵਾਓ। ਹੁੰਦਾ ਕੀ ਹੈ, ਕੈਮਰੇ ਲੱਗਣਗੇ ਹਰ ਇੱਕ ਕੋਨੇ 'ਚ, ਅਤੇ ਤੁਸੀਂ ਕੁਛ ਨਹੀਂ ਕਰਨਾ, ਕੋਈ ਸਿਕਿਉਰਿਟੀ ਗਾਰਡ ਹਾਇਰ ਕਰਨ ਦੀ ਲੋੜ ਨਹੀਂ। ਇਹਨਾਂ ਦੀ ਟੀਮ ਹੈ ਗੇਜ਼ਰ ਮੋਨੀਟਰਿੰਗ ਦੀ, ਇਹ ਲਾਈਵ ਇੱਕ ਇੱਕ ਚੀਜ਼ ਨੂੰ ਨਾ ਮੋਨੀਟਰ ਕਰਦੇ ਆ। ਇਹਨਾਂ ਦੇ ਬੈਕਐਂਡ 'ਤੇ ਬੰਦੇ ਬੈਠੇ ਆ, ਤੁਹਾਡੇ ਕੈਮਰੇ ਦੇਖ ਰਹੇ ਹੁੰਦੇ ਆ। ਜੇ ਤੁਹਾਡੀ ਯਾਰਡ ਦੇ ਵਿੱਚ ਕੋਈ ਮੱਖੀ ਵੀ ਬਹਿੰਦੀ ਆ, ਤੁਹਾਨੂੰ ਫੋਨ ਆ ਜਾਊ ਕਿ ਬਈ ਇਸ ਫੈਂਸ ਤੇ ਇਸ ਏਰੀਏ 'ਚ ਮੱਖੀ ਬੈਠੀ ਆ। ਕਹਿਣ ਦਾ ਭਾਵ, ਟੋਪ ਦੀ ਸਰਵਿਸ ਗੇਜ਼ਰ ਮੋਨੀਟਰਿੰਗ। ਸੋ ਇਹਨਾਂ ਕੋਲ ਬੜੀਆਂ ਵੱਡੀਆਂ ਤੋਂ ਵੱਡੀਆਂ ਟਰੈਕਿੰਗ ਕੰਪਨੀਜ਼ ਦੇ ਨਾਲ ਕੰਟਰੈਕਟ ਨੇ। ਸੋ ਤੁਸੀਂ ਵੀ ਇੱਕ ਵਧੀਆ ਮੋਨੀਟਰਿੰਗ ਕੰਪਨੀ ਨੂੰ ਲੱਭ ਰਹੇ ਹੋ ਤਾਂ 9055205200 ਕਹਿ ਦਿਓ ਪੰਜਾਬੀ ਲਹਿਰਾਂ ਤੋਂ, ਨਵੀਂ ਉਹਨਾਂ ਤੋਂ ਨੰਬਰ ਮਿਲਿਆ 9055205200 9055205200 ਤੇ ਕਾਲ ਕਰ ਲਓ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

0: ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ।

ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਨੰਬਰ 1 ਗਰੋਸਰੀ ਸਟੋਰ ਬਈ ਇੱਕੋ ਇੱਕ ਇੰਡੀਅਨ ਫਰੂਟਲੈਂਡ। ਇੰਡੀਅਨ ਫਰੂਟਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਤੇ 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ। 10 ਪਾਊਂਡ ਸ਼ੇਰ ਦੇਸੀ ਸਟਾਈਲ ਆਟਾ 6.99, ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 ਪਾਊਂਡ 6.99, ਇੰਡੀਆ ਗੇਟ ਪ੍ਰੀਮੀਅਮ ਰਾਈਸ 10 ਪਾਊਂਡ 9.99, ਦੀਪ ਸੋਨਾ ਮਸੂਰੀ ਰਾਈਸ 20 ਪਾਊਂਡ 9.99, ਬੰਸੀ ਵਾਈਟ ਸ਼ੂਗਰ 15 ਪਾਊਂਡ 9.99, ਬਰਾੜ ਦਾ ਦੇਸੀ ਘਿਓ 1.8 kg 2.99 ਦਾ ਬੱਲੇ ਬੱਲੇ ਬੱਲੇ ਬੱਲੇ, ਬਲੈਕ ਵਾਈਟ ਚਨਾ 4 ਪਾਊਂਡ 2.99, ਸਵਰਨਾ ਸੂਜੀ 4 ਪਾਊਂਡ 2.99, ਦੀਪ ਦਾ ਬੇਸਨ 4 ਪਾਊਂਡ 2.99, ਟਮਾਟਰ 99 cents ਨੂੰ ਪਾਊਂਡ, ਹੈਪੀ ਡੇਰੀ ਪਨੀਰ 3.99। ਕਿਆ ਬਾਤ ਹੈ, ਡੀਲਾਂ ਹੀ ਡੀਲਾਂ। 25 ਸੈਂਡਲ ਰੋਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਤੇ ਡੀਲਾਂ ਨੇ ਸੈਂਡਲ ਰੋਡ ਐਂਡ ਹਰਨਟੇਰੀਓ। ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ। ਵੈਜ ਥਾਲੀ 4.99, ਵੈਜ ਬਰਗਰ 3.99, ਸਟਫਡ ਕੁਲਚਾ 2.99 ਈਚ, ਚਨਾ ਪਟੂਰਾ 3.99। ਇਹ ਡੀਲਾਂ 25 ਸੈਂਡਲ ਰੋਡ ਪਾਰਕਵੇ ਵੈਸਟ, ਇੰਡੀਅਨ ਫਰੂਟ ਲੈਂਡ। ਵਾਹ ਵੀ ਵਾਹ, ਕਿਆ ਬਾਤ ਹੈ। ਸੋ ਨਵੀ ਜੀ ਆ ਜਾਓ, ਫਿਰ ਚੱਕ ਦਿਓ ਫੱਟੇ, ਕਰੋ ਥੋੜੇ ਕੰਮ, ਗਰਮਾ ਗਰਮ, ਬੜਾ ਗਰਮ ਨਹੀਂ, ਥੋੜਾ ਬਹੁਤਾ। ਤੇ ਦੇਖੋ ਜ਼ਿੰਦਗੀ ਚ ਨਾ ਗਰਮੋ ਗਰਮੀ ਵੀ ਥੋੜੀ ਜਿਹੀ ਜ਼ਰੂਰੀ ਹੁੰਦੀ ਹੈ।

0: ਦੇਖਦੀ ਹੈ ਨਾ ਡ੍ਰੀਮ, ਉਹ ਫਿਰ ਡ੍ਰੀਮ ਦੇਖਦੀ ਦੇਖਦੀ ਹੈ। ਅੱਜ ਕੱਲ੍ਹ ਇਹ ਨਹੀਂ ਵੀ ਮੁੰਡਾ ਸ਼ਰੀਫ ਹੋਵੇ, ਮੁੰਡਾ ਸਾਊ ਹੋਵੇ, ਅੱਜ ਕੱਲ੍ਹ ਤਾਂ ਜਿਹਦੇ ਨਾਲ ਲੜ ਗਈ ਅੱਖ ਲੜ ਗਈ। ਲੈ ਕੇ ਚੱਲਦੇ ਹਾਂ ਤੁਹਾਨੂੰ ਇੱਕ ਵਾਰ ਫਿਰ ਮਸਤਾਨੇ ਕੈਫੇ ਐਂਡ ਕਿਚਨ ਤੇ। ਬਈ ਅੱਜ ਪੰਜਾਬੀ ਲਹਿਰਾ ਲਾਈਵ ਔਨ ਲੋਕੇਸ਼ਨ ਮਸਤਾਨੇ ਕੈਫੇ ਐਂਡ ਕਿਚਨ ਤੇ ਅਸੀਂ ਕਰ ਰਹੇ ਹਾਂ। ਤੁਸੀਂ ਦੇਖੋ ਗੱਡੀਆਂ ਘੁਮਾ ਲਓ, ਅਸੀਂ ਹੁਣੇ ਉੱਥੇ ਹਾਂ। 2 ਕੈਨੇਡੀ ਰੋਡ ਸਾਊਥ, ਕੈਨੇਡੀ ਅਤੇ ਕੁਈਨ ਦੇ ਕੋਰਨਰ ਤੇ ਅਸੀਂ ਪਹੁੰਚੇ ਹੋਏ ਹਾਂ, ਜਿੱਥੇ ਡੀਲਾਂ ਡੀਲਾਂ ਡੀਲਾਂ ਡੀਲਾਂ ਮਿਲ ਰਹੀਆਂ ਨੇ। $1, ਯੈਸ ਸਹੀ ਸੁਣਿਆ, ਸਿਰਫ $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ। ਤੇ ਇਹਨਾਂ ਦੀ ਚਾਟ ਪਾਪੜੀ ਸਾਰੀ ਇਨ ਹਾਊਸ ਬਣਦੀ ਆ, ਇਹ ਨਹੀਂ ਵੀ ਕੋਈ ਬਾਹਰੋਂ ਗੋਲ ਗੱਪਿਆਂ ਦਾ ਪੈਕ ਲਿਆ ਕੇ ਬਣਾਤਾ, ਨਹੀਂ ਸਾਰਾ ਇਨ ਹਾਊਸ। ਤੇ ਇਹਨਾਂ ਦੀ ਸੌਸ ਤੱਕ ਵੀ ਇਨ ਹਾਊਸ ਬਣਦੀ ਆ, ਆਈ ਨਹੀਂ ਵੀ ਸੌਸ ਇੰਡੀਆ ਤੋਂ ਮੰਗਾ ਕੇ ਫਰੋਜ਼ਨ ਜੀ ਵਰਤੀ ਜਾਂਦੇ ਨੇ। ਭਾਜੀ ਜਿਹੜੇ ਮਾਲਕ ਨੇ ਉੱਥੇ ਨੇ, ਤੁਸੀਂ ਭਾਜੀ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਪੁੱਛੋ ਕਿ ਭਾਜੀ ਯਾਰ ਤੁਸੀਂ ਕਿਚਨ ਕੁਚਨ ਦਿਖਾਓ ਆਪਣੀ ਕਿੰਨੀ ਸਫਾਈ, ਬਹੁਤ ਹਾਈਜੈਨਿਕ ਤਰੀਕੇ ਨਾਲ ਬੜੀ ਮਿਹਨਤ ਨਾਲ ਰੈਸਟੋਰੈਂਟ ਤਿਆਰ ਕੀਤਾ ਇਹਨਾਂ ਨੇ। $1 ਦੇ ਵਿੱਚ ਸਮਾਨ ਤਾਂ ਹੈ ਵੀ ਤੁਸੀਂ ਆਓ ਤੇ ਟਰਾਈ ਕਰੋ, ਟਰਾਈ ਕਰੋ ਤੇ ਤੁਸੀਂ ਆਪ ਕਹੋਗੇ ਬੱਲੇ ਬੱਲੇ ਕਮਾਲ ਹੀ ਆ। ਕੈਨੇਡੀ ਕੁਈਨ ਮਸਤਾਨੇ ਕੈਫੇ ਐਂਡ ਕਿਚਨ ਤੇ ਅਸੀਂ ਹੁਣੇ ਲਾਈਵ ਆ, ਚੱਲਦੇ ਹਾਂ। ਸਾਡੇ ਨਾਲ ਸਰਵਜੀਤ ਤੇ ਪ੍ਰਭ ਜੁੜੇ ਨੇ ਜੀ, ਵੈਲਕਮ
1: ਜੀ। ਬਾਈ ਜੀ ਬਹੁਤ ਸ਼ੁਕਰੀਆ ਤੇ ਬੜੀ ਸ਼ਾਨਦਾਰ ਡੀਲ ਜਿਵੇਂ ਤੁਸੀਂ ਅਨਾਊਂਸ ਕਰ ਹੀ ਰਹੇ ਹੋ, ਤੇ ਬਾਈ ਜੀ ਨਾਲ ਦੀ ਨਾਲ ਸਾਰੇ ਇੰਟਾਇਰ ਮੈਨਿਊ ਤੇ 50% ਤੁਹਾਨੂੰ ਆਫ ਵੀ ਮਿਲ ਰਿਹਾ। ਤੁਸੀਂ ਇੱਥੇ ਆਓ, ਖਾਣਾ ਪੀਣਾ ਇੰਜੋਏ ਕਰੋ ਤੇ ਨਾਲ ਦੀ ਨਾਲ ਅੰਦਰ ਆਓ, ਫੋਟੋ ਖਿਚਵਾਓ ਫੈਮਿਲੀ ਦੇ ਨਾਲ, ਫੂਡ ਇੰਜੋਏ, ਸਸਤਾ ਪ੍ਰਾਈਸ, ਨਾਲੇ ਵਧੀਆ ਖਾਣਾ। ਗੋਲੀ ਸੋਡਾ ਜਾਂ ਆਪਾਂ ਗੱਲ ਕਰੀਏ ਬੱਤੇ ਵਾਲਾ ਸੋਡਾ, ਤੁਸੀਂ ਪੀਓ ਆ ਕੇ ਇੰਜੋਏ ਕਰੋ। ਤੇ ਨਾਲ ਦੀ ਨਾਲ ਮੈਂ ਦੇਖ ਕੇ ਬਾਈ ਜੀ ਹੈਰਾਨ, ਕਿਉਂਕਿ ਹੁਣ ਆਪਾਂ ਗੱਲ ਕਰ ਰਹੇ ਹਾਂ ਖਾਣ ਦੀ, ਤੇ ਮੈਨਿਊ ਬੜਾ ਸ਼ਾਨਦਾਰ ਹੈ। ਜੇ ਅਸੀਂ ਗੱਲ ਕਰੀਏ ਯਾਰ ਵੀ ਮੈਂ ਨਾ ਅੰਮ੍ਰਿਤਸਰ ਦੀ ਕੋਈ ਚੀਜ਼ ਖਾਣੀ ਹੈ ਤੇ ਮੈਨਿਊ ਦੇ ਉੱਤੇ ਆ ਸਿੱਧਾ ਅੰਮ੍ਰਿਤਸਰ ਸੇ, ਤੇ ਆਓ ਤੁਸੀਂ ਇੱਥੇ ਟਿੱਕੀ ਛੋਲੇ, ਸਮੋਸੇ ਛੋਲੇ, ਮੇਥੀ ਛੋਲੇ, ਜਾਂ ਆਪਾਂ ਗੱਲ ਕਰ ਲਈਏ ਅੰਮ੍ਰਿਤਸਰੀ ਭੁਰਜੀ, ਤੇ ਤੁਸੀਂ ਆ ਟਰਾਈ ਕਰ ਸਕਦੇ ਹੋ। ਜਾਂ ਫਿਰ ਬੰਦਾ ਕਹਿੰਦਾ ਯਾਰ ਦਿੱਲੀ ਦੇ ਚਾਂਦਨੀ ਚੌਂਕ ਵਾਲਾ ਖਾਣਾ ਵੀ ਬੜਾ ਸ਼ਾਨਦਾਰ ਹੈ, ਤੇ ਕਹਿੰਦੇ ਆ ਸਿੱਧਾ ਚਾਂਦਨੀ ਚੌਂਕ ਸੇ, ਤੇ ਉਹਦੇ ਵਿੱਚ ਵੀ ਤੁਸੀਂ ਭਰਵੇਂ ਕੁਲਚੇ, ਖੱਟੀ ਮਿੱਠੀ, ਹੋਰ ਬੜੀਆਂ ਚੀਜ਼ਾਂ, ਮੈਂ ਕਹਿੰਦਾ ਇੱਕ ਰਾਮ ਲਾਲ ਦੇ ਲੱਡੂ, ਰਾਮ ਲਾਲ ਦੇ ਲੱਡੂ ਵਿਦ ਮੂਲੀ ਐਂਡ ਗ੍ਰੀਨ ਚਟਨੀ ਪਾ ਕੇ ਬੰਦੇ ਦੇ ਕਹਿੰਦੇ ਸਾਰੀ ਮੂੰਹ ਚ ਪਾਣੀ ਆ ਜਾਂਦਾ।
0: ਤੇ
1: ਇਹ ਸਿੱਧੀ ਆਈਟਮ ਆਈ ਹੈ ਦਿੱਲੀ ਚਾਂਦਨੀ ਚੌਂਕ ਤੋਂ। ਤੁਸੀਂ ਕਹਿਣਾ ਯਾਰ ਵੀ ਯਾਰ ਹੁਣ ਨੇਪਾਲ ਦਾ ਵੀ ਹੋ ਜੇ, ਕਹਿੰਦੇ ਆ ਸਿੱਧਾ
2: ਨੇਪਾਲ ਤੋਂ,
1: ਤੇ ਨੇਪਾਲ ਤੋਂ ਵੀ ਬੜਾ ਸ਼ਾਨਦਾਰ। ਜੇ ਆਪਾਂ ਗੱਲ ਕਰੀਏ ਤੰਦੂਰੀ ਮੋਮੋਸ, ਇਹ ਤੇ ਯਾਰ ਸਾਰਿਆਂ ਦੇ ਫੇਵਰੇਟ ਆ, ਬੰਦਾ ਕਿਤੋਂ ਕਿਤੋਂ ਨਹੀਂ ਆਉਂਦਾ। ਉਹ ਵੀ ਤੰਦੂਰ ਦੇ ਬਣੇ ਹੋਣ, ਸਪਾਈਸੀ ਚਟਨੀ ਲਾਲ ਪਾਈ ਹੋਵੇ, ਹਰੇ ਪਿਆਜ ਨਾਲ, ਬੰਦਾ ਕਹਿੰਦਾ ਆਏ ਹਾਏ ਬਾਈ ਜੀ
2: ਬਣਾ ਦਿੱਤੇ ਜਾ ਕੇ।
1: ਇਹ ਹੁਣ ਆਪਾਂ ਜਾਣੇ ਅੰਦਰ ਪਹਿਲਾਂ ਹੋਟਲ,
0: ਪਰ ਕਿੰਨੀ ਵਧੀਆ ਗੱਲ ਹੈ ਯਾਰ, ਇੱਕੋ ਰੈਸਟੋਰੈਂਟ 'ਚ ਜਾਓ, ਸਿੱਧਾ ਅੰਮ੍ਰਿਤਸਰ ਤੋਂ, ਸਿੱਧਾ ਇਟਲੀ ਤੋਂ, ਸਿੱਧਾ ਨੇਪਾਲ ਤੋਂ, ਸਿੱਧਾ ਤੰਦੂਰ ਤੋਂ, ਸਿੱਧਾ ਚਾਂਦਨੀ ਚੌਂਕ ਤੋਂ। ਸੋ ਨੇਪਾਲ ਦੇ ਵਾਕੀ ਯਾਰ ਕ੍ਰਿਸਪੀ ਮੋਮੋ, ਬੈਂਗ ਬੈਂਗ ਮੋਮੋ, ਕੋਰਨ ਮੋਮੋਜ਼, ਚਿਲੀ ਮੋਮੋਜ਼, ਤੇ ਚਾਂਦਨੀ ਚੌਂਕ ਦਾ ਕੀ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਕਿ ਯਾਰ ਹਰ ਇੱਕ ਏਰੀਏ ਦੀ ਕੀ ਸਪੈਸ਼ਲਿਟੀ। ਅੱਛਾ ਭਰਵੇਂ ਕੁਲਚੇ ਚਾਂਦਨੀ ਚੌਂਕ ਦੇ, ਤੇ ਦਹੀਂ ਪੂਰੀ ਰਾਮ ਲਾਲ ਦੇ ਲੱਡੂ ਵਿਦ ਮੂਲੀ ਐਂਡ ਗ੍ਰੀਨ ਚਟਨੀ, ਬੱਲੇ ਯਾਰ ਵਰਾਇਟੀ ਬੜੀ ਹੈ।
1: ਇਹ ਤੇ ਬੜੀ ਸ਼ਾਨਦਾਰ, ਮੈਂ ਕਹਿੰਦੇ ਸਾਰ ਮੂੰਹ ਚ ਪਾਣੀ ਆਉਂਦਾ। ਤੇ ਤੁਸੀਂ ਜਰੂਰ ਬਾਈ ਜੀ, ਇੱਕ ਹੋਰ ਚੀਜ਼ ਰਹਿ ਗਈ, ਡਰੈਗਨ ਪਨੀਰ। ਬੰਦੇ ਨੇ ਕਹਿਣਾ ਯਾਰ ਇਹੋ ਜੀ ਕਿਹੜੀ ਸ਼ੈ ਆ, ਐਡੇ ਸ਼ਾਨਦਾਰ ਡਰੈਗਨ ਪਨੀਰ ਨੇਪਾਲੀ ਸਟਾਈਲ। ਆਓ ਤੇ ਇੱਥੇ ਇੰਜੋਏ ਕਰੋ, ਸਾਰੇ ਇੰਟਾਇਰ ਮੈਨਿਊ ਤੇ 50% ਆਫ ਹੈ। ਤੇ ਟਿੱਕੀ, ਸਮੋਸਾ, ਚਾਟ ਸਿਰਫ $1 ਦੇ ਵਿੱਚ, ਪਕੌੜੇ, ਗੁਲਾਬ ਜਾਮੁਨ, ਚਾਹ ਤੇ ਸੋਡਾ ਬੱਤੇ ਵਾਲਾ ਤੁਹਾਨੂੰ ਇਨ ਹਾਊਸ ਮਿਲ ਰਿਹਾ। ਤੁਸੀਂ ਆਓ, ਟਰਾਈ ਕਰੋ, ਨਵੇਂ ਬਿਜ਼ਨਸ ਨੂੰ ਐਪਰੀਸ਼ੀਏਟ ਕਰੋ ਤੇ ਹੌਸਲਾ ਦੋ ਵੀ ਅੱਗੇ ਸਪੋਰਟ ਕਰਦੇ ਰਹੀਏ ਖਾਣਾ ਪਾ ਕੇ।
0: ਤੇ ਸਰਜੀਤ, ਆਪਾਂ ਯਾਰ ਬੜੀਆਂ ਗ੍ਰੈਂਡ ਓਪਨਿੰਗਾਂ ਕੀਤੀਆਂ, ਤੇ ਅੱਜ ਦੇ ਦਿਨ ਇਹ ਹੁੰਦਾ ਕਿ ਇਹ ਨਹੀਂ ਵੀ ਅਸੀਂ ਕਮਾਈ ਕਰਨੀ ਆ, ਅੱਜ ਦੇ ਦਿਨ ਬਸ ਇਹ ਹੈ ਕਿ ਸਾਰੇ ਆਉਣ ਤੇ ਸਾਰੇ ਫਲੇਵਰ ਟਰਾਈ ਕਰਨ, ਐਕਸਪੀਰੀਅੰਸ ਕਰਨ, ਰੈਸਟੋਰੈਂਟ ਦੇਖਣ। ਸੋ ਅੱਜ ਇੱਕ ਵੀ ਡਾਲਰ ਕਮਾਇਆ ਨਹੀਂ ਜਾ ਰਿਹਾ, ਸਗਾ ਤੇ ਆਪਣੀ ਜੇਬ ਤੋਂ ਇਹ ਲਾ ਰਹੇ ਨੇ ਵੀ ਤੁਸੀਂ ਆਓ, ਇਹਨਾਂ ਦਾ ਟੇਸਟ ਟਰਾਈ ਕਰੋ, ਤੁਹਾਨੂੰ ਵਧੀਆ ਲੱਗੂ, ਆਪਣੇ ਆਪ ਵਾਰ ਵਾਰ ਤਾਂ ਹੀ ਜਾਓਗੇ। ਟਿੱਕੀ ਚਾਟ $1, ਸਮੋਸਾ ਚਾਟ $1, ਚਾਟ ਪਾਪੜੀ $1, ਹਿਸਾਬ ਲਾ ਲਓ 50 ਟਿੱਕੀ ਚਾਟ ਲਓ ਸਿਰਫ $50 ਚ, ਇੰਨੀਆਂ ਜ਼ਬਰਦਸਤ ਡੀਲਾਂ ਨੇ। ਤੇ ਬਾਕੀ ਪੂਰਾ ਮੈਨਿਊ ਅੱਧੀ ਪ੍ਰਾਈਸ ਦੇ ਉੱਤੇ 50% ਆਫ, ਮਸਤਾਨੇ ਕੈਫੇ ਐਂਡ ਕਿਚਨ, 2 ਕੈਨੇਡੀ ਰੋਡ ਸਾਊਥ। ਅਸੀਂ ਰਾਤ ਦੇ 10 ਵਜੇ ਤੱਕ ਉੱਥੇ ਹੀ ਹਾਂ, ਆ ਜਾਓ ਰਾਤ ਦੇ 10 ਵਜੇ ਤੱਕ, ਕੈਨੇਡੀ ਕੁਈਨ, 2 ਕੈਨੇਡੀ ਰੋਡ ਸਾਊਥ। ਤੇ ਜਿਹੜਾ ਵੀ ਬੰਦਾ ਆ ਰਿਹਾ, ਚਾਹ ਪਕੌੜੇ ਗਰਮਾ ਗਰਮ, ਗੁਲਾਬ ਜਾਮਣਾ ਫਰੈਸ਼, ਸਾਰਾ ਫਰੀ, ਕੋਈ ਡਾਲਰ ਖਰਚਣ ਦੀ ਲੋੜ ਨਹੀਂ। ਆਓ ਸਾਨੂੰ ਮਿਲੋ, DJ ਲੱਗਿਆ, ਖਾਣਾ ਪੀਣਾ, ਡਾਂਸ ਕਰੋ ਆਪਣਾ, ਤੇ ਫੋਟੋ ਬੂਥ ਤੇ ਜਾ ਕੇ ਆਪਣੇ ਫੈਮਿਲੀ ਨਾਲ ਪਿਕਚਰ ਖਿੱਚੋ। ਤੇ ਹੋਰ ਕੋਈ ਇਨਫੋਰਮੇਸ਼ਨ?
1: ਬਸ ਇਹੀ ਹੈ ਜੀ, ਅਸੀਂ ਵੀ ਖਾ ਰਹੇ ਹਾਂ ਨਾਲ ਨਾਲ ਪ੍ਰਭ ਤੇ ਮੈਂ ਹੁਣੇ ਚਾਟ ਪਾਪੜੀ ਖਾ ਕੇ ਹਟੇ ਹਾਂ ਤੇ ਹੁਣ ਸੋਚ ਰਹੇ ਹਾਂ ਯਾਰ ਵੀ ਗੋਲੀ ਸੋਡਾ ਬੱਤੇ ਵਾਲਾ ਸੋਡਾ ਵੀ ਪੀਤਾ ਜਾਵੇ ਕਿ ਨਹੀਂ ਪ੍ਰਭ?
2: ਸਾਰਾ ਕੁਛ ਟਰਾਈ ਕਰਾਂਗੇ ਵਨ ਬਾਏ ਵਨ, ਬਸ ਸਾਹ ਆਉਣਾ ਚਾਹੀਦਾ ਕਿਉਂਕਿ ਸਵਾਦ ਹੀ ਇੰਨਾ ਹੈ ਨਵੀਂ ਵੀਰੇ ਬਈ, ਕਮਾਲ ਹੋਇਆ ਤਾਂ ਗਰਮਾ ਗਰਮ ਪਕੌੜੇ ਆ ਰਹੇ ਆ, ਫਿਰ ਜੀ ਕਰਦਾ ਕਿ ਫਿਰ ਲਾਈਨ ਚ ਲੱਗ ਜਾਈਏ ਤੇ ਪੰਜਾਬੀ ਲਹਿਰ ਨੂੰ ਪਿਆਰ ਕਰਨ ਵਾਲੇ ਸਰੋਤੇ ਵੀ ਬਹੁਤ ਆ ਰਹੇ ਆ। ਸੋ ਜਿੱਥੋਂ ਜਿੱਥੋਂ ਤੁਸੀਂ ਸਾਨੂੰ ਸੁਣ ਰਹੇ ਹੋ, ਟੂ ਕੈਨੇਡੀ ਰੋਡ ਸਾਊਥ ਕੁਈਨ ਐਂਡ ਕੈਨੇਡੀ ਦੇ ਇੰਟਰਸੈਕਸ਼ਨ ਤੇ ਸ਼ੋਪ ਡਰੱਗ ਮਾਰਟ ਦੇ ਬਿਲਕੁਲ ਸਾਹਮਣੇ ਤੁਸੀਂ ਟੈਂਟ ਲੱਗਿਆ ਵੇਖ ਲੈਣਾ, ਉੱਥੇ ਡੀਜੇ ਸਨੀ ਦੇ ਪਿਆਰੇ ਪਿਆਰੇ ਸੰਗੀਤ ਧੁਨਾਂ ਤੁਸੀਂ ਸੁਣ ਲੈਣੀਆਂ ਆ ਤੇ ਉੱਥੇ ਮਸਤਾਨੇ ਅੱਜ ਕੈਫੇ ਐਂਡ ਕਿਚਨ ਦੀ ਗ੍ਰੈਂਡ ਓਪਨਿੰਗ ਹੋ ਗਈ ਹੈ, ਬਸ ਆ ਜਾਓ ਤੇ ਬਸ ਪਲੇਟਾਂ ਭਰ ਲਓ ਤੇ ਖਾ ਲਓ ਬਸ।
0: ਕੀ ਬਾਤ
1: ਹੈ, ਮਸਤਾਨੇ ਕੈਫੇ ਐਂਡ ਕਿਚਨ ਜੀ ਭਾਈ।
0: ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਸਾਰੇ, ਆਓ ਤੇ ਇੰਜੋਏ ਕਰੋ। 4791 ਹੈਲੋ।
3: ਹਾਂਜੀ ਭਾਜੀ, ਕਿੱਦਾਂ ਕੀ ਹਾਲ ਚਾਲ?
0: ਬਹੁਤ ਵਧੀਆ ਵੀਰੇ, ਬਹੁਤ ਵਧੀਆ, ਕਿਵੇਂ ਹੋ?
3: ਮੈਨੂੰ
0: ਨਾ ਕਈ ਵਾਰ ਕੋਈ ਬਿਜ਼ਨਸ ਕਹੋ ਭਾਜੀ ਕਿੰਨੀ ਕੁ ਵਾਰ ਬੋਲੋਗੇ, ਮੈਂ ਕਿਹਾ ਅਸੀਂ ਜਾਨ ਲਾ ਦਾਂਗੇ, ਹੋਰ ਦੱਸੋ।
3: ਨਹੀਂ ਨਹੀਂ ਵਧੀਆ ਗੱਲ
0: ਆ ਯਾਰ,
3: ਲੱਗੇ ਪੰਜਾਬੀ ਲਹਿਰ ਸਪੋਰਟ ਕਰਦੀ।
0: ਬਿਲਕੁਲ ਬਿਲਕੁਲ ਬਿਲਕੁਲ,
3: ਚਲੋ
0: ਵਧੀਆ। ਉਬਰ ਤਾਂ ਸਗਾ ਤੇ ਵੀਕਐਂਡ ਤੇ ਹੋਰ ਵੀ ਬਿਜ਼ੀ ਹੁੰਦੀ ਹੈ।
3: ਹਾਂਜੀ, ਜਿਹਨੇ ਘਰ ਰਹਿ ਲੈਂਦੇ ਨਾ ਫੈਮਿਲੀ ਨਾਲ, ਫਰੈਂਡ
0: ਨਾਲ ਰਾਤ ਲਾ ਲਈ ਦੀ ਹੈ। ਚਲੋ ਵਧੀਆ, ਨਾਲੇ ਹੁਣ ਤਾਂ ਯਾਰ ਬਿਜ਼ੀ ਹੈ ਲੋਕੀ, ਰਾਤਾਂ ਨੂੰ ਪਾਰਟੀਆਂ ਤੇ ਫੰਕਸ਼ਨਾਂ ਤੇ ਹਰੇਕ ਨੂੰ ਰਾਈਡ ਚਾਹੀਦੀ ਹੁੰਦੀ ਹੈ ਰਾਤ ਨੂੰ।
3: ਨਹੀਂ ਨਹੀਂ ਹੁਣ ਤੇ ਭਾਜੀ ਕੰਮ ਬਹੁਤ ਖੁੱਲ ਗਿਆ ਅੱਗੇ ਨੂੰ ਤੇ ਬਹੁਤ ਫਰਕ।
0: ਅੱਛਾ, ਨਹੀਂ ਤਾਂ ਮੈਨੂੰ ਬੜੀਆਂ ਕਾਲਾਂ ਆਉਂਦੀ ਰਹੀਆਂ ਭਾਜੀ, ਯਾਰ ਦੱਸੋ ਕਿਵੇਂ ਉਬਰ ਦਾ ਕੰਮ ਬਿਜ਼ੀ ਹੋਊਗਾ, ਪੁੱਛੋ ਲਿਸਨਰਸ ਨੂੰ ਕੀ ਕਰੀਏ।
3: ਵੈਸੇ
0: ਕੋਈ ਵੀ ਦੱਸਦਾ ਇੱਕ ਇੱਕ ਡਾਲਰ ਦਾ ਕਿਹੜਾ ਕੋਈ ਔਖਾ ਹੈ।
3: ਨਹੀਂ
0: ਨਹੀਂ ਚਲੋ, ਸਪੋਰਟ ਕਰਿਆ ਕਰੋ, ਬਿਜ਼ਨਸ ਤਾਂ ਹੀ ਚੱਲਦੀ ਆਪਣੇ ਵਰਗੇ, ਜੇ ਸਪੋਰਟ ਕਰਨਗੇ ਤਾਂ। ਬਹੁਤ ਵਧੀਆ, ਕਿਵੇਂ ਹੋ?
2: ਚੜ੍ਹਦੀ ਕਲਾ, ਮੈਂ ਕਿਹਾ ਤੁਸੀਂ ਤਾਂ ਅੱਜ ਵੀਕਐਂਡ ਐਕਸਟੈਂਡ ਹੀ ਕਰਤਾ, ਤੁਹਾਡੀ ਟੀਮ ਇੰਨਾ ਕੁ ਜ਼ੋਰ ਲਾਏ ਜਾਂਦੇ, ਮੈਂ ਵੀ ਜਾਣ ਲੱਗਿਆ ਮਸਤਾਨੇ।
0: ਚਲੋ ਜਾਓ ਜਾਓ, ਨਾਲੇ ਮਿਲੋ ਇਹਨਾਂ ਨੂੰ, ਸਰਬਜੀਤ ਤੇ ਪ੍ਰਭ ਹੋਣਾ ਨੂੰ। ਮਾਲਕ ਹੁੰਦੇ ਨੂੰ ਵੀ ਹੱਲਾਸ਼ੇਰੀ ਮਿਲਦੀ ਯਾਰ ਕਿ ਲੋਕੀ ਆਏ ਆ।
2: ਨਹੀਂ ਯਾਰ, ਤੁਸੀਂ ਵੈਸੇ ਹੀ ਕਹਿ ਦਿੰਦੇ ਹੋ, ਸਾਡੀ ਵੈਸੇ ਜ਼ਿੰਮੇਵਾਰੀ ਜੀ ਬਣ ਜਾਂਦੇ ਹੁਣ, ਭਰਾ ਨੇ ਕਿਹਾ ਜਾਣਾ ਹੀ
0: ਪੈਣਾ। ਨਹੀਂ ਨਹੀਂ, ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ, ਨਹੀਂ ਨਹੀਂ ਬਹੁਤ ਪਿਆਰ, ਬਹੁਤ ਪਿਆਰ।
2: ਮੈਂ
0: ਇੱਕ
2: ਦੋ ਗਾਣੇ ਸੁਣੇ, ਵਧੀਆ ਨੇ, ਡਿਫਰੈਂਟ ਜੇ ਆ, ਫਨੀ।
0: ਚਲੋ, ਇਹ ਕੁੜੀ ਵੀ ਜਿਹੜੀ ਬ੍ਰੈਬਸ ਦੇ ਵਿੱਚ ਆ, ਕਿਰਨ ਬਾਜਵਾ ਵੀ, ਬਹੁਤ ਵਧੀਆ ਗਾਉਂਦੀ ਆ,
2: ਬਹੁਤ ਸੋਹਣੀ ਆਵਾਜ਼ ਆ, ਮੈਨੂੰ, ਮੈਂ ਬਹੁਤ ਪਸੰਦ ਕੀਤਾ।
0: ਚਲ ਲਾ ਦੇਣੇ ਵੀਰੇ, ਚੱਕ ਦਿਆਂਗੇ ਫਟੇ। ਵੈਰੀ ਗੁੱਡ ਯਾਰ, ਥੈਂਕ ਯੂ, ਤੁਸੀਂ ਇੰਨੀ ਯਾਰ ਸਪੋਰਟ ਕਰਦੇ ਹੋ, ਤੁਹਾਡੇ ਕਰਕੇ ਹੈ ਸਭ ਕੁਛ। ਇੱਕ ਤੁਸੀਂ ਬਿਯੋਂਡ ਆਈਵਰ ਨੂੰ ਯਾਦ ਰੱਖੋ, ਐਨਕਾਂ ਚਾਹੀਦੀਆਂ, ਹੰਬਰ ਵੈਸਟ ਐਂਡ ਗੋਰਵੇ, ਬਿਯੋਂਡ ਆਈਵਰ, ਹੰਬਰ ਵੈਸਟ ਐਂਡ ਗੋਰਵੇ। ਰੋਮੀ ਬਾਈ ਜੀ ਨੂੰ ਯਾਦ ਰੱਖੋ, 9057933937, 9057933937, ਬਿਯੋਂਡ ਆਈਵਰ, ਬਿਯੋਂਡ ਆਈਵਰ, ਬਿਯੋਂਡ ਆਈਵਰ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੁਸੀਂ ਜ਼ਰੂਰ ਸੰਪਰਕ ਕਰੋ 9057933937, ਬਿਯੋਂਡ ਆਈਵਰ। ਫੈਸ਼ਨ ਆਈ ਕਿਊ ਦੀ ਯਾਰ ਬਹਿਰਿਆ ਬਹਿਰਿਆ ਹੋਈ ਪਈ ਆ, ਫੈਸ਼ਨ ਆਈ ਕਿਊ ਫਿਰ ਹੈ ਹੀ ਕਮਾਲ। ਫੈਸ਼ਨ ਆਈ ਕਿਊ ਤੇ ਕੁੜਤੇ ਪਜਾਮੇ, ਕੋਟ ਪੈਂਟ, ਇੱਕ ਲੋ ਦੂਜਾ 30% ਡਿਸਕਾਊਂਟ ਤੇ। ਫੈਸ਼ਨ ਆਈ ਕਿਊ ਤੇ ਪਹੁੰਚੋ, 9054532225, 9054532225, ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ ਤੇ ਲੇਡੀ ਸੂਟ ਤੇ ਲਹਿੰਗੇ ਵੀ ਇੱਕ ਲੋ ਦੂਜਾ 30% ਡਿਸਕਾਊਂਟ ਤੇ ਮਿਲ ਰਿਹਾ ਬਈ। ਚੱਲ ਪਾ ਗਾਣਿਆ ਆ ਜਾਓ।

0: ਵਾਹ ਨਹੀਂ ਯਾਰ, ਪਰਮੀਸ਼ ਨੂੰ ਸਲੂਟ ਇੱਕ ਹੈ ਯਾਰ, ਮੁੰਡਾ ਮਿਹਨਤ ਬਹੁਤ ਕਰਦਾ, ਵੀਡੀਓ ਡਾਇਰੈਕਸ਼ਨ ਦੇ ਵਿੱਚ ਵੀ ਕਮਾਲ ਕੀਤੀ ਤੇ ਹੁਣ ਗਾਇਕੀ 'ਚ ਆਇਆ, ਤੇ ਗਾਇਕੀ ਦੇ ਵਿੱਚ ਵੀ ਭਾਵੇਂ ਐਜ਼ ਅ ਪ੍ਰੋਫੈਸ਼ਨ ਸਿੰਗਰ ਨਹੀਂ ਹੈਗਾ, ਬਟ ਵਧੀਆ ਯਾਰ, ਕਿੰਨਾ ਕੰਮ ਖਿੱਚਿਆ, ਵੈਰੀ ਗੁੱਡ। ਸੋ ਪ੍ਰੋਗਰਾਮ ਹੈ ਪੰਜਾਬੀ ਦੇ ਨਾਲ, ਨੰਬਰ ਹੈ ਆਪਣਾ 905-673-3337, ਆਪਣਾ ਫੋਨ ਨੰਬਰ ਹੈ 905-673-3337, ਸਟੂਡੀਓ ਦਾ ਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਦੇ ਨਾਲ ਸੁਣ ਰਹੇ ਹੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 647-504-1557। ਸਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਂਸ਼ ਕਿਵੇਂ ਹੋ?
1: ਵਧੀਆ ਜੀ, ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਜੀ, ਤੁਸੀਂ ਦੱਸੋ ਜੀ।
0: ਬਹੁਤ ਵਧੀਆ, ਬਹੁਤ ਵਧੀਆ ਸਰਾਂਸ਼। ਸੋ ਦੱਸੋ ਯਾਰ, ਜਿਹੜੇ ਲੋਕ ਤੁਹਾਨੂੰ ਪਹਿਲੀ ਪਹਿਲੀ ਵਾਰ ਸੁਣ ਰਹੇ ਆ, ਕੀ ਕੰਮ ਕਰਦੇ ਹੋ ਤੁਸੀਂ?
1: ਹਾਂਜੀ, ਸੋ ਕੰਪਨੀ ਦਾ ਨਾਮ ਹੈਗਾ ਜੀ ਯੂਨੀ ਗਲੋਬਲ ਐਡਵਾਈਜ਼ਰੀ। 8 ਸਾਲ ਸੇ ਹਮ ਐਜੂਕੇਸ਼ਨ ਮੈਂ ਡੀਲ ਕਰਤੇ, ਐਜੂਕੇਸ਼ਨ ਕੰਸਲਟਿੰਗ ਫਰਮ ਹੈ ਹਮਾਰੀ। ਮਿਸਿਸਾਗਾ ਮੈਂ ਆਫਿਸ ਹੈ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ ਹਮ, ਉਨ ਐਜੂਕੇਸ਼ਨ ਪ੍ਰੋਗਰਾਮਸ ਮੈਂ ਡੀਲ ਕਰ ਸਕਤੇ ਹੈ ਜਹਾਂ ਪੇ ਆਪਕੀ ਪਾਕਿਟ ਸੇ ਫੀਸ ਜਾਏ, ਬਟ ਨਹੀਂ ਹਮ ਉਨੀ ਪ੍ਰੋਗਰਾਮਸ ਮੈਂ ਡੀਲ ਕਰਤੇ ਜੋ ਗਵਰਨਮੈਂਟ ਸਪੋਂਸਰਡ ਹੈ। ਅਬ ਐਸਾ ਵੀ ਨਹੀਂ ਆਪਣੇ ਆਜ ਆਜ ਕਾਲਜ ਖੋਲਾ ਔਰ ਕੱਲ ਗਵਰਨਮੈਂਟ ਆਪਕੇ ਪ੍ਰੋਗਰਾਮ ਕੋ ਸਪੋਂਸਰ ਕਰ ਦੇਗੀ, ਕੋਈ ਕ੍ਰਾਈਟੀਰੀਆ ਹੋਤਾ ਜੀ ਉਸਕਾ, ਤੋ ਇਸਲੀਏ ਆਪ ਪੀਛੇ ਨਾ ਰਹੇ, 30-100,000 ਕੀ ਫੰਡਿੰਗ ਆਪਣੇ ਅਕਾਊਂਟ ਮੈਂ ਡਾਇਰੈਕਟ ਹਾਸਿਲ ਕਰੇ, ਸਾਥ ਮੇਂ ਸਕਿੱਲ ਸਕਿੱਲ ਸਕਿੱਲ ਹਾਸਿਲ ਕਰੇ।
0: ਵੈਰੀ ਗੁੱਡ। ਸੋ ਤੁਹਾਡੇ ਅਕਾਊਂਟ ਸਿੱਧੇ ਪੈਸੇ ਆਉਂਦੇ ਆ, ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ ਵੀ ਤੁਸੀਂ ਐਜੂਕੇਸ਼ਨ ਦੇ ਵਿੱਚ ਆਪਣਾ ਵਾਅਦਾ ਕਰੋ, ਐਜੂਕੇਸ਼ਨ ਪੂਰੀ ਕਰੋ, ਤੇ ਸਾਡੇ ਤੁਹਾਡੇ ਖਰਚੇ ਗਵਰਨਮੈਂਟ ਕਵਰ ਕਰ ਰਹੀ ਹੈ। ਤੇ ਇਹ ਜੋ ਸਰਾਂਸ਼ ਫੰਡਿੰਗ ਮਿਲ ਰਹੀ ਹੈ, ਆਪਾਂ ਇਹ ਫੰਡਿੰਗ ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ? ਰੈਂਟ ਲਈ, ਕੋਈ ਮੋਰਗੇਜ ਲਈ, ਕੋਈ ਗੈਸ ਲਈ, ਕੋਈ ਹੈ ਲਿਮਿਟੇਸ਼ਨ?
1: ਇਸ ਤੇ ਕੋਈ ਰੈਸਟ੍ਰਿਕਸ਼ਨ ਹੈ, ਲਿਮਿਟੇਸ਼ਨ ਨਹੀਂ ਹੈ। ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ ਦੀ ਜਾ ਰਹੀ ਹੈ ਗਵਰਨਮੈਂਟ ਸੇ, ਕਿਉਂਕਿ ਆਪ ਐਜੂਕੇਸ਼ਨ ਹਾਸਿਲ ਕਰ ਰਹੇ, ਪੜ੍ਹਤੇ ਪੜ੍ਹਤੇ ਆਪ ਲਾਈਕ ਆਪਣੇ ਐਕਸਪੈਂਸਿਸ ਪੇ ਕਰ ਪਾਏ, ਉਸਕੇ ਲਈ ਆਪ ਕਿਡਸ ਪੇ ਲਗਾਏ, ਗ੍ਰੋਸਰੀ ਕਰੇ, ਕੋਈ ਰੈਸਟ੍ਰਿਕਸ਼ਨ ਨਹੀਂ ਹੈ। ਫੰਡਿੰਗ ਸਿੱਧਾ ਆਪਕੇ ਖਾਤੇ ਮੇਂ ਹੀ ਆਤੀ, ਆਪ ਹਮੇਂ ਅਭੀ ਵੀ ਕਾਲ ਕਰ ਸਕਤੇ ਹੈ, ਅਸੈਸਮੈਂਟ ਕਰਾਏ ਐਂਡ ਫੰਡਿੰਗ ਐਂਡ ਸਕਿੱਲ ਦੋਨੋ ਹਾਸਿਲ ਕਰੇ।
0: ਵੈਰੀ ਗੁੱਡ। ਐਂਡ ਸਰਾਸ਼, ਇੱਕ ਤੋਂ ਇਹ ਬਤਾਓ ਕਿ ਅੱਜ ਕੋਈ ਕਲਾਇੰਟ ਦਾ ਐਕਸਪੀਰੀਅੰਸ ਦੱਸੋ, ਕੋਈ ਐਕਸੈਪਸ਼ਨਲ, ਕੋਈ ਅੱਛਾ ਜਿਹਾ।
1: ਹਮਾਰੇ ਪਾਸ ਟੱਚਵੁੱਡ ਪੀਜ਼ਾ ਐਂਡ ਮਿਠਾਈ ਤੋਂ ਆਤੀ ਰਹਿਤੀ ਐਵਰੀ ਡੇ, ਓਕੇ। ਉਸ ਪੇ ਹਮ ਮੈਂ ਆਜ ਕਿਆ ਹੁਆ, ਆਜ ਇੱਕ ਕਲਾਇੰਟ ਆਏ ਤੋ ਵੋ ਬ੍ਰਿਟੇਨ ਹੋ ਗਏ, ਤੋ ਕਹਿਤੇ ਪਹਿਲੇ ਕਿਸੇ ਆਪਣੇ ਦੋਸਤ ਉਨਕਾ ਦੋਸਤ ਉਨਕੋ ਫੋਰਸ ਕਰ ਰਹਾ ਥਾ, ਰਾਈਟ, ਵੋ ਉਨਸੇ 25% ਚਾਰਜ ਕਰ ਰਹਾ ਥਾ ਇਸ ਕਾਮ ਕਾ, ਜੋ ਹਮ 199 ਮੇਂ ਕਰਤੇ ਹੈ। ਮਤਲਬ ਲੋਕ ਸਹੀ ਕਾਮ ਗਲਤ ਜਗ੍ਹਾ ਸੇ ਕਰਾਤੇ ਹੈ, ਔਰ ਫਿਰ ਕਹਿਤੇ ਸਾਰੇ ਲੋਕ ਹੀ ਚੋਰ ਹੈ, ਔਰ ਮਿੱਠੀ ਬਾਤੋਂ ਮੈਂ ਫਸ ਜਾਤੇ ਖੁਦ ਹੀ ਔਰੋਂ ਕੀ। ਇਸ ਲਈ ਆਪ ਹਮਸੇ ਕਾਮ ਕਰਾਏ, ਟ੍ਰਾਂਸਪੇਰੈਂਸੀ ਸੇ ਹਮ ਇਤਨੇ ਲੋਗੋ ਕੋ ਐਂਡ ਟੂ ਐਂਡ ਹੈਲਪ ਕਰਤੇ ਹੈ। ਛੋਟੀ ਸੀ ਫੀਸ ਹਮਾਰੀ 199, 499 ਵੀ ਕਾਮ ਹੋਣੇ ਕੇ ਬਾਅਦ ਲੇਤੇ ਹੈ, ਤੋ ਇਮਾਨਦਾਰੀ ਆਪਕੀ ਚੈੱਕ ਹੋਤੀ ਹੈ, ਹਮੇ ਕੋਈ ਨਜ਼ਰ ਨਹੀਂ ਆਪਕੀ ਫੰਡਿੰਗ ਪੇ, ਹਮ ਕੋਈ ਗ੍ਰੀਡੀਨੈਸ ਨਹੀਂ ਹੈ, ਕੋਈ ਚਲਾਕੀ, ਕੋਈ ਮਿੱਠੀ ਬਾਤੇ ਨਹੀਂ ਹੈ। ਇਸ ਲਈ ਆਪ ਆਫਿਸ ਆਏ, ਐਸਟੀਮੇਟ ਲੈ ਕਾਲ ਕਰੇ।
0: ਵੈਰੀ ਗੁੱਡ। ਐਂਡ ਨੰਬਰ ਹੈ ਸਨਾਸ਼ ਦਾ
1: 3175-4372-6437-264-3175। ਆਪ ਅਭੀ ਐਨਰੋਲ ਕਰੇ, ਆਸਾਨ ਸੇ ਫੁਲੀ ਆਨਲਾਈਨ ਕੋਰਸਿਸ ਹੈ, ਕਹੀਂ ਨਹੀਂ ਜਾ ਰਹੇ ਆਪ, ਫੋਨ ਪੇ ਲੈਪਟੋਪ ਪੇ ਕਲਾਸਿਸ ਲਗਾਏ, ਐਗਜ਼ਾਮੀਨੇਸ਼ਨ ਨਹੀਂ ਹੈ, ਅਸਾਈਨਮੈਂਟਸ ਹੈ ਆਸਾਨ ਸੀ। ਫੰਡਿੰਗ ਆਪਕੇ ਅਕਾਊਂਟ ਮੇਂ 30-100,000 ਆਤੀ ਹੈ, ਫੈਮਿਲੀ ਆਫ 4 ਕੋ ਅਪ ਟੂ 80,000, ਫੈਮਿਲੀ ਆਫ 5 ਕੋ ਅਪ ਟੂ $100,000, ਜਿਸਮੇ ਸੇ ਹਾਫ ਪੋਰਸ਼ਨ $50,000, ਅਗਰ ਆਪਕੋ 5 ਰੁਪਏ ਆ ਰਹੇ ਤੋ 2.5 ਰੁਪਏ ਗ੍ਰਾਂਟ ਕਾ ਪੈਸਾ ਆਜ ਕੀ ਡੇਟ ਮੇਂ ਹੈ, ਕਾਲ ਕਰੇ, ਅਸੈਸਮੈਂਟ ਕਰਾਏ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਪੈਨਸ਼ਨ ਪੇ ਹੈ, ਐਲੀਜੀਬਲ ਹੈ।
0: ਵੈਰੀ ਗੁੱਡ। ਐਂਡ ਸਰ, ਤੁਹਾਨੂੰ ਕਿੰਨੇ ਕੁ ਸਾਲ ਹੋ ਗਏ ਇਸ ਬਿਜ਼ਨਸ 'ਚ?
1: ਹਾਂਜੀ, 8 ਸਾਲ ਹੋ ਗਏ ਜੀ ਪੂਰੇ।
0: ਕਿਆ ਬਾਤ ਹੈ, ਵੈਰੀ ਗੁੱਡ, ਵੈਰੀ ਗੁੱਡ। ਸੋ 8 ਸਾਲ ਹੋ ਗਏ ਨੇ, ਤੇ ਸਰਾਂਸ਼ ਪੂਰੇ ਇਮਾਨਦਾਰੀ ਨਾਲ ਕੰਮ ਕਰਦੇ ਆ। ਸੋ ਸਰਾਂਸ਼, ਐਡਰੈਸ ਵੀ ਦੇ ਦਿਓ ਆਫਿਸ ਦਾ, ਤੇ ਨੰਬਰ ਵੀ ਦੇ ਦਿਓ।
1: ਬਿਲਕੁਲ ਜੀ, ਐਂਡ ਐਡਰੈਸ ਹੈ ਜੀ 218 ਐਕਸਪੋਰਟ ਬੁਲੇਵਰਡ, ਹਰੈਂਟਾ ਦੀ ਡੈਰੀ ਪੇ। ਆਪ ਆਪਣੇ ਅਗਰ ਆਪ ਹਮੇਂ ਕਾਲ ਕਰੇ, ਕੁਇਕ ਅਸੈਸਮੈਂਟ ਹਮ ਆਪਕੀ ਕਰ ਦੇਂਗੇ ਔਨ ਦਾ ਕਾਲ ਰਾਈਟ ਨਾਓ। ਦੈਨ ਕੱਲ ਆਪਣੇ ਡਾਕੂਮੈਂਟਸ ਲੈ ਕੇ ਆਏ, NOA ਲਾਈਕ ਬਰਥ ਸਰਟੀਫਿਕੇਟ, ਬੱਚੋਂ ਕੇ ਅਗਰ ਆਪਕੇ ਕਿਡਸ ਹੈ ਉਨਕੇ ਬਰਥ ਸਰਟੀਫਿਕੇਟ, ਫਿਰ ਮੈਰਿਜ ਸਰਟੀਫਿਕੇਟ, PR citizen protected person, income 2024 ke notice of assessment pe 70,000 se kam honi chahiye, hamari fees 199,499, aapka benefit 30-100,000, aap matlab aapka hi fayda hai isme, koi chalaki nahi hai, number 437-264-3175 उड़े कॉल करो, एस्टिमेट लो 437-264-3175 437-264-3175।
0: क्या बात है, 437-264-3175 437-264-3175 437-264-3175। बहुत शुक्रिया सरांश, थैंक यू सो मच।
1: थैंक यू।
0: सो ओके, मेक श्योर कर लिए सारे साडे मैसेज थोड़े तक जा रहे हैं। एक बहुत ही जरूरी मैसेज है कि यूनिट लीस लिए अवेलेबल है। सो ये जिहड़ी यूनिट है ये ब्रिटानिया अते एरन मिल्स दे उत्ते है। यूनिट लीज लिए अवेलेबल ब्रिटानिया एरन मिल्स, इत्थे हेयर सलोन खोल लो, नेल सलोन खोल लो, सैलफोन स्टोर खोल लो, किसी भी तरह का दफ्तर खोल लो। 750 square feet की रीटेल यूनिट है। परमजीत भाजी को कॉल करो, क्या लोकेशन है ब्रिटानिया एंड एरन मिल्स, 416